ਆਸ਼ ਰਾਗ ਗੁਜ਼ਰੀ ਮਹਲਾ ਪੰਜਵਾਂ ਕਾਹੇ ਰੇ ਮਨ ਚਿਤਵੈ ਉਦਮ ਜਾਂ ਆਹਰ ਹਰ ਜੀਉ ਪਰਿਆ ਸੈਲ ਪੱਥਰ ਮੈਂ ਜੰਤ ਉਪਾਏ ਤਾਂ ਕਾ ਰਿਜ਼ਕ ਆਗੈ ਕਰ ਧਰਿਆ ਮੇਰੇ ਮਾਧੋ ਜੀ ਸਤ ਸੰਗਤ ਮਿਲੇ ਸੋ ਤਰਿਆ ਗੁਰ ਪ੍ਰਸਾਦ ਪਰਮ ਪਦ ਪਾਇਆ ਸੂਕੇ ਕਾਸ਼ਟ ਹਰਿਆ ਰਹਾਉ ਜਨਨ ਪਿਤਾ ਲੋਕ ਸੁਤ ਬਨਤਾ ਕੋਏ ਨਾ ਕਿਸ ਕੀ ਧਰਿਆ ਸਿਰ ਸਿਰ ਰਿਜਕ ਸੰਭਾਹੇ ਠਾਕੁਰ ਕਾਹੇ ਮਨ ਭਉ ਕਰਿਆ ਊੜੇ ਊੜ ਆਵੈ ਸਹਿ ਕੂਸਾਂ ਤਿਸ ਪਾਛੈ ਬਚਰੇ ਸ਼ਰਿਆ ਤਿਨ ਕਵਣ ਖਲਾਵੈ ਕਵਣ ਚੁਗਾਵੈ ਮਨ ਮਹਿ ਸਿਮਰਨ ਕਰਿਆ ਸਭ ਨਿਧਾਨ ਦਸ ਅਸ਼ਟ ਸਿਧਾਨ ਠਾਕੁਰ ਘਰ ਤਲ ਧਰਿਆ ਜਨ ਨਾਨਕ ਬਲ ਬਲ ਸਦ ਬਲ ਜਾਈਐ ਤੇਰਾ ਅੰਤ ਨਾ ਪਾਰਾ ਵਰਿਆ ਰਾਗ ਆਸਾ ਮਹਲਾ ਚੌਥਾ ਸੋ ਪੁਰਖ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੋ ਪੁਰਖ ਨਿਰੰਜਨ ਹਰ ਪੁਰਖ ਨਿਰੰਜਨ ਹਰ ਗੰਮਾ ਅਗਾਮੇ ਅਪਾਰਾ ਸਭ ਧਿਆਵੈ ਸਭ ਧਿਆਵੈ ਤੁਧ ਜੀ ਹਰ ਸੱਚੇ ਸਿਰਜਣਹਾਰਾ ਸਭ ਜੀ ਤੁਮਾਰੇ ਜੀ ਤੂੰ ਜੀਆਂ ਕਾ ਦਾ ਤਾਰਾ ਹਰ ਧਿਆਵੂ ਸੰਤੋ ਜੀ ਸਭ ਦੁੱਖ ਵਿਸਾਰਣਹਾਰਾ ਹਰ ਆਪੇ ਠਾਕੁਰ ਹਰ ਆਪੇ ਸੇਵਕ ਜੀ

ਆਣਾ। ਇੱਕ ਦਾਤੇ ਇੱਕ ਪੇਖਾਰੀ ਜੀ, ਸਭ ਤੇਰੇ ਚੋਜ ਵਿਡਾਣਾ। ਤੂੰ ਆਪੇ ਦਾਤਾ ਆਪੇ ਭੁਗਤਾ ਜੀ, ਹੋਂ ਤੁਧ ਬਿਨ ਅਵਰ ਨਾ ਜਾਣਾ। ਤੂੰ ਪਾਰ ਬ੍ਰਹਮ ਬੇਅੰਤ ਬੇਅੰਤ ਜੀ, ਤੇਰੇ ਕਿਆ ਗੁਣ ਆਖ ਵਖਾਣਾ। ਜੋ ਸੇਵੈ ਜੋ ਸੇਵੈ ਤੁਧ ਜੀ, ਜਨ ਨਾਨਕ ਤਿਨ ਕੁਰਬਾਣਾ। ਹਰ ਧਿਆਵੈ ਹਰ ਧਿਆਵੈ ਤੁਧ ਜੀ, ਸੇ ਜਨ ਜੁਗ ਮੈਂ ਸੁਖਵਾਸੀ। ਸੇ ਮੁਕਤ ਭਏ, ਜਿਨ ਹਰ ਧਿਆਇਆ ਜੀ, ਤਿਨ ਤੂਟੀ ਜਮ ਕੀ ਫਾਸੀ।

ਜਿਨ ਸੇਵਿਆ ਜਿਨ ਸੇਵਿਆ ਮੇਰਾ ਹਰ ਜੀ ਤੇ ਹਰ ਹਰ ਰੂਪ ਸਮਾਸੀ ਸੇ ਧਨ ਜਿਨ ਹਰ ਧਿਆਇਆ ਜੀ ਜਨ ਨਾਨਕ ਤਿਨ ਬਲ ਜਾਸੀ ਤੇਰੀ ਭਗਤ ਭੰਡਾਰ ਜੀ ਭਰੇ ਬੇਅੰਤ ਬੇਅੰਤਾ ਤੇਰੇ ਭਗਤ ਸਲਾਹਨ ਤੁਧ ਜੀ ਹਰ ਅਨਕ ਅਨੇਕ ਅਨੰਤਾ

से भगत भले जन नानक जी जो भावै मेरे हर भगवंता।

ਵੈ ਸੋਈ ਥੀਸੀ ਜੋ ਤੂੰ ਦੇ ਸੋਈ ਹੋ ਪਾਈ ਰਹਾਉ ਸਭ ਤੇਰੀ ਤੂੰ ਸਭਨੀ ਧਿਆਇਆ ਜਿਸਨੂੰ ਕਿਰਪਾ ਕਰੈ ਤਿੰਨ ਨਾਮ ਰਤਨ ਪਾਇਆ ਗੁਰਮੁਖ ਲਾਦਾ ਮਨ ਮੁਖ ਗਵਾਇਆ ਤੁਦ ਆਪ ਵਿਛੋੜਿਆ ਆਪ ਮਿਲਾਇਆ।

ਵਿਜੋਗ ਮਿਲ ਵਿਛੜਿਆ ਸੰਜੋਗੀ ਮੇਲਾ, ਜਿਸਨੋ ਤੂੰ ਜਾਣਾ ਏ ਸੋਈ ਜਨ ਜਾਣੈ, ਹਰ ਗੁਣ ਸਦ ਹੀ ਆਖ ਵਖਾਣੈ, ਜਿਨ ਹਰ ਸੇਵਿਆ ਤਿਨ ਸੁਖ ਪਾਇਆ, ਸਹਿਜੇ ਹੀ ਹਰ ਨਾਮ ਸਮਾਇਆ, ਤੂੰ ਆਪੇ ਕਰਤਾ ਤੇਰਾ ਕੀਆ ਸਭ ਹੋਏ, ਤੁਧ ਬਿਨ ਦੂਜਾ ਅਵਰ ਨਾ ਕੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਜਨ ਨਾਨਕ ਗੁਰਮੁਖ ਪ੍ਰਗਟ ਹੋਏ। ਆਸਾ ਮਹਲਾ ਪਹਿਲਾ, ਤਿਤ ਸਰਵਰੜੈ ਪਹਿਲੇ ਨਿਵਾਸਾ, ਪਾਣੀ ਪਾਵਕ ਤਿਨਹਿ ਕੀਆ, ਪੰਕਜ ਮੋਹ ਪਗ ਨਹੀਂ ਚਾਲੈ, ਹਮ ਦੇਖਾ ਤਾਂ ਡੂਬੀਅਲੇ, ਮਨ ਏਕ ਨਾ ਚੇਤਸ ਮੂੜ ਮਨਾ, ਹਰ ਬਿਸਰਤ ਤੇਰੇ ਗੁਣ ਗਲਿਆ ਰਹਾਉ, ਨਾ ਹੋ ਜਤੀ ਸਤੀ ਨਹੀਂ ਪੜਿਆ, ਮੂਰਖ ਮੁਗਦਾ ਜਨਮ ਭਇਆ, ਪ੍ਰਣਵਤ ਨਾਨਕ ਤਿਨ ਕੀ ਸ਼ਰਨਾ, ਜਿਨ ਤੂੰ ਨਾਹੀ ਵਿਸਰਿਆ। ਆਸਾ ਮਹਲਾ ਪੰਜਵਾਂ, ਪਈ ਪ੍ਰਾਪਤ ਮਾਨੁਖ ਦੇ ਹੁਰੀਆ, ਗੋਬਿੰਦ ਮਿਲਣ ਕੀ ਇਹ ਤੇਰੀ ਬਰੀਆ, ਅਵਰ ਕਾਜ ਤੇਰੇ ਕਿਤੈ ਨਾਕਾਮ, ਮਿਲ ਸਾਧ ਸੰਗਤ ਭਜ ਕੇਵਲ ਨਾਮ, ਸਰੰਜਾਮ ਲਾਗ ਪਵਜਲ ਤਰਨ ਕੈ, ਜਨਮ ਬ੍ਰਿਥਾ ਜਾਤ ਰੰਗ ਮਾਇਆ ਕੈ ਰਹਾਉ, ਜਪ ਤਪ

ਆ ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਪਰੇ ਕੀ ਰਾਖੂ ਸ਼ਰਮਾ ਕਬਿਓ ਬਾਚ ਬੇਨਤੀ ਚੌਪਈ ਹਮਰੀ ਕਰੋ ਹਾਥ ਦੈ ਰੱਛਾ ਪੂਰਨ ਹੋਏ ਚਿਤ ਕੀ ਇੱਛਾ ਤਵ ਚਰਨਨ ਮਨ ਰਹੇ ਹਮਾਰਾ ਆਪਣਾ ਜਾਨ ਕਰੋ ਪ੍ਰਤਿਪਾਰਾ ਹਮਰੇ ਦੁਸ਼ਟ ਸਬੈ ਤੁਮ ਘਾਵੋ ਆਪ ਹਾਥ ਦੈ ਮੋਹੇ ਬਚਾਵੋ।

ਰਾਮ ਕਲੀ ਮਹੱਲਾ ਤੀਜਾ, ਆਨੰਦ ਏਕੋ ਓਅੰਕਾਰ ਸਤਿਗੁਰ ਪ੍ਰਸਾਦ। ਆਨੰਦ ਭਇਆ ਮੇਰੀ ਮਾਏ, ਸਤਿਗੁਰੂ ਮੈਂ ਪਾਇਆ, ਸਤਿਗੁਰੂ ਤਾਂ ਪਾਇਆ ਸਹਿ ਛੇਤੀ, ਮਨ ਵਜੀਆਂ ਵਾਧਾਈਆਂ। ਰਾਗ ਰਤਨ ਪਰਿਵਾਰ ਭਰੀਆਂ, ਸ਼ਬਦ ਗਾਵਣੇ ਆਈਆਂ, ਸ਼ਬਦੋ ਤਾਂ ਗਾਵੋ ਹਰੀ ਕੇਰਾ, ਮਨ ਜਿਨੀ ਵਸਾਇਆ ਕਹਿ ਨਾਨਕ ਆਨੰਦ ਹੁਆ। ਸਤਿਗੁਰੂ ਮੈਂ ਪਾਇਆ ਇਹ ਮਨ ਮੇਰਿਆ, ਤੂੰ ਸਦਾ ਰਹੋ ਹਰਨਾਲੇ ਹਰਨਾ ਰਹੋ, ਤੂੰ ਮਨ ਮੇਰੇ ਦੁੱਖ ਸਾ ਵਿਸਾਰਨਾ। ਅੰਗੀਕਾਰੋ ਕਰੇ ਤੇਰਾ ਕਾਰ ਸਭ ਸਵਾਰਨਾ, ਸਭਨਾ ਗੱਲਾਂ ਸਮਰਾ ਸੁਆਮੀ, ਸੋ ਕਿਉਂ ਮਨੋ ਵਿਸਾਰੇ। ਕਹੇ ਨਾਨਕ ਮਨ ਮੇਰੇ ਸਦਾ ਰਹੋ ਹਰਨਾਲੇ, ਸਾਚੇ ਸਾਹਿਬਾ ਕਿਆ ਨਾਹੀ ਕਰ ਤੇਰਾ, ਘਰ ਤਾਂ ਤੇਰਾ ਸਭ ਕੁਛ ਹੈ, ਜਿਸ ਦੇਹ ਸੋ ਪਾਵੇ ਸਦਾ ਸ਼ਿਵ ਸਲਾਹ ਤੇਰੀ, ਨਾਮ ਮਨ ਵਸਾਵੇ ਨਾਮ ਜਿਨ ਕਹਿ ਮਨ ਵਸਿਆ, ਵਾਜੇ ਸ਼ਬਦ ਕਨੇਰੇ। ਕਹੇ ਨਾਨਕ ਸੱਚੇ ਸਾਹਿਬ ਕਿਆ ਨਾਹੀ ਘਰ ਤੇਰਾ, ਸਾਚਾ ਨਾਮ ਮੇਰਾ ਆਧਾਰੋ, ਸਾਚ ਨਾਮ ਆਧਾਰ ਮੇਰਾ, ਜਿਨ ਭੁੱਖਾਂ ਸਭ ਗਵਾਈਆਂ, ਕਰ ਸ਼ਾਂਤ ਸੁਖ ਮਣਾਏ ਵਸਿਆ, ਜਿਨ ਇੱਛਾ ਸਭ ਪੁਜਾਈਆਂ, ਸਦਾ ਕੁਰਬਾਨ ਕੀਤਾ ਗੁਰੂ ਵਿੱਟੋਂ, ਜਿਸ ਦੀਆਂ ਇਹ ਵਡਿਆਈਆਂ। ਕਹੇ ਨਾਨਕ ਸੁਣੋ ਸੰਤੋ, ਸ਼ਬਦ ਰੋ ਪਿਆਰੂ ਸਾਚਾ ਨਾਮ ਮੇਰਾ ਆਧਾਰੋ, ਵਾਜੇ ਪੰਚ ਸ਼ਬਦ ਘਰ ਸੁਭਾਗੈ, ਘਰ ਸੁਭਾਗੈ ਸ਼ਬਦ ਵਾਜੇ ਕਲਾ ਜਿਤ ਕਰ ਧਾਰੀਆ, ਪੰਚ ਦੋ ਤੁਧ ਵਸ ਕੀਤੇ ਕਾਲ ਕੰਟ ਕੁਮਾਰਿਆ, ਤੁਰ ਕਰਮ ਪਾਇਆ ਤੋ ਜਿਨ ਕਉ ਸੇ ਨਾਮ ਹਰ ਕਹਿ ਲਾਗੇ, ਕਹਿ ਨਾਨਕ ਤਾਂ ਸਕੂਆ ਤਿਤ ਕਰ ਅਨਹਦ ਵਾਜੇ। ਆਨੰਦ ਸੁਣੋ ਵਡਭਾਗੀ ਹੋ, ਸਗਲ ਮਨੋਰਥ ਪੂਰੇ, ਪਾਰ ਬ੍ਰਹਮ ਪ੍ਰਪਾਇਆ ਉਤਰੇ ਸਗਲ ਵਸੂਰੇ, ਦੁਖ ਰੋਗ ਸੰਤਾਪ ਉਤਰੇ, ਸੁਣੀ ਸੱਚੀ ਬਾਣੀ ਸੰਤ ਸਾਜਨ ਭਏ ਸਰਸੇ, ਪੂਰੇ ਗੁਰ ਤੇ ਜਾਣੀ, ਸੁਣਤੇ ਪੁਨੀਤ ਕਹਿਤੇ ਪਵਿੱਤ ਸਤਿਗੁਰ ਰਿਹਾ ਭਰਪੂਰੇ, ਬਿਨਵੰਤ ਨਾਨਕ ਗੁਰ ਚਰਨ ਲਾਗੇ ਵਾਜੇ ਅਨਹਦ ਤੂਰੇ। ਮੁੰਦਾਵਣੀ ਮਹੱਲਾ ਪੰਜਵਾਂ, ਥਾਲ ਵਿੱਚ ਤਿੰਨ ਵਸਤੂ ਪਈਓ, ਸਤ ਸੰਤੋਖ ਵਿਚਾਰੋ, ਅੰਮ੍ਰਿਤ ਨਾਮ ਠਾਕੁਰ ਕਾ ਪਇਓ, ਜਿਸ ਕਾ ਸਭ ਸੁਧਾਰੋ, ਜੇ ਕੋ ਖਾਵੈ ਜੇ ਕੋ ਭੁੰਚੈ, ਤਿਸ ਕਾ ਹੋਏ ਉਧਾਰੋ, ਇਹ ਵਸਤ ਜੀ ਨਾ ਜਾਈ ਨਿਤ ਨਿਤ ਰਾਖੁਰ ਧਾਰੋ, ਤਮ ਸੰਸਾਰ ਚਰਨ ਲਗ ਧਰੀਐ ਸਭ ਨਾਨਕ ਬ੍ਰਹਮ ਪਸਾਰੋ। ਸਲੋਕ ਮਹੱਲਾ ਪੰਜਵਾਂ, ਤੇਰਾ ਕੀਤਾ ਜਾਤੋ ਨਾਹੀ ਮੈਨੂੰ ਜੋ ਕਿਤੋਈ, ਮੈਂ ਨਿਰਗੁਣਿਆਰੇ ਕੋ ਗੁਣ ਨਾਹੀ, ਆਪੇ ਤਰਸ ਪਇਓਈ, ਤਰਸ ਪਿਆ ਮੇਰਾ ਮਤੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ, ਤਰਸ ਪਿਆ ਮੇਰਾ ਮਤ ਹੋਈ, ਸਤਿਗੁਰ ਸੱਜਣ ਮਿਲਿਆ ਨਾਨਕ ਨਾਮ ਮਿਲੈ ਤਾਂ ਜੀਵਾਂ, ਤਨ ਮਨ ਥੀਵੈ ਹਰਿਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿ

ਓੰਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ। ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੈ ਹੋਈ ਸਹਾਏ। ਅਰਜਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ। ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰੈ। ਘਰ ਨੌਨ ਦੇ ਆਵੇ ਧਾਏ ਸਭ ਥਾਈ ਹੋਏ ਸਹਾਏ। ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ। ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਟੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਖ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਜਿਨ੍ਹਾਂ ਸਿੰਘਾਂ ਸਿੰਘਣੀਆਂ ਧਰਮ ਏ ਸੀਸ ਦਿੱਤੇ ਬੰਧ ਬੰਧ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਿਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ। ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ। ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ। ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿੱਤ ਆਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੈ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ। ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾ ਦਾਨ ਭਰੋਸਾ ਦਾਨ ਦਾਨਾ ਸਰਦਾਨ ਨਾਮਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ। ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਧਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ। ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਅਕਾਲ ਪੁਰਖ ਧੰਨ ਧੰਨ ਸਤਿਗੁਰੂ ਸ਼੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਆਪ ਜੀ ਨੇ ਬਖਸ਼ਿਸ਼ ਕੀਤੀ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਸੋਦਰ ਕੀ ਅਰਦਾਸ ਆਪ ਜੀ ਨੇ ਮਿਹਰ ਕਰਨੀ ਬੜੀ ਸੋਹਣੀ ਬਾਣੀ ਦਾ ਭਾਵ ਦਾਰਾਈ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਪਿਟਾਵਾਂ ਸਿਮਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ਣੀਆਂ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਸਤਿਗੁਰ ਜੀ ਬਾਣੀ ਪੜ੍ਹਦਿਆਂ ਹੋਈਆਂ ਭੁੱਲਾਂ ਦੀ ਆਪ ਜੀ ਨੇ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਆਪ ਜੀ ਕੇ ਹਜ਼ੂਰ ਆਪ ਦੀਆਂ ਬਖਸ਼ੀਆਂ ਦਾਤਾਂ ਵਿੱਚੋਂ ਸਮੂਹ ਸੰਗਤ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਤੇ ਪ੍ਰਵਾਨ ਹੋਵੇ ਕਰੋ ਕਿਰਪਾ ਆਪਣੇ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬੱਤ ਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿੱਤਾਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਦੋਹਰਾ ਆਗਿਆ ਭਈ ਅਕਾਲ ਕੀ ਤਵੇਂ ਚਲਾਇਓ ਸਭ

ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਸਤਨਾਮ ਵਾਹਿਗੁਰੂ ਸਾਹਿਬ ਜੀਓ। ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੈਸ਼ਾ, ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ।

ਖਾਲਸਾ ਵਾਹਿਗੁਰੂ ਜੀ ਕੀ ਫਤਿਹ। ਕੁਟਾਨ ਕੁਟਾਨ ਸ਼ੁਕਰਾਨਾ ਅਕਾਲ ਪੁਰਖ ਵਾਹਿਗੁਰੂ ਦਾ। ਵਡਭਾਗੀ ਹੋ ਸ਼ਾਮਾਂ ਵੇਲੇ ਦੇ ਸੱਜੇ ਦੁਆਨਾਂ ਦੀਆਂ ਹਾਜ਼ਰੀਆਂ ਭਰ ਰਹੇ ਹੋ, ਪਾਵਨ ਬਾਣੀ ਦੇ ਨਾਲ ਸਾਂਝ ਬਣਾ ਰਹੇ ਹੋ। ਆਓ, ਸਮਾਂ ਹੈ ਗੁਰਬਾਣੀ ਕੀਰਤਨ ਦਾ। ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲਿਆਂ ਦੇ ਜਥੇ ਪਾਸੋਂ ਰੱਬੀ ਬਾਣੀ ਦੇ ਕੀਰਤਨ ਸਰਵਣ ਕਰੋ ਜੀ। ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਸੋ ਦੱਸ ਰਿਹਾ ਮੈਨੂੰ ਇਤਨੀ ਹਾਜ਼ਰੀ ਕੀਰਤਨ ਦੀ ਪ੍ਰਵਾਨ ਕਰਨੀ, ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਅੰਤ ਉਹਨਾਂ ਦੀ ਖਿਮਾ ਕਰਨਾ, ਸਤਿਗੁਰ ਕਿਰਪਾ ਕਰਨ ਸਭਨਾਂ ਦੀ ਹਾਜ਼ਰੀ ਪ੍ਰਵਾਨ ਕਰ ਲੈਣ। ਆਓ ਹੁਣ ਸਮਾਂ ਹੋਇਆ ਹੈ ਕਥਾ ਵਿਚਾਰਾਂ ਦਾ। ਬਹੁਤ ਹੀ ਸਤਿਕਾਰਯੋਗ ਭਾਈ ਸਾਹਿਬ ਉਹਨਾਂ ਪਾਸੋਂ ਆਪਾਂ ਬੜੇ ਪਿਆਰ ਸ਼ਰਧਾ ਨਾਲ ਸਰਵਣ ਕਰੀਏ ਜੀ। ਦੱਸ ਰਿਹਾ ਵੱਲੋਂ ਬੁਲਾਓ ਫਤਿਹ, ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

तिथि अवगुण हमारी। दया करो किस मेरे उपावो,

ਨਾਨਕ ਘਰ ਕੇ ਗੋਲੇ ਵਾਹਿਗੁਰੂ ਜੀ ਕਬੀਰ ਕਹਾਣੀ ਪੀੜਤੇ ਸਤਿਗੁਰ ਲੀਏ ਛਡਾਏ

कबीर टाले टोले दिन गया, ब्याज बढ़न तो जाए।

काल पहुंचो आई, ना हर भजियो ना खत फटियो,

जुगो जुगर टालो चावर शतर तखत दे मालक हाजरा हजूर जारा जहूर शब्द गुरु बाणी के बोहित अमृत के दाते दसा पातशाहियां दी जोत हाजरा हजूर जारा जहूर शब्द गुरु गुरु ग्रंथ साहिब महाराज तिन्हां दी पावन पवित्र ते मुकद्दस हजूरी विच शामा वेले ते सजे दीवाना दियां हाजरियां भर रहे सन्मान योग सत्कार योग सत्संगी जनों सतगुरां ने बड़ी अपार बख्शिश रहमत कीती है। आप सब सत्संगत दियां इन्हां घड़ियां विच मिल बैठ के मेरे तों पहलां गुरु घर के रागी जथे पासों सतगुरु की अमृतमयी बाणी दे कीर्तन श्रवण कीते हन। तो आओ सात संगत समा है लड़ीवार चल रही भगत बाणी दे विच्चों कबीर साहब दे पावन श्लोकां दी विचार दा। तो जिन्ने शरीर आप सतगुरां दे हजूर बैठे हो जां घरां विच मीडिया दे माध्यम राही श्रवण कर रहे हो विचारां नूं आरंभण तों पहलां फतेह दी सांझ पाईए जी। वाहिगुरु जी का खालसा वाहिगुरु जी की फतेह। धन गुरु ग्रंथ साहिब महाराज की बाणी दे विच बहुत सारे ऐसे बचन ने जिहड़े पूर्वले कर्मां दे संबंध विच वरते गए ने। हुण पूर्वले कर्मां नूं दो तरीकियां नाल परिभाषित कीता जांदा है। एक पूर्वला कर्म उह हुंदा है जिहनूं आपां कहिंदे आ वी बंदा जन्म तों पहलां कोई कर्म करदा सी, भाव इह है वी जदों बंदा अजे दुनिया उत्ते आया नहीं सी ते जे अज वो दुनिया उत्ते दुख भोग रहा है ते वो जन्म तो पहला किसी पिछले जन्म विच माड़े कर्म किए सन उहदे तां करके दुखी है पूर्वला कर्म भोग रहा वो। दूजा जिहड़ा पूर्वला कर्म है वो ये है कि हर बीतिया होया पल मेरा पूर्वला कर्म है, जिहड़ा भी पास्ट है जिहड़ा भी समा बीतदा जा रहा है वह की बनता जा रहा है पूर्वला। ते उस बीते हुए पास्ट का एक इंपैक्ट एक प्रभाव प्रेजेंट में मेरे उत्ते पै रहा है ते मैं उहदे बारे कहांगा ये मेरे पूर्वले कर्मां का नतीजा है। जिवें किसी बंदे का हाथ जले ते आपां कह सकते हाँ भी हाथ लगा तवे दे नाल किसे बलदी हुई अग दे नाल लग गया उहदा नतीजा जलन है ते जलन तों पहला एक पूर्वला कर्म सी हाथ अग विच पाउणा। तो जदों भी सानू पुछिया जाएगा भी हाथ सड़िया क्यों ते आपां इहो कहांगे भी मैं अग दे विच हाथ पा लिया फड़ के किसी ने ला दिता भी ये मेरे पूर्वले कर्म का नतीजा है। तो हर जिहड़ा साडा समा है ना जी जिहड़ा भी जिवें हुण आपां वर्तमान में जी रहे जे मैं कथा कर रहे हां ते कोई रब ने जदों मैं इस धरती उत्ते जम्मिया सी उहने इदां नहीं सी लिखिया मेरे मत्थे उत्ते भी इहने कथावाचक ही बनना। तो पूर्वला कर्म है जे मैं हुण कथा कर रहे हां ते पूर्वले कर्म विच कोई पढ़ाई कीती कोई ज्ञान लिया कोई समझ ली तो फिर जे अज मैनू कोई कहिंदा है भी सोहना जां मंदा बोलता है तो मेरे पूर्वले कर्म का ही वह की है एक नतीजा है रिजल्ट है। तो असी कई बार जिहड़ा पूर्वला कर्म है उहनूं इदां जोड़िया है कि बच्चा माँ की कुख दे विच आया तो उस तों पहलां भी उहदा कोई जन्म सी उहनूं आपां कहिंदे हां जी ये पूर्वला कर्म।
ਤੋ ਇਹ ਥੋੜ੍ਹੀ ਜਿਹੀ ਡੈਫੀਨੇਸ਼ਨ ਜਿਹੜੀ ਹੈ ਉਹ ਸਾਨੂੰ ਸਪਸ਼ਟ ਹੋਣੀ ਚਾਹੀਦੀ ਹੈ, ਕਿਉਂਕਿ ਕਬੀਰ ਸਾਹਿਬ ਦੇ ਸਲੋਕਾਂ ਦੀ ਲੜੀ ਚੱਲ ਰਹੀ ਹੈ। ਪਿੱਛੇ ਆਪਾਂ ਦੋ ਸਲੋਕ ਵਿਚਾਰੇ ਸਨ, ਉੱਥੇ ਉਹਨਾਂ ਨੇ ਕਿਹਾ ਸੀ ਵੀ ਕਬੀਰ ਨਿਰਮਲ ਬੂੰਦ ਆਕਾਸ਼ ਕੀ, ਬੂੰਦ ਤੇ ਨਿਰਮਲ ਹੈ ਪਰ ਜੇ ਉਹ ਬੇਕਾਰ ਭੂਮੀ ਦੇ ਵਿੱਚ ਪੈ ਗਈ ਤੇ ਉਹ ਸਵਾਹ ਹੋ ਗਈ, ਖੇਹ ਹੋ ਗਈ। ਜੇ ਉਪਜਾਊ ਭੂਮੀ ਦੇ ਵਿੱਚ ਪੈ ਗਈ ਤੇ ਰਗਾਂ ਵਿੱਚ ਖੂਨ ਬਣ ਕੇ ਦੌੜਨ ਲੱਗ ਪਈ, ਕਿਉਂਕਿ ਉਪਜਾਊ ਭੂਮੀ ਦੇ ਵਿੱਚ ਪੈਣ ਦੇ ਨਾਲ ਕੀ ਹੋਇਆ ਵੀ ਉਸ ਭੂਮੀ ਦੇ ਨੇ ਖੁਰਾਕ ਪੈਦਾ ਕਰ ਦਿੱਤੀ, ਕੋਈ ਫਸਲ ਪੈਦਾ ਕਰ ਦਿੱਤੀ। ਤੋ ਬੂੰਦ ਜਿਹੜੀ ਹੈ ਉਹ ਆਪਣੇ ਆਪ ਵਿੱਚ ਨਿਰਮਲ ਹੈ। ਜਿਹੜਾ ਘਰ ਵਿੱਚ ਸਾਡੇ ਬੱਚੇ ਨੇ ਜਨਮ ਲਿਆ ਇਹ ਆਪਣੇ ਆਪ ਵਿੱਚ ਉਹ ਨਿਰਮਲ ਹੈ, ਉਹ ਪਵਿੱਤਰ ਹੈ। ਤੋ ਉਹ ਕੋਈ ਐਸਾ ਕਰਮ ਲਿਖਾ ਕੇ ਨਹੀਂ ਆਇਆ ਜਿਹਨੂੰ ਆਪਾਂ ਪੂਰਬਲਾ ਕਰਮ ਕਹੀਏ। ਠੀਕ ਹੈ, ਜਦੋਂ ਤੱਕ ਬੰਦੇ ਨੂੰ ਸੋਝੀ ਨਹੀਂ ਸੀ ਉਦੋਂ ਇਹ ਜ਼ਰੂਰ ਚੱਲਦੀ ਸੀ ਗੱਲ ਵੀ ਜੇ ਬੱਚਾ ਸਰੀਰਕ ਤੌਰ 'ਤੇ ਫਿਜ਼ੀਕਲ ਤੌਰ ਉੱਤੇ ਕਿਸੇ ਬਿਮਾਰੀ ਦਾ ਸ਼ਿਕਾਰ ਹੋ ਗਿਆ, ਉਦੋਂ ਪੋਲੀਓ ਹੁੰਦੀ ਸੀ ਬਹੁਤੀ ਬੱਚਿਆਂ ਨੂੰ, ਲੱਤ ਪੈਰ ਕੋਈ ਅੱਖ ਮਾਰੀ ਜਾਣੀ, ਕੋਈ ਹੱਥ ਪੈਰ ਜਿਹੜਾ ਹੈ ਉਹ ਸਰੀਰ ਦੇ ਅੰਗ ਦਾ ਵਿਕਾਸ ਨਾ ਹੋਣਾ, ਤੇ ਉਸ ਬੱਚੇ ਦੇ ਬਾਰੇ ਇਹ ਗੱਲ ਕਹਿ ਜਾਣੀ ਵੀ ਇਹ ਵਿਚਾਰਾ ਆਪਣੇ ਪਿਛਲੇ ਕਰਮਾਂ ਦਾ ਕੋਈ ਦੁੱਖ ਭੋਗ ਰਿਹਾ। ਪਰ ਅੱਜ ਅਜਿਹਾ ਨਹੀਂ ਵਾਪਰਦਾ, ਕਿਉਂਕਿ ਪੋਲੀਓ ਦੀ ਮੁਹਿੰਮ ਚੱਲੀ, ਪੋਲੀਓ ਦੀਆਂ ਬੂੰਦਾਂ ਪਿਆਈਆਂ ਗਈਆਂ ਤੇ ਅੱਜ ਤਕਰੀਬਨ ਜਿਹੜੇ ਬੱਚੇ ਜਨਮ ਲੈਂਦੇ ਨੇ ਉਹ ਤੰਦਰੁਸਤ ਹੁੰਦੇ ਨੇ ਹੱਥਾਂ ਪੈਰਾਂ ਕਰਕੇ। ਤੋ ਜਿਹੜੀ ਉਹ ਪੂਰਬਲੇ ਕਰਮ ਦੀ ਇੱਕ ਫਿਲੋਸਫੀ ਚੱਲਦੀ ਸੀ ਵੀ ਜੇ ਇਹਦਾ ਹੱਥ ਪੈਰ ਅੰਗ ਮਾਰਿਆ ਗਿਆ ਉਹ ਆਪਣੇ ਆਪ ਦੇ ਵਿੱਚ ਜਿਹੜੀ ਹੈ ਉਹ ਸਾਇੰਸ ਨੇ ਡਾਕਟਰਾਂ ਨੇ ਵੈਕਸੀਨੇਸ਼ਨ ਕਰਕੇ ਜਾਂ ਪੋਲੀਓ ਦੀਆਂ ਡ੍ਰੌਪਸ ਦੇ ਦੁਆਰਾ ਉਹ ਫੇਲ ਕਰ ਦਿੱਤੀ। ਤੋ ਹਾਂ, ਇਹਨੂੰ ਜੇ ਤੁਸੀਂ ਇੱਦਾਂ ਸਮਝੋ ਤੇ ਫਿਰ ਗੱਲ ਤੇ ਹੋਰ ਹੈ ਵੀ ਜਿੱਦਾਂ ਜਿੱਦਾਂ ਬੰਦੇ ਦੀ ਸਮਝ ਵਿੱਚ ਵਿਕਾਸ ਹੋਇਆ ਉਦਾਂ ਉਦਾਂ ਬੰਦਾ ਜਿਹੜਾ ਹੈ ਆਪਣੇ ਆਪ ਨੂੰ ਸਵਾਰਦਾ ਗਿਆ। ਪੁਰਬਲੇ ਕਰਮ ਦਾ ਨਤੀਜਾ ਇਹ ਤੇ ਹੋ ਸਕਦਾ ਹੈ ਵੀ ਮਾਂ ਤੇ ਪਿਤਾ ਕੋਲੋਂ ਕੋਈ ਜਾਣੇ ਜਾਂ ਅਣਜਾਣੇ ਵਿੱਚ ਅਣਗਹਿਲੀ ਹੋ ਗਈ, ਉਹਦਾ ਨਤੀਜਾ ਉਹਨਾਂ ਨੂੰ ਉਹਦੇ ਬੱਚੇ ਦੇ ਰੂਪ ਦੇ ਵਿੱਚ ਭੁਗਤਣਾ ਪਿਆ। ਥੋੜ੍ਹਾ ਸਮਾਂ ਪਹਿਲਾਂ ਨਾ ਸਾਧ ਸੰਗਤ ਜਗਰਾਉਂ ਦੇ ਕੋਲ ਇੱਕ ਔਰਤ ਗਰਭਵਤੀ ਨੇ ਇੱਕ ਬੱਚੇ ਨੂੰ ਜਨਮ ਦਿੱਤਾ। ਉਹਨੂੰ ਕੋਈ ਪ੍ਰੋਬਲਮ ਸੀ, ਇਹ ਪੇਪਰ ਦੀ ਖਬਰ ਸੀ ਜਗਰਾਉਂ ਕੋਲ ਪੰਜਾਬ ਦੇ ਵਿੱਚ। ਤੇ ਤੁਹਾਨੂੰ ਪਤਾ ਹੈ ਵੀ ਜਦੋਂ ਕੋਈ ਆਪਰੇਟ ਕਰਨਾ ਹੋਵੇ ਤੇ ਇੰਜੈਕਸ਼ਨ ਵਗੈਰਾ ਲਾਇਆ ਜਾਂਦਾ ਹੈ ਤਾਂ ਕਿ ਆਸਾਨੀ ਨਾਲ ਜਿਹੜਾ ਹੈ ਉਹਨੂੰ ਆਪਰੇਟ ਕੀਤਾ ਜਾ ਸਕੇ। ਤੇ ਉਹਦੀ ਇੱਕ ਨੋਰਮਲ ਡੋਜ਼ ਹੁੰਦੀ ਹੈ, ਉਹ ਡੋਜ਼ ਜਿਹੜੀ ਹੈ ਉਹ ਔਰਤ ਨੂੰ ਜਾਂ ਬੱਚੇ ਨੂੰ ਜਿਹੜੀ ਹੈ ਦਿੱਤੀ ਜਾਂਦੀ ਹੈ। ਤੇ ਉਹ ਬੱਚੇ ਨੂੰ ਕੋਈ ਮੁਸ਼ਕਲ ਸੀ ਤੇ ਉਹਨਾਂ ਨੇ ਉਹਨੂੰ ਇੱਕ ਵੈਕਸੀਨੇਸ਼ਨ ਕੀਤੀ, ਉਹਨੂੰ ਦਵਾਈ ਦਿੱਤੀ ਜਾਂ ਉਹਨੂੰ ਟੀਕਾ ਲਾਇਆ ਤੇ ਉਸ ਮਾਤਰਾ ਦਾ ਉਸ ਬੱਚੇ ਉੱਤੇ ਅਸਰ ਕੋਈ ਨਾ ਹੋਇਆ। ਮੰਨ ਲਓ ਜਿੰਨੀ ਵੀ ਕੋਈ ਇੱਕ ਮਿਕਦਾਰ ਹੈ ਦੇਣ ਦੀ ਬੱਚੇ ਨੂੰ ਡੋਜ਼, ਇੱਥੇ ਤਾਂ ਹੁਣ ਖਾਸ ਕਰਕੇ ਬੜਾ ਧਿਆਨ ਦਿੱਤਾ ਜਾਂਦਾ, ਛੇਤੀ ਕੀਤਿਆਂ ਡਾਕਟਰ ਗੋਲੀ ਨਹੀਂ ਦਿੰਦਾ। ਤੋ ਉਹ ਜਦੋਂ ਉਹਨਾਂ ਨੇ ਉਸ ਬੱਚੇ ਨੂੰ ਇੰਜੈਕਸ਼ਨ ਲਾਇਆ, ਟੀਕਾ ਲਾਇਆ, ਉਹ ਬੱਚਾ ਬੇਹੋਸ਼ ਨਹੀਂ ਹੋਇਆ। ਉਸ ਟੀਕੇ ਦਾ ਉਹਦੇ ਉੱਤੇ ਅਸਰ ਕੋਈ ਨਹੀਂ ਹੋਇਆ, ਥੋੜ੍ਹੀ ਜਿਹੀ ਡੋਜ਼ ਉਹਨਾਂ ਨੇ ਹੋਰ ਵਧਾ ਦਿੱਤੀ, ਉਹਦਾ ਵੀ ਕੋਈ ਅਸਰ ਨਾ ਹੋਇਆ। ਤੇ ਉਹਦੀ ਹੈਡਲਾਈਨ ਸੀ ਪੇਪਰ ਦੀ ਵੀ ਇੰਨੀ ਡੋਜ਼ ਦਿੱਤੀ ਜਿਹੜੀ ਇੱਕ ਬੰਦੇ ਨੂੰ ਦਿੱਤੀ ਜਾਂਦੀ ਹੈ, ਫਿਰ ਜਾ ਕੇ ਬੱਚੇ ਉੱਤੇ ਉਹਦਾ ਅਸਰ ਹੋਇਆ। ਤੇ ਜਦੋਂ ਉਹਦੀ ਤਹਿ ਦੇ ਵਿੱਚ ਗਏ ਤੇ ਗੱਲ ਇਹ ਪਤਾ ਲੱਗੀ ਵੀ ਜਿਹੜੀ ਇਸ ਬੱਚੇ ਦੀ ਮਾਂ ਸੀ ਉਹ ਚਿੱਟੇ ਦੇ ਨਸ਼ੇ ਦੀ ਆਦੀ ਸੀ। ਜਿਹੜੀ ਹੈਰੋਇਨ ਸਮੈਕ ਕੋਈ ਚੱਲਦੀ ਹੈ, ਉਹਨੇ ਉਹ ਨਸ਼ਾ ਇੰਨਾ ਕੀਤਾ ਇੰਨਾ ਕੀਤਾ ਵੀ ਉਹਦੇ ਖੂਨ ਦੇ ਰਾਹੀਂ ਉਹਦੇ ਬੱਚੇ ਦੀਆਂ ਨਸਾਂ ਤੱਕ ਉਹ ਜ਼ਹਿਰ ਪਹੁੰਚ ਗਿਆ। ਫਿਰ ਅਸਰ ਕੀ ਹੋਣਾ ਸੀ?
ਤੋ ਇਹਦਾ ਅਰਥ ਇਹ ਹੈ ਵੀ ਸਾਡੀ ਅਗਿਆਨਤਾ ਵੀ, ਸਾਡੀ ਬੇਸਮਝੀ ਵੀ ਜਿਹੜੀ ਹੈ, ਉਹ ਇੱਕ ਬੱਚੇ ਦੀ ਲਾਈਫ ਨੂੰ ਤੈਅ ਕਰਦੀ ਹੈ। ਹੁਣ ਉਹਦਾ ਪੂਰਬਲਾ ਕਰਮ ਆਪੇ ਹੀ ਮਾੜਾ ਹੋ ਗਿਆ, ਬੱਚੇ ਦਾ ਚੰਗਾ ਥੋੜ੍ਹਾ ਹੋਇਆ। ਜਿਹੜੇ ਬੱਚੇ ਨੂੰ ਇੱਕ ਪੂਰੇ ਵੱਡੇ ਬੰਦੇ ਜਿੰਨੀ ਡੋਜ਼ ਦੇ ਕੇ ਉਹਨਾਂ ਨੇ ਬੇਹੋਸ਼ ਕੀਤਾ ਓਪਰੇਟ ਕਰਨ ਲਈ ਜਾਂ ਉਹਨਾਂ ਦਾ ਟ੍ਰੀਟਮੈਂਟ ਕਰਨ ਲਈ, ਤੇ ਪੂਰਬਲਾ ਕਰਮ ਕੀ ਹੋ ਗਿਆ? ਉਹ ਮਾਂ ਦੇ ਰੂਪ ਵਿੱਚ, ਉਹ ਪਿਤਾ ਦੇ ਰੂਪ ਵਿੱਚ ਪੂਰਬਲਾ ਕਰਮ ਪ੍ਰਗਟ ਹੋ ਗਿਆ। ਤੋ ਜੇ ਅਸੀਂ ਓਵਰਆਲ ਇਹਨਾਂ ਚੀਜ਼ਾਂ ਦੀ ਇੱਦਾਂ ਸਮਝ ਲੈ ਕੇ ਚੱਲੀਏ ਤੇ ਫਿਰ ਸ਼ਾਇਦ ਅਸੀਂ ਦਰੁਸਤ ਹੋਵਾਂਗੇ। ਹੁਣ ਪੂਰਬਲੇ ਕਰਮ ਨੂੰ ਸਵਾਰਿਆ ਕਿਵੇਂ ਜਾਣਾ ਹੈ? ਕਿਸੇ ਵੀ ਚੀਜ਼ ਨੂੰ ਸਵਾਰਨ ਦੇ ਲਈ ਕੀ ਕਰਨਾ ਪੈਂਦਾ ਹੈ? ਜੇ ਪੁਰਾਣੀਆਂ ਨੀਆਂ ਨੇ ਘਰ ਦੀਆਂ ਤੇ ਫਿਰ ਜੇ ਉੱਥੇ ਨਵੀਂ ਧਰਨੀ ਹੈ ਤੇ ਪਹਿਲੀਆਂ ਨੂੰ ਪੁੱਟਣ ਲਈ ਮਿਹਨਤ ਕਰਨੀ ਪੈਣੀ ਹੈ, ਉਦਮ ਕਰਨਾ ਪੈਣਾ। ਤੋ ਕੋਈ ਵੀ ਜਿਹੜਾ ਪੂਰਬਲਾ ਕਰਮ ਹੈ, ਜਿਹੜਾ ਬੀਤੇ ਹੋਏ ਦੇ ਸੰਸਕਾਰ ਜਿਹੜੇ ਨੇ ਉਹ ਸਾਡੇ ਨਾਲ ਚੱਲਦੇ ਰਹਿੰਦੇ ਨੇ, ਸਾਡਾ ਵਿਹਾਰ ਉਹਨਾਂ ਚੀਜ਼ਾਂ ਤੋਂ ਤੈਅ ਹੁੰਦਾ, ਉਹ ਮਿਟਦਾ ਨਹੀਂ, ਨਾਲ ਹੀ ਚੱਲਦਾ। ਹਾਂ, ਕਈ ਵਾਰਾਂ ਉਹ ਦਬਵੇਂ ਰੂਪ ਦੇ ਵਿੱਚ ਹੋ ਜਾਂਦੇ ਨੇ, ਕਈ ਵਾਰਾਂ ਪ੍ਰਗਟ ਹੋ ਜਾਂਦੇ। ਮੰਨ ਲਓ ਜਿਵੇਂ ਕੋਈ ਚੋਰ ਹੋਵੇ ਤੇ ਚੋਰ ਦਾ ਪੁੱਤ ਉਹਨੇ ਚੋਰੀ ਕਰਦਿਆਂ ਆਪਣੇ ਪਿਤਾ ਨੂੰ ਵੇਖਿਆ ਤੇ ਚੋਰੀ ਵਾਲਾ ਸੁਭਾਅ ਉਹਦੇ ਅੰਦਰ ਪੈਦਾ ਹੋ ਗਿਆ, ਭਾਵੇਂ ਕਿ ਉਹ ਚੋਰੀ ਨਹੀਂ ਕਰ ਰਿਹਾ ਜਿੱਦਾਂ ਉਹਦੇ ਪਿਤਾ ਨੇ ਕੀਤੀ ਸੀ, ਉਹਨੇ ਚੋਰੀ ਉਦਾਂ ਨਹੀਂ ਕੀਤੀ, ਪਰ ਕੁਝ ਕੁਝ ਉਹਦਾ ਅਸਰ ਜਿਹੜਾ ਸੀ ਉਹ ਉਸ ਪੀੜ੍ਹੀ ਉੱਤੇ, ਉਸ ਬੱਚੇ ਦੇ ਉੱਤੇ ਉਦਾਂ ਹੀ ਰਿਹਾ। ਤੇ ਉਹਦੇ ਬਾਰੇ ਇੰਨੀ ਗੱਲ ਹੈ ਵੀ ਹਾਂ, ਕਦੀ ਕਦਾਈ ਉਹ ਚੋਰੀ ਕਰ ਲੈਂਦਾ, ਮਤਲਬ ਸੁਭਾਅ ਦੇ ਵਿੱਚ ਉਹ ਜਿਹੜਾ ਕਿਣਕਾ ਸੀ ਉਹ ਉਦਾਂ ਹੀ ਮੌਜੂਦ ਰਿਹਾ। ਹੁਣ ਆਪਾਂ ਜਾਣਦੇ ਹਾਂ ਵੀ ਜਿਹੜੇ ਕੋਈ ਮਿਸਤਰੀ ਸਿੰਘ ਨੇ ਜਾਂ ਜਿਹੜੇ ਕੋਈ ਕਿਸਾਨ ਨੇ, ਉਹਨਾਂ ਦੇ ਘਰਾਂ ਵਿੱਚ ਟਰੈਕਟਰ ਨੇ, ਹਲ ਨੇ, ਖੇਤੀ ਵਾਲੇ ਸੰਦ ਨੇ। ਤੋ ਕਿਸਾਨ ਦਾ ਬੱਚੇ ਨੂੰ ਕੋਈ ਟ੍ਰੇਨਿੰਗ ਨਹੀਂ ਦਿੱਤੀ ਗਈ ਸਪੈਸ਼ਲ, ਉਹ ਉਸ ਮਾਹੌਲ ਵਿੱਚ ਰਹਿ ਕੇ ਕੁਝ ਚੀਜ਼ਾਂ ਆਪਣੇ ਆਪ ਹੀ ਸਿੱਖ ਗਿਆ, ਆਪਣੇ ਆਪ ਹੀ ਉੱਤੇ ਅਸਰ ਹੋ ਗਿਆ। ਮੱਝਾਂ ਗਾਵਾਂ ਨਾਲ ਉਹਦਾ ਜਦੋਂ ਵਾਹ ਪਿਆ, ਆਪੇ ਹੀ ਉਹਨੂੰ ਜਿਹੜਾ ਹੈ ਟ੍ਰੇਨਿੰਗ ਮਿਲ ਗਈ, ਸਿਖਾਈ ਥੋੜ੍ਹਾ ਸੀ ਕਿਸੇ ਨੇ। ਹਾਂ, ਉਹਨੂੰ ਠੀਕ ਕਰਨ ਲਈ ਜ਼ਰੂਰ ਸਿਖਾਇਆ ਗਿਆ। ਉਹ ਜਿਵੇਂ ਕਹਿੰਦੇ ਨੇ ਵੀ ਜਿਹੜੇ ਮਿਸਤਰੀਆਂ ਦੇ ਪੁੱਤ ਹੋਣ, ਤਰਖਾਣ ਸਿੰਘਾਂ ਦੇ ਜਿਹੜੇ ਬੱਚੇ ਨੇ, ਉਹਨਾਂ ਦੇ ਘਰ ਦਾ ਇਨਵਾਇਰਮੈਂਟ ਇੱਦਾਂ ਦਾ ਹੈ ਵੀ ਉਹਨੂੰ ਮੇਖ ਲਾਉਣੀ ਦੱਸਣੀ ਨਹੀਂ ਪੈਂਦੀ। ਉਹਨੇ ਘਰ ਦੇ ਔਜ਼ਾਰ ਚੁੱਕੇ, ਜਦੋਂ ਦਾ ਬਾਪੂ ਉੱਥੇ ਨਹੀਂ ਸੀ ਹੈਗਾ ਉਹਨੇ ਸਿੱਖ ਲਈ, ਉਹਦੀ ਇੱਕ ਸੱਟ ਜਿਹੜੀ ਹੈ ਉਹ ਸਿੱਧੀ ਟਿਕਾਣੇ ਉੱਤੇ ਲੱਗਦੀ ਹੈ। ਤੋ ਇਹੋ ਚੀਜ਼ਾਂ ਸਾਡੇ ਸੁਭਾਅ ਦੇ ਵਿੱਚ ਵੀ ਕੰਮ ਕਰਦੀਆਂ। ਬੇਨਤੀ ਹੈ ਭੈਣ ਜੀ, ਬੱਚੇ ਨੂੰ ਬਾਹਰ ਲੈ ਦਿਓ, ਜੇ ਥੋੜ੍ਹਾ ਜਿਹਾ ਬਾਹਰ ਲੈ ਦਿਓ, ਕੋਈ ਗੱਲ ਨਹੀਂ। ਇਹਦੇ ਨਾਲ ਸਿਰਫ ਇਹ ਹੁੰਦਾ ਫਿਰ ਬਾਕੀਆਂ ਨੂੰ ਡਿਸਟਰਬੈਂਸ ਹੁੰਦੀ, ਕੋਈ ਗੱਲ ਨਹੀਂ, ਬੱਚਾ ਹੈ ਬਾਹਰ ਲੈ ਜਾਓ। ਤੋ ਮੈਂ ਜਿਹੜੀ ਅਰਜ਼ ਤੁਹਾਡੇ ਚਰਨਾਂ ਵਿੱਚ ਕਰਨ ਲੱਗਾ ਸੀ ਵੀ ਕਿਸੇ ਵੀ ਚੀਜ਼ ਦਾ ਸਾਡੇ ਅੰਦਰੋਂ ਅਸਰ ਘਟਦਾ ਵੀ ਨਹੀਂ, ਤੇ ਜਿਹੜੀ ਵੀ ਅਸੀਂ ਲਾਈਫ ਵਿੱਚ ਕੋਈ ਪ੍ਰੈਕਟਿਸ ਕੀਤੀ ਹੋਵੇ ਉਹ ਕਿਤੇ ਨਾ ਕਿਤੇ ਪ੍ਰਗਟ ਹੋ ਵੀ ਜਾਂਦੀ ਹੈ। ਤੁਸੀਂ ਮਾੜੀ ਪ੍ਰੈਕਟਿਸ ਕੀਤੀ ਹੈ, ਹੁਣ ਕਈ ਵਾਰ ਬੰਦਾ ਮਾੜਾ ਹੁੰਦਾ ਹੈ ਸੁਭਾਅ ਕਰਕੇ, ਚੰਗਾ ਨਹੀਂ ਹੈ। ਜਿਵੇਂ ਮੈਂ ਚੋਰ ਦੀ ਉਦਾਹਰਣ ਲੈਣ ਲੱਗਾ ਸੀ ਵੀ ਚੋਰ ਦਾ ਪੁੱਤ ਹੈ, ਉਹਨੇ ਸਾਰੀਆਂ ਚੀਜ਼ਾਂ ਵੇਖੀਆਂ ਨੇ ਆਪਣੀ ਲਾਈਫ ਵਿੱਚ, ਪਰ ਉਹ ਆਪ ਚੋਰੀ ਨਹੀਂ ਕਰਦਾ, ਉਹਨੂੰ ਜਾਂ ਇੰਨੀ ਕੁ ਸੈਂਸ ਮਿਲ ਗਈ ਵੀ ਨਹੀਂ ਮਾੜੀ ਚੀਜ਼ ਹੈ, ਪਰ ਸੁਭਾਅ ਵਿੱਚ ਉਹ ਕਿਣਕਾ ਪਿਆ ਹੋਇਆ ਹੈ। ਜਦੋਂ ਕਿਤੇ ਦਾ ਲੱਗਾ ਤੇ ਉਹਨੇ ਵੀ ਚੋਰੀ ਕਰ ਲਈ, ਜਿੰਨਾ ਚਿਰ ਦਾ ਨਾ ਲੱਗਾ ਉਨਾ ਚਿਰ ਉਹ ਸਾਧ ਹੀ ਸੀ, ਤੁਰਿਆ ਫਿਰਦਾ ਸੀ, ਉਹ ਚੀਜ਼ ਪ੍ਰਗਟ ਹੋ ਗਈ, ਉਹ ਸੰਸਕਾਰ ਪ੍ਰਗਟ ਹੋ ਗਏ। ਇੱਦਾਂ ਹੀ ਕਿਸਾਨ ਦਾ ਪੁੱਤਰ ਸੀ, ਸੰਸਕਾਰ ਪ੍ਰਗਟ ਹੋ ਗਏ। ਅਸੀਂ ਜਿਹੜੇ ਮਾਹੌਲ ਵਿੱਚ ਰਹਿੰਦੇ ਹਾਂ ਪਤਾ ਲੱਗ ਜਾਂਦਾ ਹੈ ਵੀ ਇਹਦੀ ਬੋਲੀ ਮਾਝੇ ਵਾਲੀ ਹੈ, ਇਹਦੀ ਮਾਲਵੇ ਵਾਲੀ ਹੈ, ਇਹਦੀ ਦੁਆਬੇ ਵਾਲੀ ਹੈ, ਭਾਵੇਂ ਇੱਥੋਂ ਦੀ ਬੋਰਨ ਹੋਣ ਬੱਚੇ, ਪਰ ਕਿਤੇ ਨਾ ਕਿਤੇ ਕੋਈ ਇੱਕ ਦਾ ਸ਼ਬਦ ਜਿਹੜਾ ਉਹਦੀ ਸੁਰਤ ਦੇ ਵਿੱਚ ਬਹਿ ਗਿਆ, ਜਾਣੇ ਜਾਂ ਅਣਜਾਣੇ ਦੇ ਵਿੱਚ ਤੁਹਾਨੂੰ ਪਤਾ ਲੱਗ ਜਾਵੇਗਾ ਵੀ ਇਹ ਕਿੱਥੋਂ ਦੀ ਬੋਲੀ ਬੋਲਦਾ ਹੈ। ਤੋ ਇੱਦਾਂ ਬੰਦਾ ਚੀਜ਼ਾਂ ਨੂੰ ਕੈਰੀ ਕਰਕੇ ਅੱਗੇ ਤੋਂ ਅੱਗੇ ਤੁਰਦਾ ਹੈ, ਅੱਗੇ ਤੋਂ ਅੱਗੇ ਤੁਰਦਾ ਹੈ। ਕਿਸੇ ਵੇਲੇ ਉਹ ਪ੍ਰਗਟ ਹੋ ਜਾਂਦੀ ਹੈ, ਕਿਸੇ ਵੇਲੇ ਪ੍ਰਗਟ ਨਹੀਂ ਵੀ ਹੁੰਦੀ।
ਤੋ ਬਾਬਾ ਕਬੀਰ ਸਾਹਿਬ ਨੇ ਅੱਜ ਇੱਥੇ ਬੜਾ ਕੀਮਤੀ ਇੱਕ ਖਿਆਲ ਦਿੱਤਾ। ਹੁਣ ਇਸ ਸਲੋਕ ਨੂੰ ਸਮਝਣਾ ਥੋੜ੍ਹਾ ਜਿਹਾ ਸੌਖਾ ਹੋਵੇਗਾ। ਉਹਨਾਂ ਨੇ ਆਖਿਆ ਵੀ ਮੈਂ ਨਾ ਇੱਦਾਂ ਪੀੜਿਆ ਜਾ ਰਿਹਾ ਸੀ ਜਿਵੇਂ ਤਿਲ ਕਹਾਣੀ ਬਣਨ ਲੱਗਿਆਂ ਪੀੜਿਆ ਜਾਂਦਾ ਇਹਨਾਂ, ਇੱਦਾਂ ਮੈਂ ਵੀ ਪੀੜਿਆ ਜਾ ਰਿਹਾ ਸੀ ਜਿਵੇਂ ਕੋਹਲੂ ਦੇ ਵਿੱਚ ਤਿਲ ਪੀੜੇ ਜਾਂਦੇ ਨੇ, ਇੱਦਾਂ ਮੈਂ ਵੀ ਆਪਣੀ ਜ਼ਿੰਦਗੀ ਦੇ ਵਿੱਚ ਵਿਕਾਰਾਂ ਅਤੇ ਆਸਾਂ ਦੇ ਕੋਹਲੂ ਦੇ ਵਿੱਚ ਪੀੜਿਆ ਜਾ ਰਿਹਾ ਸੀ, ਬੜਾ ਦੁਖੀ ਸੀ। ਕਬੀਰ ਕਹਾਣੀ ਪੀੜ ਤੇ ਦੁਖੀ ਸੀ, ਮੈਂ ਵਿਕਾਰਾਂ ਦੇ ਵੱਸ ਪਿਆ ਹੋਇਆ ਦੁਖੀ ਸੀ, ਆਸਾਂ ਮੈਨੂੰ ਦੁਖੀ ਕਰ ਰਹੀਆਂ ਸੀ। ਸਤਿਗੁਰ ਲਈਏ ਛਡਾਏ ਤੇ ਮੇਰੇ ਗੁਰੂ ਨੇ ਮੈਨੂੰ ਛਡਾ ਲਿਆ। ਪਰਾ ਪੂਰਬਲੀ ਭਾਵਨੀ, ਹੁਣ ਇੱਥੇ ਸ਼ਬਦ ਵਰਤਿਆ ਪਰਾ ਪੂਰਬਲੀ। ਪਰਾ ਪੂਰਬਲੀ ਕਹਿੰਦੇ ਨੇ ਜੀ ਪਹਿਲੇ ਜਨਮਾਂ ਦੇ ਸਮੇਂ ਦੀ ਕਮਾਈ। ਹੁਣ ਇਹ ਕਮਾਈ ਕਿਹੜੀ ਸੀ? ਆਖਿਆ ਪ੍ਰਗਟ ਹੋਈ ਆਏ, ਜਿਹੜੀ ਮੇਰੀ ਪਿਛਲੀ ਕਮਾਈ ਸੀ ਉਹ ਪ੍ਰਗਟ ਹੋ ਗਈ। ਜਿਵੇਂ ਕਿਸੇ ਬੰਦੇ ਦੇ ਅੰਦਰ ਘਰ ਦੇ ਵਿੱਚ ਇੱਕੋ ਦਮ ਗਰੀਬੀ ਪ੍ਰਵੇਸ਼ ਕਰ ਜਾਵੇ, ਭੁੱਖਮਰੀ ਪੈ ਜਾਵੇ, ਬਹੁਤ ਬੁਰੇ ਹਾਲਾਤ ਹੋਣ ਘਰ ਦੇ, ਤੇ ਬੰਦਾ ਆਖੇ ਲੈ ਅੱਜ ਛੁੱਟ ਗਏ ਮਾੜੇ ਹਾਲਾਤਾਂ ਤੋਂ, ਫਲਾਂ ਫਲਾਂ ਜਗ੍ਹਾ ਆਪਣੀ ਇੱਕ ਛੋਟੀ ਜਿਹੀ ਜ਼ਮੀਨ ਦਾ ਟੁਕੜਾ ਸੀ ਉਹਦਾ ਮੁੱਲ ਵੱਧ ਗਿਆ, ਖਰੀਦ ਕੇ ਰੱਖੀ ਸੀ ਪਤਾ ਹੀ ਨਹੀਂ ਸੀ ਉਹਦੇ ਬਾਰੇ, ਅੱਜ ਪ੍ਰਗਟ ਹੋ ਗਈ। ਫਲਾਨੇ ਪਿੰਡੋਂ ਬੰਦਾ ਆਇਆ, ਘਰ ਦੀ ਸਿਚੁਏਸ਼ਨ ਚੰਗੀ ਨਹੀਂ ਸੀ, ਹਾਲਾਤ ਬੁਰੇ ਸੀ, ਕੰਗਾਲੀ ਗਰੀਬੀ ਦੇ ਹਾਲਾਤ ਸਨ, ਪਰ ਬੰਦਾ ਆਇਆ ਉਹਨੇ ਕਿਹਾ ਉਹ ਤੁਹਾਡੀ ਜ਼ਮੀਨ ਤੇ ਫਲਾਨੀ ਜਗ੍ਹਾ ਉੱਤੇ ਪਈ ਹੈ, ਤੇਰੇ ਦਾਦੇ ਨੇ ਖਰੀਦ ਕੇ ਰੱਖੀ ਸੀ। ਤੇ ਇੱਕੋ ਦਮ ਪਤਾ ਲੱਗਾ ਹੁਣ ਸਾਰੀ ਕੰਗਾਲੀ ਤੇ ਗਰੀਬੀ ਚੱਕੀ ਗਈ। ਤੋ ਪਰਾ ਪੁਰਬਲੀ ਕਿਹੜੀ ਹੈ? ਜਿਵੇਂ ਆਪਾਂ ਸੰਗਤ ਵਿੱਚ ਬੈਠੇ ਹਾਂ, ਭਾਵੇਂ ਤੁਸੀਂ 10 ਮਿੰਟ ਬੈਠੇ, 15 ਮਿੰਟ ਬੈਠੇ, ਅੱਧਾ ਘੰਟਾ ਬੈਠੇ, ਤਾਂ ਹੀ ਤੇ ਬਾਬਾ ਜੀ ਕਹਿੰਦੇ ਨੇ ਕਬੀਰ ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ। ਆਖਿਆ ਇੱਕ ਘੜੀ, ਇੱਕ ਘੜੀ ਤੋਂ ਵੀ ਅੱਧੀ ਘੜੀ। ਕਬੀਰ ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ, ਭਗਤਨ ਛੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਉਹਦਾ ਲਾਭ ਹੀ ਮਿਲਦਾ ਹੈ। ਤੁਸੀਂ ਸਕੂਲ ਦੀ ਕਲਾਸ ਅਟੈਂਡ ਕੀਤੀ, ਠੀਕ ਆ, ਜੋ ਇੱਕ ਘੰਟਾ ਟੀਚਰ ਨੇ ਤੁਹਾਨੂੰ ਪੜ੍ਹਾਇਆ ਕੁਝ ਵੀ ਸਮਝ ਨਹੀਂ ਲੱਗਾ, ਪਰ ਜੇ ਇੱਕ ਅੱਧੀ ਗੱਲ ਵੀ ਤੁਹਾਨੂੰ ਸਮਝ ਲੱਗ ਗਈ ਤੇ ਕੋਈ ਪਤਾ ਨਹੀਂ ਲਾਈਫ ਵਿੱਚ ਉਸ ਇੱਕ ਗੱਲ ਨੇ ਤੁਹਾਨੂੰ ਕਿੱਥੇ ਲੈ ਜਾਣਾ, ਪਰ ਉਹਦੇ ਲਈ ਕਲਾਸ ਵਿੱਚ ਬਹਿਣਾ ਪੈਣਾ। ਹੁਣ ਇਹ ਹੈ ਪਰਾ ਪੁਰਬਲੀ ਜਿਹੜੀ ਪ੍ਰਗਟ ਹੁੰਦੀ। ਮੈਂ ਅੱਜ ਇਹਨੂੰ ਥੋੜ੍ਹਾ ਜਿਹਾ ਫੋਕਸ ਕਰਾਂਗਾ ਵੀ ਪਰਾ ਪੁਰਬਲੀ ਕਿਹੜੀ ਕਮਾਈ ਹੈ, ਵੀ ਜਿਹੜੀ ਤੁਸੀਂ ਇੱਦਾਂ ਕਮਾ ਲਈ, ਜਿਹਨੂੰ ਬਾਬੇ ਕਬੀਰ ਦਾ ਜਿਹੜਾ ਆਪਾਂ ਬਚਨ ਸਾਂਝਾ ਕਰਿਆ ਵੀ ਇੱਕ ਘੜੀ ਵੀ ਆ ਮਿੰਟਾਂ ਦੀ, ਆਧੀ ਘੜੀ ਆਧੀ ਹੂੰ ਤੇ ਆਦ, 5 ਮਿੰਟ ਵੀ, 5 ਮਿੰਟ ਜੇ ਉਸ ਵਕਤ ਵੀ ਤੁਹਾਡੇ ਕੰਨ ਵਿੱਚ ਕੋਈ ਗੱਲ ਪੈ ਗਈ ਤੇ ਉਹ ਗੱਲ ਬੜੀ ਕੀਮਤੀ ਹੋਵੇ। ਵੇਖੋ ਹੀਰੇ ਮੋਤੀ ਜਵਾਹਰਾਤ ਖਿਲਰੇ ਪਏ ਹੋਣ, ਇੱਕ ਕਿਣਕਾ ਵੀ ਮਿਲ ਜਾਵੇ ਨਾ। ਮੈਨੂੰ ਯਾਦ ਹੈ ਮੇਰਾ ਮਿੱਤਰ ਗੁਜਰਾਤ ਦੇ ਵਿੱਚ, ਉਹਦਾ ਫਾਦਰ ਜੀ ਜਿਹੜਾ ਸੀ ਨਾ, ਉਹਦਾ ਜਿਹੜਾ ਪਿਤਾ ਸੀ ਉਹ ਹੀਰਿਆਂ ਦੀ ਫੈਕਟਰੀ 'ਚ ਕੰਮ ਕਰਦੇ ਸੀ, ਜਿੱਥੇ ਹੀਰੇ ਤਰਾਸ਼ੇ ਜਾਂਦੇ ਨਾ ਮਸ਼ੀਨ ਦੇ ਨਾਲ, ਉੱਥੇ ਉਹ ਕੰਮ ਕਰਦੇ ਸੀ। ਅਤੇ ਉਹ ਮੈਨੂੰ ਕਹਿਣ ਲੱਗਾ, ਕਹਿੰਦਾ ਜੀ ਮੇਰਾ ਫਾਦਰ ਉੱਥੇ ਕੰਮ ਕਰਦਾ ਸੀ, ਅਸੀਂ ਉੱਥੇ ਰਹਿੰਦੇ ਸੀ, ਅਤੇ ਜਦੋਂ ਮੇਰਾ ਫਾਦਰ ਕੰਮ ਕਰਨ ਜਾਇਆ ਘਰੇ ਨਾ, ਅਤੇ ਹੀਰੇ ਨੂੰ ਜਿਵੇਂ ਇੱਦਾਂ ਉਹ ਤਰਾਸ਼ਣਗੇ ਅਤੇ ਕੱਟਾ ਹੀਰੇ ਦਾ ਉੱਡੇਗਾ, ਮਤਲਬ ਜਿਹੜਾ ਉਹ ਬੋਰ ਬਣ ਜਾਂਦਾ ਨਾ ਕੋਈ ਵੀ ਚੀਜ਼ ਜਦੋਂ ਆਪਾਂ ਤਰਾਸ਼ਦੇ ਹਾਂ। ਉਹ ਕਹਿੰਦੇ ਵੀ ਉਹਨਾਂ ਦੇ ਸਪੈਸ਼ਲ ਕੱਪੜੇ ਸਨ, ਘਰ ਵਾਲੇ ਕੱਪੜੇ ਉਹ ਪਾ ਕੇ ਜਾਂਦੇ ਸੀ, ਉਹਨਾਂ ਨੂੰ ਲਵਾ ਲਿਆ ਜਾਂਦਾ ਸੀ, ਸਪੈਸ਼ਲ ਕੱਪੜੇ ਪਾਏ ਜਾਂਦੇ ਸਨ, ਉੱਥੇ ਕੰਮ ਕੀਤਾ ਜਾਂਦਾ ਸੀ ਫੈਕਟਰੀ ਦੇ ਵਿੱਚ, ਅਤੇ ਵਾਪਸ ਜਦੋਂ ਘਰ ਨੂੰ ਆਉਣਾ ਹੈ ਤਾਂ ਉਹ ਕੱਪੜੇ ਉੱਥੇ ਹੀ ਲਾਉਣੇ ਨੇ ਅੰਦਰ ਹੀ, ਅਤੇ ਪੂਰਾ ਆਪਣੇ ਆਪ ਨੂੰ ਝਾੜ ਕੇ ਕਲੀਨ ਕਰਕੇ ਅਤੇ ਫਿਰ ਦੂਜੇ ਕੱਪੜੇ ਪਾਉਣੇ ਅਤੇ ਫਿਰ ਆਪਣੇ ਘਰਾਂ ਨੂੰ ਆਉਣਾ। ਮੈਂ ਕਿਹਾ ਇਹਦਾ ਰੀਜ਼ਨ ਕੀ?
ਕਹਿੰਦਾ ਰੀਜ਼ਨ ਇਹ ਹੈ, ਹੀਰਾ ਕੋਈ ਸਸਤੀ ਚੀਜ਼ ਤਾਂ ਹੈ ਨਹੀਂ, ਹੀਰਾ ਕੋਈ ਸਸਤੀ ਚੀਜ਼ ਥੋੜ੍ਹਾ ਹੈ, ਬੜੀ ਮਹਿੰਗੀ ਚੀਜ਼ ਹੈ। ਅਤੇ ਤੁਸੀਂ ਇਮੈਜਿਨ ਕਰੋ, ਇੱਦਾਂ ਸੋਚ ਕੇ ਵੇਖੋ ਵੀ ਕੋਈ ਬੰਦਾ ਹੀਰੇ ਦੀ ਫੈਕਟਰੀ 'ਚ ਗਿਆ, ਉਹਨੇ ਹੀਰੇ ਨੂੰ ਤਰਾਸ਼ਿਆ, ਬੂਰਾ ਉੱਡ ਕੇ ਉਹਦੀਆਂ ਬਾਹਾਂ ਦੇ ਉੱਤੇ ਪੈ ਗਿਆ, ਕੁਝ ਇੱਥੇ ਫਸ ਗਿਆ, ਕੁਝ ਝੱਗੇ 'ਚ ਪੈ ਗਿਆ, ਜੇ ਤੇ ਘੱਟਾ ਹੋਵੇ ਤਾਂ ਫਿਰ ਕਿਹਨੇ ਡੱਕਣਾ, ਫਿਰ ਨਹੀਂ ਕੋਈ ਰੋਕ ਸਕਦਾ। ਪਰ ਜੇ ਉਹ ਬੰਦਾ ਉੱਦਾਂ ਹੀ ਘਰੇ ਆ ਗਿਆ, ਆਣ ਕੇ ਉਹਨੇ ਉਹ ਹੀਰੇ ਦੇ ਉਹ ਕਿਣਕੇ ਇਕੱਠੇ ਕਰ ਲਏ, ਕਾਰੀਗਰ ਤਾਂ ਹੈਗਾ ਸੀ, ਉਹਦਾ ਮੁੱਲ ਕਿੰਨਾ ਹੋਵੇਗਾ? ਇਸ ਕਰਕੇ ਜਿਹੜੀ ਕੀਮਤੀ ਚੀਜ਼ ਹੈ ਉਹ ਅਗਲੇ ਕਹਿੰਦੇ ਨੇ ਵੀ ਨਹੀਂ, ਇੱਥੋਂ ਬਾਹਰ ਨਹੀਂ ਜਾਣੀ ਚਾਹੀਦੀ, ਭਾਵੇਂ ਕਿ ਬੁਰਾ ਜਾਈਏ। ਅਤੇ ਅੰਮ੍ਰਿਤਸਰ ਦੀ ਜਿਹੜੀ ਇੱਕ ਥਾਂ ਹੈ, ਉਹ ਉੱਥੇ ਸੁਨਿਆਰਿਆਂ ਦੀਆਂ ਦੁਕਾਨਾਂ ਬਹੁਤ ਨੇ, ਬੜਾ ਕੁਝ ਉੱਥੇ ਹੁੰਦਾ। ਹੁਣ ਇਹ ਗੱਲਾਂ ਸਿਰਫ ਸਮਝਣ ਮਾਤਰ ਨੇ, ਉਹਦੇ ਵਿੱਚ ਜਿਹੜੀ ਸੁਨਿਆਰ ਦੀ ਦੁਕਾਨ ਹੁੰਦੀ ਹੈ, ਤੁਸੀਂ ਕਦੀ ਵੇਖਿਓ ਦੁਨੀਆਂ ਦੀ ਹਰ ਦੁਕਾਨ ਦੀ ਸਫਾਈ ਜਿਹੜੀ ਹੈ ਉਹ ਬਾਹਰ ਨੂੰ ਹੁੰਦੀ ਹੈ। ਗਰੋਸਰੀ ਸਟੋਰ 'ਤੇ ਜਾਓ, ਝਾੜੂ ਮਾਰ ਕੇ ਸਾਰਾ ਕੁਝ ਕਰਦੇ ਨੇ, ਬਾਹਰ ਕੱਢਦੇ ਨੇ। ਤੁਸੀਂ ਘਰਾਂ ਦੇ ਵਿੱਚ ਜਦੋਂ ਬੋਕਰ ਮਾਰਦੇ ਹੋ ਤਾਂ ਘਰੋਂ ਸਾਰਾ ਕੁਝ ਬਾਹਰ ਨੂੰ ਕੱਢਦੇ ਹੋ, ਪਰ ਜਿਹੜੀ ਸੁਨਿਆਰ ਦੀ ਦੁਕਾਨ ਦੀ ਸਫਾਈ ਹੈ ਉਹ ਬਾਹਰੋਂ ਅੰਦਰ ਨੂੰ ਚੱਲਦੀ ਹੈ, ਬਾਹਰੋਂ ਅੰਦਰ, ਕਿਉਂਕਿ ਉੱਥੇ ਡਿੱਗੇ ਹੋਏ ਇੱਕ ਨਿੱਕੇ ਜੇ ਸੋਨੇ ਦੇ ਗਹਿਣੇ ਦੀ, ਜਾਂ ਕਹਿ ਲਓ ਨਿੱਕਾ ਜਿਹਾ ਇੱਕ ਬੜਾ ਟਾਈਨੀ ਜਿਹਾ ਪੀਸ ਵੀ ਹੋਵੇ ਤਾਂ ਉਹਦੀ ਵੀ ਇੱਕ ਕੀ ਹੈ, ਵੈਲਿਊ ਹੈ। ਤੋ ਬਿਲਕੁਲ ਇਸੇ ਤਰੀਕੇ ਨਾਲ ਜਿਹੜੀ ਗੁਰੂ ਦੀ ਸੰਗਤ ਹੈ, ਗੁਰੂ ਦੇ ਉਪਦੇਸ਼ ਨੇ, ਕਬੀਰ ਸਾਹਿਬ ਨੇ ਇਹਦੀ ਇੰਪੋਰਟੈਂਸ ਨੂੰ ਬਿਆਨਿਆ ਹੈ। ਉਹਨਾਂ ਆਖਿਆ ਏਕ ਘਰੀ ਆਦੀ ਘਰੀ ਆਦੀ ਹੂੰ ਤੇ ਆਦ ਭਗਤਨ ਸੇਤੀ ਗੋਸ਼ਟੇ ਜੋ ਕੀਨੋ ਸੋ ਲਾਭ। ਜਿਹੜੀ ਵੀ ਗੋਸ਼ਟੀ ਕੀਤੀ ਗਈ, ਜਿਹੜੀ ਵਿਚਾਰ ਕੀਤੀ ਗਈ, ਤੁਹਾਨੂੰ ਤੁਹਾਡੀ ਲਾਈਫ ਵਿੱਚ ਇਹਦਾ ਕੋਈ ਨਾ ਕੋਈ ਫਾਇਦਾ ਜ਼ਰੂਰ ਮਿਲੇਗਾ, ਲਾਭ ਜ਼ਰੂਰ ਮਿਲੇਗਾ। ਤੋ ਬੱਚਾ ਸਕੂਲ ਵਿੱਚ ਗਿਆ, ਉਹਨੇ ਕੁਝ ਪੜ੍ਹਿਆ। ਤੁਸੀਂ ਇੱਕ ਸਾਡੇ ਉਸਤਾਦ ਸਾਨੂੰ ਕਹਿੰਦੇ ਹੁੰਦੇ ਸੀ ਕਈ ਵਾਰ ਨਾ, ਵੈਸੇ ਕੁਝ ਸਵਾਲਾਂ ਦੇ ਤੁਹਾਨੂੰ ਜਵਾਬ ਮਿਲਦੇ ਨੇ ਜਦੋਂ ਆਪਾਂ ਕੋਈ ਬੁੱਕ ਰੀਡ ਕਰਦੇ ਹਾਂ, ਕਿਤਾਬ ਪੜ੍ਹਦੇ ਹਾਂ, ਕੋਈ ਵੀ ਜਦੋਂ ਕਿਤਾਬ ਪੜ੍ਹੀ ਜਾਂਦੀ ਹੈ ਨਾ ਸਾਧ ਸੰਗਤ, ਮੰਨ ਲਓ 100 ਪੰਨੇ ਦੀ ਕਿਤਾਬ ਹੈ, 100 ਦਾ ਪੇਜ ਹੈ, ਤੇ ਜਦੋਂ ਅਸੀਂ ਇੱਦਾਂ ਕਿਤਾਬ ਪੜ੍ਹਨੀ, ਜਾਂ ਹੁਣ ਕਿਉਂਕਿ ਹੁਣ ਸਾਨੂੰ ਵੀ ਸਮਝ ਲੱਗੀ 100 ਕਿਤਾਬ ਇੱਦਾਂ 100 ਪੰਨੇ ਦੀ ਪੜ੍ਹਨ ਲੱਗ ਪੈਣਾ, ਤੇ ਸਾਡੇ ਜਿਹੜੇ ਸਾਥੀ ਵਿਦਿਆਰਥੀ ਉਹਨਾਂ ਨੇ ਕਹਿਣਾ ਤੁਹਾਨੂੰ ਸਮਝ ਲੱਗ ਜਾਂਦੀ ਆ, ਇਹ ਚੇਤੇ ਰਹਿ ਜਾਂਦੀ ਹੈ, ਮਤਲਬ ਇੱਦਾਂ ਦੇ ਸਵਾਲ ਜਿਹੜੇ ਸਾਨੂੰ ਹੁੰਦੇ ਸਨ ਵੀ 100 ਪੰਨੇ ਦੀ ਕਿਤਾਬ ਹੈ, ਇਹ 'ਚੋਂ ਕਿੰਨਾ ਕੁ ਚੇਤਾ ਤੁਸੀਂ ਰੱਖ ਲੈਂਦੇ ਹੋ। ਤੇ ਮੈਂ ਪ੍ਰੈਕਟੀਕਲੀ ਇਹ ਗੱਲ ਦੱਸ ਰਿਹਾ ਵੀ ਇਹਦੇ ਵਿੱਚ ਕੋਈ ਦੋ ਰਾਇ ਨਹੀਂ, ਤੁਸੀਂ 100 ਪੇਜ ਦੀ ਬੁੱਕ ਪੜ੍ਹੀ ਤੇ ਤੁਹਾਨੂੰ ਜਦੋਂ ਤੱਕ ਸਾਰੀ ਐਂਡ ਫਿਨਿਸ਼ ਕਰਦੇ ਹੋ ਤੇ ਚੇਤਾ ਕੁਝ ਵੀ ਨਹੀਂ ਹੁੰਦਾ ਵੀ ਪਹਿਲਾਂ ਵਿੱਚ ਕੀ ਪੜ੍ਹਿਆ, ਮੇਨ ਥੋੜ੍ਹੀ ਬਹੁਤੀ ਕੋਈ ਚੀਜ਼ ਭਾਵੇਂ ਚੇਤਾ ਰਹਿ ਜਾਵੇ। ਪਰ ਜਦੋਂ ਮੈਂ ਕਥਾ ਕਰਦਾ, ਜਦੋਂ ਵਿਚਾਰਾਂ ਕਰਦਾ ਤੇ ਕੋਈ ਗੱਲ ਚੱਲਦੀ ਹੋਵੇ ਤੇ ਆਪਣੇ ਆਪ ਹੀ ਉਹ ਪੜ੍ਹਿਆ ਹੋਇਆ ਅੱਗੇ ਆ ਜਾਂਦਾ, ਪੂਰਬਲਾ ਕਰਮ ਅੱਗੇ ਆ ਗਿਆ, ਜਿਹੜਾ ਪੂਰਬਲਾ ਕਰਮ ਸੀ ਉਹ ਅੱਗੇ ਆ ਗਿਆ। ਤੋ ਇਸੇ ਤਰੀਕੇ ਨਾਲ ਜਦੋਂ ਆਪਾਂ ਗੁਰੂ ਕੀ ਸੰਗਤ ਕਰਦੇ ਹਾਂ, ਕੋਈ ਐਸਾ ਪੁਆਇੰਟ ਕਿਸੇ ਟਾਈਮ ਉੱਤੇ ਤੁਹਾਨੂੰ ਉਸ ਚੀਜ਼ ਵਿੱਚੋਂ ਛੜਾ ਸਕਦਾ ਹੈ ਜਿਹਨੇ ਸ਼ਾਇਦ ਤੁਹਾਨੂੰ ਤਬਾਹ ਕਰ ਦੇਣਾ ਸੀ, ਤੁਹਾਨੂੰ ਬਰਬਾਦ ਕਰ ਦੇਣਾ ਸੀ। ਤੋ ਇਹਨੂੰ ਬਾਬੇ ਨੇ ਆਖਿਆ ਪਰਾਪੁਰਬਲੀ, ਪਰਾਪੁਰਬਲੀ ਪਿਛਲੇ ਜਨਮਾਂ ਦਾ ਜੋ ਵੀ ਸੀ ਉਹ ਅੱਗੇ ਪ੍ਰਗਟ ਹੋ ਗਿਆ ਹੁਣ, ਪਰ ਪਿਛਲੇ ਜਨਮਾਂ ਦਾ ਪਾਉਣ ਲਈ ਵੀ ਕੁਝ ਤੇ ਕਰਨਾ ਪਵੇਗਾ ਨਾ। ਆਹ ਹੁਣ ਤੁਸੀਂ ਸੰਗਤ ਕੀਤੀ ਹੈ, ਜਿੰਨਾ ਵੀ ਸਮਾਂ ਤੁਸੀਂ ਬੈਠੇ ਹੋ, 20 ਮਿੰਟ ਸੁਣਿਆ, 25 ਮਿੰਟ ਸੁਣਿਆ, ਹੋ ਸਕਦਾ ਹੈ ਵੀ ਇਹ ਚੀਜ਼ ਇੱਦਾਂ ਹੈ ਜਿਵੇਂ ਲੋਕਰ 'ਚ ਪਿਆ ਹੋਇਆ ਖਜ਼ਾਨਾ, ਤੁਸੀਂ ਵੇਖੋ ਹੀ ਨਾ ਇਹਦੇ ਵੱਲ, ਵੇਖੋ ਹੀ ਨਾ, ਬੰਦ ਹੈ ਤਿਜੋਰੀ, ਲੋੜ ਹੀ ਨਹੀਂ ਪਈ ਕਦੀ ਖੋਲਣ ਦੀ। ਪਰ ਇੱਕ ਪੁਆਇੰਟ ਐਸਾ ਆਇਆ ਜਿਸ ਦਿਨ ਉਹ ਲੋਕਰ ਖੁੱਲ ਗਿਆ ਤੇ ਤੁਸੀਂ ਉਹਦੇ ਵਿੱਚੋਂ ਯੂਜ਼ ਕਰਨਾ ਸ਼ੁਰੂ ਕਰ ਦਿੱਤਾ, ਤੋ ਇਹ ਸਟੋਰੇਜ ਤੁਹਾਡੇ ਅੰਦਰ ਹੈ, ਸਾਰੀ ਸਟੋਰੇਜ ਅੰਦਰ ਹੈ। ਕੋਈ ਐਸਾ ਪੁਆਇੰਟ ਜਿੱਥੇ ਜਾ ਕੇ ਤੁਸੀਂ ਛੁੱਟ ਜਾਓਗੇ, ਤੁਹਾਡਾ ਕਲਿਆਣ ਹੋਵੇਗਾ, ਭਲਾ ਹੋਵੇਗਾ।
ਤੋਂ ਬਾਬਾ ਜੀ ਨੇ ਕਿਹਾ ਮੈਂ ਕਹਾਣੀ ਵਿੱਚ ਪੀੜਿਆ ਜਾ ਰਿਹਾ, ਮਤਲਬ ਕਹਾਣੀ ਵਾਂਗੂ ਪੀੜਿਆ ਜਾ ਰਿਹਾ ਸੀ, ਪਰ ਮੇਰੇ ਗੁਰੂ ਨੇ ਮੈਨੂੰ ਛੜਾ ਲਿਆ, ਮੇਰੇ ਗੁਰੂ ਨੇ ਮੈਨੂੰ ਛੜਾ ਲਿਆ। ਕਬੀਰ ਕਹਾਣੀ ਪੀੜਤੇ ਸਤਿਗੁਰ ਲੀਏ ਛੜਾਏ, ਗੁਰੂ ਨੇ ਮੈਨੂੰ ਛੜਾ ਲਿਆ। ਪਰਾ ਪੂਰਬਲੀ ਪਾਵਨੀ ਪ੍ਰਗਟ ਹੋਈ ਆਏ, ਉਹ ਜਿਹੜੀ ਪਿਛਲੇ ਜਨਮਾਂ ਦੀ ਮੇਰੀ ਸ਼ਰਧਾ ਸੀ, ਪਿਆਰ ਸੀ, ਉਹ ਪ੍ਰਗਟ ਹੋ ਗਿਆ। ਤੋ ਪਿਛਲੇ ਜਨਮ ਦਾ ਬੱਚੇ ਦੇ ਜਨਮ ਤੋਂ ਪਹਿਲਾਂ ਨਾ ਲੈ ਜਾਓ ਗੱਲ ਨੂੰ, ਪਿਛਲੇ ਜਨਮ ਜੋ ਬੀਤ ਚੁੱਕਾ ਹੈ ਉਹ ਪ੍ਰਗਟ ਹੋ ਗਿਆ। ਅਗਲਾ ਸਲੋਕ, ਕਬੀਰ ਟਾਲੈ ਟੋਲੈ ਦਿਨ ਗਿਆ। ਆਖਿਆ ਜੇ ਤੁਸੀਂ ਹੁਣ ਟਾਲੇ ਟੋਲਦੇ, ਹੁਣ ਬੱਚੇ ਨੂੰ ਸਕੂਲ ਵਿੱਚ ਭੇਜ ਰਹੇ ਹੋ, ਕਹਿੰਦਾ ਕੋਈ ਨੀ ਅੱਜ ਜਾਊ ਕੱਲ ਨੂੰ ਜਾਊ, ਫਿਰ ਤਾਂ ਕੋਈ ਲਾਭ ਨਹੀਂ ਨਾ। ਆਪਾਂ ਕਿਸੇ ਦੇ ਪੈਸੇ ਦੇਣੇ ਹੋਣ, ਤੁਹਾਡੇ ਕੋਲ ਪੈਸੇ ਵੀ ਹੋਣ, ਤੁਸੀਂ ਫਿਰ ਵੀ ਨਾ ਦਿਓ ਤੇ ਕੀ ਹੋਵੇਗਾ, ਵਿਆਜ ਵੱਧਦਾ ਜਾਵੇਗਾ, ਤੁਸੀਂ ਸਾਂਭ ਤੇ ਲਓਗੇ ਪਰ ਵਿਆਜ ਵੱਧਦਾ ਜਾਵੇਗਾ। ਜਿੰਨੀ ਛੇਤੀ ਫਾਰਗ ਹੁੰਦਾ ਜਾ ਹੋ ਸਕਦਾ ਕਰਜ਼ੇ ਤੋਂ ਤੇ ਉਨੀ ਛੇਤੀ ਫਾਰਗ ਹੋ ਜਾਣਾ ਚਾਹੀਦਾ, ਤੇ ਇਹ ਨਾ ਹੋਵੇ ਵੀ ਵਿਆਜ ਵੱਧ ਵੱਧ ਕੇ ਮੂਲ ਨਾਲੋਂ ਵੀ ਉੱਪਰ ਚੱਲਿਆ ਜਾਵੇ। ਹੁਣ ਵਿਆਜ ਕਿਹੜਾ ਹੈ? ਵਿਆਜ ਉਹ ਚੀਜ਼ ਹੁੰਦੀ ਹੈ ਜਿਹੜੀ ਮੂਲ ਦੇ ਉੱਪਰ ਲੱਗਦੀ ਹੈ। ਤੋ ਇੱਥੇ ਹੈ ਔਗਣਾਂ ਦਾ ਵਿਆਜ ਹੋਰ ਵੱਧਦਾ ਜਾਂਦਾ, ਜਿਹੜਾ ਮੂਲ ਜਿਹਦੇ ਨਾਲ ਤੁਸੀਂ ਜੁੜੇ ਉਹਦਾ ਵਿਆਜ ਦੁੱਗਣਾ ਚੌਗਣਾ ਹੁੰਦਾ ਜਾਂਦਾ। ਤੋ ਬਾਬਾ ਕਬੀਰ ਸਾਹਿਬ ਕਹਿੰਦੇ ਨੇ, ਹੇ ਕਬੀਰ, ਜਿਹੜੇ ਮਨੁੱਖ ਗੁਰੂ ਦੀ ਸ਼ਰਨ ਵਿੱਚ ਨਹੀਂ ਆਉਂਦੇ, ਉਹਨਾਂ ਦੇ ਕੀਤੇ ਵਿਕਾਰ ਤੇ ਬਣਾਈਆਂ ਆਸਾਂ ਦੇ ਕਾਰਨ, ਕਿਉਂਕਿ ਉਹ ਗੁਰੂ ਦੀ ਸੰਗਤ ਨਹੀਂ ਕਰ ਸਕਦੇ, ਇਸ ਕਰਕੇ ਉਹਨਾਂ ਦੀ ਉਮਰ ਗੁਜਰਦੀ ਜਾਂਦੀ ਹੈ ਤੇ ਵਿਕਾਰ ਹੋਰ ਵੱਧਦੇ ਜਾਂਦੇ ਨੇ, ਵਿਆਜ ਹੋਰ ਤਕਲੀਫਾਂ ਹੋਰ ਵੱਧਦੀਆਂ ਜਾਂਦੀਆਂ। ਇਹਨੂੰ ਇੱਦਾਂ ਸਮਝੋ, ਅੱਜ ਤੁਸੀਂ ਕੋਈ ਨੌਕਰੀ ਕਰਦੇ ਹੋ, ਕੋਈ ਕੰਮ ਕਰਦੇ ਹੋ, ਜੇ ਤੁਸੀਂ ਅੱਜ ਨਹੀਂ ਵਿਆਜ ਲਾ ਰਹੇ ਤੇ ਭਲਕੇ ਜਿੱਦਣ ਤੁਹਾਡੀ ਨੌਕਰੀ ਨਾ ਰਹੀ, ਜਿੱਦਣ ਕੋਈ ਕਾਰੋਬਾਰ ਹੀ ਨਾ ਰਿਹਾ ਤੇ ਉਦੋਂ ਤੇ ਦੁਖੀ ਹੋਵੋਗੇ। ਅੱਜ ਤੁਸੀਂ ਕੰਮ ਕਰ ਰਹੇ ਹੋ, ਲਾ ਦਿਓ ਵਿਆਜ, ਲਾ ਦਿਓ ਕਰਜ਼ੇ, ਜਿਸ ਦਿਨ ਹੱਥ ਪੱਲੇ ਕੁਝ ਵੀ ਨਾ ਰਿਹਾ, ਟਾਲੇ ਟੋਲੇ ਹੀ ਕਰਦੇ ਰਹੇ ਤੇ ਫਿਰ ਕਿਵੇਂ ਲਾਓਗੇ? ਹੁਣ ਇਹਦਾ ਤਤਪਰ ਪਤਾ ਕੀ ਹੈ ਗੱਲ ਦਾ, ਇਹਦਾ ਮਤਲਬ ਕੀ ਹੈ ਗੱਲ ਦਾ? ਇਹਦਾ ਮਤਲਬ ਇਹ ਹੈ ਵੀ ਅਜੇ ਤੁਸੀਂ ਜਵਾਨੀ ਵਿੱਚ ਹੋ, ਅਜੇ ਹੋਸ਼ ਹੈ, ਅਜੇ ਬਹੁਤ ਕੁਝ ਆਪਣੇ ਅੰਦਰੋਂ ਬਦਲ ਸਕਦੇ ਹੋ, ਨਹੀਂ ਤੇ ਬੁਢੇਪਾ ਜਦੋਂ ਆ ਗਿਆ ਫਿਰ ਬਦਲਣਾ ਔਖਾ ਹੋਣਾ। ਆ ਕਈ ਪੁਰਾਣੇ ਬਜ਼ੁਰਗ ਕਿਉਂ ਨਹੀਂ ਬਦਲਦੇ? ਔਖਾ ਹੋਣ, ਉਹਨਾਂ ਦੇ ਵੱਸ ਨਹੀਂ। ਹੁਣ ਦੁੱਖ ਝੱਲ ਲੈਣਗੇ, ਉਹ ਤਕਲੀਫ ਚੋਂ ਗੁਜ਼ਰ ਜਾਣਗੇ, ਪਰ ਆਪਣੀ ਚੀਜ਼ ਨੂੰ ਆਪਣੇ ਅੰਦਰ ਨੂੰ ਉਹ ਬਦਲਣਗੇ ਨਹੀਂ। ਸਮਝੇ ਬੇਨਤੀ ਨੂੰ? ਉਹ ਜਿਵੇਂ ਵਾਰਿਸ ਸ਼ਾਹ ਨੇ ਆਖਿਆ ਨਾ, ਵਾਰਿਸ ਸ਼ਾਹ ਨਾ ਆਦਤਾਂ ਜਾਂਦੀਆਂ ਨੇ, ਭਾਵੇਂ ਕੱਟੀਏ ਹੁਣ ਥੋੜਾ ਜਾਣੀਆਂ, ਵੀ ਜੇ ਤੂਤ ਘਰ ਦੇ ਵਿੱਚ ਹੈ, ਬਰੀਕ ਹੈ, ਤੁਸੀਂ ਟੋਕਰਾ ਬਣਾ ਲਓ ਉਹਨੂੰ ਮੋੜ ਕੇ, ਜੋ ਮਰਜ਼ੀ ਕਰ ਲਓ, ਤੇ ਜਦੋਂ ਐਨ ਸਿਰੇ ਉੱਤੇ ਜਾ ਕੇ ਤੇ ਟਾਹਣੀਆਂ ਮੋਟੀਆਂ ਮੋਟੀਆਂ ਹੋ ਗਈਆਂ, ਹੁਣ ਟੁੱਟ ਜਾਵੇਗਾ ਪਰ ਮੁੜੇਗਾ ਨਹੀਂ। ਹੁਣ ਉਹਨੂੰ ਵੱਢਿਆ ਤੇ ਜਾ ਸਕਦਾ ਪਰ ਮੋੜਿਆ ਨਹੀਂ ਜਾ ਸਕਦਾ ਉਹਨੂੰ, ਉਹਨੂੰ ਆਪਣੀ ਮਰਜ਼ੀ ਨਾਲ ਤੁਸੀਂ ਉਹਦੀ ਕੋਈ ਟੋਕਰੀ ਨਹੀਂ ਬਣਾ ਸਕਦੇ। ਹੁਣ ਇੱਦਾਂ ਹੀ ਸਾਡਾ ਮਨ ਵੀ ਹੈ, ਸਾਡਾ ਮਨ ਵੀ ਇਹਨੂੰ ਹੁਣ ਤੋਂ ਹੀ ਬੁਰਾਈਆਂ ਵਾਲੇ ਬੰਨਿਓ ਮੋੜਨਾ ਸ਼ੁਰੂ ਕਰ ਲਓ ਹੁਣ ਤੋਂ ਹੀ, ਨਹੀਂ ਤੇ ਜਿੱਦਾਂ ਜਿੱਦਾਂ ਆਦਤਾਂ ਪੱਕਦੀਆਂ ਗਈਆਂ ਬੁਢੇਪੇ ਵੇਲੇ, ਓਨਾ ਹੀ ਔਖਾ ਹੋਊਗਾ, ਓਨਾ ਹੀ। ਲਾਲਚ ਨੂੰ ਜਿੰਨੀ ਪਹਿਲਾਂ ਛੱਡਿਆ ਜਾਂਦਾ ਹੈ ਜੀਵਨ ਵਿੱਚੋਂ ਛੱਡ ਦਿਓ, ਨਹੀਂ ਤੇ ਜਦੋਂ ਬੁੱਢੇ ਹੋ ਗਏ ਨਾ, ਬਜ਼ੁਰਗ ਹੋ ਗਏ, ਜੇ ਨਾ ਛੱਡਿਆ ਤੇ ਫਿਰ ਉਹ ਔਖਾ ਕਰੇਗਾ, ਤੁਹਾਨੂੰ ਔਖਾ ਕਰੇਗਾ, ਪਹਿਲਾਂ ਹੀ ਛੱਡ ਦਿਓ। ਹਾਂ, ਮੈਂ ਇਹ ਨਹੀਂ ਕਹਿੰਦਾ ਵੀ ਬੁੱਢੇ ਬਾਰੇ ਛੱਡੀਆਂ ਨਹੀਂ ਜਾ ਸਕਦੀਆਂ ਚੀਜ਼ਾਂ, ਉਹ ਵੀ ਕੋਈ ਘਬਰਾਉਣ ਦੀ ਲੋੜ ਨਹੀਂ, ਪਰ ਫਿਰ ਮਿਹਨਤ ਜ਼ਿਆਦੀ ਹੁੰਦੀ। ਸਮਝੇ ਬੇਨਤੀ ਨੂੰ? ਪਹਿਲੀ ਗੱਲ ਵੀ ਕੋਈ ਮਿਹਨਤ ਗੁਰੂ ਅਮਰਦਾਸ ਵਾਂਗੂ ਵਿਰਲਾ ਟਾਵਾਂ ਹੀ ਕਰਦਾ ਇਹੋ ਜੀ, ਫਿਰ ਬੰਦਾ ਜਲੀਲ ਵੀ ਹੁੰਦਾ ਰਹਿੰਦਾ, ਬੇਇੱਜ਼ਤ ਵੀ ਹੁੰਦਾ ਰਹਿੰਦਾ, ਪਰ ਆਪਣੇ ਆਪ ਨੂੰ ਬਦਲਦਾ ਨਹੀਂ, ਫਿਰ ਮਿਹਨਤ ਜ਼ਿਆਦੀ ਹੈ, ਅਵਲ ਤੇ ਕਰਦਾ ਹੀ ਨਹੀਂ ਬੰਦਾ ਹੁਣ ਤੋਂ ਹੀ। ਬਾਬਾ ਕਬੀਰ ਸਾਹਿਬ ਕਹਿੰਦੇ ਟਾਲੇ ਟੋਲੇ ਨਾ ਕਰਿਆ ਕਰ, ਬਦਲਣਾ ਹੈ ਜੋ ਕੱਲ ਕਰਨਾ ਹੈ ਉਹ ਅੱਜ ਤੋਂ ਸ਼ੁਰੂ ਕਰ, ਅੱਜ ਤੋਂ ਹੀ ਆਪਣੀ ਘਾੜਤ ਖੜ, ਅੱਜ ਤੋਂ ਹੀ।
ਤੈਨੂੰ ਪਤਾ ਹੈ, ਜਿਵੇਂ ਬੱਚੇ ਨੂੰ ਪਤਾ ਹੋਵੇ ਵੀ ਪੜ੍ਹਾਈ ਦੀ ਲਾਈਫ ਦੇ ਵਿੱਚ ਕੀ ਇੰਪੋਰਟੈਂਸ ਹੈ, ਅਤੇ ਇਹ ਨਹੀਂ ਹੈ ਵੀ ਉਦੋਂ ਜਾ ਕੇ ਪੜ੍ਹਨਾ, ਅੱਜ ਤੋਂ 25 ਸਾਲ ਬਾਅਦ ਜਾ ਕੇ ਪੜ੍ਹਾਂਗੇ, ਨਹੀਂ ਹੁਣ ਤੋਂ ਹੀ। ਉਹ ਇੱਕ ਕਿਸੇ ਨੇ ਬੜਾ ਸੋਹਣਾ ਇੱਕ ਫੋਟੋ ਬਣਾਈ ਸੀ, ਉਹ ਦੋ ਜਾਰ ਸੀ ਕੱਚ ਦੇ, ਅਤੇ ਇੱਕ ਬੰਦੇ ਨੇ ਵੱਡਾ ਰੋੜਾ ਪੱਥਰ ਚੁੱਕਿਆ ਅਤੇ ਉਹਨੂੰ ਉਹਦੇ ਵਿੱਚ ਪਾ ਰਿਹਾ, ਉਹ ਪੈ ਨਹੀਂ ਸੀ ਰਿਹਾ। ਅਤੇ ਇੱਕ ਜਿਹੜਾ ਸੀ ਉਹਨੇ ਕੀ ਕੀਤਾ, ਉਹਨੇ ਛੋਟੇ ਛੋਟੇ ਪੱਥਰ ਹੌਲੀ ਹੌਲੀ ਰੋਜ਼ ਇੱਕ ਲਿਆਉਂਦਾ, ਚੁੱਕ ਕੇ ਪਾ ਲੈਂਦਾ, ਉਹਨੇ ਫੁੱਲ ਕਰ ਲਿਆ। ਤੋ ਬਾਬਾ ਕਬੀਰ ਸਾਹਿਬ ਨੇ ਆਖਿਆ ਵਿਆਜ ਵੱਧਦਾ ਜਾ ਰਿਹਾ, ਵੱਧਦਾ ਜਾ ਰਿਹਾ, ਵੱਧਦਾ। ਕਬੀਰ ਟਾਲੈ ਟੋਲੈ ਦਿਨ ਗਿਆ, ਬੰਦਾ ਕਹਿੰਦਾ ਕੋਈ ਨੀ ਬਾਬਾ ਜੀ, ਬੱਚੇ ਬੱਚੇ ਵਿਆਹ ਲਈਏ ਕਰਾਂ। ਆਦਤਾਂ ਨਹੀਂ ਬਦਲਦੀਆਂ, ਬੱਚਿਆਂ ਵਾਲਿਆਂ ਦੀਆਂ ਵੀ ਨਹੀਂ ਬਦਲਦੀਆਂ, ਤੇ ਬੱਚੇ ਵਿਆਹੇ ਜਾਣ ਤੇ ਫਿਰ ਵੀ ਨਹੀਂ ਬਦਲਦੀਆਂ। ਇਹਨਾਂ ਨੂੰ ਤਾਂ ਹੁਣ ਤੋਂ ਹੀ ਬਦਲਣ ਦੀ ਲੋੜ ਹੈ, ਹੁਣ ਤੋਂ ਹੀ, ਪਹਿਲਾਂ ਹੀ। ਟਾਲੈ ਟੋਲੈ ਦਿਨ ਗਿਆ, ਵਿਆਜ ਬੜੰਤੋ ਜਾਏ। ਹੁਣ ਵਿਆਜ ਵੱਧਦਾ ਜਾਂਦਾ, ਵੱਧਦਾ ਜਾਂਦਾ, ਮੁੜ ਕੇ ਲਾਉਣਾ ਔਖਾ ਹੋ ਜਾਣਾ, ਮੁੜ ਕੇ ਨਹੀਂ ਲੈਣਾ। ਨਾ ਹਰ ਭਜਿਓ ਨਾ ਖਤ ਫਟਿਆ, ਖਤ ਵਿਆਜ ਵਾਲਾ ਉਹ ਕਾਗਜ਼, ਉਹ ਨਹੀਂ ਫਟਣਾ, ਉਹ ਏਡਾ ਸਖਤ ਹੋ ਜਾਣਾ, ਏਡਾ ਲੰਮਾ ਹੋ ਜਾਣਾ, ਕਿੰਨੇ ਕੁ ਪਾੜ ਪਾੜ ਸੁੱਟੀ ਜਾਓਗੇ। ਹੁਣ ਤੇ ਕੰਮ ਹੀ ਡਿਜੀਟਲ ਹੋ ਗਿਆ, ਪਹਿਲਾਂ ਉਹ ਫਾਈਲਾਂ ਬਣਾ ਕੇ ਰੱਖ ਲੈਂਦੇ ਹੁੰਦੇ ਸੀ। ਨਾ ਹਰ ਭਜ, ਜੇ ਰੱਬ ਨੂੰ ਚੇਤੇ ਕਰਦਾ ਤੇ ਉਹ ਵਿਆਜ ਵਾਲਾ ਖਤ ਫਟਦਾ ਨਾ, ਕੋਈ ਗੁਰੂ ਦੀ ਗੱਲ ਨੂੰ ਮੰਨਿਆ ਹੁੰਦਾ ਤੇ ਵਿਆਜ ਵਾਲਾ ਖਤ ਫਟਦਾ ਨਾ, ਹੁਣ ਨਹੀਂ ਫਟਣਾ। ਨਾ ਹਰ ਭਜਿਓ ਨਾ ਖਤ ਫਟਿਓ, ਕਾਲ ਪਹੁੰਚੋ ਆਏ। ਆਖਿਆ ਹੁਣ ਜੀਵਨ ਗਰਕ ਹੋ ਗਿਆ।

ਜਾਂਦੇ ਹਾਂ, ਆਪਾਂ ਬਦਲਣਾ ਨਹੀਂ ਚਾਹੁੰਦੇ। ਤੇ ਜੇ ਅਸੀਂ ਉਹ ਬਦਲ ਲਈਏ ਔਖਾ ਲੱਗਦਾ ਨਾ ਕੰਮ, ਔਖਾ ਲੱਗਦਾ। ਕਿਉਂ? ਕਿਉਂਕਿ ਘਰਦਿਆਂ ਨੇ ਕਦੀ ਕਿਹਾ ਹੀ ਨਹੀਂ ਵੀ ਪੁੱਤ ਸੁਭਾਅ ਨੂੰ ਵੀ ਬਦਲਣਾ ਚਾਹੀਦਾ, ਸਮੇਂ ਮੁਤਾਬਕ ਬੰਦੇ ਨੂੰ ਚੇਂਜ ਹੋਣਾ, ਫਲੈਕਸੀਬਿਲਿਟੀ ਤੁਹਾਡੇ ਅੰਦਰ ਆਉਣੀ ਚਾਹੀਦੀ ਹੈ। ਤੋ ਸਾਡੇ ਹੰਕਾਰ ਕਰਕੇ ਕਈ ਵਾਰ ਰਿਸ਼ਤੇ ਤਬਾਹ ਹੋ ਜਾਂਦੇ ਨੇ ਸਾਡੇ, ਉਸ ਕੋਈ ਵੀ ਹੰਕਾਰ ਕਰਕੇ ਕਰ ਲਓ, ਲੋਭ ਕਰਕੇ ਕਰ ਲਓ, ਕ੍ਰੋਧ ਕਰਕੇ ਕਰ ਲਓ, ਅਸੀਂ ਤਬਾਹੀ ਦੇ ਕੰਢੇ। ਦੁੱਖ ਵੀ ਜੀਓ ਤਪਤ ਹੈ ਬਾਰੋ ਬਾਰ, ਤਪ ਤਪ ਖਪੈ ਬਹੁਤ ਬੇਕਾਰ, ਜੈ ਤਨ ਬਾਣੀ ਵਿਸਰ ਜਾਏ ਜਿਉਂ ਪੱਕਾ ਰੋਗੀ ਵਿਲ ਲਾਏ। ਤੋ ਉਹ ਜਿੰਨਾ ਚਿਰ ਬਦਲਾਂਗੇ ਨਹੀਂ ਉਨਾ ਚਿਰ ਕਦੀ ਵੀ ਬੰਦੇ ਨੂੰ ਅੰਦਰ ਦਾ ਟਿਕਾ ਹਾਸਲ ਨਹੀਂ ਹੋ ਸਕਦਾ। ਤੋ ਜਲਦੀ ਯਤਨ ਇਹੋ ਚਾਹੀਦਾ ਹੈ ਕਿ ਮੈਂ ਆਪਣੇ ਅੰਦਰ ਦੀ ਤਬਦੀਲੀ ਕਰਾਂ। ਆ ਜਿਹੜੇ ਬਾਹਰੀ ਕਰਮਕਾਂਡ ਆਪਾਂ ਪਖੰਡਵਾਦ ਚ ਫਸੇ ਹੋਏ ਹਾਂ, ਇਹਦੇ ਨਾਲ ਕੁਝ ਨਹੀਂ ਹੋਣਾ। ਸ਼ਬਦ ਕਹਿ ਕੇ ਸਮਾਪਤੀ ਕਰਾਂ। ਗੁਰੂ ਤੇਗ ਬਹਾਦਰ ਸਾਹਿਬ ਦਾ ਬਚਨ ਹੈ, ਉਹ ਕਹਿੰਦੇ ਨੇ

0: ਮਨ ਦਾ ਮਾਣ ਤੇ ਮਿਟਿਆ ਹੀ ਨਹੀਂ। ਫੋਕਸ ਤੇ ਇਸ ਚੀਜ਼ ਉੱਤੇ ਕਰਨਾ ਚਾਹੀਦਾ ਸੀ, ਈਗੋ ਤੇ ਕਰਨਾ ਚਾਹੀਦਾ ਸੀ। ਮੈਂ ਕਹਿਣਾ ਵੀ ਫਲਾਨੀ ਜਗ੍ਹਾ ਜਾ ਕੇ ਮੱਥਾ ਟੇਕ ਆਓ, ਉੱਥੇ ਆਓ ਕਰ ਲਓ, ਉੱਥੇ ਆਹ ਕਰ ਲਓ। ਉਹ ਮਾਣ ਮਿਟਿਆ ਕਿ ਨਹੀਂ, ਹੰਕਾਰ ਮਿਟਿਆ ਕਿ ਨਹੀਂ, ਇੱਥੇ ਜ਼ੋਰ ਦੇ। ਦੁਰਮਤ ਸਿਉਂ ਨਾਨਕ ਫਦਿਓ ਰਾਖ ਲਿਓ ਭਗਵਾਨ। ਆ ਜਿਹੜੀ ਭੈੜੀ ਮੱਤ ਹੈ, ਇਹ ਦੂਰ ਹੋਈ ਹੈ ਕਿ ਨਹੀਂ ਹੋਈ? ਤੂੰ ਕੀ ਦੱਸ ਰਿਹਾ ਵੀ ਮੈਂ ਇੰਨੇ ਪਾਠ ਪੜ੍ਹ ਲੈਂਦਾ? ਤਾਂ ਗੁਰੂ ਕਿਰਪਾ ਕਰੇ, ਧੰਨਵਾਦ, ਭੁੱਲਾਂ ਚੁੱਕਾਂ ਦੀ ਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਬਹੁਤ ਬਹੁਤ ਧੰਨਵਾਦ ਮਾਣਯੋਗ ਗਿਆਨੀ ਗੁਰਸ਼ਰਨ ਸਿੰਘ ਜੀ ਚੀਮਾ ਕਲਾਂ, ਜੋ ਆਪ ਜੀ ਨੂੰ ਲੜੀਵਾਰ ਜੋ ਸ਼ਾਮ ਦੇ ਦੀਵਾਨਾਂ ਦੇ ਵਿੱਚ ਭਗਤ ਬਾਣੀ ਦੀ ਕਥਾ ਵਿਚਾਰ ਚੱਲ ਰਹੀ ਹੈ ਦੇ ਤਹਿਤ ਭਗਤ ਕਬੀਰ ਸਾਹਿਬ ਜੀ ਮਹਾਰਾਜ ਉਹਨਾਂ ਦੇ ਉਚਾਰਨ ਕੀਤੇ ਹੋਏ ਪਵਿੱਤਰ ਸਲੋਕਾਂ ਦੀ ਕਥਾ ਦੀ ਸਾਂਝ ਆਪ ਸੰਗਤਾਂ ਨਾਲ ਕਰ ਰਹੇ ਸਨ। ਆਪ ਜੀ ਦੇ ਨਾਲ ਵਿਚਾਰਾਂ ਦੀ ਸਾਂਝ ਕਰ ਰਹੇ ਸਨ, ਗੱਲ ਕਰ ਰਹੇ ਸਨ ਧਰਮ ਦੀ, ਅਤੇ ਕਹਿ ਰਹੇ ਸਨ ਧਰਮ ਅੰਦਰ ਦੀ ਖੇਡ ਹੈ, ਯਕੀਨਨ ਧਰਮ ਅੰਦਰ ਦੀ ਖੇਡ ਹੀ ਹੈ। ਧਰਮ ਨੂੰ ਕਦੇ ਵੀ ਬਾਡੀ ਉੱਤੇ ਚੇਪਿਆ ਨਹੀਂ ਜਾ ਸਕਦਾ, ਖਿਆਲ ਰੱਖਿਓ। ਕਿਸੇ ਵੀ ਕੌਮ ਦੇ, ਕਿਸੇ ਵੀ ਕਮਿਊਨਿਟੀ ਦੇ ਧਰਮ ਦੇ ਇਹ ਠੀਕ ਹੈ ਕੁਛ ਅੰਗ ਹੋ ਸਕਦੇ ਨੇ, ਪਰ ਇਹ ਹੈ ਵੀ ਉਹਦੇ ਪਿੱਛੇ ਖੜੀ ਹੈ ਰਹਿਤ। ਮੰਨ ਲਓ ਜੇ ਆਪਾਂ ਪੰਜ ਕਕਾਰੀਆਂ ਅਤੇ ਪੰਜਾਂ ਕਕਾਰਾਂ ਪਿੱਛੇ ਇੱਕ ਬਹੁਤ ਵੱਡੀ ਰਹਿਤ ਹੈ ਜਿਹੜੀ ਖੜੀ। ਧਰਮ ਜਦੋਂ ਸਟਰੋਂਗ ਹੁੰਦਾ ਤਾਂ ਧਰਮ ਅੰਦਰੋਂ ਹੀ ਸਟਰੋਂਗ ਹੁੰਦਾ, ਧਰਮ ਜਦੋਂ ਕਮਜ਼ੋਰ ਹੁੰਦਾ ਉਦੋਂ ਅੰਦਰੋਂ ਹੀ ਕਮਜ਼ੋਰ ਹੁੰਦਾ ਹੈ। ਇਸਲਾਮੀ ਜਗਤ ਵਿੱਚ ਇੱਕ ਔਰਤ ਦਾ ਜ਼ਿਕਰ ਆਉਂਦਾ, ਰਾਵੀਆ। ਉਹ ਬਹੁਤ, ਉਹਦੇ ਬਹੁਤ ਸਾਰੇ ਵਿਚਾਰ ਜਿਹੜੇ ਨੇ ਉਹ ਇਸਲਾਮੀ ਜਗਤ ਦੇ ਜਿਹੜੇ ਵਿਦਵਾਨ ਨੇ ਉਹਦੀਆਂ ਐਗਜ਼ਾਮਪਲਾਂ, ਉਹਦੀਆਂ ਗੱਲਾਂ ਬਾਤਾਂ ਸਟੇਜਾਂ ਉੱਤੇ ਕਰਦੇ ਨੇ। ਉਹ ਕਹਿੰਦੇ ਵੀ ਇੱਕ ਵਾਰ ਕਾਜ਼ੀ, ਪੰਜ ਸੱਤ ਬੰਦੇ ਕਾਜ਼ੀ ਦੇ ਨਾਲ ਸਨ ਅਤੇ ਗਲੀ ਵਿੱਚ ਦੀ ਲੰਘਿਆ ਜਾ ਰਿਹਾ ਸੀ। ਰਾਬੀਆ ਦਰਵਾਜ਼ੇ ਵਿੱਚ ਖੜੋਤੀ ਹੋਈ ਵੇਖ ਰਹੀ ਸੀ। ਉਹਨੇ ਆਵਾਜ਼ ਮਾਰ ਕੇ ਪੁੱਛਿਆ, ਕਾਜ਼ੀ ਸਾਹਿਬ ਇਹਨਾਂ ਨੂੰ ਕਿੱਥੇ ਲਿਆ ਕੇ ਚੱਲੇ ਹੋ? ਅਤੇ ਕਾਜ਼ੀ ਕਹਿੰਦਾ ਵੀ ਇਹਨਾਂ ਦਾ ਈਮਾਨ ਡਿੱਗ ਪਿਆ। ਕਹਿੰਦੀ ਉਹ ਕਿਵੇਂ? ਕਹਿੰਦਾ ਇਹਨਾਂ ਨੇ ਸ਼ਰਾਬ ਪੀ ਲਈ ਹੈ। ਇਸਲਾਮੀ ਜਗਤ ਵਿੱਚ ਸ਼ਰਾਬ ਹਰਾਮ ਹੈ, ਮਨਾਹੀ ਹੈ ਸ਼ਰਾਬ ਦੀ ਇਸਲਾਮ ਵਿੱਚ ਹੈ। ਅਤੇ ਚਲੋ ਸਿੱਖੀਜ਼ਮ, ਸਿੱਖੀ ਵਿੱਚ ਵੀ ਇਹ ਚੀਜ਼ਾਂ ਦੀ ਮਨਾਹੀ ਹੈ, ਉਸ ਪਾਸੇ ਮੈਂ ਨਾ ਜਾਵਾਂ। ਉਹ ਕਹਿੰਦਾ ਇਹਨਾਂ ਨੇ ਸ਼ਰਾਬ ਪੀ ਲਈ ਹੈ, ਤਾਂ ਇਸ ਵਾਸਤੇ ਇਹਨਾਂ ਦਾ ਈਮਾਨ ਡਿੱਗ ਪਿਆ ਹੈ, ਅਤੇ ਇਹਨਾਂ ਦਾ ਈਮਾਨ ਬਹਾਲ ਕਰਾਉਣ ਵਾਸਤੇ ਇਹਨਾਂ ਨੂੰ ਮਸੀਤੇ ਲੈ ਕੇ ਚੱਲਣੇ ਆ। ਕਹਿੰਦੀ ਮਸੀਤੀ ਈਮਾਨ ਹੈ? ਕਹਿਣ ਲੱਗਾ ਹਾਂ ਹੈ। ਕਹਿੰਦਾ ਤੂੰ ਗਲੀ ਵਿੱਚ ਕੀ ਲੱਭਦੀ ਫਿਰਨੀ ਹੈ? ਕਹਿਣ ਲੱਗੀ ਵੀ ਮੇਰੀ ਸੂਈ ਗਵਾਚ ਗਈ ਸੀ, ਅੰਦਰ ਕੰਮ ਕਰ ਰਹੀ ਸਾਂ, ਸੂਈ ਗਵਾਚ ਗਈ, ਉਹ ਲੱਭ ਰਹੀ ਸਾਂ। ਕਹਿੰਦਾ ਕਿੱਥੇ ਗਵਾਚੀ? ਕਹਿੰਦੀ ਅੰਦਰ। ਅਤੇ ਕਹਿੰਦਾ ਫਿਰ ਝੱਲੀ ਹੋ ਗਈ ਬਾਹਰ ਗਲੀ 'ਚ ਲੱਭਦੀ ਫਿਰਦੀ? ਉਹ ਕਹਿੰਦੀ ਇਹ ਵੀ ਤਾਂ ਗੱਲ ਤੈਨੂੰ ਕਹਿਣ ਲੱਗੀ ਸਾਂ ਵੀ ਤੂੰ ਇਹਨਾਂ ਦਾ ਆਹ ਜਿਹੜੀ ਹੇੜ ਇਕੱਠੀ ਕਰਕੇ ਮਸੀਤੇ ਲੈ ਕੇ ਚੱਲਿਆ ਵੀ ਇਹਨਾਂ ਦਾ ਈਮਾਨ ਬਹਾਲ ਕਰਾਉਣ ਵਾਸਤੇ, ਈਮਾਨ ਤਾਂ ਇਹਨਾਂ ਦਾ ਅੰਦਰੋਂ ਡਿੱਗਿਆ, ਬਾਹਰੋਂ ਥੋੜ੍ਹੀ ਡਿੱਗਿਆ। ਤਾਂ ਜਿਹੜੀ ਚੀਜ਼ ਅੰਦਰੋਂ ਗੁਆਚੀ ਹੋਵੇ ਉਹ ਅੰਦਰੋਂ ਹੀ ਸਟਰੋਂਗ ਹੋਣੀ ਹੈ। ਧਰਮ ਜਦੋਂ

0: ਵੀ ਕਮਜ਼ੋਰ ਹੁੰਦਾ ਉਦੋਂ ਅੰਦਰੋਂ ਹੀ ਕਮਜ਼ੋਰ ਹੁੰਦਾ ਹੈ, ਅਤੇ ਜਦੋਂ ਸਟਰੋਂਗ ਹੁੰਦਾ ਉਦੋਂ ਹੁੰਦਾ ਹੀ ਅੰਦਰੋਂ ਹੈ, ਤੋ ਅੰਦਰ ਦੀ ਖੇਡ ਹੈ। ਧੰਨਵਾਦ ਹੈ ਗਿਆਨੀ ਜੀ ਦਾ, ਆਪ ਜੀ ਦੇ ਨਾਲ ਗੁਰਮਤਿ ਵਿਚਾਰਾਂ ਦੀ ਸਾਂਝ ਪਾ ਕੇ ਗਏ। ਤਿੰਨ ਹਾਜ਼ਰੀਆਂ ਗੁਰਬਾਣੀ ਕਥਾ ਦੀਆਂ ਰੂਟੀਨ ਦੇ ਦੀਵਾਨਾਂ ਵਿੱਚ ਹੁੰਦੀਆਂ ਨੇ, ਆਪ ਜੀ ਵੱਧ ਤੋਂ ਵੱਧ ਹਾਜ਼ਰੀਆਂ ਭਰ ਕੇ ਲਾਹੇ ਪ੍ਰਾਪਤ ਕਰਿਆ ਕਰੋ। ਗੁਰੂ ਪਿਆਰਿਓ, ਹੁਣ ਆਪ ਜੀ ਦੇ ਸਨਮੁੱਖ ਹਾਜ਼ਰ ਹੋ ਰਿਹਾ ਹੈ ਸਿੱਖ ਜਗਤ ਦਾ ਸਤਿਕਾਰ ਢਾਡੀ ਜਥਾ ਮਾਣਯੋਗ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ। ਆਪਣੇ ਪਾਸ ਇਸ ਜਥੇ ਨੇ ਲਗਭਗ ਪਿਛਲੇ 2 ਮਹੀਨੇ ਤੋਂ ਇਹ ਜਥਾ ਹਾਜ਼ਰੀਆਂ ਭਰ ਰਿਹਾ ਹੈ। ਪਿਛਲੇ ਸਾਲ ਵੀ ਇਸੇ ਤਰ੍ਹਾਂ ਇਹ ਜਥਾ ਹਾਜ਼ਰੀਆਂ ਭਰ ਕੇ ਗਿਆ ਸੀ। 2 ਮਹੀਨੇ ਦੀ ਇਹਨਾਂ ਦੀ ਹਾਜ਼ਰੀ ਸੀ। ਅੱਜ ਸ਼ਾਮ ਦਾ ਜਿਹੜੀ ਸ਼ਾਮ ਦੇ ਦੀਵਾਨਾਂ ਵਿੱਚ ਅੱਜ ਦੀ ਇਹਨਾਂ ਦੀ ਆਖਰੀ ਹਾਜ਼ਰੀ ਹੈ। ਕੱਲ੍ਹ ਦੁਪਹਿਰ ਦੀ ਹਾਜ਼ਰੀ ਭਰ ਕੇ ਇਹਨਾਂ ਨੇ ਅਗਲੇ ਪੜਾਅ 'ਤੇ ਤੁਰ ਜਾਣਾ ਹੈ। ਇਹਨਾਂ ਦੇ ਸਮੁੱਚੇ ਜਥੇ ਦੀ ਚੜ੍ਹਦੀ ਕਲਾ ਦੀ ਅਰਦਾਸ ਮੈਂ ਸਤਿਗੁਰੂ ਗੁਰੂ ਗ੍ਰੰਥ ਸਾਹਿਬ ਮਹਾਰਾਜ ਸਾਹਿਬ ਸੱਚੇ ਪਾਤਸ਼ਾਹ ਦੇ ਚਰਨਾਂ ਵਿੱਚ ਕਰਦਾ ਹਾਂ, ਅਤੇ ਆਸ ਕਰਦਾ ਹਾਂ ਫਿਰ ਦੁਬਾਰਾ ਸੁਭਾ ਬਣੇ, ਇਹ ਦੁਬਾਰਾ ਫਿਰ ਆਉਣ, ਆਪ ਸੰਗਤਾਂ ਨੂੰ ਢਾਡੀ ਵਾਰਾਂ ਗੁਰ ਇਤਿਹਾਸ ਹਰ ਜਸ ਸਰਵਣ ਕਰਾਉਣ। ਤੋ ਆਓ ਸਰਵਣ ਕਰੀਏ ਢਾਡੀ ਵਾਰਾਂ ਗੁਰ ਇਤਿਹਾਸ ਗਿਆਨੀ ਬਲਵੀਰ ਸਿੰਘ ਜੀ ਬਿਹਾਰੀਪੁਰ ਵਾਲੇ ਅਤੇ ਉਹਨਾਂ ਦੇ ਢਾਡੀ ਜਥੇ ਪਾਸੋਂ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ, ਵਾਹਿਗੁਰੂ।

0: ਕਾਜੀ ਉੱਠਿਆ ਮਹਾਨ ਵਿਅਕਤੀ
1: ਇੱਕ ਥਾਂ ਤੇ ਇਕੱਠੀਆਂ ਕਰੀਆਂ ਦੋਨੋਂ ਭਗਤੀ ਤੇ ਸ਼ਕਤੀ
0: ਹੱਥ ਤੁਝਾ ਧਰਮ ਦੀ ਫੜ ਕੇ ਕਾਜੀ ਉੱਠਿਆ ਮਹਾਨ ਵਿਅਕਤੀ
1: ਇੱਕ ਥਾਂ ਤੇ ਇਕੱਠੀਆਂ ਕਰੀਆਂ ਦੋਨੋਂ ਭਗਤੀ।

करता

0: تین دنی دے مالک سرورے کائنات فخر مجداد دساں پادشاہیاں جی دے آتمک سروپ جوت موجودہ گرگدی دے مالک حاجرہ حضور زہرا ظہور سرب کلا بھرپور جگو جگ اٹل صاحب شری گرو گرنتھ صاحب جی مہاراج جی دے پاون پویتر دربار اندر جڑ بیٹھے گرو پیاری گرو سواری ساتھ سنگت جی آؤ اپنی رسناواں پویتر کریے من نو چڑھدیاں کلا وچ لیا کے گج وج کے فتح بلائیے آکیے جی واہ گرو جی کا خالصہ
1: واہ گرو جی کی فتح
0: تہاڈا ساریاں دا بہت بہت دھنواد ستگراں دے سجے ہوئے سونے دربار دے اندر تسی کنے سونے بن کے بیٹھے ہو ستگر کرپا کرن سب دی حاضری اپنے چرنوں چ پروان کر کے رحمت دے نال ساڈیاں جھولیاں بھر دین اپنے دروں گھروں گرسکھی جیون نام دان دیاں داتاں بخش دین کما کاراں دے وچ وادا سفلتا بخشنی اور اسی ایک چنگے جت گرو پیارو جتھے آپ ہور ایتھے بڑا کچھ سیکھن واسطے آنے ہاں یا پراپت کرن واسطے آنے ہاں بھائی مہاراج دودھ بخشو پت بخشو رجک بخشو چودر بخشو پتا نہیں کنا کچھ منگتے ہیں ایتھے ستگور کہندے مانگنا ایک چیز ہور مانگ کے دیکھ وہ کی ہے مانگنا مانگن نیکا ہر جس گر تے مانگنا ہری دا جس بھی سانو منگن واسطے آخیا سی پر گرو کا سکھ ایڈا اویسلا ہو گیا کہندہ نے بابا ہری دا جس کی کرنا سانو دنیاوی پدارت چاہیے جے توں ساڈیاں لوڑاں نہیں پوریاں کر سکدا دنیاوی پدارتاں دے نال تے تیرے ورگے ہور تھوڑے گرو آ کتے ایٹ چکیاں گرو نکل دیا سو ایسیاں کہ ساڈیاں سوچاں ایسیاں کہ ساڈیاں بھاوناں بن گیا گرو پیارو دیکھو تقریباً 550 سال تو اتے ہو گئے گرو نانک مہاراج جی نے اس دنیا دے اتے آ کے پیار ونڈیا اس ویلے بھارت دے اندر دو وڈے دھرم سن ایک ہندو تے دوجا اسلام اور دوویں ہی ایک دوجے نال نفرت کردے سن ایک دوجے دی شکل دیکھن واسطے تیار نہیں سی ہندو مسلمانوں دے دھارمک استھان دے اتے نہیں سی وڑدا تے اسلام والے انہاں دا ادو راج سی انہاں نے انہاں دے دھارمک استھاناں دے وچ مندراں دے وچ وڑنا تا کی مندراں نوں ملیا میٹ کر رہے سن کہندے اے کافراں دے مندر نے اے کافراں دے دھارمک استھان ہن گرو پیارو رب دیاں ونڈیاں پی گئیاں نا او کہندے مسجد دے وچ ہور رب آ اوتھے ہور رب آ ایک ایک نو کافر کہندا سی دوجا دوجے نو ملیش کہندا سی ایک کہندا سی اے کافر آ تے دوجے کہندے سی اے ملیشیا ہن دھارمک مندر جڑا دراصل وہ بھی تا ایک رب دا اشارہ ہی کردا ہے نا تے مسجد وہ بھی ایک رب دا پیغام دیندی ہے رب نو منن والے آپس وچ نفرت دے نال بھر گئے ہن گرو پیارو جی ادوں بھی پچھوکڑ وال تکیے ہوں یہ ویری بنے ہوئے آ ویری ایک دوجے دے دھرم دے ویری بنے ہوئے آنا بندے نو بندے نال ایرکھا نہیں جنی دھرم دے نا دے اتنے ایک دوجے نو ایرکھا وہ کہندے آ کہ ساڈا دھرم ودیا ہے اپنے اپنے دھرم دیا وڈیائیاں کرتے ہیں ہوں ساتسنگ جی تھوڑا جہا آپ ہور پیچھے جان کا یتن کریے ہوں ایکو ہی دیش دے وچ ایکو ہی طرح کے لوگ رہندے آ ایک ادا کا سما ہے کہ رام چندر جدو اس دنیا دے اتے آئے ادو ہور کوئی دوجا دھرم نہیں وہ ہندو دھرم دے وچ پیدا ہوئے تے گرو پیارو ایک ہندو ہی راون دے نال رج کے نفرت کر دیا راون نے کدی رام دا بھلا نہیں سی منگیا تے گرو پیارو راون نے کدی راون دا بھلا نہیں سی منیا ایک دوجے دے اینے دشمن کہ ایک دوجے دا بھلا بھی نہیں منگتے ہوں کرشن بھگوان دی آپ گل کریے بڑے ستکار یوگ نے اپنے سمے دے او مہان تپسوی جا اپنے دھرم دے لیڈر پیروکار ہوئے نے ہوں کرشن بھگوان او دا ماما ہے کانس او دے نال نفرت کرتا اور ایتھوں تک کہ کدی بھی وہ انہیں بھلا نہیں منگیا ہوں کانس نے کدی کرشن بھگوان دا بھلا نہیں منگیا مان کریو تسی کہ جس گرو دے دربار دے وچ بیٹھے ہو نا اے اپنے دشمن دا وی بھلا منگتا ہے ਹੁਣ ਕੀ ਜਦੋਂ ਅਰਦਾਸ ਕਰਦਾ ਗੁਰੂ ਕਾ ਸਿੱਖ ਕੀ ਕਹਿੰਦਾ ਹੈ, ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ। ਹੁਣ ਇਹ ਥੋੜੋ ਬੰਦਾ ਦੇਖਦਾ ਜਦੋਂ ਸਰਬੱਤ ਦਾ ਭਲਾ ਮੰਗਦਾ, ਉਦੋਂ ਇਹ ਥੋੜੋ ਦੇਖਦਾ ਵੀ ਆਲੇ ਦੁਆਲੇ ਅੱਖ ਘੁਮਾ ਕੇ ਇੱਥੇ ਮੇਰਾ ਵੈਰੀ ਵੀ ਕੋਈ ਬੈਠਾ ਜਾਂ ਇੱਥੇ ਦੂਜੇ ਧਰਮ ਦਾ ਵੀ ਬੈਠਾ ਜਿਹਦੇ ਨਾਲ ਮੇਰੀ ਬੋਲਚਾਲ ਨਹੀਂ, ਇੱਥੇ ਉਹ ਵੀ ਬੈਠਾ। ਗੁਰੂ ਪਿਆਰਿਓ ਨਿਸ਼ਕਾਮ ਹੋ ਕੇ ਭੈ ਮੰਨ ਕੇ ਸਤਿਗੁਰੂ ਦੇ ਕਥਨ ਅਨੁਸਾਰ ਗੁਰੂ ਮਹਾਰਾਜ ਜੀ ਨੇ ਆਖਿਆ ਸੀ ਨਾ ਵੀ ਸੱਜਣਾ ਤੂੰ ਭਲਾ ਬੁਰਾ ਮੰਗਦਾ ਕਿਹਦਾ ਆ, ਜਿਸ ਜੋਤ ਦੇ ਵਿੱਚੋਂ ਉਹ ਪੈਦਾ ਹੋਇਆ ਉਸੇ ਜੋਤ ਦੇ ਵਿੱਚੋਂ ਤੂੰ ਪੈਦਾ ਹੋਇਆ, ਮਰ ਕੇ ਜਿੱਥੇ ਇਹਨੇ ਜਾਣਾ ਉੱਥੇ ਤੂੰ ਜਾਣਾ, ਤੇ ਨਫ਼ਰਤ ਕਾਹਦੀ ਕਰਦਾ, ਮਰ ਕੇ ਵੀ ਤੇ ਇਕੱਠੇ ਹੋਣਾ ਜਾਂ ਜੀਦੇ ਇਕੱਠੇ ਹੋ ਲਓ। ਤੇ ਮਹਾਰਾਜ ਸੰਦੇਸ਼ ਕੀ ਕਹਿੰਦੇ, ਅਵਲ ਅੱਲਾ ਨੂਰ ਅਪਾਇਆ ਕੁਦਰਤ ਕੇ ਸਭ ਬੰਦੇ ਏਕ ਨੂਰ ਤੇ ਜਬ ਸਭ ਜਗ ਉਪਜਿਆ ਕੌਲ ਭਲੇ ਕੋ ਮੰਦੇ। ਤੇ ਸਤਸੰਗ ਜੀ ਆਖਰ ਕਲਗੀਆਂ ਵਾਲੇ ਪਾਤਸ਼ਾਹ ਉਹ ਤਾਂ ਆਖਰ ਇੰਤਹਾ ਕਰ ਦਿੰਦੇ ਨੇ ਇਸ ਗੱਲ ਦਾ, ਕਹਿੰਦੇ ਕਹਾ ਭੈਉ ਜੇ ਦੋ ਲੋਚਨ ਮੂੰਦ ਕੇ ਬੈਠ ਰਹੇ ਹੋ ਬਕ ਧਿਆਨ ਲਗਾਇਓ, ਨਹਾਤ ਫਿਰਿਓ ਲੀਏ ਸਾਤ ਸਮੁੰਦਰਨ ਲੋਕ ਗਏ ਉੱਪਰ ਲੋਕ ਗਵਾਇਓ, ਬਾਸ ਕੀ ਉਹ ਵਿਖਿਆਨ ਸੋ ਬੈਠ ਕੇ ਐਸੇ ਹੀ ਐਸੇ ਸੋ ਬੈਸ ਪਤਾਇਓ, ਸਾਚ ਕਹੂੰ ਸੁਣ ਲਿਓ ਸਭੈ ਜਿਨ ਪ੍ਰੇਮ ਕੀਓ ਤਿੰਨ ਹੀ ਪ੍ਰਭ। ਇੱਥੇ ਪ੍ਰੇਮ ਦੀ ਖੇਡ ਅਵੱਲੀ ਖੇਡ ਹੈ ਸਤਿਗੁਰਾਂ ਦੀ। ਹੁਣ ਗੁਰੂ ਬਾਬਾ ਨਾਨਕ ਜੀ ਹੁਣ ਉਹ ਥੋੜੋ ਦੇਖਦੇ ਆ ਵੀ ਜਿਹੜਾ ਸੱਜਣ ਠੱਗ ਗਿਆ ਉਹ ਤੇ ਮੁਸਲਮਾਨ ਹੈ, ਮੈਂ ਉੱਥੇ ਕੀ ਕਰਨ ਜਾਣਾ, ਮੇਰੇ ਵੱਲੋਂ ਢੱਠੇ ਖੂਹ ਚ ਪਵੇ ਲੁੱਟੀ ਜਾਵੇ ਲੋਕਾਂ ਨੂੰ, ਮੈਂ ਉੱਥੋਂ ਕੀ ਲੈਣਾ। ਗੁਰੂ ਪਿਆਰਿਓ ਇੱਕ ਰੱਬੀ ਰੂਹ ਰੱਬ ਦਾ ਰੂਪ ਆਪ ਨਰਾਇਣ ਕਲਾ ਧਾਰ ਜੱਗ ਮੈਂ ਪਰਵਰਿਓ, ਔਰ ਪਾਪੀ ਜੀਵਾਂ ਨੂੰ ਲੱਭ ਲੱਭ ਕੇ ਉਹਨਾਂ ਦਾ ਉਧਾਰ ਕਰਦੇ ਨੇ। ਹੁਣ ਗੁਰੂ ਬਾਬੇ ਨਾਨਕ ਨੇ ਕਿਤੇ ਇਹ ਥੋੜਾ ਸੋਚਿਆ ਵੀ ਮੈਂ ਨਹੀਂ ਮੱਕੇ ਜਾਣਾ, ਔਰ ਇਹ ਮੁਸਲਮਾਨ ਇੱਥੋਂ ਦੇ ਹਿੰਦੂਆਂ ਦਾ ਵਿਰੋਧ ਕਰਦੇ ਨੇ, ਔਰ ਮੈਂ ਮੱਕੇ ਜਾ ਕੇ ਕੀ ਲੈਣਾ। ਤੇ ਸੱਚੇ ਸਤਿਗੁਰ ਉੱਥੇ ਮੱਕੇ ਜਾ ਕੇ ਵੀ ਉਪਦੇਸ਼ ਵੰਡਿਆਉਂਦੇ ਆ। ਤੇ ਸਤਸੰਗ ਜੀ ਹਿੰਦੂਆਂ ਦੇ ਮੰਦਰਾਂ ਦੇ ਵਿੱਚ, ਸੋਮਨਾਥ ਦੇ ਮੰਦਰਾਂ ਦੇ ਵਿੱਚ, ਉਹ ਗੁਰੂ ਪਿਆਰਿਓ ਜਗਨਨਾਥਪੁਰੀ ਦੇ ਮੰਦਰਾਂ ਦੇ ਵਿੱਚ ਸੱਚੇ ਸਤਿਗੁਰੂ ਆਪ ਪਹੁੰਚਦੇ ਨੇ। ਉੱਥੇ ਮਨ ਦੇ ਵਿੱਚ ਕੋਈ ਵਿਤਕਰਾ ਨਹੀਂ, ਪਿਆਰ ਹੈ ਨਫ਼ਰਤ ਨਹੀਂ, ਪਿਆਰ ਵੰਡਿਆ। ਸੋ ਗੁਰੂ ਪਿਆਰਿਓ ਇੱਥੋਂ ਤੱਕ ਹੁਣ ਦੁਸ਼ਮਣ ਵੀ ਜੇ ਕੋਈ ਆ ਜਾਂਦਾ ਨਾ, ਹੁਣ ਪਿਆਰ ਦੀ ਆਪਾਂ ਖੇਡ ਦੇਖੀਏ, ਜੰਗ ਹੋ ਰਿਹਾ ਹੋਵੇ, ਲੜਾਈ ਹੋ ਰਹੀ ਹੈ, ਹੁਣ ਲੜਾਈ ਦੇ ਵਿੱਚ ਗੁਰੂ ਪਿਆਰਿਓ ਦੁਸ਼ਮਣ ਦੁਸ਼ਮਣ ਹੀ ਹੁੰਦਾ ਨਾ। ਹੁਣ ਦੁਸ਼ਮਣ ਦੁਸ਼ਮਣ ਨੇ ਤਾਂ ਨਾਲ ਥੋੜੋ ਬੰਦਾ ਕਿਤੇ ਪਿਆਰ ਕਰਦਾ, ਜੰਗ ਹੋ ਰਿਹਾ ਤੁਹਾਡੇ ਉੱਤੇ ਕਿਰਪਾਨਾ ਮਾਰ ਰਿਹਾ, ਉਹ ਤੁਹਾਨੂੰ ਖਤਮ ਕਰ ਰਿਹਾ, ਤੁਸੀਂ ਉਹਨਾਂ ਨੂੰ ਕਰ ਰਹੇ ਹੋ। ਤੇ ਪਰ ਇਹ ਗੁਰੂ ਨਾਨਕ ਦਾ ਦਰਬਾਰ ਹੈ, ਇੱਥੇ ਲੜਾਈ ਹੋ ਰਹੀ ਹੈ, ਗੱਚਾ ਗੱਚ ਸਿੰਘਾਂ ਦੇ ਸਿਰ ਵੱਢੇ ਜਾ ਰਹੇ ਨੇ, ਬਾਹਾਂ ਵੱਡੀਆਂ ਜਾ ਰਹੀਆਂ, ਤੇ ਇੱਕ ਸਿੱਖ ਉੱਠ ਕੇ ਦੁਸ਼ਮਣਾਂ ਨੂੰ ਵੀ ਪਾਣੀ ਪਿਲਾਈ ਜਾ ਰਿਹਾ। ਇਹ ਹੈ ਪਿਆਰ ਦੀ ਖੇਡ ਜਿਸ ਦਰਬਾਰ ਦੇ ਵਿੱਚ ਗੁਰੂ ਪਿਆਰਿਓ ਤੁਸੀਂ ਬੈਠੇ ਹੋ, ਮੇਰੇ ਸਤਿਕਾਰਯੋਗ ਭੈਣੋ ਵੀਰੋ, ਇਹ ਇੱਥੋਂ ਪਿਆਰ ਵੰਡਿਆ ਜਾਂਦਾ, ਇੱਥੋਂ ਨਫ਼ਰਤ ਨਹੀਂ। ਤੇ ਸ਼ਿਕਾਇਤ ਵੀ ਹੋ ਜਾਂਦੀ ਹੈ ਗੁਰੂ ਕੇ ਸਿੱਖ ਦੀ, ਮਹਾਰਾਜ ਅਸੀਂ ਲੜਦੇ ਹਾਂ ਮਸੀਹ ਦੁਸ਼ਮਣਾਂ ਦਾ ਮੁਕਾਬਲਾ ਕਰਕੇ, ਜੇ ਦੋ ਚੌਣਾਂ ਨੂੰ ਆਪਾਂ ਫੱਟੜ ਕਰਕੇ ਸਿੱਟਦੇ ਹਾਂ ਤਾਂ ਦੇਖ ਲਓ ਤੁਹਾਡਾ ਸਿੱਖ ਕਿੱਦਾਂ ਦਾ ਹੈ। ਇੱਕ ਨਈਆ ਜੀ ਉਹਨਾਂ ਨੂੰ ਪਾਣੀ ਪਿਲਾ ਕੇ ਫਿਰ ਸਾਡੇ ਨਾਲ ਲੜਨ ਵਾਸਤੇ ਤਿਆਰ ਕਰ ਦਿੰਦੇ ਆ। ਪੁੱਛਿਆ ਗਿਆ ਪੇਛੀ ਹੁੰਦੀ ਆ ਭਾਈ ਕਨਈਆ ਜੀ ਦੀ, ਭਾਈ ਜੀ ਸਿੱਖ ਆ ਤੁਹਾਡੇ ਵਰ ਖਿਲਾਫ ਇੱਕ ਰਿਪੋਰਟ ਲੈ ਕੇ ਆ ਗਏ, ਕਹਿੰਦੇ ਤੁਸੀਂ ਦੁਸ਼ਮਣਾਂ ਨੂੰ ਪਾਣੀ ਪਿਲਾ ਰਹੇ ਹੋ। ਹੁਣ ਗੁਰੂ ਪਿਆਰਿਓ ਏਦਾਂ ਦੀ ਸਿੱਖੀ ਕਿਤੇ ਸਾਡੇ ਵਿੱਚ ਬਣ ਜਾਵੇ ਨਾ, ਤੇ ਹੱਥ ਜੋੜ ਕੇ ਕਹਿੰਦਾ ਦਾਤਾ ਜੀ ਕਿਹੜੇ ਦੁਸ਼ਮਣ, ਦੁਸ਼ਮਣ ਹੀ ਤੇ ਹੈ ਜਿਹਨਾਂ ਦੇ ਨਾਲ ਸਿੰਘ ਲੜਦੇ ਆ। ਮਹਾਰਾਜ ਮੈਂ ਦੇਖਿਆ ਹੀ ਨਹੀਂ, ਮੈਨੂੰ ਜਦ ਜਿਹੜਾ ਕੋਈ ਬੁੱਕ ਕਰਦਾ ਹੈ ਤੇ ਦਾਤਾ ਜਦੋਂ ਮੈਂ ਚਿਹਰੇ ਵੱਲ ਉਹਦੇ ਵੱਲ ਦੇਖਦਾ ਨਾ ਤੇ ਦਾਤਾ ਮੈਨੂੰ ਉਹ ਰੂਪ ਹੀ ਤੇਰਾ ਨਜ਼ਰ ਆਉਂਦਾ ਹੈ, ਮੈਨੂੰ ਉਹ ਚੋਂ ਮੇਰਾ ਕਲਗੀਆਂ ਵਾਲਾ ਦਿਖਦਾ ਹੈ। ਤੇ ਗੁਰੂ ਪਿਆਰਿਓ ਜੇ ਕਿਤੇ ਆਹ ਗੱਲਾਂ ਸਾਡਾ ਸਾਰਾ ਹੀ ਸਮੁੱਚਾ ਸਿੱਖ ਪੰਥ ਸੁਣ ਲਵੇ, ਕਿਤੇ ਇਹਨਾਂ ਗੱਲਾਂ ਨੂੰ ਉੱਤੇ ਅਮਲ ਕਰ ਲਿਆ ਜਾਵੇ ਤੇ ਨਫ਼ਰਤ ਬਚੇਗੀ ਕਿਤੇ ਗੁਰੂ ਘਰਾਂ ਦੇ ਵਿੱਚ? ਗੁਰੂ ਘਰਾਂ ਦੇ ਵਿੱਚ ਫਸਾਦ ਹੋ ਸਕਦੇ ਆ? ਗੁਰੂ ਘਰਾਂ ਦੇ ਵਿੱਚ ਇੱਕ ਦੂਜੇ ਦੀਆਂ ਦਾੜੀਆਂ ਪੱਟੀਆਂ ਜਾ ਸਕਦੀਆਂ? ਗੁਰੂ ਘਰਾਂ ਦੇ ਵਿੱਚ ਕਿਰਪਾਨਾਂ ਚੱਲ ਸਕਦੀਆਂ? ਕਿਤੇ ਸਿੱਖ ਸਿੱਖ ਦਾ ਦੁਸ਼ਮਣ ਹੋ ਸਕਦਾ? ਮੰਨਦੇ ਆ ਵੀ ਸਿੱਖ ਮੁਸਲਮਾਨ ਦਾ ਦੁਸ਼ਮਣ ਹੋਵੇਗਾ, ਉਹ ਗੱਲਾਂ ਬੀਤ ਗਈਆਂ, ਇੱਥੇ ਤਾਂ ਸਿੱਖ ਸਿੱਖ ਦਾ ਦੁਸ਼ਮਣ ਹੈ। ਸਤਿਗੁਰ ਕਿਰਪਾ ਕਰੇ, ਤੁਸੀਂ ਆਉਂਦੇ ਹੋ ਜੀ ਆਇਆਂ ਨੂੰ ਇਸੇ ਤਰ੍ਹਾਂ ਆਉਂਦੇ ਰਿਹਾ ਕਰੋ ਗੁਰੂ ਦਰਬਾਰਾਂ ਦੇ ਵਿੱਚ। ਤੇ ਸਤਸੰਗ ਜੀ ਆਪਣੇ ਇਤਿਹਾਸ ਤੋਂ ਤੇ ਗੁਰਬਾਣੀ ਤੋਂ ਤੁਸੀਂ ਜਾਣੂ ਹੁੰਦੇ ਰਿਹਾ ਕਰੋ, ਕਿਉਂਕਿ ਸਾਡੀ ਡਿਊਟੀ ਹੈ, ਅਸੀਂ ਗੁਰੂ ਮਹਾਰਾਜ ਜੀ ਦੇ ਕੁੱਕਰ ਹਾਂ, ਜਿੱਥੇ ਸਾਨੂੰ ਉਹ ਭੇਜਦਾ ਉੱਥੇ ਅਸੀਂ ਚਲੀ ਜਾਂਦੇ ਹਾਂ। ਤੇ ਗੁਰੂ ਪਿਆਰਿਓ ਕੋਸ਼ਿਸ਼ ਕਰੀਦੀ ਆ ਤਨੋ ਮਨੋ ਇਮਾਨਦਾਰੀ ਦੇ ਨਾਲ ਕਿਸੇ ਦੀ ਚਾਪਲੂਸੀ ਕਰਨ ਦੀ ਬਜਾਏ ਅਸੀਂ ਸਤਿਗੁਰਾਂ ਦੇ ਪਾਵਨ ਸੰਦੇਸ਼ਾਂ ਨੂੰ ਗੁਰੂ ਮਹਾਰਾਜ ਜੀ ਦੇ ਉਹਨਾਂ ਸਿਧਾਂਤਾਂ ਨੂੰ ਤੁਹਾਡੇ ਤੱਕ ਉਪੜਦਾ ਕਰੀਏ, ਇਹ ਸਾਡਾ ਨੈਤਿਕ ਫਰਜ਼ ਬਣਦਾ ਹੈ ਤੇ ਕੋਸ਼ਿਸ਼ ਵੀ ਕਰੀਦੀ ਹੈ। ਔਰ ਸਤਿਗੁਰੂ ਇਸੇ ਤਰ੍ਹਾਂ ਰਹਿਮਤ ਕਰਨ ਕਿ ਅਸੀਂ ਇਮਾਨਦਾਰੀ ਨਾਲ ਸਤਿਗੁਰਾਂ ਦੇ ਉਹ ਇਤਿਹਾਸ ਦਾ ਪ੍ਰਚਾਰ ਕਰਦੇ ਰਹੀਏ। ਕੱਲ ਦੀ ਲੜੀ ਦੇ ਵਿੱਚ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਜੀਵਨ ਦੀ ਆਪਾਂ ਤੁਹਾਡੇ ਨਾਲ ਝਲਕ ਇੱਕ ਪੇਸ਼ ਕਰਨ ਦਾ ਯਤਨ ਕੀਤਾ ਸੀ ਕਿ ਸੱਚੇ ਸਤਿਗੁਰੂ ਇਸ ਗੁਰੂ ਨਾਨਕ ਦੀ ਗੱਦੀ ਦੇ ਜਦੋਂ ਨੌਵੇਂ ਵਾਰਸ ਬਣਦੇ ਆ ਨਾ, ਉਸ ਤੋਂ ਬਾਅਦ ਇਧਰ ਢਾਕੇ ਵੱਲ ਵੀ ਜਾਂਦੇ, ਪਟਨੇ ਵੱਲ ਵੀ ਜਾਂਦੇ ਆ, ਉਹ ਸਾਰਾ ਮੈਂ ਜ਼ਿਕਰ ਕਰ ਚੁੱਕਾ। ਆਪਣੀ ਇਸ ਲੜੀ ਨੂੰ ਅੱਗੇ ਤੋਰਨ ਦਾ ਯਤਨ ਕਰਾਂ। ਜਦੋਂ ਆਨੰਦਪੁਰ ਸਾਹਿਬ ਆ ਜਾਂਦੇ ਆ ਨਾ, ਤੇ ਉਸ ਵੇਲੇ ਦੇ ਹਿੰਦੁਸਤਾਨ ਦੇ ਬਾਦਸ਼ਾਹ ਅਤ ਜੁਰਮਾਨਾ ਜ਼ੁਲਮੀ ਬੰਦਾ ਔਰੰਗਜ਼ੇਬ, ਉਹਨੇ ਹਿੰਦੂ ਧਰਮ ਨੂੰ ਮੁਕਾਉਣ ਵਾਸਤੇ ਕਸਮ ਖਾਧੀ ਹੋਈ ਸੀ। ਬਸ ਅਸਲਾਮ ਤੋਂ ਬਗੈਰ, ਹੈਦਰੀ ਝੰਡੇ ਤੋਂ ਬਗੈਰ ਦੂਜਾ ਕੋਈ ਇੱਥੇ ਧਰਮ ਨਹੀਂ ਰਹਿ ਸਕਦਾ। ਮੰਦਰਾਂ ਦੇ ਵਿੱਚੋਂ ਟੱਲ ਵੱਜਣੇ ਬੰਦ ਹੋ ਗਏ, ਘੜਿਆਲ ਢੋਲਕੀਆਂ ਛੈਣਿਆਂ ਦੀਆਂ ਆਵਾਜ਼ਾਂ ਬੰਦ ਹੋ ਗਈਆਂ। ਹੁਣ ਗੁਰੂ ਪਿਆਰਿਓ, ਮੰਦਰਾਂ ਨੂੰ ਤਾਲੇ ਲੱਗ ਗਏ, ਮੰਦਰਾਂ ਵਿੱਚ ਜਾਣ ਦੀ ਕਿਸੇ ਨੂੰ ਆਗਿਆ ਨਹੀਂ ਹੈ। ਬਹੁਤ ਸਾਰੇ ਲੋਕ ਜਿਹੜੇ ਸੀ ਨਾ ਡਰਦੇ, ਖਾਸ ਕਰਕੇ ਗਰੀਬ ਲੋਕ, ਹਿੰਦੂਆਂ ਦੇ ਉੱਤੇ ਜਿਹੜਾ ਅਕਬਰ ਨੇ ਟੈਕਸ ਮਾਫ ਕੀਤਾ ਸੀ ਨਾ, ਧੰਨ ਗੁਰੂ ਅਮਰਦਾਸ ਮਹਾਰਿਆ ਜੀ ਦੇ ਕਹਿਣ ਦੇ ਉੱਤੇ, ਔਰ ਇਹਨੇ 6ਵੀਂ ਪੀੜ੍ਹੀ ਦੇ ਵਿੱਚ ਆ ਕੇ ਫਿਰ ਇਹਨੇ ਲਾਗੂ ਕਰ ਦਿੱਤਾ। ਔਰ ਇਸ ਟੈਕਸ ਜਿਹੜਾ ਹਿੰਦੂਆਂ ਕੋਲ ਨਹੀਂ ਤਾਰ ਹੋਇਆ, ਉਹ ਐਟੋਮੈਟਿਕਲੀ ਮੁਸਲਮਾਨ ਬਣਦੇ ਗਏ, ਉਹ ਗਰੀਬ ਲੋਕ ਮੁਸਲਮਾਨ ਬਣਦੇ ਗਏ। ਤੇ ਜਿਨ੍ਹਾਂ ਨੇ ਆਕੜਨ ਦਾ ਯਤਨ ਕੀਤਾ, ਉਹਨਾਂ ਆਕੜੀਆਂ ਹੋਈਆਂ ਧੌਣਾਂ ਨੂੰ ਉਹਨਾਂ ਤਲਵਾਰਾਂ ਦੇ ਨਾਲ ਚੁਕਾ ਲਿਆ। ਔਰ ਇੱਥੋਂ ਤੱਕ ਕਿ ਕਸ਼ਮੀਰ ਦੇ ਵਿੱਚੋਂ, ਕਸ਼ਮੀਰ ਦੀਆਂ ਵਾਦੀਆਂ ਦੇ ਵਿੱਚੋਂ ਇੱਕ ਵਧੀਆ ਦਿਮਾਗ ਫੁੱਟਦਾ ਸੀ, ਜਿੱਥੇ ਉਹ ਠੰਡਾ ਇਲਾਕਾ ਹੈ, ਉੱਥੇ ਦਿਮਾਗੀ ਤੌਰ ਤੇ ਵੀ ਲੋਕ ਉੱਥੇ ਦੇ ਬੜੇ ਠੰਡੇ ਸਨ। ਔਰ ਜਿੰਨਾ ਕਸ਼ਮੀਰ ਦੇ ਵਿੱਚ ਤੇਜ ਦਿਮਾਗ ਬ੍ਰਾਹਮਣ ਪੰਡਿਤ ਰਹਿੰਦਾ ਸੀ, ਉਹਨਾਂ ਬਾ ਸਾਰੇ ਭਾਰਤ ਵਿੱਚ ਕਿਤੇ ਨਹੀਂ ਸੀ। ਹੁਣ ਔਰੰਗਜ਼ੇਬ ਨੂੰ ਪਤਾ ਲੱਗਾ ਹੈ ਕਿ ਕਸ਼ਮੀਰ ਦੇ ਲੋਕਾਂ ਨੂੰ ਜਬਰਨ ਇਹਨਾਂ ਦਾ ਧਰਮ ਪਰਿਵਰਤਨ ਕੀਤਾ ਜਾਵੇ। ਇਹ ਸ਼ੇਰ ਅਫਗਾਨ ਖਾਨ ਨੂੰ ਉੱਥੇ ਦਾ ਹਾਕਮ ਬਣਾ ਕੇ ਭੇਜਦਾ, ਤੇ ਗੁਰੂ ਪਿਆਰਿਓ, ਸ਼ੇਰ ਅਫਗਾਨ ਖਾਨ ਇੱਥੇ ਜਿਹੜਾ ਜ਼ੁਲਮ ਕਰਦਾ, ਅਤਿਆਚਾਰ ਕਰਦਾ, ਉਹ ਅਥਾਹ ਦੱਸਣ ਤੋਂ ਬਾਹਰ। ਸ਼ੇਰ ਖਾਨ ਅਫਗਾਨ ਨੇ ਤੇਗ ਚੁੱਕੀ, ਹਿੰਦੂ ਧਰਮ ਨੂੰ ਜੜੋਂ ਮਕਾਉਣ ਲੱਗਾ, ਬੋਧੀ ਧੋਤੀ ਦੀ ਧੂੜ ਉਡਾ ਦਿੱਤੀ, ਉਹਤੇ ਢੇਰ ਜਨੇਊਆਂ ਦੇ ਲਾਉਣ ਲੱਗਾ, ਵੱਢ ਵੱਢ ਕੇ ਗਊ ਦਾ ਮਾਸ ਪਾਪੀ ਖੂਹਾਂ ਟੋਬਿਆਂ ਵਿੱਚ ਸਟਾਉਣ ਲੱਗਾ। ਜਦੋਂ ਜਬਰ ਨੇ ਜਰਾ ਨਾਲ ਸ਼ਰਮ ਰੱਖੀ, ਧਾਹਾਂ ਮਾਰ ਕੇ ਬਿਪਰ ਕਰ ਲਾਉਣ ਲੱਗਾ, ਇਕੱਠਾ ਹੋ ਇੱਕ ਟੋਲਾ ਬ੍ਰਾਹਮਣਾਂ ਦਾ, ਉਹ ਵੱਲ ਪੂਰੀ ਆਨੰਦ ਦੇ ਆਉਣ ਲੱਗਾ, ਪਹੁੰਚ ਕੇ ਗੁਰੂ ਦਰਬਾਰ ਅੰਦਰ ਧਾਹਾਂ ਮਾਰ ਕੇ ਕੰਧਾਂ ਰਵਾਉਣ ਲੱਗਾ। ਦਿਲਾਂ ਦੀ ਸੁਣ ਕੇ ਬੇਨਤੀ ਨੂੰ ਦਿਲਦਾਰ ਵੀ ਸੁਰਤ ਟਕਾਉਣ ਲੱਗਾ, ਨੌਵੇਂ ਪਾਤਸ਼ਾਹ ਦੇ ਚਰਨਾਂ ਦੇ ਵਿੱਚ ਫਰਿਆਦੀ ਹੋ ਕੇ ਆਉਂਦੇ ਨੇ, ਨਿੰਮੋ ਚੂਣੇ ਹੋਏ ਨੇ। ਹੁਣ ਸਤਸੰਗ ਜੀ, ਉੱਥੇ ਗੱਲਾਂ ਬਾਤਾਂ ਹੁੰਦੀਆਂ, ਦੱਸਦੇ ਨੇ ਸਤਿਗੁਰੂ ਸਾਡੇ ਮੰਦਰਾਂ ਨੂੰ ਤਾਲੇ ਲੱਗ ਗਿਆ, ਸਾਡੇ ਧਰਮ ਨੂੰ ਬਚਾਉਣ ਵਾਲਾ ਦੁਨੀਆਂ ਦੇ ਉੱਤੇ ਸਵਾਏ ਗੁਰੂ ਨਾਨਕ ਤੋਂ ਬਗੈਰ ਹੋਰ ਦੁਨੀਆਂ ਦੇ ਉੱਤੇ ਹੈ ਨਹੀਂ ਕੋਈ ਵੀ। ਦਾਤਾ ਸਾਡੀ ਬਾਂਹ ਫੜੋ। ਔਰ ਗੁਰੂ ਮਹਾਰਾਜ ਜੀ ਦਾ ਫਰਮਾਨ ਵੀ ਸੀ ਕਿ ਬਾਹੇਂ ਜਿਨ੍ਹਾਂ ਦੀ ਪਕੜੀਏ ਸਿਰ ਦੀਜੈ, ਬਾਹੇ ਨਾ ਛੋਡੀਏ। ਤੇਗ ਬਹਾਦਰ ਬੋਲਿਆ, ਧਰ ਪਈਏ ਧਰਮ ਨਾ ਛੋਡੀਏ। ਇਹਨਾਂ ਨੇ ਆ ਕੇ ਫਰਿਆਦ ਕੀਤੀ ਹੈ, ਸਾਡਾ ਜੰਜੂ ਤੇ ਤਿਲਕ ਇਹ ਡੁੱਬਦਾ ਜਾ ਰਿਹਾ, ਖਤਮ ਹੁੰਦਾ ਜਾ ਰਿਹਾ, ਦਾਤਾ ਜੇ ਸਾਡੀ ਬਾਂਹ ਨਾ ਫੜੀ ਤੇ ਬਹੁਤੇ ਦਿਨ ਨਹੀਂ ਹੋਣਗੇ ਜਦੋਂ ਸਾਡਾ ਧਰਮ ਦੁਨੀਆਂ ਦੇ ਉੱਤੋਂ ਅਲੋਪ ਹੋ ਜਾਵੇਗਾ। ਤੇ ਸਤਿਗੁਰੂ ਉਹਨਾਂ ਨੂੰ ਕਹਿੰਦੇ, ਠੀਕ ਹੈ, ਆਪਾਂ ਵਿਚਾਰ ਕਰਦੇ ਹਾਂ। ਗੁਰੂ ਕਲਗੀਆਂ ਵਾਲੇ ਪਾਤਸ਼ਾਹ ਖੇਡਦੇ ਖੇਡਦੇ ਉਹ ਵੀ ਆਪਣੇ ਪਿਤਾ ਦੀ ਗੋਦ ਵਿੱਚ ਆ ਬੈਠੇ ਦੇ ਨੇ, ਤੇ ਗੱਲਾਂ ਬਾਤਾਂ ਹੁੰਦੀਆਂ। ਪੁੱਛਦੇ ਨੇ, ਪਿਤਾ ਜੀ ਇਹ ਕੌਣ ਹੈ? ਕਹਿੰਦੇ ਹਿੰਦੁਸਤਾਨ ਦੇ ਹਿੰਦੂ ਹੈ। ਕਹਿੰਦੇ ਮਹਾਰਾਜ ਇਹ ਰੋਂਦੇ ਜੇ ਕਾਹਤੋਂ ਆ? ਇਹਨਾਂ ਦੇ ਚਿਹਰੇ ਕਾਹਤੋਂ ਉਤਰੇ? ਇਹ ਉਦਾਸੇ ਕਿਉਂ ਆ? ਇਹਨਾਂ ਦਾ ਕੋਈ ਨੁਕਸਾਨ ਹੋ ਗਿਆ? ਪੁੱਤਰ, ਇਹਨਾਂ ਦਾ ਬਹੁਤ ਵੱਡਾ ਨੁਕਸਾਨ ਹੋ ਗਿਆ ਜਿਹੜਾ ਇਹਨਾਂ ਤੋਂ ਕਦੀ ਪੂਰਾ ਨਹੀਂ ਹੋ ਸਕਦਾ। ਦਾਤਾ ਜੀ ਕੀ ਨੁਕਸਾਨ ਹੋਇਆ ਇਹਨਾਂ ਦਾ? ਕਹਿੰਦੇ ਅੱਜ ਇਹਨਾਂ ਦੇ ਧਰਮ ਨੂੰ ਖਤਰਾ ਹੈ, ਇਹਨਾਂ ਦਾ ਧਰਮ ਗਰਕ ਹੁੰਦਾ ਜਾ ਰਿਹਾ ਹੈ, ਔਰ ਔਰੰਗਜ਼ੇਬ ਬਾਦਸ਼ਾਹ ਇਹਨਾਂ ਦੇ ਧਰਮ ਨੂੰ ਖਤਮ ਕਰਨ ਤੇ ਤੁਲਿਆ ਹੈ। ਕਹਿੰਦੇ ਬਚ ਸਕਦਾ ਹੈ? ਕੋਈ ਹੈ ਹੀਲਾ ਆਪਣੇ ਕੋਲ ਆਏ ਆ, ਕੋਈ ਹੈ ਹੀਲਾ? ਕਹਿੰਦੇ ਹਾਂ, ਬਚ ਸਕਦਾ ਹੈ। ਕਹਿੰਦੇ ਕਿਵੇਂ ਮਹਾਰਾਜ, ਕਿਵੇਂ ਬਚ ਸਕਦਾ ਹੈ ਜੇ ਫਰਿਆਦੀ ਹੋ ਕੇ ਆਏ ਆ? ਤੁਸੀਂ ਕੋਈ ਲਾਈ ਸਕੀਮ? ਕਹਿੰਦੇ ਪੁੱਤਰਾ, ਸਕੀਮਾਂ ਹੀ ਲਾ ਰਹੇ ਹਾਂ, ਇਹਨਾਂ ਦਾ ਧਰਮ ਬਚ ਸਕਦਾ? ਕਹਿੰਦੇ ਕਿਵੇਂ ਬਚ ਸਕਦਾ ਹੈ? ਕਹਿੰਦੇ ਕੋਈ ਮਹਾਬਲੀ ਆਤਮਾ ਰੱਬ ਦੇ ਨਾਮ ਵਿੱਚ ਰੰਗੀ, ਰੂਹ ਕੋਈ ਪਵਿੱਤਰ ਰੂਹ ਇਹਨਾਂ ਦੀ ਖਾਤਰ ਆਪਣਾ ਸੀਸ ਕਟਵਾ ਦੇਵੇ, ਆਪਣਾ ਪਵਿੱਤਰ ਲਹੂ ਡੋਲ ਦੇਵੇ ਤੇ ਹੋ ਸਕਦਾ ਇਹਨਾਂ ਦਾ ਧਰਮ ਬਚ ਜਾਵੇ। ਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਉਮਰ ਕੇਵਲ 8 ਸਾਲ ਹੈ। ਤੇ ਗੁਰੂ ਪਿਆਰਿਓ ਦੇਖੋ ਸੱਚੇ ਸਤਿਗੁਰਾਂ ਦਾ ਹੌਸਲਾ, ਤੇ ਬੜੇ ਮਾਣ ਦੇ ਨਾਲ ਫਕਰ ਨਾਲ ਕਹਿ ਦਿੰਦੇ ਆ, ਬਾਪੂ ਤੁਹਾਡੇ ਤੋਂ ਵੱਡਾ ਮਹਾਬਲੀ ਕੋਈ ਮੈਨੂੰ ਤਾਂ ਨਹੀਂ ਦੱਸਦਾ ਕੋਈ ਭਾਰਤ ਦੇ ਵਿੱਚ ਹੋਵੇ। ਦਾਦਾ ਜੀ ਤੁਸੀਂ ਇਹਨਾਂ ਦੀ ਖਾਤਰ ਜਾ ਕੇ ਸਿਰ ਦੇਵੋ, ਮੈਂ ਇਹਨਾਂ ਨੂੰ ਇੱਕ ਇੱਕ ਨੂੰ ਲੱਖਾਂ ਦੇ ਨਾਲ ਲੜਨ ਵਾਸਤੇ ਤਿਆਰ ਕਰ ਦੇਵਾਂਗਾ। ਸਤਸੰਗ ਜੀ, ਗੁਰੂ ਤੇਗ ਬਹਾਦਰ ਜੀ ਮਹਾਰਾਜ ਵੈਰਾਗ ਦੇ ਵਿੱਚ ਆਪਣੇ ਪੁੱਤਰ ਨੂੰ ਛਾਤੀ ਨਾਲ ਲਾਇਆ, ਸੁਣ ਕੇ ਗੁਰਾਂ ਤੋਂ ਬਚਨ ਗੋਬਿੰਦਰ ਆਏ, ਆਖੇ ਰੱਖ ਲਓ ਹਿੰਦ ਦਦਾਰ ਦਾਤਾ, ਤੁਹਾਡੇ ਬਿਨਾਂ ਜੋ ਰੂਪ ਪਰਮਾਤਮਾ ਦਾ ਨਾ ਹੀ ਵੱਖਰਾ ਵਿੱਚ ਜਹਾਨ ਦਾਤਾ, ਤੁਸੀਂ ਦੇਵੋ ਕੁਰਬਾਨੀਆਂ ਖੁਸ਼ ਹੋ ਕੇ, ਕਰੋ ਜ਼ੁਲਮ ਦੀ ਖੁੰਡੀ ਤਲਵਾਰ ਦਾਤਾ, ਆ ਜਿਹੜੇ ਇੱਕ ਤੋਂ ਲੱਖਾਂ ਹੀ ਭੱਜ ਜਾਂਦੇ, ਕਰੂ ਲੱਖਾਂ ਨਾਲ ਇੱਕ ਤਿਆਰ ਦਾਤਾ, ਮੈਂ ਇਹੋ ਜਿਹਾ ਦੇਵਾਂਗਾ ਰੂਪ ਸੋਹਣਾ, ਚਮਕੂ ਵੱਖਰਾ ਵਿੱਚ ਸੰਸਾਰ ਦਾਤਾ, ਚਮਕੂ ਵੱਖਰਾ ਵਿੱਚ ਸੰਸਾਰ ਦਾਤਾ। ਕਹਿੰਦਾ ਗੋਬਿੰਦ ਰਾਏ ਜੀ 8 ਕੁ ਸਾਲ ਦੀ ਉਮਰ ਆਪਣੇ ਪਿਤਾ ਨੂੰ ਆਖਣ ਲੱਗੇ, ਪਿਤਾ ਜੀ ਤੁਸੀਂ ਇਹਨਾਂ ਦੇ ਧਰਮ ਨੂੰ ਬਚਾਉਣ ਵਾਸਤੇ ਆਪਣਾ ਸੀਸ ਦੇ ਦਿਓ। ਹੁਣ ਗੁਰੂ ਪਿਆਰਿਓ ਕੋਈ ਹੈ ਦੁਨੀਆਂ ਦੇ ਉੱਤੇ ਵੀ ਕਿਸੇ ਦੀ ਖਾਤਰ ਆਪਣੇ ਆਪ ਨੂੰ ਯਤੀਮ ਬਣਾ ਲਵੇ? ਆਹ ਗਲਗੀਆਂ ਵਾਲਾ ਪਾਤਸ਼ਾਹ 8 ਸਾਲ ਦੀ ਉਮਰ ਵਿੱਚ ਕਹਿੰਦਾ ਬਾਪੂ ਮੈਂ ਬਰਦਾਸ਼ਤ ਕਰ ਲਵਾਂਗਾ, ਮੈਂ ਆਪਣੇ ਆਪ ਨੂੰ ਸੰਭਲ ਲਵਾਂਗਾ, ਮੈਂ ਆਪਣੇ ਬਾਪੂ ਨੂੰ ਦੇ ਕੇ ਇਹਨਾਂ ਦੇ ਪਿਓ ਬਚਾ ਲਵਾਂਗਾ, ਪਰ ਮੈਂ ਆਪਣਾ ਬਾਪ ਵਾਰ ਕੇ, ਤੇ ਬਾਪੂ ਜੇ ਮੈਨੂੰ ਆਪਣਾ ਬਾਪ ਵਾਰ ਕੇ ਇਹਨਾਂ ਦੇ ਪੁੱਤ ਬਚਦੇ ਆ, ਇਹਨਾਂ ਦੇ ਬਾਪੂ ਇਹਨਾਂ ਦੇ ਪਿਤਾ ਬਚਦੇ ਆ, ਤੇ ਬਾਪੂ ਤੂੰ ਫਿਰ ਸਿਰ ਦੇ ਦੇ। ਗੁਰੂ ਪਿਆਰੇ ਉਹ ਆਪਣੇ ਪੁੱਤਰ ਨੂੰ ਘੁੱਟ ਕੇ ਕਾਲਜੇ ਨਾਲ ਲਾਇਆ ਤੇ ਨਾਲ ਆਖ ਦਿੱਤਾ ਫਿਰ ਕਸ਼ਮੀਰੀ ਬ੍ਰਾਹਮਣਾਂ ਨੂੰ, ਕਹਿੰਦੇ ਜਾਓ ਗੁਰੂ ਨਾਨਕ ਦੇ ਘਰ ਵੱਲੋਂ ਪ੍ਰਵਾਨਗੀ ਮਿਲ ਗਈ ਆ ਤੁਹਾਨੂੰ, ਤੁਹਾਡੇ ਧਰਮ ਦੀ ਖਾਤਰ ਅਸੀਂ ਆਪਣੀ ਕੁਰਬਾਨੀ ਦੇਣ ਵਾਸਤੇ ਤਿਆਰ ਆ। ਔਰੰਗਜ਼ੇਬ ਨੂੰ ਲੈ ਕੇ ਦੇ ਦਿਓ ਕਿ ਸਾਡਾ ਰਹਿਬਰ ਧੰਨ ਗੁਰੂ ਤੇਗ ਬਹਾਦਰ ਹੈ, ਤੈਨੂੰ ਸਾਡੇ ਉੱਤੇ ਤਲਵਾਰ ਚਲਾਉਣ ਦੀ ਲੋੜ ਨਹੀਂ, ਜੇ ਗੁਰੂ ਤੇਗ ਬਹਾਦਰ ਮਹਾਰਾਜ ਇਸਲਾਮ ਨੂੰ ਕਬੂਲ ਕਰ ਲੈਂਦੇ ਆ ਅਸੀਂ ਚੁੱਪ ਚਾਪ ਮੁਸਲਮਾਨ ਜਾਵਾਂਗੇ, ਸਾਨੂੰ ਐਵੇਂ ਕੱਟਣ ਵੱਢਣ ਦੀ ਕੀ ਲੋੜ ਆ, ਕਾਹਤੋਂ ਸਾਡੇ ਉੱਤੇ ਜ਼ੁਲਮ ਕਰਦਾ ਹੈ, ਬਸ ਗੁਰੂ ਤੇਗ ਬਹਾਦਰ ਨੂੰ ਮਨਾ ਲਾ, ਜੇ ਉਹ ਮੰਨ ਜਾਂਦੇ ਆ ਤੇ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਹੁਣ ਗੁਰੂ ਪਿਆਰਿਓ ਕੈਸੇ ਸੱਚੇ ਸਤਿਗੁਰਾਂ ਦੇ ਪਰ ਉਪਕਾਰ, ਜਦੋਂ ਧੰਨ ਗੁਰੂ ਨਾਨਕ ਦੇਵ ਜੀ ਮਹਾਰਾਜ ਵੱਲ ਦੇਖਦੇ ਆ ਤੇ ਸੱਚੇ ਸਤਿਗੁਰੂ ਜਨੇਊ ਪਹਿਨਣ ਤੋਂ ਇਨਕਾਰ ਕਰ ਦਿੰਦੇ ਆ, ਤੇ ਜਦੋਂ ਨੌਵੇਂ ਪਾਤਸ਼ਾਹ ਵੱਲ ਦੇਖਦੇ ਆ ਉਹੀ ਜੋਤ, ਕਹਿੰਦੇ ਮੈਂ ਜੰਜੂ ਲੈਣ ਨਹੀਂ ਦੇਣੇ, ਮੈਂ ਤੁਹਾਡੀ ਖਾਤਰ ਆਪਣਾ ਸਿਰ ਕਟਵਾ ਦੇਵਾਂਗਾ। ਸਤਿਗੁਰੂ ਕਿੱਦਾਂ ਦੇ ਤੁਹਾਡੇ ਸਿਧਾਂਤ ਆ? ਹੁਣ ਸਿਧਾਂਤਾਂ ਦੀ ਜੇ ਆਪਾਂ ਗੱਲ ਕਰੀਏ ਨਾ ਤੇ ਸਿਧਾਂਤ ਬੜਾ ਅਨੋਖਾ ਹੈ, ਬਹੁਤ ਪਿਆਰਾ ਹੈ, ਸਮਝਣ ਦੇ ਵਿੱਚ ਦੇਰ ਨਹੀਂ ਲੱਗਦੀ। ਹੁਣ ਪੰਡਿਤ ਗੁਰੂ ਨਾਨਕ ਮਹਾਰਾਜ ਜੀ ਦੇ ਗਲ ਦੇ ਵਿੱਚ ਧੱਕੇ ਨਾਲ ਜਨੇਊ ਪਾਉਣਾ ਚਾਹੁੰਦਾ ਸੀ, ਸਤਿਗੁਰ ਕਹਿੰਦੇ ਮੈਂ ਨਹੀਂ ਪਾਉਣਾ। ਤੇ ਇੱਧਰ ਔਰੰਗਜ਼ੇਬ ਧੱਕੇ ਦੇ ਨਾਲ ਇਹਨਾਂ ਦਾ ਜਨੇਊ ਲਾਉਣਾ ਚਾਹੁੰਦਾ ਸੀ, ਤੇਗ ਬਹਾਦਰ ਮਹਾਰਾਜ ਕਹਿੰਦੇ ਮੈਂ ਨਹੀਂ ਲੈਣ ਦੇਣਾ। ਇੱਕ ਕਹਿੰਦਾ ਮੈਂ ਨਹੀਂ ਪਾਉਣਾ ਤੇ ਦੂਸਰੀ ਰੂਹ ਕਹਿੰਦੀ ਹੈ ਮੈਂ ਨਹੀਂ ਲੈਣ ਦੇਣਾ। ਇਹ ਹੈ ਸਾਡੇ ਗੁਰੂ ਮਹਾਰਾਜ ਜੀ ਦੇ ਸਿਧਾਂਤ। ਗੁਰੂ ਪਿਆਰਿਓ ਆਖਰ ਆਪਣੇ ਪਰਿਵਾਰ ਦੇ ਨਾਲ ਸਲਾਹ ਕਰਕੇ ਸੱਚੇ ਸਤਿਗੁਰਾਂ ਨੇ ਜਦੋਂ ਹਾਂ ਕਸ਼ਮੀਰੀ ਬ੍ਰਾਹਮਣ ਜਾਂਦੇ ਆ ਨਾ ਆਪਣੇ ਚਾਈ ਚਾਈ ਆਪਣੇ ਦੇਸ਼ ਕਸ਼ਮੀਰ ਦੇ ਵਿੱਚ ਚਲੇ ਜਾਂਦੇ ਤੇ ਉੱਥੇ ਦੇ ਗਵਰਨਰ ਸ਼ੇਰ ਅਫਗਾਨ ਖਾਨ ਨੂੰ ਉਹ ਇੱਕ ਚਿੱਠੀ ਲੈ ਕੇ ਦੇਖਦੇ, ਆਪਣੇ ਸਾਈਨ ਕਰਕੇ ਦੇ ਦਿੰਦੇ ਆ, ਕਹਿੰਦੇ ਸੂਬੇਦਾਰ ਸਾਹਿਬ ਅਸੀਂ ਇੱਕ ਮਤਾ ਪਾਸ ਕੀਤਾ ਕਿ ਸਾਡੇ ਰਹਿਬਰ ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੇ ਇਸਲਾਮ ਨੂੰ ਕਬੂਲ ਕਰ ਲੈਂਦੇ ਤੇ ਅਸੀਂ ਆਪਣੇ ਆਪ ਮੁਸਲਮਾਨ ਬਣ ਜਾਵਾਂਗੇ। ਹੁਣ ਗੁਰੂ ਪਿਆਰਿਓ ਇਹ ਚਿੱਠੀ ਜਦੋਂ ਸ਼ੇਰ ਅਫਗਾਨ ਨੇ ਪੜ੍ਹੀ ਹੈ ਬੜਾ ਚਾਅ ਬੜਾ ਖੁਸ਼ ਹੋਇਆ, ਕਹਿੰਦਾ ਸਾਨੂੰ ਲੋੜ ਹੀ ਨਹੀਂ ਪਾਪ ਕਰ ਲਈ, ਇੰਨਿਆਂ ਨੂੰ ਲੱਖਾਂ ਨੂੰ ਜ਼ਰੂਰ ਮਾਰਨਾ, ਜੇ ਇੱਕੋ ਹੀ ਬੰਦਾ ਇਸਲਾਮ ਦੇ ਵਿੱਚ ਆਉਣ ਲਈ ਤਿਆਰ ਆ ਫਿਰ ਸਾਨੂੰ ਪਾਪ ਕਰਨ ਦੀ ਕੀ ਲੋੜ ਆ। ਔਰ ਇਹ ਧਾਰ ਕੇ ਚਿੱਠੀ ਔਰੰਗਜ਼ੇਬ ਵੱਲ ਭੇਜ ਦਿੱਤੀ ਜਾਂਦੀ ਹੈ ਤੇ ਇੱਧਰ ਔਰੰਗਜ਼ੇਬ ਵੱਲੋਂ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੇ ਗ੍ਰਿਫਤਾਰੀ ਦੇ ਵਾਰੰਟ ਜਾਰੀ ਕਰ ਦਿੱਤੇ ਜਾਂਦੇ ਆ ਕਿ ਗੁਰੂ ਤੇਗ ਬਹਾਦਰ ਮਹਾਰਾਜ ਜੀ ਨੂੰ ਪੇਸ਼ ਕੀਤਾ ਜਾਵੇ ਗ੍ਰਿਫਤਾਰ ਕਰਕੇ ਦਿੱਲੀ ਦੇ ਵਿੱਚ। ਤੇ ਸੱਚੇ ਸਤਿਗੁਰੂ ਗੁਰੂ ਪਿਆਰਿਓ ਦੁਨੀਆਂ ਦੇ ਵੱਖਰੇ ਅਸੂਲ ਨੇ ਗੁਰੂ ਮਹਾਰਾਜ ਜੀ ਦੇ, ਅੱਜ ਤੱਕ ਜਿਹੜਾ ਕਾਤਲ ਹੈ ਨਾ ਉਹ ਮਕਤੂਲ ਦੇ ਕੋਲ ਚੱਲ ਕੇ ਆਪ ਆਉਂਦਾ, ਮਕਤੂਲ ਤੋਂ ਭਾਵ ਜਿਹਨੇ ਕਤਲ ਹੋਣਾ ਹੁੰਦਾ, ਤੇ ਗੁਰੂ ਨਾਨਕ ਦੇ ਧਰਮ, ਗੁਰੂ ਨਾਨਕ ਦੇ ਘਰ ਦੇ ਵੱਖਰੇ ਨਿਆਰੇ ਇਹਦੇ ਅਸੂਲ ਨੇ। ਅੱਜ ਮਕਤੂਲ ਖੁਦ ਕਾਤਲ ਵੱਲ ਚੱਲ ਕੇ ਜਾ ਰਿਹਾ ਹੈ। ਅੱਜ ਜਦੋਂ ਇੱਥੇ ਦਰਬਾਰ ਸਜਾਇਆ ਆਨੰਦਪੁਰ ਸਾਹਿਬ ਦੀ ਪਾਵਨ ਧਰਤੀ ਤੇ ਦਰਬਾਰ ਸਜਾਇਆ ਤੇ ਸਤਸੰਗ ਜੀ ਉੱਥੇ ਸੰਗਤਾਂ ਇਕੱਠੀਆਂ ਕੀਤੀਆਂ, ਸਾਰਿਆਂ ਨੂੰ ਦੱਸ ਦਿੱਤਾ ਗਿਆ ਵੀ ਅਸੀਂ ਦਿੱਲੀ ਜਾਵਾਂਗੇ ਔਰ ਕਿਸੇ ਦੇ ਧਰਮ ਨੂੰ ਬਚਾਉਣ ਵਾਸਤੇ ਜੇ ਸਾਨੂੰ ਸਿਰ ਦੇਣਾ ਪਿਆ ਤੇ ਅਸੀਂ ਦੇਣ ਵਾਸਤੇ ਤਿਆਰ ਹਾਂ। ਗੋਬਿੰਦ ਰਾਏ ਜੀ ਆਏ, ਮਾਮਾ ਕਿਰਪਾਲ ਜੀ ਆਏ, ਮਾਤਾ ਗੁਜਰੀ ਜੀ ਆਏ। ਗੁਰੂ ਪਿਆਰਿਓ, ਉਹ ਮਾਤਾ ਗੁਜਰੀ ਧੰਨ ਹੈ ਤੂੰ, ਮਾਂ ਗੁਜਰੀਏ ਤੂੰ ਆਪਣੇ ਪਤੀ ਨੂੰ ਤੋੜ ਲੱਗੀ ਹੈ। ਸੋ ਗੁਰੂ ਪਿਆਰਿਓ ਦੇਖੋ ਇਹ ਸਾਰਾ ਪਰਿਵਾਰ ਆਨੰਦਪੁਰ ਸਾਹਿਬ ਇਕੱਠਾ ਹੋਇਆ ਤੇ ਸੱਚੇ ਸਤਿਗੁਰੂ ਜਿਵੇਂ ਇਕੱਲੇ ਇਕੱਲੇ ਨੂੰ ਆਸ਼ੀਰਵਾਦ ਦੇ ਕੇ ਤੇ ਆਪ ਦਿੱਲੀ ਵੱਲ ਨੂੰ ਰਵਾਨਾ ਹੋਣ ਲੱਗੇ ਨੇ। ਉਸ ਕੁ ਵੇਲੇ ਦੀਆਂ ਸਤਰਾਂ ਨੂੰ ਢਾਡੀ ਜੱਥਾ ਇਉਂ ਕਹਿੰਦਾ।

ਗੁਰੂ ਤੇਗ ਬਹਾਦਰ ਜੀ ਮਹਾਰਾਜ ਇੱਥੋਂ ਰਵਾਨਾ ਹੋਣ ਲੱਗੇ। ਮਾਤਾ ਗੁਜਰੀ ਜੀ ਅੱਗੇ ਆਏ, ਉਹਨਾਂ ਨੇ ਸਤਿਗੁਰਾਂ ਦੇ ਚਰਨਾਂ ਦੇ ਉੱਤੇ ਆਪਣਾ ਸੀਸ ਰੱਖਿਆ। ਗੁਰੂ ਪਿਆਰਿਓ, ਗੱਲਾਂ ਕਰ ਲੈਣੀਆਂ ਬੜੀਆਂ ਸੌਖੀਆਂ, ਜੇ ਕਿਤੇ ਇਹਨਾਂ ਨੂੰ ਗਹਿਰਾਈ ਦੇ ਨਾਲ ਵਾਚਿਆ ਜਾਵੇ ਦਿਲ ਪਾੜ ਜਾਂਦਾ। ਮਾਤਾ ਗੁਜਰੀ ਤੇ ਇਦਾਂ ਦੀਆਂ ਮੁਸੀਬਤਾਂ ਝੱਲੀਆਂ ਕਿ ਕੋਈ ਵੀ ਔਰਤ ਇਹੋ ਜਿਹੀਆਂ ਮੁਸੀਬਤਾਂ ਨੂੰ ਦੇਖ ਕੇ ਘਬਰਾ ਸਕਦੀ ਸੀ, ਪਰ ਤੂੰ ਘਬਰਾਈ ਨਹੀਂ। ਪਤੀ ਚੱਲਿਆ, ਦੱਸ ਕੇ ਚੱਲਿਆ, ਮੈਂ ਵਾਪਸ ਨਹੀਂ ਆਉਣਾ। ਹੁਣ ਗੁਰੂ ਪਿਆਰਿਓ, ਮੈਂ ਥੋੜਾ ਜਿਹਾ ਮਾਤਾ ਗੁਜਰੀ ਜੀ ਦੇ ਜੀਵਨ ਦੀ ਝਲਕ ਤੁਹਾਡੇ ਨਾਲ ਸਾਹਮਣੇ ਇੱਕ ਪੇਸ਼ ਕਰਾਂ। ਮਾਤਾ ਗੁਜਰੀ, ਤੂੰ ਧੰਨ ਹੈ, 32-33 ਸਾਲਾਂ ਬਾਅਦ ਪੁੱਤ ਦਾ ਮੂੰਹ ਦੇਖਿਆ ਸੀ, ਖੁਸ਼ੀਆਂ ਮਸੀ ਨਸੀਬ ਹੋਈਆਂ ਸੀ, ਅੱਜ ਖੁਸ਼ੀਆਂ ਨਸੀਬ ਹੋਈਆਂ। ਕੁਝ ਸਮਾਂ ਹੋਇਆ, ਹਲੇ ਖੁਸ਼ੀਆਂ ਘਰ ਦੇ ਵਿੱਚ ਚਾ ਹੀ ਆ, ਪੁੱਤ ਦੀਆਂ ਖੁਸ਼ੀਆਂ ਮਨਾ ਰਿਹਾ, ਤੇ ਅੱਜ ਤੂੰ ਆਪਣੇ ਪਤੀ ਨੂੰ ਤੋਰ ਲੱਗੀ ਆ। ਤੇਰਾ ਪਤੀ ਕਹਿ ਰਿਹਾ ਮੈਂ ਵਾਪਸ ਨਹੀਂ ਆਵਾਂਗਾ। ਆਖਿਰ ਐਸਾ ਦਿਨ ਆਇਆ, ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਨੂੰ ਦਿੱਲੀ ਸ਼ਹੀਦ ਕਰ ਦਿੱਤਾ, ਤੇ ਉਸ ਵੇਲੇ ਸੀਸ ਭਾਈ ਜੈਤਾ ਜੀ ਲੈ ਕੇ ਆਉਂਦੇ ਨੇ ਦਿੱਲੀ ਤੋਂ, ਕੱਲਾ ਸੀਸ ਆਇਆ, ਧੜ ਨਹੀਂ ਆਇਆ। ਮੇਰੀ ਉਹ ਸਤਿਕਾਰਯੋਗ ਭੈਣੋ, ਇਸ ਚੀਜ਼ ਦੀ ਫੀਲਿੰਗ, ਇਸ ਗੱਲ ਨੂੰ ਤੁਸੀਂ ਜ਼ਿਆਦਾ ਮਹਿਸੂਸ ਕਰ ਸਕਦੀਆਂ ਹੋ। ਇਦਾਂ ਦੀ ਅਣਹੋਣੀ ਕਿਸੇ ਨਾ ਵਰਤੇ, ਨਾ ਕਿਤੇ ਸੋਚ ਕੇ ਦੇਖੋ, ਜੇ ਅੱਜ ਦੇ ਸਮੇਂ ਦੇ ਅੰਦਰ ਕਿਸੇ ਔਰਤ ਨਾਲ ਇਦਾਂ ਹੋਈ ਹੋਵੇ, ਪਤੀ ਦਾ ਕੱਲਾ ਸੀਸ ਆਵੇ, ਧੜ ਨਾ ਆਵੇ, ਔਰ ਉਹ ਮੇਰਾ ਖਿਆਲ ਹੈ ਇਸ ਉਹ ਔਰਤ ਦੁਨੀਆਂ ਦੇ ਉੱਤੇ ਜੀਣਾ ਹਰਾਮ ਸਮਝੇਗੀ, ਪਰ ਉਹ ਮਾਤਾ ਗੁਜਰੀ ਐਦਾਂ ਝੋਲੀ ਕਰਕੇ ਆਪਣੇ ਸਵਾਮੀ ਦਾ ਸੀਸ ਪਵਾਉਂਦੀ ਹੈ, ਆਪਣੀ ਝੋਲੀ ਅੱਗੇ ਕਰ ਦਿੱਤੀ ਹੈ, ਤੇ ਆਪਣੀ ਝੋਲੀ ਦੇ ਵਿੱਚ ਕੱਟਿਆ ਹੋਇਆ ਕੱਲਾ ਸੀਸ ਪਤੀ ਦਾ ਉਹ ਆਪਣੀ ਝੋਲੀ ਚ ਪਵਾ ਕੇ ਪਤਾ ਕੀ ਕਹਿੰਦੀ ਹੈ, ਕਹਿੰਦੀ ਸਵਾਮੀ ਤੇਰੀ ਨਿਭ ਗਈ ਹੈ, ਕਿਰਪਾ ਕਰੀ ਮੇਰੀ ਵੀ ਨਿਭ ਜਾਵੇ। ਤੇਰੀ ਤੇ ਦਾਤਾ ਜੀ ਉਸ ਵਾਹਿਗੁਰੂ ਦੇ ਨਾਲ ਨਿਭ ਗਈ ਹੈ, ਤੇ ਮੇਰੀ ਵੀ ਨਿਭ ਜਾਵੇ। ਇੱਕ ਇੱਕ ਪਲ, ਇੱਕ ਇੱਕ ਗੁਰੂ ਪਿਆਰਿਓ, ਇੱਕ ਇੱਕ ਸਾਹ ਜਿਹੜਾ ਸੀ ਨਾ, ਉਹ ਮਾਤਾ ਗੁਜਰੀ ਦਾ ਤਕਲੀਫਾਂ ਝਗੜਿਆਂ, ਔਰ ਗੁਰੂ ਪਿਆਰਿਓ ਆਪਣਿਆਂ ਵੱਲੋਂ ਜਿਹਨਾਂ ਦੀ ਖਾਤਰ ਸਿਰ ਕਟਵਾਏ ਸੀ ਨਾ, ਔਰ ਉਹੀ ਵੱਡੀ ਮੁਸੀਬਤ ਬਣ ਕੇ ਇਹਦੇ ਪੁੱਤਰ ਵਾਸਤੇ ਆਏ ਸੀ, ਜਿਹਨਾਂ ਦਾ 8 ਸਾਲ ਦਾ ਪੁੱਤ ਕਹਿੰਦਾ ਸੀ ਨਾ, ਪਿਤਾ ਜੀ ਜਾਓ ਤੁਸੀਂ ਇਹਨਾਂ ਦੀ ਖਾਤਰ ਸਿਰ ਦੇਵੋ, ਮੈਂ ਇਹਨਾਂ ਦਾ ਧਰਮ ਬਚਾਉਣ ਲਈ ਆਪਣਾ ਆਪ ਕੁਰਬਾਨ ਕਰ ਦਿਆਂਗਾ। ਉਹੀ ਜਿਹਨਾਂ ਦਾ ਧਰਮ ਬਚਾਇਆ ਸੀ ਉਹੀ ਦੁਸ਼ਮਣ ਬਣੇ ਸੀ, ਭੰਗਾਣੀ ਦਾ ਜੰਗ ਇਹਨਾਂ ਦੇ ਨਾਲ ਹੀ ਲੜਿਆ ਸੀ। ਹੁਣ ਗੁਰੂ ਪਿਆਰਿਓ, ਮਾਤਾ ਗੁਜਰੀ ਜੀ ਦਾ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ ਹਾਂ, ਠੰਡੇ ਬੁਰਜ ਦੀ ਵਾਰਤਾ। ਮੇਰਾ ਖਿਆਲ ਆ ਵੀ ਹਰੇਕ ਸਾਡੀ ਬੱਚੀ ਨੂੰ, ਧੀ ਨੂੰ, ਮੇਰੀ ਭੈਣ ਨੂੰ ਪਤਾ ਹੋਵੇਗੀ, ਠੰਡਾ ਬੁਰਜ ਜਿੱਥੇ ਉਹਦੇ ਮਾਸੂਮ ਸੂਮ ਦੋ ਲਾਲਾਂ ਛੋਟੇ ਛੋਟੇ ਪੋਤਰੇ ਹੈ, ਪਰਿਵਾਰ ਦਾ ਕੋਈ ਜੀ ਹੋਰ ਨਾਲ ਨਹੀਂ ਹੈ, ਪੁੱਤ ਘਿਰ ਚੁੱਕਿਆ ਸੀ ਚਮਕੌਰ ਦੀ ਹਵੇਲੀ ਵਿੱਚ, ਤੇ ਕਿਸੇ ਨਾ ਕਿਸੇ ਤਰ੍ਹਾਂ ਗੁਰੂ ਪਿਆਰਿਓ ਇਹ ਬੁੱਢੀ ਮਾਂ 80 ਸਾਲ ਦੀ ਉਮਰ ਹੈ, ਤੇ ਨਿੱਕੇ ਨਿੱਕੇ ਪੋਤਰੇ ਹੈ, ਔਰ ਉਹਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਲੈ ਕੇ ਤੇ ਸਰਸਾ ਨਦੀ ਤੋਂ ਪਾਰ ਹੋ ਗਈ ਸੀ। ਮੁਸੀਬਤਾਂ ਝੱਲਦੀ, ਆਖਰ ਗੁਰੂ ਪਿਆਰਿਓ ਇਹ ਦੁਸ਼ਮਣਾਂ ਦੇ ਹੱਥ ਆ ਜਾਂਦੇ ਨੇ, ਤਿੰਨੇ ਹਸਤੀਆਂ, ਇਹਨਾਂ ਨੂੰ ਸਰਹੰਦ ਦੇ ਵਿੱਚ ਪੇਸ਼ ਕੀਤਾ ਜਾਂਦਾ ਹੈ, ਤੇ ਸਰਹੰਦ ਦੇ ਵਿੱਚ ਇਹਨਾਂ ਨੂੰ ਸਜ਼ਾ ਮਿਲਦੀ ਹੈ, ਮੌਤ ਦੀ ਸਜ਼ਾ, ਨੀਆਂ ਦੇ ਵਿੱਚ ਚਿਣ ਜਾਣ ਵਾਸਤੇ ਸਜ਼ਾ ਮਿਲਦੀ ਹੈ ਇਹਦੇ ਪੋਤਿਆਂ ਨੂੰ। ਔਰ ਦੁਸ਼ਮਣ ਕਹਿੰਦਾ ਹੈ, ਦਾਦੀ ਤੂੰ ਇਹਨਾਂ ਪੋਤਰਿਆਂ ਨੂੰ ਸਮਝਾ, ਐਵੇਂ ਅਨਿਆਈ ਮੌਤੇ ਮਰ ਕੇ ਕੀ ਲੈਣਾ ਹੈ, ਸ਼ਾਹੀ ਜ਼ਿੰਦਗੀ ਜੀਵੋਗੇ। ਕਹਿੰਦੇ ਆ, ਜਿਹੜੀ ਮੈਂ ਇਹਨਾਂ ਨੂੰ ਬਚਪਨ ਤੋਂ ਸਿੱਖਿਆ ਦਿੰਦੀ ਆਈ ਆ, ਉਹ ਐਡੀ ਛੇਤੀ ਇਹ ਕਿੱਥੋਂ ਭੁੱਲ ਜਾਣਗੇ। ਤੁਸੀਂ ਅੱਜ ਲਾਲਚ ਦੀ ਗੱਲ ਕਰਦੇ ਹੋ, ਪਰ ਮੈਂ ਤਾਂ ਇਹਨਾਂ ਨੂੰ ਬਚਪਨ ਤੋਂ ਕਹਿੰਦੀ ਆਈ ਹਾਂ ਕਿ ਧਰਮ ਦੀ ਖਾਤਰ ਤੁਹਾਡਾ ਦਾਦੇ ਦਾ ਦਾਦਾ, ਧੰਨ ਗੁਰੂ ਅਰਜਨ ਦੇਵ ਜੀ ਮਹਾਰਾਜ ਇਸ਼ਾਰਾ ਕਰਦੀ ਹੈ, ਕਹਿੰਦੇ ਇਹਨਾਂ ਦੇ ਦਾਦੇ ਦਾ ਦਾਦਾ 33 ਤਵੀਆਂ ਦੇ ਉੱਤੇ ਸੜ ਕੇ ਸ਼ਹੀਦ ਹੋ ਗਿਆ ਸੀ, ਉਹਨੇ ਈਨ ਨਹੀਂ ਮੰਨੀ, ਉਹਨੇ ਧਰਮ ਤਬਦੀਲ ਨਹੀਂ ਕੀਤਾ ਕਿਸੇ ਲਾਲਚ ਦੇ ਵਿੱਚ ਆ ਕੇ। ਮੈਂ ਤੇ ਇਹ ਬਾਤਾਂ ਇਹਨਾਂ ਨੂੰ ਪੜ੍ਹਾਉਂਦੀ ਰਹੀ, ਤੇ ਤੁਸੀਂ ਕਹਿੰਦੇ ਲਾਲਚ ਦੇ ਵਿੱਚ ਆ ਜਾਓ। ਇਹਨਾਂ ਦਾ ਦਾਦਾ ਆਪਣਾ ਬਲੀਦਾਨ ਦੇ ਗਿਆ ਕਿਸੇ ਦੇ ਧਰਮ ਦੀ ਰੱਖਿਆ ਲਈ, ਮੈਂ ਇਹਨਾਂ ਨੂੰ ਕਿੱਦਾਂ ਕਹਿ ਦਵਾਂ ਤੁਸੀਂ ਧਰਮ ਤਬਦੀਲ ਕਰ ਲਓ। ਆਖਰ ਗੁਰੂ ਪਿਆਰਿਓ ਨੀਆਂ ਵਿੱਚ ਚਿਣ ਕੇ ਸ਼ਹੀਦ ਕਰ ਦਿੱਤਾ। ਉੱਥੋਂ ਇੱਕ ਫੇਰ ਜਲਾਦ ਭੱਜਾ ਆਉਂਦਾ ਮਾਤਾ ਗੁਜਰੀ ਜੀ ਦੇ ਕੋਲ, ਮਾਤਾ ਗੁਜਰੀ ਤੇਰੇ ਉਹ ਲਾਲ ਦੁਸ਼ਮਣਾਂ ਨੇ ਸ਼ਹੀਦ ਕਰ ਦਿੱਤੇ ਆ।
ਕਹਿੰਦੇ ਭੱਜਾ ਗਾਰੇ ਦੇ ਪੱਜ ਜਲਾਦ ਆਇਆ, ਗਾਰਾ ਲੈਣ ਵਾਸਤੇ ਆਇਆ ਸੀ ਤੇ ਠੰਡੇ ਬੁਰਜ ਦੇ ਵਿੱਚ ਉੱਤੇ ਚੜ ਜਾਂਦਾ, ਮਾਂ ਤੇਰੇ ਉੱਤੇ ਕਹਿਰ ਹੋ ਗਿਆ। ਕੀ ਹੋਇਆ? ਕਹਿੰਦੇ ਭੱਜਾ ਗਾਰੇ ਦੇ ਪੱਜ ਜਲਾਦ ਆਇਆ, ਆ ਕੇ ਮਾਤ ਗੁਜਰੀ ਤਾਈ ਕਹਿਣ ਲੱਗਾ, ਜੋੜਾ ਜੋੜਾ ਸੰਭਾਲ ਕੇ ਰੱਖਿਆ ਸੀ ਮਾਤਾ ਭੋਲੀਏ, ਉਹ ਵੀ ਨਹੀਂ ਰਹਿਣ ਲੱਗਾ। ਇੱਕ ਜੋੜਾ ਚਮਕੌਰ ਸ਼ਹੀਦ ਹੋਇਆ, ਦੂਜਾ ਨੀਹਾਂ ਦੇ ਵਿੱਚ ਅੱਜ ਢਹਿਣ ਲੱਗਾ, ਤੱਕ ਜਿਹਨਾਂ ਨੂੰ ਸੂਰਜ ਸ਼ਰਮਾਉਂਦਾ ਸੀ ਤੇਰੇ ਚੰਨਾਂ ਨੂੰ ਲੱਗਣ ਗ੍ਰਹਿਣ ਲੱਗਾ। ਮਾਤਾ ਭੋਲੀਏ ਉੱਠ ਕੇ ਦੇਖ ਤੇ ਸਹੀ, ਤੇਰੇ ਬੇਟੇ ਦੇ ਬੇਟੇ ਅੱਜ ਜਾ ਰਹੇ ਨੇ, ਉਹ ਰੇਸ਼ਮ ਵਿੱਚ ਲਪੇਟ ਕੇ ਰੱਖਦੀ ਸਾਂ, ਇੱਟਾਂ ਵਿੱਚ ਲਪੇਟੇ ਅੱਜ ਜਾ ਰਹੇ ਨੇ। ਮਾਤਾ ਗੁਜਰੀ ਕਹਿੰਦੀ, ਗੁਰੂ ਪਿਆਰਿਓ, ਮਾਤਾ ਗੁਜਰੀ ਨੇ ਅੱਗੋਂ ਜਵਾਬ ਤਾਂ ਡੋਲੀ ਨਹੀਂ, ਜਦੋਂ ਪੋਤਿਆਂ ਦਾ ਪਤਾ ਲੱਗਾ ਨਾ, ਟੋਲੀ ਨਹੀਂ। ਮਾਤਾ ਗੁਜਰੀ ਨੇ ਅੱਗੋਂ ਜਵਾਬ ਦਿੱਤਾ ਵੀ ਮੇਰਾ ਨਾਂ ਗੁਜਰੀ, ਮੇਰੀ ਅੱਲ ਗੁਜਰੀ, ਇਹੋ ਜਿਹੀ ਕੁਹਾੜੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ, ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਕਹਿੰਦੀ ਤੂੰ ਵੀ ਚੱਲ ਗੁਜਰੀ, ਇਹੋ ਜਿਹੀ ਕੁਹਾਰੀ ਤਾਂ ਮੇਰੇ ਉੱਤੇ ਘੜੀ ਘੜੀ ਗੁਜਰੀ, ਪਲ ਪਲ ਗੁਜਰੀ। ਪਹਿਲਾਂ ਪਤੀ ਦਿੱਤਾ, ਫਿਰ ਮੈਂ ਪੋਤੇ ਦਿੱਤੇ, ਆ ਹੁਣ ਮੌਤ ਮੈਨੂੰ ਤੂੰ ਵੀ ਕਹਿੰਦੀ ਚੱਲ ਗੁਜਰੀ, ਇਸੇ ਲਈ ਤਾਂ ਗੁਜਰੀ ਮੈਨੂੰ ਆਖਦੇ ਨੇ, ਜਿਹੜੀ ਆਈ ਉਹ ਮੈਂ ਸਿਰ ਤੇ ਝੱਲ ਗੁਜਰੀ। ਅਜੇ ਕੱਲ ਦੀ ਗੱਲ ਹੈ, ਦੇਸ਼ ਬਦਲੇ, ਖੂਨ ਆਪਣੇ ਜਿਗਰ ਦਾ ਤਰੌਂਕ ਦਿੱਤਾ, ਧਰਿਆ ਤਾਜ ਆਜ਼ਾਦੀ ਦੇ ਸੀਸ ਉੱਤੇ, ਸੀਸ ਪਤੀ ਦਾ ਚਾਂਦਨੀ ਚੌਂਕ ਦਿੱਤਾ, ਮੈਂ ਸੀਸ ਪਤੀ ਦਾ ਚਾਂਦਨੀ ਚੌਂਕ ਦਿੱਤਾ। ਜਾਓ ਜਾਵਰਾਂ ਦੇ ਪਿੰਡ ਜਾ ਕੇ ਕਹੋ, ਮੇਰੇ ਸਫ਼ਰ ਅਵਲੜੇ ਮੁੱਕਣੇ ਨਹੀਂ, ਝੁੱਕ ਜਾਵੇਗਾ ਹਮਾਲਾ ਦਾ ਸੀਸ ਭਾਵੇਂ, ਪਰ ਕਲਗੀ ਧਰ ਦੇ ਲਾਡਲੇ ਚੁੱਕਣੇ ਨਹੀਂ, ਕਲਗੀ ਧਰ ਦੇ ਲਾਡਲੇ ਚੁੱਕਣੇ ਨੇ। ਗੁਰੂ ਪਿਆਰਿਓ ਇਸ

ਤੋ ਫਟਿਆ ਵਿੱਚ ਬਣ ਲਿਆ ਮਤੀ ਦਾਸ ਪਿਆਰਾ ਚੱਕ ਜਲਾਦਾ ਰੱਖਿਆ ਉਹਦੇ ਸੀਸ ਤੇ ਆਰਾ ਚੱਕ ਜਲਾਦਾ ਰੱਖਿਆ ਉਹਦੇ

Akhirnya tuh.

ਗੁਰੂ ਪਿਆਰਿਓ ਜਦੋਂ ਆਰਾ ਸਿਰ ਦੇ ਉੱਤੇ ਰੱਖਿਆ ਭਾਈ ਮਤੀ ਦਾਸ ਨੇ, ਤਦ ਉਹਨਾਂ ਨੇ ਜਪਜੀ ਸਾਹਿਬ ਦਾ ਪਾਠ ਆਰੰਭ ਕਰ ਦਿੱਤਾ। ਸਾਡੇ ਇਤਿਹਾਸਕਾਰ ਕਹਿੰਦੇ ਨੇ ਕਿ ਪਾਠ ਹਜੇ ਬਾਕੀ ਸੀ ਪਰ ਸਰੀਰ ਪਹਿਲਾਂ ਚੀਰਿਆ ਗਿਆ, ਦੋ ਫਾੜ ਹੋ ਗਿਆ ਤੇ ਕੱਟੇ ਹੋਏ ਸਰੀਰ ਦੇ ਵਿੱਚੋਂ ਜਪਜੀ ਸਾਹਿਬ ਦੀਆਂ ਆਵਾਜ਼ਾਂ ਆ ਰਹੀਆਂ ਸੀ। ਅਖੀਰ ਦੇ ਵਿੱਚ ਜਦੋਂ ਆਖਿਆ ਨਾ ਜਿੰਨੀ ਨਾਮ ਧਿਆਇਆ ਗਹਿ ਮਸਕਤ ਘਾਲ, ਨਾਨਕ ਤੇ ਮੁੱਖ ਉਜਲੇ ਕੇਤੀ ਛੁੱਟੀ ਨਾਲ ਸਰੀਰ ਠੰਡਾ ਹੋ ਗਿਆ। ਉਹ ਕੌਮ ਦਾ ਮਹਾਨ ਸ਼ਹੀਦ ਗੁਰੂ ਮਹਾਰਾਜ ਜੀ ਦੀਆਂ ਨਜ਼ਰਾਂ ਦੇ ਸਾਹਮਣੇ ਸਿੱਖੀ ਦੇ 100 ਚੋਂ 100 ਨੰਬਰ ਲੈ ਕੇ ਪਾਸ ਹੋ ਗਿਆ। ਉਸ ਤੋਂ ਬਾਅਦ ਉਹਦੇ ਦੂਜੇ ਭਰਾ ਭਾਈ ਮਤੀ ਦਾਸ ਜੀ ਨੂੰ ਰੂਹ ਦੇ ਵਿੱਚ ਬੰਨ ਕੇ ਲਪੇਟ ਕੇ ਘੁੱਟ ਕੇ ਰੂੰ ਬੰਨ ਲਿਆ ਗਿਆ। ਹੁਣ ਗੁਰੂ ਪਿਆਰਿਓ ਰੂੰ ਜਿਹੜਾ ਨਾ ਇਹ ਛੇਤੀ ਨਹੀਂ ਸੜਦਾ, ਔਰ ਜਿੰਨਾ ਘੁੱਟ ਕੇ ਵੱਧਾ ਤੇ ਬਹੁਤ ਸਲੋ ਸਲੋ ਅੱਗ ਲੱਗਦੀ ਹੈ, ਔਰ ਪੈਰਾਂ ਵੱਲੋਂ ਅੱਗ ਲਾ ਦਿੱਤੀ ਗਈ। ਉਹ ਸੂਰਮਾ ਸ਼ਹੀਦ ਕਰ ਦਿੱਤਾ ਗੁਰਦੇਵ ਪਾਤਸ਼ਾਹ ਦੀਆਂ ਨਜ਼ਰਾਂ ਦੇ ਸਾਹਮਣੇ। ਤੀਜਾ ਰਹਿ ਗਿਆ ਸੀ ਭਾਈ ਦਿਆਲਾ ਜੀ। ਇਹ ਭਾਈ ਮਨੀ ਸਿੰਘ ਜੀ ਜਿਹਨਾਂ ਦਾ ਬੰਦ ਬੰਦ ਕੱਟਿਆ ਸੀ ਨਾ, ਇਹ ਉਹਨਾਂ ਦਾ ਵੱਡਾ ਭਰਾ ਹੈ ਭਾਈ ਦਿਆਲਾ ਜੀ। ਇਹਨੂੰ ਆਲੂਆਂ ਵਾਂਗ ਉਬਾਲ ਕੇ ਦੇਗ ਦੇ ਵਿੱਚ, ਹੁਣ ਗੁਰੂ ਪਿਆਰਿਓ ਕਈ ਫੋਟੋਆਂ ਬਣੀਆਂ ਹੁੰਦੀਆਂ, ਤਸਵੀਰਾਂ ਬਣੀਆਂ ਹੁੰਦੀਆਂ ਕਿ ਭਾਈ ਦਿਆਲਾ ਜੀ ਦੇਗ ਵਿੱਚ ਬੈਠਿਆ, ਉਹਨਾਂ ਦਾ ਜਿਹੜਾ ਸੀਸ ਹੈ ਨਾ ਸਹਿਰਿਆ ਉਹ ਉੱਪਰ ਨੂੰ ਕੱਢਿਆ। ਤਸਵੀਰਾਂ ਗੁਰੂ ਪਿਆਰਿਓ ਕਾਲਪਨਿਕ ਤਸਵੀਰਾਂ ਨੇ, ਇਹ ਦਰਅਸਲ ਉਸ ਵੇਲੇ ਦਾ ਮਾਹੌਲ ਨਹੀਂ। ਠੰਡੇ ਪਾਣੀ ਦੇ ਵਿੱਚ ਬਿਠਾਲ ਕੇ ਹੇਠੋਂ ਭੱਠੀ ਦੇ ਵਿੱਚ ਅੱਗ ਬਾਲੀ ਤੇ ਗੁਰੂ ਪਿਆਰਿਓ ਜਦੋਂ ਸੇਕ ਪੂਰਾ ਹੋ ਗਿਆ ਉੱਪਰ ਦੇਗ ਦੇ ਬਹੁਤ ਵੱਡਾ ਭਾਰੀ ਪੱਥਰ ਰੱਖ ਦਿੱਤਾ ਗਿਆ, ਔਰ ਗੁਰੂ ਕੇ ਉਸ ਲਾਲ ਨੂੰ ਗੁਰੂ ਦੇਵ ਪਾਤਸ਼ਾਹ ਦੇ ਸਾਹਮਣੇ ਸਾਰੇ ਸਰੀਰ ਨੂੰ ਆਲੂਆਂ ਵਾਂਗ ਉਬਾਲ ਕੇ ਸ਼ਹੀਦ ਕਰ ਦਿੱਤਾ। ਉਸ ਤੋਂ ਵਾਰੀ ਆਉਂਦੀ ਹੈ ਹੁਣ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ। ਦਰਅਸਲ ਇਹ ਸਾਰਾ ਗੁਰੂ ਮਹਾਰਾਜ ਜੀ ਦਾ ਪਿੰਜਰੇ ਦੇ ਕੋਲ ਸਤਸੰਗਤ ਜੀ, ਫਿਰ ਇਹ ਜਲਾਦ ਜਾਂਦਾ ਹੈ ਉਹੀ ਜਿਹੜੇ ਜੋ ਬਚਨ ਪਹਿਲਾਂ ਸਿੱਖਾਂ ਨਾਲ ਕੀਤੇ ਉਹੀ ਇੱਧਰ ਕੀਤੇ। ਇੱਕ ਬੇਨਤੀ ਕਰਾਂ ਕਿ ਜੋ ਕੁਛ ਹੋ ਰਿਹਾ ਸੀ ਇਹ ਔਰੰਗਜ਼ੇਬ ਦੇ ਹੁਕਮ ਨਾਲ ਹੋ ਰਿਹਾ ਸੀ, ਅੱਜ ਨਵੇਂ ਤੱਥ ਦੱਸਦੇ ਨੇ। ਹੁਣ ਗੁਰੂ ਪਿਆਰਿਓ ਪੁਰਾਤਨ ਇਤਿਹਾਸਕਾਰਾਂ ਨੇ ਆਖਿਆ ਕਿ ਔਰੰਗਜ਼ੇਬ ਉੱਥੋਂ ਮੌਜੂਦ ਸੀ ਪਰ ਨਹੀਂ, ਜਿਹੜੇ ਨਵੇਂ

इतिहासकार नवियां खोजां करके कहिंदे आ कि औरंगजेब दर असल दिल्ली विच नहीं सी, ਉਹ ਦੱਖਣ ਦੇ ਵਿੱਚ ਸੀ, ਔਰੰਗਾਬਾਦ ਦੇ ਵਿੱਚ। ਗੁਰੂ ਪਿਆਰਿਓ, ਇਹ ਔਰੰਗਾਬਾਦ ਜਦੋਂ ਦੱਖਣ ਵੱਲ ਗਿਆ ਨਾ, ਦੱਖਣ ਦੀ ਬਗਾਵਤ ਨੂੰ ਦਬਾਉਣ ਦਾ ਕਰਕੇ ਇਹਨੂੰ 25 ਸਾਲ ਲਗਾਤਾਰ ਦੱਖਣ ਦੇ ਵਿੱਚ ਰਹਿਣਾ ਪਿਆ ਸੀ। ਜਦੋਂ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੀ ਸ਼ਹਾਦਤ ਹੁੰਦੀ ਆ ਜਾਂ ਗ੍ਰਿਫਤਾਰੀ ਹੁੰਦੀ ਆ, ਔਰੰਗਜ਼ੇਬ ਇੱਥੇ ਨਹੀਂ ਸੀ, ਪਰ ਜੋ ਕੁਝ ਹੋ ਰਿਹਾ ਸੀ ਔਰੰਗਜ਼ੇਬ ਦੇ ਹੁਕਮ ਦੇ ਨਾਲ ਹੋ ਰਿਹਾ ਸੀ। ਕੱਲੀ ਕੱਲੀ ਰਿਪੋਰਟ ਜਿਹੜੀ ਆ ਨਾ, ਦੱਖਣ ਦੇ ਵਿੱਚ ਇੱਕ ਇੱਕ ਦਿਨ ਦੀ ਕੱਲੀ ਕੱਲੀ ਰਿਪੋਰਟ ਜਿਹੜੀ ਆ ਉਹ ਔਰੰਗਜ਼ੇਬ ਦੇ ਪਾਸ ਉੱਥੇ ਦੱਖਣ ਦੇ ਵਿੱਚ ਪਹੁੰਚੀ। ਹੁਣ ਇਹਨੇ ਆਖਿਆ ਸੀ ਬਈ ਜੇ ਗੁਰੂ ਮਹਾਰਾਜ, ਸਿੱਖਾਂ ਦੇ ਗੁਰੂ ਤੇਗ ਬਹਾਦਰ ਮਹਾਰਾਜ ਲਾਲਚ ਵਿੱਚ ਇਹਨਾਂ ਨੂੰ ਲਿਆ ਕੇ, ਲਾਲਚ ਦਿਖਾ ਕੇ ਇਹਨਾਂ ਦਾ ਧਰਮ ਤਬਦੀਲ ਕੀਤਾ ਜਾਵੇ, ਔਰ ਜੇ ਨਹੀਂ ਲਾਲਚ ਵਿੱਚ ਆਉਂਦੇ ਤੇ ਇਹਨਾਂ ਦਾ ਸਿਰ ਕਲਮ ਕਰ ਦਿੱਤਾ ਜਾਵੇ। ਗੁਰੂ ਪਿਆਰਿਓ, ਉੱਥੇ ਦਿੱਲੀ ਦਾ ਸਭ ਤੋਂ ਵੱਡਾ ਕਾਜੀ ਸੀ, ਕਾਜੀ ਅਬਦੁਲ ਵੋਰਾ। ਇਹ ਸਾਰਾ ਕੁਝ ਇਹ ਆਪਣੇ ਹੱਥੀ ਕਰ ਰਿਹਾ ਸੀ। ਕਾਜੀ ਅਬਦੁਲ ਵੋਰਾ ਸਤਿਗੁਰਾਂ ਦੇ ਪਾਸ ਆਉਂਦਾ ਤੇ ਉਹੀ ਸ਼ਰਤਾਂ ਰੱਖਦਾ, ਕਹਿੰਦਾ ਗੁਰੂ ਮਹਾਰਾਜ ਤੁਸੀਂ ਇਸਲਾਮ ਨੂੰ ਕਬੂਲ ਕਰ ਲਓ, ਜੇ ਨਹੀਂ ਕਰਨਾ ਤੇ ਕੋਈ ਕਰਾਮਾਤ ਦਿਖਾ ਦਿਓ, ਤੁਹਾਨੂੰ ਛੱਡ ਦੇਵਾਂਗੇ, ਅਸੀਂ ਮੰਨਾਂਗੇ ਵੀ ਤੁਸੀਂ ਵਾਕਿਆ ਹੀ ਸੱਚ ਦੇ ਪੀਰ ਹੋ, ਤੇ ਜੇ ਤੁਸੀਂ ਕਰਾਮਾਤ, ਪਹਿਲੀ ਗੱਲ ਇਸਲਾਮ ਨੂੰ ਕਬੂਲ ਲੇ, ਜੇ ਨਹੀਂ ਤੇ ਕਰਾਮਾਤ ਦਿਖਾ ਦਿਓ, ਜੇ ਨਹੀਂ ਕਰਾਮਾਤ ਵੀ ਨਹੀਂ ਦਿਖਾਉਂਦੀ ਤੇ ਫਿਰ ਮਰਨ ਵਾਸਤੇ ਤਿਆਰ ਹੋ ਜਾਓ। ਤੇ ਸਤਿਗੁਰ ਕਹਿੰਦੇ ਪਹਿਲੀਆਂ ਨਾਲੋਂ ਆੜੀ ਤੂੰ ਮਗਰੋਂ ਗੱਲ ਕਹੀ ਹੈ ਨਾ, ਇਹ ਮੈਨੂੰ ਬੜੀ ਚੰਗੀ ਲੱਗੀ ਹੈ। ਕਹਿੰਦਾ ਸੱਜਣਾ, ਜੇ ਮੇਰੇ ਸਿੱਖ ਮੇਰੀਆਂ ਅੱਖਾਂ ਦੇ ਸਾਹਮਣੇ ਸ਼ਹੀਦ ਹੋ ਸਕਦੇ ਆ, ਜੇ ਮੇਰੇ ਸਿੱਖ ਨਹੀਂ ਡੋਲ ਸਕਦੇ ਤੇ ਗੁਰੂ ਦਾ ਜਿਗਰਾ ਕਿੱਡਾ ਵੱਡਾ ਹੋਵੇਗਾ। ਗੁਰੂ ਪਿਆਰਿਓ, ਬਹੁਤ ਭਾਰੀ, ਬਹੁਤ ਜ਼ਿਆਦਾ ਵੱਡਾ ਇਤਿਹਾਸ ਹੈ ਇੱਥੇ, ਪਰ ਮੈਂ ਸ਼ੋਰਟ ਕੱਟ ਕਰਕੇ ਆਪਣੇ ਨਿਸ਼ਾਨੇ ਦੇ ਉੱਤੇ ਪਹੁੰਚਣਾ ਚਾਹੁੰਦਾ ਹੈ ਕਿ ਗੁਰੂ ਮਹਾਰਾਜ ਇਸ ਦਿੱਲੀ ਦੇ ਵਿੱਚ ਜੰਜੂ ਤੇ ਤਿਲਕ ਲਈ ਆਪਣੀ ਕੁਰਬਾਨੀ ਕਿਵੇਂ ਦੇਣ ਆਏ ਸੀ, ਉਹਨਾਂ ਦੇ ਨਾਲ ਕਿਵੇਂ ਹੋਇਆ ਸੀ, ਬਹੁਤ ਸਾਰੀਆਂ ਗੱਲਾਂ ਮੈਂ ਛੱਡ ਕੇ ਤੇ ਸੱਚੇ ਸਤਿਗੁਰੂ ਗੁਰੂ ਮਹਾਰਾਜ, ਹੁਣ ਗੁਰੂ ਮਹਾਰਾਜ ਜੀ ਨੂੰ ਪਿੰਜਰੇ ਚੋਂ ਕੱਢਿਆ ਗਿਆ। ਸਤਸੰਗ ਜੀ, ਉੱਥੇ ਫਿਰ ਸੱਚੇ ਸਤਿਗੁਰਾਂ ਨੂੰ ਬਾਹਰ ਕੱਢ ਕੇ ਫਿਰ ਗੱਲਾਂ ਬਾਤਾਂ, ਔਰ ਗੁਰੂ ਮਹਾਰਾਜ ਕਹਿੰਦੇ ਅਸੀਂ ਇਸ਼ਨਾਨ ਕਰਨਾ। ਇਸ਼ਨਾਨ ਕਰਨ ਦੀ ਗੁਰੂ ਮਹਾਰਾਜ ਜੀ ਨੇ ਤਜਵੀਜ਼ ਰੱਖੀ ਹੈ, ਉਹ ਮੰਨ ਗਏ ਨੇ। ਸਤਸੰਗ ਜੀ, ਕੁਝ ਸਮਾਂ ਪਹਿਲਾਂ ਕਹਿੰਦੇ ਉੱਥੇ ਇੱਕ ਖੂਹ ਸੀ ਜਿੱਥੇ ਚਾਂਦਨੀ ਚੌਂਕ ਗੁਰਦੁਆਰਾ ਹੈ ਉਹਨਾਂ ਦੀ ਯਾਦ ਵਿੱਚ, ਔਰ ਸਤਸੰਗ ਜੀ ਗੁਰੂ ਮਹਾਰਾਜ ਨੇ ਇਸ਼ਨਾਨ ਕਰਨ ਤੋਂ ਬਾਅਦ ਇਹ ਜਿਹੜਾ ਜਲਾਦ ਸੀ ਨਾ, ਜਲਾਦ ਜਲਾਲੋਦੀਨ, ਇਹਨੂੰ ਗੁਰਦੇਵ ਪਾਤਸ਼ਾਹ ਕਹਿੰਦੇ ਜਦੋਂ ਅਸੀਂ ਜਪਜੀ ਸਾਹਿਬ ਦਾ ਪਾਠ ਕਰ ਲਿਆ, ਅਸੀਂ ਆਪਣਾ ਕਲਮਾ ਪੜ੍ਹ ਲਿਆ ਤੇ ਜਦੋਂ ਮੈਂ ਉਸ ਸੱਚੀ ਦਰਗਾਹ ਦੇ ਵਿੱਚ ਆਪਣਾ ਸੀਸ ਝੁਕਾਵਾਂ, ਤੂੰ ਉਦੋਂ ਆਪਣਾ ਕਰਮ ਕਰ ਦੇਈਂ, ਭਾਵ ਤੂੰ ਤਲਵਾਰ ਮਾਰ ਕੇ ਸਾਨੂੰ ਜੋ ਕਰਨਾ ਤੂੰ ਕਰ ਸਕਦਾ। ਸੋ ਗੁਰੂ ਪਿਆਰਿਓ, ਇੱਥੇ ਗੁਰਦੇਵ ਪਾਤਸ਼ਾਹ ਨੇ ਜਪਜੀ ਸਾਹਿਬ ਆਪ ਵੀ ਕੀਤਾ ਤੇ ਸਤਸੰਗ ਜੀ ਜਦੋਂ ਆਖਿਆ ਨਾ, ਜਿੰਨੀ ਨਾਮ ਧਿਆਇਆ ਗਹਿ ਮਸਕਤ ਘਾਲ, ਨਾਨਕ ਤੇ ਮੁਖ ਉਜਲੇ ਕੇਤੀ ਛੁੱਟੀ ਨਾਲ। ਉਸ ਵੇਲੇ ਜਲਾਲੋਦੀਨ, ਜਲਾਦ ਦੀ ਚੱਲੀ ਹੋਈ ਤਲਵਾਰ ਨੇ ਗੁਰੂ ਮਹਾਰਾਜ ਜੀ ਦਾ ਸੀਸ ਧੜ ਤੋਂ ਅਲੱਗ ਕਰ ਦਿੱਤਾ। ਉਹ ਗੁਰਦੇਵ ਪਾਤਸ਼ਾਹ ਸੱਚੀ ਸਰਕਾਰ, ਸਿੱਖਾਂ ਦੇ ਨੌਵੇਂ ਬਾਦਸ਼ਾਹ, ਦਿਲਾਂ ਦੇ ਨੌਵੇਂ ਬਾਦਸ਼ਾਹ, ਕਿਸੇ ਦੇ ਜੰਜੂ ਤੇ ਤਿਲਕ ਨੂੰ ਬਚਾਉਣ ਦੀ ਖਾਤਰ ਦਿੱਲੀ ਵਿਖੇ ਆਪਣੀ ਕੁਰਬਾਨੀ ਇਉਂ ਦੇ ਜਾਂਦੇ।

0: ਚੁੱਕ ਲਿਆ ਪਾਤਸ਼ਾਹ ਦਾ ਸੀਸ ਉਸਨੇ ਤੇ ਬੁੱਕਲ ਮਾਰਦਾ।
1: ਚੇਤਾ ਜੀ ਅਨੰਦਪੁਰ ਸ਼ਹਿਰ ਵੱਲ ਨੂੰ ਹਰ ਵਾਨ ਹੋ ਗਏ, ਨੌਵੇਂ ਗੁਰੂ ਟਿੱਕਿਆਂ ਤੇ ਜੰਜੂਆਂ ਲਈ ਪਰਵਾਨ ਹੋ ਗਏ।

0: ਬਹਾਨਾ ਕਰਕੇ ਸੰਸਕਾਰ ਕਰਦਾ।
1: ਸ਼ਰਦਾ ਦੇ ਫੁੱਲ ਹੈ ਤੂਫਾਨ ਵੀ ਲਿਆ ਪਰਵਾਨ ਹੋ ਗਏ। ਸ਼ਰਦਾ ਦੇ ਫੁੱਲ ਹੈ ਤੂਫਾਨ ਵੀ ਲਿਆ ਪਰਵਾਨ ਹੋ ਗਏ। ਨੌਵੇਂ ਗੁਰੂ ਟਿੱਕਿਆ ਤੇ ਜੰਜੂਆਂ ਲਈ ਤਾਂ

0: ਧੰਨ ਗੁਰੂ ਤੇਗ ਬਹਾਦਰ ਮਹਾਰਾਜ ਜੀ ਦੇ ਉੱਤੇ ਸੀਸ ਦੇ ਉੱਤੇ ਤਲਵਾਰ ਚੱਲਦੀ ਹੈ, ਧੜ ਨਾਲੋਂ ਸੀਸ ਅਲੱਗ ਹੋ ਜਾਂਦਾ ਹੈ। ਠੀਕ ਕਰ ਫੋਰ ਦਲੀਸ ਸਿਰ ਪ੍ਰਭ ਪਰ ਕੀਆ ਪਿਆਨ, ਤੇਗ ਬਹਾਦਰ ਸੀ ਕਿਰਿਆ ਕਰੀ ਨਾ ਕਿਨਹੂੰ ਆਨ, ਤੇਗ ਬਹਾਦਰ ਕੇ ਚਲਤ ਭਇਓ ਜਗਤ ਕੋ ਸ਼ੋਕ, ਹੈ ਹੈ ਹੈ ਸਭ ਜਗਤ ਭਇਓ, ਜੈ ਜੈ ਜੈ ਸਰਲੋਕ। ਜੈ ਜੈਕਾਰ ਹੋ ਗਈ ਵਾਹਿਗੁਰੂ ਦੇ ਮੰਡਲਾਂ ਵਿੱਚ, ਜੈ ਜੈਕਾਰ ਹੋ ਗਈ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ। ਇੱਕ ਨਵੀਂ ਪਿਰਤ ਪਾ ਗਿਆ ਤੁਹਾਡਾ ਸਿੱਖ ਧਰਮ ਗੁਰੂ ਪਿਆਰਿਓ, ਨਵੀਂ ਪਿਰਤ ਪਾ ਗਿਆ। ਇਹ ਉਦੋਂ ਦੀਆਂ ਪਿਰਤਾਂ ਪਈਆਂ ਹੋਈਆਂ, ਕਿਸੇ ਦਾ ਧਰਮ ਹੈ, ਕਿਸੇ ਦੀਆਂ ਧੀਆਂ ਆ, ਕਿਸੇ ਦੇ ਮੰਦਰ ਹੈ, ਬਚਾਉਣ ਵਾਸਤੇ ਸਾਡੀ ਕੌਮ ਜਿਹੜੀ ਹੈ ਨਾ ਚਲੀ ਜਾਂਦੀ ਉੱਥੇ। ਇਹ ਪਿਰਤ ਕਿਹਨੇ ਪਾਈ ਹੈ? ਇਹ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਿਸੇ ਦੇ ਧਰਮ ਲਈ, ਹਿਊਮਨ ਰਾਈਟ ਦੀ। ਹੁਣ ਅੱਜ ਕੱਲ੍ਹ ਦੁਨੀਆਂ ਦੇ ਵਿੱਚ ਹਿਊਮਨ ਰਾਈਟ ਦੀ ਗੱਲ ਹੁੰਦੀ ਹੈ ਨਾ, ਮਨੁੱਖੀ ਅਧਿਕਾਰਾਂ ਦੀ ਗੱਲਾਂ ਹੁੰਦੀਆਂ, ਬੜੀਆਂ ਸੰਸਥਾਵਾਂ ਬਣੀਆਂ ਹੋਈਆਂ ਮਨੁੱਖੀ ਅਧਿਕਾਰਾਂ ਨੂੰ ਬਚਾਉਣ ਦੀ ਖਾਤਰ। ਲੇਕਿਨ ਗੁਰੂ ਪਿਆਰਿਓ, ਸਭ ਤੋਂ ਪਹਿਲਾਂ ਮਾਣ ਕਰਿਓ ਕਿ ਤੁਹਾਡਾ ਗੁਰਦੇਵ ਪਾਤਸ਼ਾਹ ਮਨੁੱਖੀ ਅਧਿਕਾਰਾਂ ਦੀ ਖਾਤਰ ਆਪਣੀ ਬਲਿਦਾਨ ਦੇ ਗਿਆ ਸੀ, ਆਪਣੀ ਕੁਰਬਾਨੀ ਕਰਕੇ ਗਿਆ ਸੀ। ਗੁਰੂ ਪਿਆਰਿਓ, ਮਨੁੱਖੀ ਅਧਿਕਾਰਾਂ ਦੀ ਖਾਤਰ ਕੋਈ ਧਰਨੇ ਲਾ ਸਕਦਾ, ਕੋਈ ਅਖਬਾਰਾਂ ਵਿੱਚ ਦੇ ਸਕਦਾ, ਕੋਈ ਕੁਛ ਕਰ ਸਕਦਾ, ਕੋਈ ਕੁਛ ਕਰ ਸਕਦਾ, ਪਰ ਮਨੁੱਖੀ ਅਧਿਕਾਰਾਂ ਦੀ ਖਾਤਰ ਕਿਸੇ ਦਾ ਧਰਮ ਬਚਾਉਣ ਲਈ ਕੋਈ ਸਿਰ ਵੀ ਦੇ ਸਕਦਾ? ਇਹ ਨਹੀਂ ਸੀ ਕਿਸੇ ਨੇ ਸੋਚਿਆ, ਇਹ ਨਹੀਂ ਸੀ ਸੋਚਿਆ, ਪਰ ਗੁਰੂ ਦੇਵ ਪਾਤਸ਼ਾਹ ਕੁਰਬਾਨੀ ਕਰ ਗਏ ਲਸਾਨੀ ਸ਼ਹਾਦਤ, ਔਰ ਕਿਸੇ ਨਾ ਕਿਸੇ ਤਰ੍ਹਾਂ ਭਾਈ ਜੈਤਾ ਜੀ ਗੁਰੂਦੇਵ ਪਾਤਸ਼ਾਹ ਦਾ ਪਾਵਨ ਸੀ ਚੱਕ ਕੇ ਆਨੰਦਪੁਰ ਪਹੁੰਚਦੇ ਨੇ। ਉਹਨਾਂ ਦੇ ਪਾਵਨ ਧੜ ਦਾ ਸੰਸਕਾਰ ਲੱਖੀ ਸ਼ਾਹ ਵਣਜਾਰਾ, ਉਹਨਾਂ ਦੇ ਘਰ ਦੇ ਵਿੱਚ ਉਹ ਗੁਰੂ ਕਾ ਸਿੱਖ ਆਪਣੇ ਘਰ ਨੂੰ ਅੱਗ ਲਾ ਕੇ ਪਾਵਨ ਧੜ ਦਾ ਸੰਸਕਾਰ ਕਰ ਦਿੰਦਾ। ਇਹਨੂੰ ਕਹਿੰਦੇ ਘਰ ਫੂਕ ਕੇ ਤਮਾਸ਼ਾ ਦੇਖਣਾ, ਜਿੱਦਾਂ ਲੱਖੀ ਸ਼ਾਹ ਵਣਜਾਰੇ ਨੇ ਨਾ ਦੇਖਿਆ ਸੀਗਾ, ਏਦਾਂ ਗੁਰੂ ਪਿਆਰਿਓ ਘਰ ਫੂਕ ਕੇ ਤਮਾਚੇ ਏਦਾਂ ਦੇਖੇ ਜਾਂਦੇ, ਗੱਲਾਂ ਦੇ ਨਾਲ ਨਹੀਂ ਦੇਖੇ ਜਾਂਦੇ। ਸਤਿਗੁਰੂ ਰਹਿਮਤ ਕਰਨ, ਗੁਰੂ ਪਿਆਰਿਓ ਉਹ ਲੱਖੀ ਸ਼ਾਹ ਵਣਜਾਰੇ ਦਾ ਘਰ ਅੱਜ ਰਕਾਬਗੰਜ ਸਾਹਿਬ ਬਣ ਗਿਆ, ਜਿੱਥੇ ਗੁਰੂ ਕੀਆਂ ਹਜ਼ਾਰਾਂ ਲੱਖਾਂ ਸੰਗਤਾਂ ਦਰਸ਼ਨ ਦਦਾਰੇ ਕਰਨ ਵਾਸਤੇ ਜਾਂਦੀਆਂ। ਸੋ ਇਹੋ ਜਿਹੇ ਮਹਾਨ ਸਿੱਖਾਂ ਦੇ ਚਰਨਾਂ ਦੇ ਵਿੱਚ ਕੋਟ ਕੋਟ ਨਮਸਕਾਰ, ਜਿਨ੍ਹਾਂ ਨੇ ਸਿੱਖੀ ਦੀ ਖਾਤਰ ਆਪਣਾ ਦਾ ਆਪ ਦਾ ਤੇ ਲਾ ਦਿੱਤਾ, ਪਰ ਸਿੱਖੀ ਨੂੰ ਆਂਚ ਨਹੀਂ ਆਉਣ ਦਿੱਤੀ। ਸੋ ਗੁਰੂ ਮਹਾਰਾਜ ਰਹਿਮਤ ਕਰੇ। ਗੁਰੂ ਪਿਆਰਿਓ ਅੱਜ ਦਾ ਇਹ ਆਖਰੀ ਸੀ, ਇੰਨੀਆਂ ਕਿ ਸੇਵਾਵਾਂ ਪ੍ਰਵਾਨ ਕਰਿਓ। ਇਤਿਹਾਸ ਬੋਲਦਿਆਂ ਵਿਚਾਰਾਂ ਕਰਦਿਆਂ ਬਹੁਤ ਸਾਰੀਆਂ ਖਾਮੀਆਂ ਰਹਿ ਜਾਂਦੀਆਂ, ਗੁਰੂ ਸ਼ਹਿਨਸ਼ਾਹ ਔਰ ਸੰਗਤ ਬਖਸ਼ਣ ਯੋਗ ਹੈ, ਅਸੀਸ ਬਖਸ਼ਿਓ ਕਿ ਅਸੀਂ ਕੌਮ ਦੀ ਇਤਿਹਾਸ ਦੇ ਨਾਲ ਚੰਗੇ ਇਮਾਨਦਾਰੀ ਦੇ ਨਾਲ ਅਸੀਂ ਸੇਵਾ ਕਰ ਸਕੀਏ। ਸਤਿਗੁਰ ਰਹਿਮਤ ਕਰਨ, ਢਾਡੀ ਜਥੇ ਨੂੰ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਠਾਕੁਰ ਤੁਮ ਪੈਰਦਾਸ ਜੀਓ ਪਿੰਡ ਸਭ ਤੇਰੀ, ਤੁਮ ਮਾਤ ਪਿਤਾ ਹਮ ਬਾਰਿਕ, ਤੁਮਰੀ ਕਿਰਪਾ ਮੈਂ ਸੁਖ, ਕੋਈ ਨਾ ਜਾਣੈ ਤੁਮਰਾ ਉੱਚੇ ਤੇ ਉੱਚਾ ਸਗਲ।

ਬੋਲਣਾ ਜੀ ਸਤਨਾਮ ਵਾਹਿਗੁਰੂ ਏਕੋ ਓਂਕਾਰ ਵਾਹਿਗੁਰੂ ਜੀ ਕੀ ਫਤਿਹ। ਵਾਰ ਸ਼੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੇਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸਿਆਂ ਹੋਈ ਸਹਾਏ ਅਰਜੁਨ ਹਰ ਗੋਬਿੰਦ ਨੋ ਸਿਮਰੋ ਸ਼੍ਰੀ ਹਰਿ ਰਾਏ ਸ਼੍ਰੀ ਹਰਿ ਕ੍ਰਿਸ਼ਨ ਧਿਆਈਐ ਜਿਸ ਡਿੱਠੇ ਸਭ ਦੁਖ ਜਾਏ ਤੇਗ ਬਹਾਦਰ ਸਿਮਰਿਆ ਘਰ ਨੌ ਨਿਧਿਆ ਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ਼੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਕਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜੱਪੀਆਂ ਤੱਪੀਆਂ ਜਿਨ੍ਹਾਂ ਨਾਮ ਜੱਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿੰਨਾ ਸਿੰਘਾਂ ਸਿੰਘਣੀਆਂ ਧਰਮੇ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੁਹਾਈਆਂ ਚਰਖੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਸੰਗ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚੇਤਾਵੇ ਚੇਤਾਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰੱਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ਼੍ਰੀ ਸਾਹਿਬ ਜੀ ਸਹਾਏ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ਼੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੁਗ ਟਲ ਧਰਮ ਕਾ ਜੈਕਾਰ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮੱਤ ਉੱਚੀ ਮਾਧਾ ਰਾਖਾ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇ ਸਦਾ ਸਹਾਈ ਦਾ ਤਾਰ ਜੀਓ ਸ਼੍ਰੀ ਨਨਕਾਣਾ ਸਾਹਿਬ ਹੋਰ ਗੁਰਦੁਆਰਿਆਂ ਗੁਰਧਾਮਾਂ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦਾਰ ਸੇਵਾ ਸੰਭਾਲ ਦੇ ਦਾਨ ਖਾਲਸਾ ਜੀ ਨੂੰ ਬਖਸ਼ੋ ਹੇ ਨਿਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓੜ ਸੱਚੇ ਪਿਤਾ ਅਕਾਲ ਪੁਰਖ ਵਾਹਿਗੁਰੂ ਆਪ ਜੀ ਕਾ ਕੁਟਾਨ ਕੁਟਾਨ ਸ਼ੁਕਰਾਨਾ ਸਤਿਗੁਰੂ ਆਪ ਜੀ ਨੇ ਉਦਮ ਬਖਸ਼ੇ ਪਾਵਨ ਹਜ਼ੂਰੀ ਵਿੱਚ ਸ਼ਾਮਾਂ ਵੇਲੇ ਦੇ ਦੀਵਾਨ ਸੱਜੇ ਸੱਜੇ ਹੋਏ ਦੀਵਾਨਾਂ ਵਿੱਚ ਆਪ ਜੀ ਕੀ ਅੰਮ੍ਰਿਤਮਈ ਬਾਣੀ ਦੇ ਕੀਰਤਨ ਗੁਰੂ ਸ਼ਬਦ ਕੀਆਂ ਵਿਚਾਰਾਂ ਢਾਡੀ ਵਾਰਾਂ ਇਤਿਹਾਸ ਦੇ ਗਾਇਨ ਕਰਦਿਆਂ ਹੋਈਆਂ ਭੁੱਲਾਂ ਦੀ ਖਿਮਾ ਬਖਸ਼ਣੀ ਅੱਗੇ ਤੋਂ ਸਮੱਤ ਬਖਸ਼ਣੀ ਸ਼ੁੱਧ ਬਾਣੀ ਪੜ੍ਹਨ ਸੇਵਾ ਕਰਨ ਦੀ ਸਮਰੱਥਾ ਬਖਸ਼ਣੀ ਪੜ੍ਹੀ ਸੁਣੀ ਬਾਣੀ ਦਾ ਭਾਵ ਸਮੂਹ ਸੰਗਤ ਦੇ ਹਿਰਦਿਆਂ ਤੇ ਵਸਾਉਣਾ ਸੰਗਤ ਦੀਆਂ ਤਿਲ ਫੁੱਲ ਭੇਟਾਵਾਂ ਸੇਵਾਵਾਂ ਦਰ ਤੇ ਪ੍ਰਵਾਨ ਕਰਨੀਆਂ ਸਭਨਾਂ ਨੂੰ ਚੜ੍ਹਦੀਆਂ ਕਲਾ ਤੰਦਰੁਸਤੀਆਂ ਬਖਸ਼ ਕੇ ਨਿਵਾਜਣਾ ਸਤਿਗੁਰ ਸੱਚੇ ਪਾਤਸ਼ਾਹ ਜੀ ਸਮੂਹ ਪਰਿਵਾਰਾਂ ਵਿੱਚ ਆਪਸੀ ਏਕਤਾ ਇਤਫਾਕ ਪ੍ਰੇਮ ਭਰੋਸੇ ਦੀਆਂ ਦਾਤਾਂ ਬਖਸ਼ ਕੇ ਨਿਵਾਜਣਾ ਆਪ ਜੀ ਦੇ ਦਰ ਉੱਤੇ ਬੇਅੰਤ ਸੰਗਤਾਂ ਵੱਲੋਂ ਭਿਟਾਵਾਂ ਸੇਵਾਵਾਂ ਆਪ ਜੀ ਨੇ ਦਰ ਤੇ ਪ੍ਰਵਾਨ ਕਰਨੀਆਂ ਕਰੋ ਕਿਰਪਾ ਆਪਣੇ ਫਰਮਾਨ ਬਖਸ਼ ਕੇ ਕਿਰਤਾਰਥ ਕਰੋ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚਿਤਾਵੈ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੋਹਰਾ ਆ ਗਿਆ ਭਈ ਅਕਾਲ ਕੀ ਤਬੈ ਚਲਾਇਓ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨਿਓ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲਬੋ ਚਹੈ ਖੋ ਸ਼ਬਦ ਮੈਂ ਰਾਜ ਕਰੇਗਾ ਖਾਲਸਾ ਆ ਕੀ ਰਹੇ ਨਾ ਖੁਆਰ ਹੋਏ ਸਾ ਮਿਲੇਂਗੇ ਬਚੇ ਸ਼ਰਨ ਜੋ ਬੋਲੇ ਸੋ ਨਿਹਾਲ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ।

ਜਿਸ ਪਾਸ ਬੈਠਿਆਂ ਸੋਹੀਐ ਸਭਨਾ ਦਾ ਵੇਸਾ ਸੋ ਕਹੋ ਟਲ ਗੁਰ ਸੇਵੀਐ ਅਹਿਨਿਸ ਸਹਿਜ ਸੁਭਾਏ ਦਰਸ਼ਨ ਪਰਸਿਐ ਗੁਰੂ ਕੈ ਜਨਮ ਮਰਨ ਦੁਖ ਜਾਏ। ਵਾਹਿਗੁਰੂ ਜੀ। ਬਿਲਾਵਲ ਮਹੱਲਾ ਚੌਥਾ।

मस्तक लिखत लिखे गुण गाए, मेड़ संगत पार परू रहाऊ।

ਸਤਿਗੁਰ ਸੇਵ ਸਫਲ ਹਰ ਦਰਸ਼ਨ ਮਿਲੇ ਅੰਮ੍ਰਿਤ ਹਰ ਰਸ ਪੀਓ। ਹਰ ਹਰ ਨਾਮ ਅੰਮ੍ਰਿਤ ਹਰ ਮੀਠਾ ਹਰ ਸੰਤੋ ਚਾਖ ਦਿਖੋ। ਗੁਰਮਤ ਹਰ ਰਸ ਮੀਠਾ ਲਾਗਾ ਤਿਨ ਬਿਸਰੇ ਸਭ ਬੇਖਰ ਸੋ।

something on.

ਧੰਨ ਵਾਹਿਗੁਰੂ ਸਾਹਿਬ ਜੀ। ਗਿਆਨ ਧਿਆਨ ਕਿਸ ਕਰਮ ਨਾ ਜਾਣੋ, ਨਾ ਹਿਨ ਨਿਰਮਲ ਕਰਨੀ। ਸਾਧ ਸੰਗਤ ਕੇ ਅੰਚਲ ਲਾਵੋ, ਬਿਖਮ ਨਦੀ ਜਾਏ ਤਰਣੇ। ਤੂੰ ਮੇਰੋ ਮੇਰ ਪ੍ਰਭਤ ਸੁਆਮੀ, ਓਟ ਗਈ ਮੈਂ ਤੇਰੀ, ਨਾ ਤੁਮ ਡੋਲੋ ਨਾ ਹਮ ਗਿਰਤੇ। ਰੱਖ ਲੀਨੀ ਹਰ ਮੇਰੀ, ਧੰਨ ਵਾਹਿਗੁਰੂ ਸਾਹਿਬ ਜੀ। ਰਾਮ ਕਲੀ ਮਹਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗਾਂ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗੈ ਗੁਰ ਚਰਨੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨ ਕੋਈ ਬੇਲੀ। ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾਉ, ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ। ਬਿਨ ਦੇਖੇ ਮਰੇ ਮੇਰੀ ਮਾਇਆ, ਧਨ ਧਨ ਵੱਡ ਭਾਗ ਗੁਰ ਸ਼ਰਣੀ ਆਏ। ਹਰ ਗੁਰ ਮਿਲ ਦਰਸ਼ਨ ਪਾਇਆ, ਮੈਂ ਅਵਰ ਨਾ ਕੋਈ ਸੂਝੈ ਬੂਝੈ, ਮਨ ਹਰ ਜਪ ਜਪੋ ਜਪਾਇਆ। ਨਾਮਹੀਣ ਫਿਰੈ ਸੇ ਨਗਟੇ, ਤਿਨ ਘਸ ਘਸ ਨੱਕ ਵਢਾਇਆ। ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤ ਗੁਰ ਨਾਮ ਧਿਆਇਆ। ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਹਿਰਦੇ ਅੰਤਰ ਨਾਮ ਵਸਾਇਆ। ਨਾਨਕ ਗੁਰੂ ਗੁਰੂ ਹੈ ਪੂਰਾ, ਮਿਲ ਸਤ ਗੁਰ ਨਾਮ ਧਿਆਇਆ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਰਾਮ ਕਲੀ ਮਹੱਲਾ ਚੌਥਾ। ਸਤਿਗੁਰ ਦਇਆ ਕਰੋ ਹਰ ਮੇਲੋ, ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ। ਹਮ ਚੇਰੀ ਹੋਏ ਲੱਗੈ ਗੁਰਚਰਣੀ, ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਧੰਨ ਵਾਹਿਗੁਰੂ ਸਾਹਿਬ ਜੀ, ਧੰਨ ਵਾਹਿਗੁਰੂ ਸਾਹਿਬ ਜੀ।
ਭੈਰੋ ਮਹੱਲਾ ਚੌਥਾ ਘਰ ਦੂਜਾ ਏਕ ਓਅੰਕਾਰ ਸਤ ਗੁਰ ਪ੍ਰਸਾਦ ਹਰ ਕਾ ਸੰਤ ਹਰ ਕੀ ਹਰ ਮੂਰਤ ਜਿਸ ਹਿਰਦੇ ਹਰ ਨਾਮ ਮੁਰਾਰ ਮਸਤਕ ਭਾਗ ਹੋਵੇ ਜਿਸ ਲਿਖਿਆ ਸੋ ਗੁਰਮਤਿ ਹਿਰਦੇ ਹਰ ਨਾਮ ਸਮਾਰ ਮਾਧਸੂਦਨ ਜਪੀਏ ਉਰ ਧਾਰ ਦੇਹੀ ਨਗਰ ਤਸ਼ਕਰ ਪੰਚ ਧਾਤੂ ਗੁਰ ਸ਼ਬਦੀ ਹਰ ਕਾਢੈ ਮਾਰ ਰਹਾ ਜਿਨ ਕਾ ਹਰ ਸੇਤੀ ਮਨ ਮਾਨਿਆ ਤਿਨ ਹਰ ਕਾਰਜ ਤਿਨ ਕਾਰਜ ਹਰ ਆਪ ਸਵਾਰ ਤਿਨ ਚੌਕੀ ਮੁਹਤਾਜੀ ਲੋਕਨ ਕੀ ਹਰਿ ਅੰਗੀਕਾਰ ਕੀਆ ਕਰਤਾਰ ਮਤਾ ਮਸੂਰਤ ਤਾਂ ਕਿਛ ਕੀਜੈ ਜੇ ਕਿਛ ਹੋਵੇ ਹਰ ਬਾਹਰ ਜੋ ਕਿਛ ਕਰੇ ਸੋਈ ਪਲ ਹੋਸੀ ਹਰ ਧਿਆਵੋ ਅੰਤਿ ਨਾਮ ਮੁਰਾਰ ਹਰ ਜੋ ਕਿਛ ਕਰੇ ਸੋ ਆਪੇ ਆਪੇ ਉਹ ਪੂਛ ਨਕ ਸਹਿ ਕਰੇ ਵਿਚਾਰ ਨਾਨਕ ਸੋ ਪ੍ਰਭਸ ਦਾ ਧਿਆਈਏ ਜਿਨ ਮੇਲਿਆ ਅਸਤ ਗੁਰ ਕਿਰਪਾ ਧਾਰ ਭੈਰੋ ਮਹੱਲਾ ਚੌਥਾ ਤੇ ਸਾਧੂ ਹਰ ਮੇਲਾ ਸਵਾਮੀ ਜਿਨ ਜਪਿਆ ਗਤ ਹੋਏ ਹਮਾਰੀ ਤਿਨਕਾ ਦਰਸ਼ ਦੇਖ ਮਨ ਬਿਗਸੈ ਖਿਨ ਖਿਨ ਤਿਨਕੋ ਹੋਂ ਬਲਿਹਾਰੀ ਹਰ ਹਿਰਦੈ ਜਪ ਨਾਮ ਮੁਰਾਰੀ ਕਿਰਪਾ ਕਿਰਪਾ ਕਰ ਜਗਤ ਪੇਤ ਸਵਾਮੀ ਹਮ ਦਾਸਨ ਦਾਸ ਕੀ ਜੇ ਪਨਿਹਾਰੀ ਰਹਾਉ ਤਿਨ ਮਾਤੀ ਉੱਤਮ ਤਿਨ ਪਾਤੀ ਉੱਤਮ ਜਿਨ ਹਿਰਦੈ ਵਸਿਆ ਬਨਵਾਰੀ ਤਿਨ ਕੀ ਸੇਵਾ ਲਾਏ ਹਰ ਸਵਾਮੀ ਤਿਨ ਸਿਮਰਤ ਗਤ ਹੋਏ ਹਮਾਰੀ ਜਿਨ ਐਸਾ ਸਤਿਗੁਰ ਸਾਧਨਾ ਪਾਇਆ ਤੇ ਹਰ ਦਰਗਾਹ ਕਾਢੇ ਮਾਰੀ ਤੇ ਨਰ ਨਿੰਦਕ ਸ਼ੋਭ ਨਾ ਪਾਵੈ ਤਿਨ ਨੱਕ ਕਾਟੇ ਸਿਰਜਨਹਾਰੀ ਹਰਿ ਆਪ ਬੁਲਾਵੇ ਆਪੇ ਬੋਲੇ ਹਰਿ ਆਪ ਨਿਰੰਜਨ ਨਿਰੰਕਾਰ ਨਿਰਾਹਾਰੀ ਹਰ ਜਿਸ ਤੂੰ ਮੇਲੈ ਸੋ ਤੁਦ ਮਿਲਸੀ ਜਨ ਨਾਨਕ ਆਏ ਜੰਤ ਵਿਚਾਰੀ ਪੈਰੋ ਮਹੱਲਾ ਚੌਥਾ ਸਤ ਸੰਗਤ ਸਾਈ ਹਰ ਤੇਰੀ ਜਿਤ ਹਰ ਕੀਰਤ ਹਰ ਸੁਣਨੇ ਜਿਨ ਹਰ ਨਾਮ ਸੁਣਿਆ ਮਨ ਭੀਨਾ ਤਿਨ ਹਮ ਸ੍ਰੇਵੈ ਨਿਤ ਚਰਣੇ ਜਗ ਜੀਵਨ ਹਰ ਧਿਆਏ ਤਰਣੇ ਅਨੇਕ ਅਸੰਖ ਨਾਮ ਹਰ ਤੇਰੇ ਨਾ ਜਾਏ ਜੇਵਾ ਇਤ ਗਣਨੇ ਰਹਾਉ ਗੁਰਸਿੱਖ ਹਰ ਬੋਲੋ ਹਰ ਗਾਵੋ ਲੇ ਗੁਰਮਤ ਹਰ ਜਪਣੇ ਜੋ ਉਪਦੇਸ਼ ਸੁਣੇ ਗੁਰ ਘੇਰਾ ਸੋਜਨ ਪਾਵੇ ਹਰ ਸੁਖ ਕਣੇ ਧਨ ਸੋ ਵੰਸ ਧਨ ਸੋ ਪਿਤਾ ਧਨ ਸੋ ਮਾਤਾ ਜਿਨ ਜਨ ਜਣੇ ਜਿਨ ਸਾਸ ਗ੍ਰਾਸ ਧਿਆਇਆ ਮੇਰਾ ਹਰ ਹਰ ਸੇ ਸਾਚੀ ਦਰਗਾਹ ਹਰ ਜਨ ਬਣੇ ਹਰ ਹਰ ਅਗੰਮ ਨਾਮ ਹਰ ਤੇਰੇ ਵਿੱਚ ਭਗਤਾਂ ਹਰ ਧਰਣੇ ਨਾਨਕ ਜਨ ਪਾਇਆ ਮਤ ਗੁਰਮਤ ਜਪ ਹਰ ਹਰ ਪਾਰ ਪਵਣੇ ਪੈਰੋ ਮਹੱਲਾ ਪੰਜਵਾਂ ਕਰ ਪਹਿਲਾ ਇੱਕ ਓਅੰਕਾਰ ਸਤ ਗੁਰ ਪ੍ਰਸਾਦ ਸਗਲੀ ਥੀਤ ਪਾਸ ਡਾਰ ਰਾਖੀ ਅਸ਼ਟਮ ਥੀਤ ਗੋਬਿੰਦ ਜਨਮਾਸੀ ਭਰਮ ਭੂਲੇ ਨਰ ਕਰਤ ਕਚਰਾਇਣ ਜਨਮ ਮਰਨ ਤੇ ਰਹਿਤ ਨਾਰਾਇਣ ਰਹਾ ਕਰ ਪੰਜੀਰ ਖਵਾਇਓ ਚੋਰ ਉਹ ਜਨਮ ਨਾ ਮਰੈ ਰੇ ਸਾਕਤ ਢੋਰ ਸਗਲ ਪਰਾ ਦੇ ਲੋਰੋਨੀ ਸੋ ਮੁਖ ਜਲੋ ਜਿਤ ਕਹੈ ਠਾਕੁਰ ਜੋਨੀ
जन्म ना मरे ना आवे ना जाए, नानक का प्रभ रहे हो समाए। पैरो महला पंजवा। उठत सुखिया बैठत सुखिया, पौ नहीं लागे जाए ऐसे बुझिया। राखा एक हमारा स्वामी, सकल कटा का अंतर जामी। रहाओ सोए अचिंता जाग अचिंता, जहां कहां प्रभ तू वर्तनता। घर सुख वसिया बाहर सुख पाया, कहो नानक गुरमंत्र दृढ़ाया। पैरो महला पंजवा। वर्त न रहो ना मार मदाना, तिस सेवी जोर खै निदाना। एक गुसाई अल्लाह मेरा, हिंदू तुर्क दुहाने बेरा। रहाओ हज काबे जाओ ना तीर्थ पूजा, एको सेवी अवर ना दूजा। पूजा करो ना निवास गुजारो, एक निरंकार लेर दे नमस्कारो। ना हम हिंदू ना मुसलमान, अल्लाह राम के पिंड परान। कहो कबीर एक या बखाना, गुरपीर मेल खुद खसम पछाना। पैरो महला पंजवा। दस मिर्गी सहजे बांधिया ने, पांच मिर्ग बेदे शिव की बानी। संत संगले चढ़े शिकार, मृग पकड़े बिन कोर हथियार। राव आखेर ब्रित बाहर आयो ताए, हेरा पायो कर के गाए। मृग पकड़े करे आने हाट, चुक चुक ले गए बांडे बाट। ए अहेरा कीनो दान, नानक कह घर केवल नाम। पैरो महला पंजवा। जे सौ लोच लोच खावाया, साकत हर हर चीत ना आया। संत जना की लियो मते, साध संग पावो परम गते। रहाओ पाथर को बो नीर पवाया, न पीगे अधिक सुकाया। खाट शास्त्र मूर्ख है सुनाया, जय दे जैसे दाह दिश पवन चुलाया। बिन कान खलहान जैसे गाहन पाया, त्यों साकत ते को ना बरासाया। तेत ही लागा जित को लाया, को नानक प्रबणत बनाया। पैरो महला पंजवा। जियो प्राण जिन रचियो शरीर, जिने उपाय तिस को पीर। गुरु गोबिंद जी के काम, हालत पलत जाकी साध शाम। रहाओ प्रभ आराधन निर्मल रीत, साध संग बिन सीवे प्रीत। मीत हीत तन नहीं पारना, तन तन मेरे नारायण। नानक बोले अमृत बाणी, एक बिना दूजा नहीं जानी। पैरो महला पंजवा। आगे दई पाछे नारायण, मध भाग हर प्रेम रसायण। प्रभु हमारे शास्त्र सोण, सुख सहज आनंद गृह पौण। रहाओ रसना नाम करन सुन जीवे, प्रभु सिमर सिमर अमर थिर थीवे। जन्म जन्म के दुख निवारे, अनहद शब्द वजे दरबारे। कर कृपा प्रभ लिए मिलाए, नानक प्रभ शरणागत आए। पैरो महला पंजवा। कोट मनोरथ आवे हाथ, जम मार के संगी पांथ। गंगा जल गुरु गोबिंद नाम, जो सिमरै तिसकी गत होवे। पीवत बोढ़ ना जोन परमाम। रहाओ

ਪੰਜਵਾਂ ਸਾਚ ਪਦਾਰਥ ਗੁਰਮੁਖ ਲਹੋ ਪ੍ਰਭ ਕਾ ਭਾਣਾ ਸਤ ਕਰ ਸਹੋ ਜੀਵਤ ਜੀਵਤ ਜੀਵਤ ਰਹੋ ਰਾਮ ਰਸਾਇਣ ਨਿਤਿ ਉਠ ਪੀਵੋ।

ਰੁਮਾਲਾ ਪੰਜਵਾ ਜਿਸ ਤੋਂ ਰਾਖੈ ਤਿਸ ਕੌਣ ਮਾਰੈ ਸਭ ਤੁਜਹੀ ਅੰਤਰ ਸਗਲ ਸੰਸਾਰ ਕੋਟਿ ਉਪਾਵ ਚਿਤਵਤ ਹੈ ਪ੍ਰਾਣੀ ਸੋ ਹੋਵੇ ਜੇ ਕਰੇ ਚੋਜ ਵਡਾਣੀ ਰਾਖੋ ਰਾਖੋ ਕਿਰਪਾ ਤਹਾਰ ਤੇਰੀ ਸ਼ਰਨ ਤੇਰੇ ਦਰਬਾਰ ਰਹਾਉ ਜਿਨ ਸੇਵਿਆ ਨਿਰਭਉ ਸੁਖਦਾਤਾ ਤਿਨ ਭਉ ਦੂਰ ਕੀਆ ਇਕ ਪਰਾਤਾ ਜੋ ਤੂੰ ਕਰੈ ਸੋਈ ਫੁਨ ਹੋਏ ਮਾਰੇ ਨਾ ਰਾਖੇ ਦੂਜਾ ਕੋਏ ਕਿਆ ਤੂੰ ਸੋਚੈ ਮਾਨਸ ਬਾਣ ਅੰਤਰ ਜਾਮੇ ਪੁਰਖ ਸੁਜਾਨ ਏ ਕੋਟ ਕੋ ਆਧਾਰ ਸਭ ਕੇ ਜਾਣੈ ਸਿਰਜਨਹਾਰ ਜਿਸ ਉਪਰ ਨਜ਼ਰ ਕਰੇ ਕਰਤਾਰ ਤਿਸ ਜਨ ਕੇ ਸਭ ਕਾਜ ਸਵਾਰ ਤਿਸਕਾ ਰਾਖਾ ਏਕੋ ਸੋਏ ਜਨ ਨਾਨਕ ਅੱਪੜ ਨਾ ਸਕੈ ਕੋਏ ਪੈਰੋ ਮਹਲਾ ਪੰਜਵਾ ਤਉ ਕੜੀਏ ਜੇ ਹੋਵੇ ਬਾਹਰ ਤਉ ਕੜੀਏ ਜੇ ਵਿਸਰੈ ਨਰਹਰ ਤਉ ਕੜੀਏ ਜੇ ਦੂਜਾ ਪਾਏ ਕਿਆ ਕੜੀਏ ਜਾ ਰਿਹਾ ਸਮਾਏ ਮਾਇਆ ਮੋਹ ਕੜੇ ਕੜ ਪਚਿਆ ਬਿਨ ਨਾਵੇਂ ਭ੍ਰਮ ਭ੍ਰਮ ਭ੍ਰਮ ਖਪਿਆ ਰਹਾਉ ਤਉ ਕੜੀਐ ਜੇ ਦੂਜਾ ਕਰਤਾ ਤਉ ਕੜੀਐ ਜੇ ਅਨਿਆਏ ਕੋ ਮਰਤਾ ਤਉ ਕੜੀਐ ਜੇ ਕੇ ਜਾਣੈ ਨਾਹੀ ਕਿਆ ਕੜੀਏ ਜਾਂ ਭਰਪੂਰ ਸਮਾਈ ਤਉ ਕੜੀਏ ਜੇ ਕਿਛ ਹੋਏ ਤੰਗਾਣੈ ਤਉ ਕੜੀਏ ਜੇ ਭੂਲ ਰੰਜਾਣੈ ਗੁਰ ਕਹਿਆ ਜੋ ਹੋਏ ਸਭ ਪ੍ਰਭ ਤੇ ਤਬ ਕਾੜਾ ਛੋਡ ਅਚਿੰਤ ਹਮ ਸੋਤੇ ਪ੍ਰਭ ਤੂੰ ਹੈ ਠਾਕੁਰ ਸਭ ਕੋ ਤੇਰਾ ਜਿਉ ਭਾਵੇ ਤਿਉਂ ਕਰੈ ਨਿਬੇਰਾ ਦੁਤੀਆ ਨਾਸਤ ਕਰਿਆ ਸਮਾਏ ਰਾਖੋ ਪੈਜ ਨਾਨਕ ਸ਼ਰਨਾਏ ਪੈਰੋ ਮਹਲਾ ਪੰਜਵਾਂ

0: नाम बिना कहो को तरिया, बिन सतगुरु कैसे पार परिया। रहाओ बिन जेवा कहाँ को बगता, बिन श्रवणा कहाँ को सुनता। बिन नेत्रा कहाँ को पिखे, नाम बिना नरक ही ना लिखे। बिन विद्या कहाँ कोई पंडित, बिन अमर कैसे राज मंडित। बिन बूझे कहाँ मन ठहराना, नाम बिना सब जग बहराना।
1: बिन हो त्याग कहाँ को त्यागी, बिन बस पंच कहाँ मन चूरे। नाम बिना साध साध ही चूरे, बिन गुर दिखिया कैसे ज्ञान। बिन पेखे कहो कैसे गैसे ध्यान, बिन पेखे कहो कैसे ध्यान। बिन पै कथनी सर्व विकार, कहो नानक दर का विचार। भैरो महला पंजवा, होमे रोग मन को दीना। काम क्रोध मैकल बस लीना, दृष्ट रोग पंच मुए पतंगा। नाद रोग खप गए कुरंगा, जो जो दिसे सो सो रोगी। रोग रहत मेरा सतगुरु जोगी, रहा जीवा रोग मीन गरसियाने। बासन रोग पवर पवर बिसनान, बासन रोग पवन बिनसानो। हेत रोग का सगर सिंगा संगारा, हेत रोग का सगल संसारा। त्रिबद रोग में बदे विकारा, रोगे मरता रोके जन्मे। रोगे फिर जूनी भरमे, रोग बंद रहन रति न पापे। बिन सतगुर रोग कथे न जावे। पार ब्रह्म जस कीनी दया, बहां पकड़ रोग कटो लिया। टूटे बंधन साध संग पाया, कहो नानक गुरु रोग मिटाया। भैरों महला पंजवा, चीत आवे ता महा आनंद। चीत आवे ता सब दुख पांज, चीत आवे ता सरदा पूरी। चीत आवे ता कबहु ना चोरी, अंतर राम राय प्रगटे आए। गुर पूरे दियो रंग लाए रहा, चीत आवे तां सर्व को राजा। चीत आवे तां पूरे काजा, चीत आवे तां रंग गुलाल। चीत आवे तां सदा निहाल, चीत आवे तां सत धनवंता। चीत आवे तां सत निभ्रंता, चीत आवे तां सब रंग माणे। चीत आवे तां चूकी काणे, चीत आवे तां सहज कर पाया। चीत आवे तां सुन समाया, चीत आवे सद कीर्तन करता। मन मानिया नानक भगवंता, भैरों महला पंजवा। बाप हमारा सद तरंगजीवी, भाई हमारे सद ही जीवी। मीत हमारे सदा पनासी, कुटुंब हमारा निज करवासी। हम सुख पाया ता सबे सहेले, गुर पूरे पिता संग मिले रहाओ। मंदिर मेरे सब ते ऊचे, देश मेरे बेअंत अपूछे। राज हमारा सद ही निश्चल, माल हमारा अखूट अबेचल। शोभा मेरी सब जुग होई, बाज हमारी थान तनंतर। कीर्ति ਕਿਰਤ ਹਮਰੀ ਕਰ ਕਰ ਹੋਈ, ਭਗਤ ਹਮਾਰੀ ਸਭਨੀ ਲੋਈ, ਪਿਤਾ ਹਮਾਰੇ ਪਰਟੇ ਮਾਜ, ਪਿਤਾ ਪੂਤ ਰਲਕੀਨੀ ਸਾਂਝ, ਕਹੋ ਨਾਨਕ ਜੋ ਪਿਤਾ ਪਤੀਨੇ, ਪਿਤਾ ਪੂਤ ਏਕੈ ਰੰਗਲੀਨੇ, ਪੈਰ ਮਹੱਲਾ ਪੰਜਵਾਂ, ਨਿਰਵੈਰ ਪੁਰਖ ਸਤਿਗੁਰ ਪ੍ਰਭਦਾਤੇ, ਗੁਰਪ੍ਰਸਾਦ ਤੁਮ ਬਖਸ਼ਾਤੇ, ਜਿਸ ਪਾਪੀ ਕੋ ਮੇਰੇ ਨਟੋਈ, ਸ਼ਰਨ ਆਵੇ ਤਾਂ ਨਿਰਮਲ ਹੋਈ, ਸੁਖ ਪਾਇਆ ਸਤਿਗੁਰੂ ਮਨਾਈ, ਸਫਲ ਪਾਏ ਗੁਰੂ ਧਿਆਇ ਰਹਾ, ਪਾਰ ਬ੍ਰਹਮ ਸਤਿਗੁਰ ਆਦੇਸ, ਮਨ ਤਨ ਤੇਰਾ ਸਭ ਤੇਰਾ ਦੇਸ, ਚੂਕਾ ਪੜਦਾ ਤਾਂ ਨਦਰੀ ਆਇਆ, ਖਸਮ ਤੂੰ ਹੈ ਸਭਨਾ ਕੇ ਰਾਇਆ, ਤਿਸ ਪਾਣਾ ਸੂਕੇ ਕਾਸ਼ਟ ਹਰਿਆ, ਤਿਸ ਪਾਣਾ ਤਾਂ ਥਲ ਸਿਰ ਸਰਿਆ, ਤਿਸ ਪਾਣਾ ਤਾਂ ਸਫਲ ਪਾਏ, ਚਿੰਤ ਕਈ ਲਗ ਸਤਿਗੁਰ ਪਾਏ, ਹਰਾਮ ਖੋਰ ਨਿਰਗੁਣ ਕੋ ਤੁਠਾ, ਹਰਾਮ ਖੋਰ ਨਿਰਗੁਣ ਕੋ ਤੂਠਾ, ਮਨ ਤਨ ਸੀਤਲ ਮਨੇ ਮਰਤ ਬੂਠਾ, ਪਾਰ ਬ੍ਰਹਮ ਗੁਰ ਪਏ ਦਿਆਲਾ, ਨਾਨਕ ਦਾਸ ਦੇਖ ਪਏ ਨਿਹਾਲਾ, ਭੈਰੋ ਮਹੱਲਾ ਪੰਜਵਾਂ, ਸਤਿਗੁਰ ਮੇਰਾ ਬੇਮੋਤਾਜ, ਸਤਿਗੁਰ ਮੇਰੇ ਸੱਚਾ ਸਾਜ, ਸਤਿਗੁਰ ਮੇਰਾ ਸਭਸਕਾ ਦਾਤਾ, ਸਤਿਗੁਰ ਮੇਰਾ ਪੁਰਖ ਵਿਦਾਤਾ, ਗੁਰ ਜੈਸਾ ਨਾਹੀ ਕੋ ਦੇਪ, ਜਿਸ ਮਸਤਕ ਭਾਗ ਸੋਲਾ ਕਾ ਸੇਵ ਰਹਾ, ਸਤਿਗੁਰ ਮੇਰਾ ਸਰਬ ਪ੍ਰਤ ਪਾਲੇ, ਸਤਿਗੁਰ ਮੇਰਾ ਮਾਰਜੀ ਵਾਲੇ, ਸਤਿਗੁਰ ਮੇਰੇ ਕੀ ਵਡਿਆਈ, ਪ੍ਰਗਟ ਪਈ ਹੈ ਸਭਨੀ ਥਾਈ, ਸਤਿਗੁਰ ਮੇਰਾ ਤਾਣ ਨਿਤਾਣ, ਸਤਿਗੁਰ ਮੇਰਾ ਘਰ ਦੀ ਪਾਣ, ਸਤਿਗੁਰ ਕੈ ਹੋਂ ਸਦ ਬਲ ਚਾਇਆ, ਪ੍ਰਗਟ ਮਾਰਗ ਜਿਨ ਕਰ ਦਿਖਲਾਇਆ, ਜਿਨ ਗੁਰ ਸੇ ਪਿਆ ਤਿਸ ਭਉ ਨਾ ਵਿਆਪੈ, ਜਿਨ ਗੁਰ ਸੇ ਪਿਆ ਤਿਸ ਦੁੱਖ ਨਾ ਸੰਤਾਪੈ, ਨਾਨਕ ਸੋਧੈ ਸਿਮਰਤ ਬੇਦ, ਪਾਰ ਬ੍ਰਹਮ ਗੁਰ ਨਾਹੀ ਭੇਦ, ਭੈਰੋ ਮਹੱਲਾ ਪੰਜਵਾਂ, ਨਾਮ ਲੈਤ ਮਨ ਪ੍ਰਗਟ ਭਇਆ, ਨਾਮ ਲੈਤ ਪਾਪ ਤਨ ਤੇ ਗਇਆ, ਨਾਮ ਲੈਤ ਸਗਲ ਪੁਰਪਾਇਆ, ਨਾਮ ਲੈਤ ਅੜਸਠ ਮਜਨਾਇਆ, ਤੀਰਥ ਹਮਰਾ ਹਰ ਕੋ ਨਾਮ, ਗੁਰ ਉਪਦੇਸਿਆ ਤਤ ਗਿਆਨ ਰਹਾ, ਨਾਮ ਲੈਤ ਦੁਖ ਦੂਰ ਪੁਰਾਨਾ, ਨਾਮ ਲੈਤ ਅਤ ਮੂੜ ਸੁਗਿਆਨਾ, ਨਾਮ ਲੈਤ ਪ੍ਰਗਟ ਉਜਿਆਰਾ, ਨਾਮ ਲੈਤ ਛੁੱਟੇ ਜੰਜਾਰਾ, ਨਾਮ ਲੈਤ ਜਮਨੇ ਨਿਆਪੈ, ਨਾਮ ਲੈਤ ਦਰਗੈ ਸੁਖ ਪਾਵੈ, ਨਾਮ ਲੈਤ ਪ੍ਰਭ ਕਹੇ ਸਬਾਸ, ਨਾਮ ਹਮਾਰੀ ਸਾਚੀ ਰਾਸ, ਗੁਰ ਉਪਦੇਸ ਕਿਹੋ ਇਹ ਸਾਰ, ਹਰ ਕੀਰਤ ਮਨ ਨਾਮ ਉਧਾਰ, ਨਾਨਕ ਉਧਰੇ ਨਾਮ ਪੁਨੇ ਚਾਰ, ਅਵਰ ਕਰਮ ਲੋਕ ਪਤਿਆਰ, ਭੈਰੋ ਮਹੱਲਾ ਪੰਜਵਾਂ, ਨਮਸਕਾਰ ਤਾਂ ਕੋ ਲਖ ਬਾਰ, ਇਹ ਮਨ ਦੀਜੈ ਤਾਕੋ ਬਾਰ, ਸਿਮਰਨ ਤਾਂ ਕੇ ਮਿਟੇ ਸੰਤਾਪ, ਹੋਏ ਆਨੰਦ ਨ ਵਿਆਪੇ ਤਾਪ, ਐਸੋ ਹੀਰਾ ਨਿਰਮਲ ਨਾਮ, ਜਾਸ ਜਪਦ ਪੂਰਨ ਸਭ ਕਾਮ ਰਹਾ, ਜਾਕੀ ਦ੍ਰਿਸ਼ਟਾ ਦੁੱਖ ਡੇਰਾ ਢਹਿ, ਅੰਮ੍ਰਿਤ ਨਾਮ ਸੀਤਲ ਮਨ ਗਹਿ, ਅਨਕ ਭਗਤ ਜਾ ਕੇ ਚਰਨ ਪੁਜਾਰੀ, ਸਗਲ ਮਨੋਰਥ ਪੂਰਨ ਹਾਰੀ, ਖਿਨਮੈ ਊਨੈ ਸੁਭਰ ਭਰਿਆ, ਖਿਨਮੈ ਊਨੈ ਖਿਨਮੈ ਸੁਕੇ ਕੀਨੇ ਹਰਿਆ, ਖਿਨਮੈ ਨਿਥਾਵੇ ਕੋ ਦੀਨੋ ਥਾਨ, ਖਿਨਮੈ ਨਿਮਾਨੇ ਕੋ ਦੀਨੋ ਮਾਨ, ਸਭ ਮੈਂ ਏਕੋ ਰਿਹਾ ਭਰਪੂਰਾ, ਸੋ ਜਾਪੇ ਜ ਸਗਰ ਪੂਰਾ, ਹਰ ਕੀਰਤਨ ਤਾਂ ਕੋ ਆਧਾਰ, ਕਹੁ ਨਾਨਕ ਜਿਸ ਆਪ ਦਿਆਰ, ਭੈਰੋ ਮਹੱਲਾ ਪੰਜਵਾਂ, ਮਹਾ ਮੋਹਿ ਦੁਹਾਕਣ ਆਪ ਸਿੰਗਾਰੀ, ਰੂਪ ਰੰਗ ਦੇ ਨਾਮ ਸਵਾਰੀ, ਮਿਟਿਓ ਦੁੱਖ ਆਰਸ ਸੰਤਾਪ, ਗੁਰ ਹੋਏ ਮੇਰੇ ਬਾਈ ਬਾਪ।

ਕੋ ਪੇਟੂ ਠਾਕਰ ਅਪਨਾ ਮਨ ਤਨ ਸੀਤਲ ਹਰ ਹਰ ਜਪਨਾ ਕਹੁ ਨਾਨਕ ਜਨ ਪੈ ਪੈ ਕਹੁ ਨਾਨਕ ਜੋ ਜਨ ਪ੍ਰਪਾਏ ਤਾ ਕਿਰੇ ਨ ਬਿਰਲਾ ਕੋ ਪਾਏ ਭੈਰੋ ਮਹੱਲਾ ਪੰਜਵਾਂ ਚਿਤਵਤ ਪਾਪ ਨ ਅਲਕ ਆਵੇ ਬੇਸੁਆ ਭਜਤ ਕਿਛ ਨਹਿ ਪਰਮਾਵੈ ਸਾਰੋ ਦਿਨਸ ਮਜੂਰੀ ਕਰੈ ਹਰ ਸਿਮਣ ਕੀ ਬੇਲਾ ਬਜਰ ਸਿਰ ਪਰੈ ਮਾਇਆ ਲਗ ਭੁੱਲੋ ਸੰਸਾਰ ਆਪ ਭੁਲਾਇਆ ਭੁਲਾਪਣ ਹਾਰੇ ਰਾਚ ਰਿਹਾ ਬਿਰਥਾ ਬਿਵਹਾਰਹਾ ਵੇਖਤ ਮਾਇਆ ਰੰਗ ਪਿਹਾਈ ਕਰ ਪਰ ਕੌਡੀ ਗਰ ਪਰ ਕਰੈ ਕੌਡੀ ਰੰਗ ਲਾਏ ਅੰਧ ਬਿਹਾਰ ਬੰਦ ਮਨ ਪਾਪੇ ਕਰਣੇ ਹਾਰ ਨ ਜੀਆ ਮੈਂ ਆਵੈ ਕਰਤ ਕਰਤ ਇਵ ਹੀ ਦੁਖ ਪਾਇਆ ਪੂਰਨ ਕਾ ਪੂਰਨ ਹੋਤ ਨ ਕਾਰਜੇ ਮਾਇਆ ਕਾਮ ਕ੍ਰੋਧ ਲੋਭ ਮਨ ਲੀਨਾ ਤੜਫ ਮੂਆ ਜੋ ਜਲ ਪਿਨ ਮੀਨਾ ਜਿਸਕੇ ਰਾਖੇ ਹੋਏ ਹਰਿਆਪ ਹਰ ਹਰ ਨਾਮ ਸਦਾ ਜਪ ਜਾਪ ਸਾਧ ਸੰਗ ਹਰ ਕੇ ਕੁਣ ਗਾਇਆ ਨਾਨਕ ਸਤਿਗੁਰ ਪੂਰਾ ਪਾਇਆ ਭੈਰੋ ਮਹੱਲਾ ਪੰਜਵਾਂ ਆਪਣੀ ਦਇਆ ਕਰੇ ਸੋ ਪਾਏ ਹਰ ਕਾ ਨਾਮ ਮਨ ਵਸਾਏ ਸਾਜ ਸ਼ਬਦ ਹਿਰਦੇ ਮਨ ਮਾਹੇ ਜਨਮ ਜਨਮ ਕੇ ਕਿਰਪ ਖਜਾਏ ਰਾਮ ਨਾਮ ਜੀਐ ਕੋ ਆਧਾਰ ਗੁਰਪ੍ਰਸਾਦ ਜਪੋ ਨਿਤ ਭਾਈ ਤਾਰ ਲੈ ਸਾਗਰ ਸੰਸਾਰਹਾ ਜਾ ਕੋ ਲਿਖਿਆ ਇਹੋ ਨਿਧਾਨ ਸੋ ਜਨ ਦਰ ਕੇ ਪਾਵੇ ਮਾਨ ਸੁਖ ਸਹਿਜ ਆਨੰਦ ਗੁਣ ਕਾਉ ਆਕੇ ਮਿਲੈ ਨ ਥਾਵੇ ਥਾਵ ਜੁਗੈ ਜੁਗੰਤਰ ਇਹ ਤਰਸਾਰ ਹਰ ਸਿਮਰਨ ਸਾਚਾ ਵਿਚਾਰ ਜਿਸ ਲੜ ਲਾਏ ਲਏ ਸੋ ਲਾਕੇ ਜਨਮ ਜਨਮ ਕਾ ਸੋਇਆ ਜਾਗੈ ਤੇਰੇ ਭਗਤ ਭਤਨ ਕਾ ਆਪ ਆਪਣੀ ਮਹਿਮਾ ਆਪੇ ਜਾਪ ਜੀ ਜੰਤ ਸਭ ਤੇਰੇ ਹੱਥ ਨਾਨਕ ਕੇ ਪ੍ਰਭ ਸਦ ਹੀ ਸਾਥ ਭੈਰੋ ਮਹੱਲਾ ਪੰਜਵਾ ਨਾ ਹਮਾਰੇ ਅੰਤਰ ਜਾਮੀ ਨਾਮ ਹਮਾਰੇ ਆਪੇ ਕਾਮੀ ਰੋਮ ਰੋਮ ਰਪਿਆ ਹਰ ਨਾਮ ਸਤਿਗੁਰ ਪੂਰੈ ਕਿਨੋ ਦਾਨ ਨਾਮ ਰਤਨ ਮੇਰੇ ਭੰਡਾਰ ਆਗਮ ਅਮੋਲਾ ਪ੍ਰਿਅਪਾਰ ਹਾ ਨਾਮ ਹਮਾਰੇ ਨਿਚਰਤਨੀ ਨਾਮ ਕੀ ਮਹਿਮਾ ਸਭ ਮੈਂ ਬਨੀ

ਮਿਆ ਤੇ ਕਮਲ ਵਿਕਾਸ ਹੋਮ ਬਲਹਾਰ ਜਾਉ ਕਰਤੇਵ ਸਫਲ ਦਰਸ਼ਨ ਜਾਕੀ ਨਿਰਮਲ ਸੇਵ ਦਇਆ ਕਰੋ ਠਾਕਰ ਪ੍ਰਭ ਮੇਰੇ ਗੁਣ ਗਾਵੇ ਨਾਨਕ ਨਿਤ ਤੇਰੇ ਭੈਰੋਂ ਮਹਲਾ ਪੰਜਵਾ ਸਭ ਤੇ ਉੱਚ ਜਾ ਕਾ ਦਰਬਾਰ ਸਦਾ ਸਦਾ ਤਾਂ ਕੋ ਜੁਹਾਰ ਉੱਚੇ ਤੇ ਉੱਚਾ ਜਾ ਕਾ ਥਾਨ ਕੋਟ ਗਾ ਮਿੱਟੇ ਹਰ ਨਾਮ ਤਿਸ ਸਰਣਾਈ ਸਦਾ ਸੁਖ ਹੋਏ ਕਰ ਕਿਰਪਾ ਜਾ ਕੋ ਮੇਲੇ ਸੋਏ ਰਹਾਵ ਜਾ ਕੇ ਕਰਤਬ ਲਖੇ ਨ ਜਾਏ ਜਾ ਕਾ ਪ੍ਰਵਾਸਾ ਸਭ ਘੱਟ ਮਾਹੇ ਪ੍ਰਗਟ ਪਿਆ ਸਾਧੂ ਕੈ ਸੰਗ ਭਗਤ ਰਾਧੇ ਅੰਦਨ ਰੰਗ ਦਿੰਦੇ ਟੁੱਟ ਨਹੀਂ ਭੰਡਾਰ ਖਿਰਮੇ ਥਾਪ ਥਾਪਣ ਹਾਰ ਜਾ ਕਾ ਹੁਕਮ ਨ ਮੇਟੈ ਕੋਏ ਸਿਰ ਪਾਤਸ਼ਾਹਾਂ ਸਾਚਾ ਸੋਏ ਜਿਸ ਕੀ ਓਟ ਤਿਸੇ ਕੀ ਆਸਾ ਦੁੱਖ ਸੁੱਖ ਹਮਰਾ ਤਿਸ ਹੀ ਪਾਸਾ ਰਾਖ ਦੀਨੋ ਸਭ ਜਨ ਕਾ ਪੜਦਾ ਨਾਨਕ ਤਿਸ ਕੀ ਉਸਤਤ ਕਰਦਾ ਭੈਰੋਂ ਮਹੱਲਾ ਪੰਜਵਾਂ ਰੋਵਨ ਹਾਰੀ ਰੂਪ ਬਣਾਇਆ ਵਰਣ ਬਰਤਨ ਕੋ ਸੰਦ ਬਿਦ ਸੰਨ ਬੰਧ ਚਿਤ ਆਇਆ ਬੂਝ ਬਰਾ ਕਰੇ ਜੇ ਕੋਏ ਜਨਮ ਮਰਨ ਫਿਰ ਸੋਗ ਨਾ ਹੋਏ ਵਿਖਿਆ ਕਾ ਸਭ ਧੰਦ ਪਸਾਰ ਬਿਰਲੇ ਕਿਨੋ ਨਾਮ ਆਧਾਰ ਹਾਵ ਤ੍ਰਿਵਦ ਮਾਇਆ ਰਹੀ ਪਿਆਪ ਜੋ ਲਪਟਾਨਾ ਤੈ ਦੂ ਸੰਤਾਪ ਸੁਖ ਨਾਈ ਬਿਨ ਨਾਮ ਤੇ ਆਏ ਨਾਮ ਨਿਦਾਨ ਬਡਭਾਗੀ ਪਾਏ ਸੁਆਂਗੀ ਜੋ ਮਨ ਰਚਾਵੈ ਸੁਆਂਗ ਉਤਾਰਿਆ ਫਿਰ ਪਛਤਾਵੈ ਮੇਘ ਕੀ ਛਾਇਆ ਜੈਸੇ ਬਰਤਨ ਹਾਰ ਤੈਸੋ ਪ੍ਰਚੰਤ ਮੋਹ ਵਿਕਾਰ ਏਕ ਵਸਤ ਜੇ ਪਾਵੇ ਕੋਏ ਪੂਰਨ ਕਾਜ ਤਾਂ ਹੀ ਕਾ ਹੋਏ ਗੁਰਪ੍ਰਸਾਦ ਜਿਨ ਪਾਇਆ ਨਾਮ ਨਾਨਕ ਆਇਆ ਸੋ ਜਨ ਪ੍ਰਵਾਨ ਭੈਰੋ ਮਹੱਲਾ ਪੰਜਵਾਂ ਸੰਤ ਕੀ ਨਿੰਦਾ ਜੋਨੀ ਪਵਨਾ ਸੰਤ ਕੀ ਨਿੰਦਾ ਰੋਗੀ ਕਰਨਾ ਸੰਤ ਕੀ ਨਿੰਦਾ ਦੁਖ ਸਹਾਮ ਦਾਨ ਦੈਤ ਨਿੰਦ ਕੋ ਜਾਮ ਸੰਤ ਸੰਗ ਕਰੇ ਜੋ ਬਾਦ ਤੇ ਨਿੰਦਕ ਨਾਈ ਕੇ ਸਾਦ ਰਹਾ ਭਗਤ ਕੀ ਨਿੰਦਾ ਕੰਦ ਛੇਦਾ ਵੈ ਭਗਤ ਕੀ ਨਿੰਦਾ ਨਰਕ ਪੁੰਜਾਵੈ ਭਗਤ ਕੀ ਨਿੰਦਾ ਗਰਭ ਮੈਂ ਗਲੈ ਭਗਤ ਕੀ ਨਿੰਦਾ ਰਾਜ ਤੇ ਟਲੈ ਨਿੰਦਕ ਕੀ ਗਤ ਕਤਹੁ ਨਾਹੇ ਆਪੇ ਬੀਜ ਆਪੇ ਹੀ ਖਾਏ ਚੋਰ ਜਾਰ ਜਵਾਰ ਤੇ ਬੁਰਾ ਅਣਹੁੰਦਾ ਭਾਰ ਨਿੰਦਕ ਸਿਰ ਧਰਾ ਪਾਰ ਬ੍ਰਹਮ ਕੇ ਭਗਤ ਨਿਰਵੈਰ

0: ਨਾਮ ਹਮਾਰੇ ਬੇਦ ਅਰਨਾਦ, ਨਾਮ ਹਮਾਰੇ ਪੂਰੇ ਕਾਜ, ਨਾਮ ਹਮਾਰੇ ਪੂਜਾ ਦੇਵ, ਨਾਮ ਹਮਾਰੇ ਗੁਰ ਕੀ ਸੇਵ, ਗੁਰ ਪੂਰੇ ਦਿੜਿਓ ਹਰ ਨਾਮ, ਸਭ ਤੇ ਉੱਤਮ ਹਰ ਹਰ ਕਾਮ ਰਹਾਉ। ਨਾਮ ਹਮਾਰੇ ਮਜਨ ਇਸ਼ਨਾਨ, ਨਾਮ ਹਮਾਰੇ ਪੂਰਨ ਦਾਨ, ਨਾਮ ਲੈਤ ਤੇ ਸਗਲ ਪਵੀਤ, ਨਾਮ ਜਪਤ ਮੇਰੇ ਭਾਈ ਮੀਤ, ਨਾਮ ਹਮਾਰੇ ਸੁਣ ਸੰਜੋਗ, ਨਾਮ ਹਮਾਰੇ ਤਿਸ ਭੋਗ, ਨਾਮ ਹਮਾਰੇ ਸਗਲੇ ਚਾਰ, ਨਾਮ ਹਮਾਰੇ ਨਿਰਮਲ ਵਿਹਾਰ, ਜਾ ਕੇ ਮਨ ਵਸਿਆ ਪ੍ਰਵੇਕ, ਸਗਲ ਜਨਾ ਕੀ ਹਰ ਹਰ ਟੇਕ, ਮਨ ਤਨ ਨਾਨਕ ਹਰ ਗੁਣ ਗਾਉ, ਸਾਧ ਸੰਗ ਜਿਸ ਤੇ ਬੈ ਨਾਉ, ਭੈਰੋ ਮਹੱਲਾ ਪੰਜਵਾਂ, ਨਿਰਤਨ ਕੋ ਤਮ ਦੇਵੋ ਤਨਾਵ, ਅਨਕ ਪਾਪ ਜਾਏ ਨਿਮਨ ਮਨਾ, ਸਗਲ ਮਨੋਰਥ ਪੂਰਨ ਕਾਮ, ਭਗਤ ਆਪਣੇ ਕੋ ਦੇਵੋ ਦਾਨ, ਸਫਲ ਸੇਵਾ ਗੋਪਾਲ ਰਾਏ, ਕਰਨ ਕਰਾਬਨ ਹਾਰ ਸਵਾਮੀ, ਤਾਤੇ ਬਿਰਥਾ ਕੋਈ ਨਾ ਜਾਏ ਰਹਾ, ਰੋਗੀ ਕਾ ਪ੍ਰਭ ਖੰਡੋ ਰੋਗ, ਦੁਖੀਏ ਕਾ ਮਿਟਾਬੂ ਪ੍ਰਭ ਸੋਗ, ਨਿਥਾਵੇ ਕੋ ਤਮ ਥਾਨ ਬਿਠਾਵੋ, ਦਾਸ ਆਪਣੇ ਕੋ ਭਗਤੀ ਲਾਵੋ, ਨਿਮਾਨੇ ਕੋ ਪ੍ਰਭ ਦਿੱਤੋ ਮਾਨ, ਬੂਢ ਮੁਕਤ ਹੋਏ ਚਤਰ ਸੁਗਿਆਨ, ਸਗਲ ਪਿਆਨ ਕਾ ਭਵਨ ਸੈ, ਜਨ ਆਪਣੇ ਕੇ ਹਰ ਮਨ ਵਸੈ, ਪਾਰ ਬ੍ਰਹਮ ਪ੍ਰਭ ਸੁਖ ਨਿਦਾਨ, ਤਤ ਗਿਆਨ ਹਰਿ ਅੰਮ੍ਰਿਤ ਨਾਮ, ਕਰ ਕਿਰਪਾ ਸੰਤ ਟਹਿਲੇ ਨਾਏ, ਨਾਨਕ ਸਾਧੂ ਸੰਗ ਸਮਾਏ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ।
1: ਧੰਨਵਾਦ ਇਸ ਕਰਯੋਗ ਭਾਈ ਸਾਹਿਬ ਜੀ ਹੋਣਾ ਦਾ ਜਵਾਬ ਸੰਗਤਾਂ ਦੇ ਨਾਲ ਸਹਿਜ ਪਾਠ ਦੇ ਰੂਪ ਦੇ ਵਿੱਚ ਪਣ ਪਾਵਰ ਬਾਣੀ ਦੀ ਸਾਂਝ ਪਾ ਰਹੇ ਸਨ। ਸਮਾਂ ਹੈ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਦਾ। ਸੇਵਾ ਨਿਭਾਉਣਗੇ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੀ। ਔਤਨਾ ਪਾਸੋਂ ਪਾਵਨ ਬਾਣੀ ਦੇ ਸ਼ਬਦ ਕੀਰਤਨ ਸਰਵਣ ਕਰੀਏ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
2: ਵਾਹਿਗੁਰੂ।

ਵਿਸਮਾਦ ਪੌਣ ਵਿਸਮਾਦ ਪਾਣੀ ਵਿਸਮਾਦ ਅਗਨੀ ਖੇਡੈ ਵਡਾਣੀ ਵਿਸਮਾਦ ਧਰਤੀ ਵਿਸਮਾਦ ਖਾਣੀ ਵਿਸਮਾਦ ਸਾਧ ਲੱਗੈ ਪ੍ਰਾਣੀ ਵਿਸਮਾਦ ਸੰਯੋਗ ਵਿਸਮਾਦ ਵਿਜੋਗ ਵਿਸਮਾਦ ਭੁੱਖ ਵਿਸਮਾਦ ਭੋਗ ਵਿਸਮਾਦ ਸਿਫਤ ਵਿਸਮਾਦ ਸਾਲਾ ਵਿਸਮਾਦ ਉਜੜ ਵਿਸਮਾਦ ਰਾਵ।

ਨਹੀਂ ਦੱਬੀ ਭਾਰ ਪੈ ਵਿੱਚ ਇੰਦ ਫਰੈ ਸਿਰ ਭਾਰ ਪੈ ਵਿੱਚ ਰਾਜਾ ਧਰਮ ਦੁਆਰ ਪੈ ਵਿੱਚ ਸੂਰਜ ਪੈ ਵਿੱਚ ਚੰਦ ਕੋ ਕਰੋੜੀ ਚਲਤ ਨਾਂਤ ਪੈ ਵਿੱਚ ਸਿੱਧ ਬੁੱਧ ਸੁਣਨਾ ਪੈ ਵਿੱਚ ਆਡਾਣ ਆਕਾਸ ਪੈ ਵਿੱਚ ਜੋਤ ਮਹਾਬਲ ਸੂਰ ਪੈ ਵਿੱਚ ਆਵੇ ਜਾਵੇ ਪੂਰ

ਕਹਿ ਜਿਉ ਬੋਥ ਜਨਮ ਭਰਮਿਆ ਤਾਂ ਸਤਿਗੁਰ ਸਬਦ ਸੁਣਾਇਆ। ਸਤਿਗੁਰ ਜੇ ਵਡਦਾਤਾ ਕੋ ਨਹੀਂ ਸਭ ਸੁਣੇ ਲੋਕ ਸਭਾਇਆ।

ਘੜਿਆਸ ਬੇ ਗੋਪਿਆ ਪਹਿਰਕਨ ਗੋਪਾਲ ਗਹਿਣੇ ਪੌਣ ਪਾਣੀ ਬੈ ਸੰਤਰ ਚੰਦ ਸੂਰਜ ਅਵਤਾਰ ਸਗਲੀ ਧਰਤੀ ਮਾਲ ਤਨਵਰਤਨ

ਪੜਪੜ ਗੱਡੀ ਲੱਦੀ ਐ ਪੜਪੜ ਭਰੀਏ ਸਾਥ ਪੜਪੜ ਬੇੜੀ ਪਾਈਐ ਪੜਪੜ ਗੜੀਐ ਖਾਦ ਪੜੀਐ ਜਿੱਤੇ ਬਰਸ ਬਰਸ ਪੜੀਐ ਜਿੱਤੇ ਮਾਸ ਪੜੀਐ ਜਿੱਤੀ ਆਰਜਾ ਪੜੀਐ ਜਿੱਤੇ ਸਾਸ ਨਾਨਕ ਲਿਖੈ ਇੱਕ ਗੱਲ ਹੋਰ ਹੋਮੈ ਚਖਣਾ ਚਾਕ ਮਹਲਾ ਪਹਿਲਾ।

ਤੂੰ ਠਾਕੁਰ ਤੁਮ ਪਹਿਰਦਾਸ ਜੀਉ ਪਿੰਡ ਸਭ ਤੇਰੀ ਤੁਮ ਮਾਤ ਪਿਤਾ ਹਮ ਬਾਰਕ ਤੁਮਰੀ ਕਿਰਪਾ ਮੈਂ ਕੋਈ ਨਾ ਜਾਣੇ ਤੁਮਰਾ ਉੱਚੇ ਤੇ ਉੱਚਾ ਸਗਲ ਸਮਗਰੀ ਤੁਮਰੈ ਸੂਤਰ ਤੁਮ ਤੇ ਹੋਏ ਸੋ ਤੁਮਰੀ ਗਤ ਮਿਤ ਤੁਮਹੇ ਨਾਨਕ ਦਾਸ ਇੱਕ ਓਅੰਕਾਰ ਵਾਹਿਗੁਰੂ ਜੀ ਕੀ ਫਤਿਹ ਸ੍ਰੀ ਭਗਵਤੀ ਜੀ ਸਹਾਇ ਵਾਰ ਸ੍ਰੀ ਭਗਵਤੀ ਜੀ ਕੀ ਪਾਤਸ਼ਾਹੀ ਦਸਵੀਂ ਪ੍ਰਥਮ ਭਗਵਤੀ ਸਿਮਰ ਕੈ ਗੁਰੂ ਨਾਨਕ ਲਈ ਧਿਆਏ ਫਿਰ ਅੰਗਦ ਗੁਰ ਤੇ ਅਮਰਦਾਸ ਰਾਮਦਾਸੇ ਹੋਈ ਸਹਾਏ ਅਰਜਨ ਹਰਿ ਗੋਬਿੰਦ ਨਾਉ ਸਿਮਰੋਂ ਸ੍ਰੀ ਹਰਿ ਰਾਏ ਸ੍ਰੀ ਹਰਿ ਕ੍ਰਿਸ਼ਨ ਧਿਆਈਏ ਜਿਸ ਡਿੱਠੇ ਸਭ ਦੁੱਖ ਜਾਏ ਤੇਗ ਬਹਾਦਰ ਸਿਮਰੈ ਕਰਨੋ ਨਿਧ ਆਵੇ ਧਾਏ ਸਭ ਥਾਈ ਹੋਏ ਸਹਾਏ ਦਸਵਾਂ ਪਾਤਸ਼ਾਹ ਸ੍ਰੀ ਗੁਰੂ ਗੋਬਿੰਦ ਸਿੰਘ ਸਾਹਿਬ ਜੀ ਸਭ ਥਾਈ ਹੋਏ ਸਹਾਏ ਦਸਾਂ ਪਾਤਸ਼ਾਹੀਆਂ ਦੀ ਜੋਤ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦੇ ਪਾਠ ਦੀਦਾਰ ਦਾ ਧਿਆਨ ਧਰ ਕੇ ਬੋਲੋ ਜੀ ਪੰਜਾਂ ਪਿਆਰਿਆਂ ਚੌਹਾਂ ਸਾਹਿਬਜ਼ਾਦਿਆਂ ਚਾਲੀਆਂ ਮੁਕਤਿਆਂ ਹੱਠੀਆਂ ਜਪੀਆਂ ਤਪੀਆਂ ਜਿਨ੍ਹਾਂ ਨਾਮ ਜਪਿਆ ਵੰਡ ਛਕਿਆ ਦੇਗ ਚਲਾਈ ਤੇਗ ਵਾਹੀ ਦੇਖ ਕੇ ਅੰਡਿਠ ਕੀਤਾ ਤਿੰਨਾਂ ਪਿਆਰਿਆਂ ਸਚਿਆਰਿਆਂ ਦੀ ਕਮਾਈ ਦਾ ਧਿਆਨ ਧਰ ਕੇ ਬੋਲੋ ਜੀ ਜਿਨ੍ਹਾਂ ਸਿੰਘਾਂ ਸਿੰਘਣੀਆਂ ਨੇ ਧਰਮ ਹੇਤ ਸੀਸ ਦਿੱਤੇ ਬੰਦ ਬੰਦ ਕਟਾਏ ਖੋਪਰੀਆਂ ਲੋਹਾਈਆਂ ਚਰਖੜੀਆਂ ਤੇ ਚੜੇ ਆਰਿਆਂ ਨਾਲ ਚਰਾਏ ਗਏ ਗੁਰਦੁਆਰਿਆਂ ਦੀ ਸੇਵਾ ਲਈ ਕੁਰਬਾਨੀਆਂ ਕੀਤੀਆਂ ਧਰਮ ਨਹੀਂ ਹਾਰਿਆ ਸਿੱਖੀ ਕੇਸਾਂ ਸਵਾਸਾਂ ਨਾਲ ਨਿਭਾਈ ਤਿੰਨਾਂ ਦੀ ਕਮਾਈ ਦਾ ਧਿਆਨ ਧਰ ਕੇ ਖਾਲਸਾ ਜੀ ਬੋਲੋ ਜੀ ਪੰਜਾਂ ਤਖਤਾਂ ਸਰਬੱਤ ਗੁਰਦੁਆਰਿਆਂ ਦਾ ਧਿਆਨ ਧਰ ਕੇ ਬੋਲੋ ਜੀ ਪ੍ਰਥਮੇ ਸਰਬੱਤ ਖਾਲਸਾ ਜੀ ਕੀ ਅਰਦਾਸ ਹੈ ਜੀ ਸਰਬੱਤ ਖਾਲਸਾ ਜੀ ਕੋ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਚਿਤ ਆਵੇ ਚਿਤ ਆਵਨ ਕਾ ਸਦਕਾ ਸਰਬ ਸੁਖ ਹੋਵੇ ਜਹਾਂ ਜਹਾਂ ਖਾਲਸਾ ਜੀ ਸਾਹਿਬ ਤਹਾਂ ਤਹਾਂ ਰਛਿਆ ਰਿਆਇਤ ਦੇਗ ਤੇਗ ਫਤਿਹ ਬਿਰਧ ਕੀ ਪੈਜ ਪੰਥ ਕੀ ਜੀਤ ਸ੍ਰੀ ਸਾਹਿਬ ਜੀ ਸਹਾਇ ਖਾਲਸਾ ਜੀ ਕੇ ਬੋਲ ਬਾਲੇ ਬੋਲੋ ਜੀ ਸਿੱਖਾਂ ਨੂੰ ਸਿੱਖੀ ਦਾਨ ਕੇਸ ਦਾਨ ਰਹਿਤ ਦਾਨ ਵਿਵੇਕ ਦਾਨ ਵਿਸਾਹ ਦਾਨ ਭਰੋਸਾ ਦਾਨ ਦਾਨਾ ਸਿਰਦਾਨ ਨਾਮ ਦਾਨ ਸ੍ਰੀ ਅੰਮ੍ਰਿਤਸਰ ਜੀ ਦੇ ਇਸ਼ਨਾਨ ਚੌਂਕੀਆਂ ਝੰਡੇ ਬੁੰਗੇ ਜੁਗੋ ਜੋਗੇ ਅਟਲ ਧਰਮ ਕਾ ਜੈਕਾਰ ਖਾਲਸਾ ਜੀ ਬੋਲੋ ਜੀ ਸਿੱਖਾਂ ਦਾ ਮਨ ਨੀਵਾਂ ਮਤ ਉੱਚੀ ਮਾਦਾ ਰਾਖਾ ਆਪ ਵਾਹਿਗੁਰੂ ਹੇ ਅਕਾਲ ਪੁਰਖ ਆਪਣੇ ਪੰਥ ਦੇਸ ਦਾ ਸਹਾਈ ਦਾ ਤਾਰ ਜੀਓ ਸ੍ਰੀ ਨਨਕਾਣਾ ਸਾਹਿਬ ਅਤੇ ਹੋਰ ਗੁਰਦੁਆਰਿਆਂ ਗੁਰਧਾਮਾਂ ਦੇ ਜਿਨ੍ਹਾਂ ਤੋਂ ਪੰਥ ਨੂੰ ਵਿਛੋੜਿਆ ਗਿਆ ਹੈ ਖੁੱਲੇ ਦਰਸ਼ਨ ਦੀ ਦਾਰ ਤੇ ਸੇਵਾ ਸੰਭਾਲ ਦਾ ਦਾਨ ਖਾਲਸਾ ਜੀ ਨੂੰ ਬਖਸ਼ੋ ਹਿਨ ਮਾਣਿਆਂ ਦੇ ਮਾਣ ਨਿਤਾਣਿਆਂ ਦੇ ਤਾਣ ਨਿਓਟਿਆਂ ਦੀ ਓਟ ਸੱਚੇ ਪਿਤਾ ਵਾਹਿਗੁਰੂ ਆਪ ਜੀ ਦੇ ਪਾਵਨ ਪਵਿੱਤਰ ਚਰਨ ਕਮਲਾਂ ਪਾਸ ਅਰਦਾਸ ਬੇਨਤੀ ਜੋਦੜੀ ਪ੍ਰਾਰਥਨਾ ਹੈ ਪਾਤਸ਼ਾਹ ਜੀ ਆਪ ਜੀ ਦੇ ਹਜ਼ੂਰ ਅੰਮ੍ਰਿਤ ਵੇਲੇ ਨੂੰ ਮੁੱਖ ਰੱਖਦਿਆਂ ਦੀਵਾਨ ਸਜਾਏ ਗਏ ਸਜੇ ਹੋਏ ਦੀਵਾਨਾਂ ਅੰਦਰ ਲੜੀ ਵਾਰ ਚੱਲ ਰਹੇ ਸ੍ਰੀ ਸਹਿਜ ਪਾਠ ਤੋਂ ਉਪਰੰਤ ਸ਼ਬਦ ਚੌਂਕੀ ਆਸਾ ਕੀ ਵਾਰ ਦੇ ਕੀਰਤਨ ਆਨੰਦ ਸਾਹਿਬ ਛੇ ਪੌੜੀਆਂ ਦੀ ਅਰਦਾਸ ਇੰਨੇ ਅਰਸੇ ਵਿੱਚ ਆਪ ਜੀ ਦੇ ਬੱਚਿਆਂ ਪਾਸੋਂ ਬਾਣੀ ਪੜ੍ਹਦਿਆਂ ਸੁਣਦਿਆਂ ਸੇਵਾ ਕਰਦਿਆਂ ਹੋਈਆਂ ਬੇਅੰਤ ਭੁੱਲਾਂ ਚੁੱਕਾਂ ਦੀ ਖਿਮਾ ਅਗਾਂਹ ਤੋਂ ਸਮੱਤ ਬਖਸ਼ਿਸ਼ ਕਰਨੀ ਸਮੂਹ ਸੰਗਤ ਦੀ ਅਰਦਾਸ ਬੇਨਤੀ ਪ੍ਰਵਾਨ ਕਰਨੀ ਕਦਮ ਕਦਮ ਲੇਖੇ ਵਿੱਚ ਲਾਉਣਾ ਆਪ ਜੀ ਦੀਆਂ ਬਖਸ਼ੀਆਂ ਦਾਤਾਂ ਦੇ ਵਿੱਚੋਂ ਤਿਲ ਫੁੱਲ ਭੇਟਾਵਾਂ ਦਰ ਤੇ ਪ੍ਰਵਾਨ ਕਰਨੀਆਂ
ਦਰੋਂ ਘਰੋਂ ਗੁਰਸਿੱਖੀ ਜੀਵਨ ਨਾਮ ਦਾਨ ਦੀ ਦਾਤ ਅੰਮ੍ਰਿਤ ਵੇਲੇ ਦਾ ਜਾਗਣਾ ਨਿਤਨੇਮ ਦੀ ਦਾਤ ਬਖਸ਼ਿਸ਼ ਕਰਨੀ ਮਨੋਕਾਮਨਾਵਾਂ ਸ਼ੁਭ ਭਾਵਨਾਵਾਂ ਗੁਰਮਤਿ ਅਨੁਸਾਰ ਪੂਰੀਆਂ ਕਰਨੀਆਂ ਦੇਸਾਂ ਪ੍ਰਦੇਸਾਂ ਵਿੱਚ ਵਿਚਰਦਿਆਂ ਬੱਚਿਆਂ ਦੇ ਸਿਰ ਤੇ ਮਿਹਰਾਂ ਭਰਿਆ ਹੱਥ ਰੱਖਣਾ ਬੱਚਿਆਂ ਨੂੰ ਮਾਤਾ ਪਿਤਾ ਦੇ ਆਗਿਆਕਾਰ ਉੱਚ ਵਿਦਿਆ ਦੀ ਦਾਤ ਨੇਕ ਮਾਰਗ ਉੱਤੇ ਚੱਲਣ ਦੀ ਪ੍ਰੇਰਨਾ ਬਖਸ਼ਿਸ਼ ਕਰਨੀ ਕਾਮ ਕ੍ਰੋਧ ਲੋਭ ਮੋਹ ਹੰਕਾਰ ਤੋਂ ਬਚਾ ਕੇ ਸਤ ਸੰਤੋਖ ਦਇਆ ਧਰਮ ਧੀਰਜ ਦੀਆਂ ਦਾਤਾਂ ਬਾਣੀ ਬਾਣੇ ਨਾਲ ਗੁਰੂ ਦਰ ਦੇ ਨਾਲ ਪ੍ਰੇਮ ਪਿਆਰ ਬਖਸ਼ਿਸ਼ ਕਰਨਾ ਪਾਤਸ਼ਾਹ ਜੀਓ ਇਹਨਾਂ ਸਮਿਆਂ ਨੂੰ ਮੁੱਖ ਰੱਖਦਿਆਂ ਆਪ ਜੀ ਦੇ ਹਜ਼ੂਰ ਸਮੂਹ ਸਾਧ ਸੰਗਤ ਜੀ ਵੱਲੋਂ ਕੜਾਹ ਪ੍ਰਸ਼ਾਦ ਦੀ ਦੇਗ ਹਾਜ਼ਰ ਹੈ ਦਰ ਪ੍ਰਵਾਨ ਹੋਵੇ ਪ੍ਰਵਾਨ ਹੋਇਆ ਪ੍ਰਸ਼ਾਦ ਸੰਗਤ ਵਿੱਚ ਵਰਤਾਉਣ ਦੀ ਆਗਿਆ ਬਖਸ਼ਿਸ਼ ਕਰਨੀ ਕਿਰਪਾ ਕਰੋ ਪਾਵਨ ਹੁਕਮ ਦੀ ਦਾਤ ਬਖਸ਼ ਕੇ ਸਮੂਹ ਸੰਗਤ ਨੂੰ ਨਿਹਾਲ ਕਰੋ ਅੱਖਰ ਵਾਧਾ ਘਾਟਾ ਭੁੱਲ ਚੁੱਕ ਮਾਫ਼ ਕਰਨੀ ਸਰਬਾਦੇ ਕਾਰਜ ਰਾਸ ਕਰਨੇ ਸਹੀ ਪਿਆਰੇ ਮੇਲ ਜਿਨ੍ਹਾਂ ਮਿਲਿਆ ਤੇਰਾ ਨਾਮ ਚੇਤੇ ਆਵੇ ਨਾਨਕ ਨਾਮ ਚੜ੍ਹਦੀ ਕਲਾ ਤੇਰੇ ਭਾਣੇ ਸਰਬੱਤ ਦਾ ਭਲਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਦੁਹਰਾ ਗਿਆ ਭਈ ਅਕਾਲ ਕੀ ਤਬੈ ਚਲਾਏ ਸਭ ਸਿੱਖਣ ਕੋ ਹੁਕਮ ਹੈ ਗੁਰੂ ਮਾਨੇ ਗੁਰੂ ਗ੍ਰੰਥ ਜੀ ਮਾਨਿਓ ਪ੍ਰਗਟ ਗੁਰਾਂ ਕੀ ਜੋ ਪ੍ਰਭ ਕੋ ਮਿਲ ਬੋਚ ਹੈ।

मिल सतगुर नाम ध्याया, मोको जग जीवन जीवाल ले स्वामी।

0: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨ ਧੰਨ ਸਾਹਿਬ, ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਹਜ਼ੂਰੀ ਵਿੱਚ ਜੁੜ ਬੈਠੇ ਗੁਰੂ ਕੀ ਸਾਹਿਬ ਜੀ ਨੇ ਵਾਜੇ ਸਾਧ ਸੰਗਤ ਜੀ, ਆਪਾਂ ਸਾਰੇ ਵੱਡਿਆਂ ਭਾਗਾਂ ਵਾਲੇ ਹਾਂ, ਜੋ ਕਿ ਅੰਮ੍ਰਿਤ ਵੇਲੇ ਤੋਂ ਲੈ ਕੇ ਗੁਰੂ ਘਰ ਦੀਆਂ ਹਾਜ਼ਰੀਆਂ ਭਰ ਰਹੇ ਹਾਂ। ਸੋ ਹੁਣ ਆਓ ਭਾਈ ਸਾਹਿਬ ਔਰ ਕਥਾ ਵਿਚਾਰਾ ਸਰਵਣ ਕਰਦੇ ਹਾਂ। ਸੋ ਇੰਨੀ ਸੇਵਾ ਨਿਭਾਉਂਦਿਆਂ ਹੋਈਆਂ ਭੁੱਲਾਂ ਗਲਤੀਆਂ ਦੀ ਮਾਫ਼ੀ ਬਖਸ਼ਣੀ ਜੀ। ਸਾਰੀ ਸੰਗਤ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਧੰਨ ਵਾਹਿਗੁਰੂ ਸਾਹਿਬ ਜੀ। ਸੁਣ ਯਾਰ ਹਮਾਰੇ ਸੱਜਣ, ਇੱਕ ਕਰਾਂ ਬੇਨਤੀ ਆ, ਤਿਸ ਮੋਹਨ ਲਾਲ ਪਿਆਰੇ, ਹਾਂ ਫਿਰਾਂ ਖੁਜੰਤੀਆ, ਤਿਸ ਦਸ ਪਿਆਰੇ ਸਿਰ ਧਰੀ ਉਤਾਰੇ, ਇੱਕ ਭੋਰੀ ਦਰਸ਼ਨ ਦੀ ਜੈ, ਨੈਣ ਹਮਾਰੇ ਪ੍ਰੇ ਰੰਗ ਰੰਗਾਰੇ, ਇੱਕ ਤਿਲ ਭੀ ਨਾ ਧੀਰੀ ਜੈ, ਪ੍ਰਭ ਸਿਉਂ ਮਨ ਲੀਨਾ ਜਿਉਂ ਜਲ ਮੀਨਾ, ਚਾਹ ਤ੍ਰਿਕ ਜਿਵੇਂ ਤਿਸੰਤੀਆ,

ਬਲਿਹਾਰੀ ਗੁਰ ਆਪਣੇ ਦਿਉਹਾੜੀ ਸਦਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਜਿਨ ਮਾਨਸ ਤੇ ਦੇਵਤੇ ਕੀਏ ਕਰਤ ਨਾ ਲਾਗੀ ਵਾਰ ਪਰਮ ਸਨਮਾਨਯੋਗ ਜੁਗੋ ਜੁਗ ਅਟਲ ਚਵਰ ਸ਼ਤਰ ਸਿੰਘਾਸਨ ਦੇ ਮਾਲਕ ਵਾਲੀਏ ਕੁਲ ਆਲਮ ਸਰਵਰੇ ਕਾਇਨਾਤ ਬਾਣੀ ਕੇ ਬੋਹਿਤ ਸ਼ਬਦ ਬ੍ਰਹਮ ਸਤਿਗੁਰੂ ਧੰਨ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਤਿਨ੍ਹਾਂ ਦੀ ਪਾਵਨ ਪਵਿੱਤਰ ਮੁਕੱਦਸ ਗੋਦ ਅੰਦਰ ਜੁੜ ਬੈਠੇ ਅਤੇ ਮੀਡੀਏ ਦੇ ਰਾਹੀਂ ਘਰਾਂ ਵਿੱਚ ਬੈਠ ਕੇ ਸਾਹਿਬ ਜੀ ਦੀ ਪਾਵਨ ਅੰਮ੍ਰਿਤਮਈ ਮੁਬਾਰਕ ਬਾਣੀ ਨਾਲ ਆਪਣੀਆਂ ਮਨੋਬਿਰਤੀਆਂ ਨੂੰ ਇਕਾਗਰ ਕਰਨ ਦਾ ਯਤਨ ਕਰ ਰਹੇ ਗੁਰੂ ਪਿਆਰੇ ਗੁਰੂ ਸਵਾਰੇ ਅਤਿ ਸਤਿਕਾਰਯੋਗ ਸਤਸੰਗੀ ਜਨੋਂ ਵਡਭਾਗੇ ਹਾਂ ਜਿੱਥੇ ਆਪ ਜੀਆਂ ਨੇ ਗੁਰੂ ਦਰ ਦੇ ਸਤਿਕਾਰਤ ਕੀਰਤਨੀ ਜਥੇ ਪਾਸੋਂ ਸਤਿਗੁਰਾਂ ਦੀ ਅੰਮ੍ਰਿਤਮਈ ਬਾਣੀ ਦੇ ਸ਼ਬਦ ਕੀਰਤਨ ਸਰਵਣ ਕੀਤੇ ਨੇ। ਸਰਬੱਤ ਦੇ ਭਲੇ ਦੀ ਅਰਦਾਸ ਉਪਰੰਤ ਧੰਨ ਗੁਰੂ ਗ੍ਰੰਥ ਸਾਹਿਬ ਮਹਾਰਾਜ ਸੱਚੇ ਪਾਤਸ਼ਾਹ ਜੀ ਨੇ ਅੰਮ੍ਰਿਤ ਵੇਲੇ ਸਿੰਘਾਸਨਾਂ ਤੇ ਬਿਰਾਜਮਾਨ ਹੋ ਕਰਕੇ ਜੋ ਪਾਵਨ ਮੁੱਖ ਵਾਕ ਦੀ ਦਾਤ ਬਖਸ਼ਿਸ਼ ਕੀਤੀ ਹੈ ਪਵਿੱਤਰ ਉਪਦੇਸ਼ ਆਪ ਸੰਗਤਾਂ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕੀਤੇ ਹਨ।

ਗੁਰੂ ਫਤਿਹ ਨਾਲ ਸਾਂਝ ਬਣਾਈਏ। ਆਖੋ ਜੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਅੱਜ ਦਾ ਇਹ ਪਾਵਨ ਉਪਦੇਸ਼ ਚੌਥੇ ਪਾਤਸ਼ਾਹ ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਜੀ ਦੀ ਰਸਨਾ ਤੋਂ ਉਚਾਰਨ ਕੀਤਾ ਹੋਇਆ ਰਾਗ ਰਾਮਕਲੀ ਅੰਦਰ ਗੁਰੂ ਗ੍ਰੰਥ ਸਾਹਿਬ ਜੀ ਦੇ ਪਵਿੱਤਰ ਅੰਕ ਨੰਬਰ 882 ਉੱਪਰ ਸੁਭਾਇਮਾਨ ਹੈ। ਸ਼ਬਦ ਦੇ ਕੁੱਲ 4 ਪਦੇ ਨੇ। ਸਤਿਗੁਰੂ ਗੁਰੂ ਰਾਮਦਾਸ ਮਹਾਰਾਜ ਬਖਸ਼ਿਸ਼ ਕਰਦੇ ਨੇ ਰਾਮਕਲੀ ਮਹੱਲਾ ਚੌਥਾ, ਸਤਿਗੁਰ ਦਇਆ ਕਰੋ ਹਰ ਮੇਲੋ ਮੇਰੇ ਪ੍ਰੀਤਮ ਪ੍ਰਾਣ ਹਰ ਰਾਇਆ, ਹਮ ਚੇਰੀ ਹੋਏ ਲੱਗੇ ਗੁਰਚਰਣੀ ਜਿਨ ਹਰ ਪ੍ਰਭ ਮਾਰਗ ਪੰਥ ਦਿਖਾਇਆ। ਇੱਕ ਅਰਦਾਸ, ਇੱਕ ਬੇਨਤੀ, ਇੱਕ ਜੋਦੜੀ, ਇੱਕ ਤਰਲਾ ਗੁਰੂ ਅੱਗੇ ਕੀਤਾ ਜਾ ਰਿਹਾ ਹੈ ਕਿ ਮੇਰੇ ਤੇ ਦਇਆ ਕਰੋ ਤੇ ਮੈਨੂੰ ਰੱਬ ਮਿਲਾ ਦਿਓ, ਪਰਮੇਸ਼ਰ ਮਿਲਾ ਦਿਓ। ਜਿਤਨੇ ਵੀ ਆਪ ਜੀ ਗੁਰੂ ਦਰਬਾਰ ਵਿੱਚ ਜੁੜ ਬੈਠੇ ਹੋ ਔਰ ਘਰਾਂ ਦੇ ਵਿੱਚ ਬੈਠ ਕੇ ਸਰਵਣ ਕਰਦੇ ਹੋ, ਆਪ ਜੀ ਵਿੱਚੋਂ ਜਿਤਨਿਆਂ ਨੇ ਵੀ ਸਤਿਗੁਰਾਂ ਦੀ ਪਾਵਨ ਬਾਣੀ ਦਾ ਪਾਠ ਕੀਤਾ ਹੋਏਗਾ, ਉਸ ਵਿੱਚ ਹਜ਼ੂਰ ਮਹਾਰਾਜ ਬਾਰ ਬਾਰ ਇੱਕ ਨੁਕਤਾ ਸਾਡੇ ਨਾਲ ਸਾਂਝਾ ਕਰਦੇ ਨੇ। ਉਹ ਨੁਕਤਾ ਹੈ, ਸਭ ਮੈਂ ਜੋਤ ਜੋਤ ਹੈ ਸੋਏ। ਅਕਾਲ ਪੁਰਖ ਵਾਹਿਗੁਰੂ ਦੀ ਜੋਤ, ਉਹ ਅਕਾਲ ਪੁਰਖ ਵਾਹਿਗੁਰੂ ਆਪ ਜਿਹੜਾ ਜੋਤ ਰੂਪ ਹੈ, ਹੁਕਮ ਰੂਪ ਹੈ, ਸੱਤਾ ਰੂਪ ਹੈ, ਸਾਡੇ ਸਭਨਾਂ ਦੇ ਵਿੱਚ ਵਿਆਪਕ ਹੈ। ਕੋਈ ਪਾਪੀ ਹੈ, ਉਹਦੇ ਵਿੱਚ ਵੀ ਰੱਬ ਹੈ। ਕੋਈ ਧਾਰਮਿਕ ਮਨੁੱਖ ਹੈ, ਉਹਦੇ ਵਿੱਚ ਵੀ ਰੱਬ ਹੈ। ਉਹਦੀ ਜੋਤ ਮਨਮੁਖ ਦੇ ਵਿੱਚ ਵੀ ਵਿਆਪਕ ਹੈ ਤੇ ਉਹਦੀ ਜੋਤ ਗੁਰਮੁਖ ਦੇ ਵਿੱਚ ਵੀ ਉਵੇਂ ਹੀ ਵਿਆਪਕ ਹੈ। ਜਿੰਨਾ ਉਹ ਸਾਧ ਦੇ ਵਿੱਚ ਹੈ, ਚੋਰ ਦੇ ਵਿੱਚ ਵੀ ਉਨਾ ਹੀ ਹੈ। ਜਿੰਨਾ ਉਹ ਪਰਉਪਕਾਰੀ ਦੇ ਵਿੱਚ ਹੈ, ਅਕਿਰਤ ਕਰਨ ਦੇ ਵਿੱਚ ਵੀ ਉਨਾ ਹੀ ਹੈ। ਸਭਨਾਂ ਦੇ ਵਿੱਚ ਉਹਦੀ ਜੋਤ ਹੈ। ਹੁਣ ਸਵਾਲ ਸਾਧ ਸੰਗਤ ਤੇ ਹੈ ਵੀ ਜੇ ਰੱਬ ਦੀ ਜੋਤ ਸਭਨਾਂ ਦੇ ਵਿੱਚ ਇੱਕ ਸਾਰ ਹੈ, ਜਿਉਂ ਪਰਮੇਸ਼ਰ ਅਕਾਲ ਪੁਰਖ ਵਾਹਿਗੁਰੂ ਸਭਨਾਂ ਦੇ ਵਿੱਚ ਵਿਆਪਕ ਹੈ, ਤੇ ਫਿਰ ਗੁਰੂ ਦੀ ਕੀ ਲੋੜ ਹੈ? ਗੁਰੂ ਅੱਗੇ ਇਹ ਅਰਦਾਸ ਕਰਨ ਦਾ ਕੀ ਅਰਥ ਹੈ, ਕੀ ਮਹੱਤਵ ਹੈ ਕਿ ਮਹਾਰਾਜ ਮੇਰੇ ਤੇ ਕਿਰਪਾ ਕਰੋ, ਮੈਨੂੰ ਪਰਮੇਸ਼ਰ ਮਿਲਾ ਦਿਓ? ਪਰਮੇਸ਼ਰ ਤੇ ਪਹਿਲੇ ਸਾਰਿਆਂ ਦੇ ਵਿੱਚ, ਉਹਦੀ ਜੋਤ ਤੇ ਪਹਿਲੇ ਸਭਨਾਂ ਦੇ ਵਿੱਚ ਵਿਆਪਕ ਹੈ। ਤਾਂ ਆਪਾਂ ਅੱਜ ਦੇ ਇਸ ਮੁੱਖ ਵਾਕ ਦੇ ਵਿੱਚ ਇਸ ਨੁਕਤੇ ਨੂੰ ਸਮਝਣ ਦਾ ਯਤਨ ਕਰਾਂਗੇ। ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਪਾਵਨ ਬਾਣੀ ਦਾ ਬਚਨ ਹੈ ਜਿੱਥੇ ਬਾਬੇ ਨੇ ਆਖਿਆ, ਐਬ ਤਨ ਚੀਕੜੋ ਇਹ ਮਨ ਮੀਂਡ ਕੋ, ਕਮਲ ਕੀ ਸਾਰ ਨਹੀਂ ਮੂਲ ਪਾਈ। ਜਿਹੜਾ ਸਾਡਾ ਸਰੀਰ ਹੈ ਨਾ ਸਤਸੰਗ, ਐਬਾਂ ਦੇ ਨਾਲ ਭਰਿਆ ਹੋਇਆ, ਐਬ ਕਰਨ ਦੀ ਸੰਭਾਵਨਾ ਪੋਸੀਬਿਲਟੀ ਹਰ ਵਕਤ ਸਾਡੇ ਅੰਦਰ ਬਣੀ ਰਹਿੰਦੀ, ਗਲਤੀ ਦੀ ਗੁੰਜਾਇਸ਼, ਗੁਨਾਹ ਦੀ ਗੁੰਜਾਇਸ਼, ਮਾੜਾ ਕਰਮ ਕਰਨ ਦੀ ਸੰਭਾਵਨਾ ਪੋਸੀਬਿਲਟੀ ਹਰ ਵਕਤ ਸਾਡੇ ਅੰਦਰ ਬਣੀ। ਐਵੇਂ ਥੋੜੀ ਬਾਣੀ ਚ ਮਹਾਰਾਜ ਨੇ ਆਖਿਆ ਵੀ ਮਾਟੀ ਕਾ ਕਿਆ ਧੋਪੇ ਸਵਾਮੀ ਮਾਨਸ ਕੀ ਗੱਤ। ਇਹੀ ਸਾਡਾ ਵਜੂਦ, ਸਾਡੇ ਵਜੂਦ ਵਿੱਚ ਹੀ ਬੇਸਿਕਲੀ ਗੰਦਗੀ। ਜਿਵੇਂ ਮਿੱਟੀ ਪਾਣੀ ਲੈ ਕੇ ਜਿੰਨੀ ਮਰਜ਼ੀ ਸਾਫ਼ ਕਰਦੇ ਰਹੀਏ, ਆਖਰੀ ਕਣ ਤੱਕ ਵੀ ਮਿੱਟੀ ਮਿੱਟੀ ਹੀ ਰਹੇਗੀ, ਉਹ ਬਦਲੇਗੀ ਨਹੀਂ, ਉਹਦਾ ਵਜੂਦ ਨਹੀਂ ਬਦਲ ਜਾਂਦਾ। ਤੋ ਬਾਬਾ ਜੀ ਬਾਣੀ ਚ ਕਹਿੰਦੇ ਸਾਡੇ ਵਜੂਦ ਵਿੱਚ ਹੀ ਗੰਦਗੀ। ਇਸ ਕਰਕੇ ਇਹ ਸੰਭਾਵਨਾ ਲਗਾਤਾਰ ਸਾਡੇ ਅੰਦਰ ਬਣੀ। ਇੱਕ ਹੋਰ ਨੁਕਤਾ ਮੈਂ ਕਬੀਰ ਜੀ ਦੀ ਬਾਣੀ ਦਾ ਆਪ ਜੀ ਨਾਲ ਸਾਂਝਾ ਕਰਦਾ, ਜਿੱਥੇ ਉਹ ਬਾਣੀ ਦੇ ਵਿੱਚ ਕਹਿਣਗੇ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਸਲੋਕ ਦੀ ਆਰੰਭਤਾ ਉਹ ਕਰਨ, ਕਬੀਰ ਗਰਭ ਨਾ ਕੀਜੀਏ ਰੰਕ ਨਾ ਹਸੀਏ ਕੋਏ, ਅਜੋ ਸੋ ਨਾਓ ਸਮੁੰਦਰ ਮੈਂ ਕਿਆ ਜਾਣਾ ਕਿਆ ਹੋਏ। ਗਲਤੀ ਦੀ ਸੰਭਾਵਨਾ ਹਰ ਵਕਤ, ਹਾਂ ਐਸਾ ਜ਼ਰੂਰ ਕਈ ਵਾਰ ਵਾਪਰਦਾ ਕਿਸੇ ਮਨੁੱਖ ਦੇ ਕੋਲੋਂ ਗਲਤੀ ਹੋਵੇ, ਜਦੋਂ ਸਾਡੇ ਕੋਲੋਂ ਹੁੰਦੀ ਹੈ ਅਸੀਂ ਉਹਦੇ ਕੋਲੋਂ ਮਾਫੀ ਮੰਗਦੇ ਹਾਂ ਵੀ ਮੇਰਾ ਗੁਨਾਹ ਬਖਸ਼ ਦਿਓ ਜੀ, ਮੇਰੇ ਕੋਲੋਂ ਗਲਤੀ ਹੋ ਗਈ। ਪਰ ਉਹੀ ਗਲਤੀ ਜਦੋਂ ਦੂਜੇ ਮਨੁੱਖ ਦੇ ਕੋਲ ਹੋਵੇ ਤੇ ਕਈ ਵਾਰ ਉਹ ਏਡੀ ਵੱਡੀ ਨਹੀਂ ਹੁੰਦੀ ਜਿੱਡੀ ਵੱਡੀ

ਉਹ ਸਾਡੇ ਹੱਥਾਂ ਦੇ ਵਿੱਚ ਅਣਕੇ ਹੋ ਜਾਂਦੀ, ਕਿਉਂਕਿ ਅਸੀਂ ਉਹਨੂੰ ਖਿੱਚਦੇ ਹਾਂ, ਅਸੀਂ ਉਹਨੂੰ ਲੰਬਾ ਕਰਨ ਦੀ ਕੋਸ਼ਿਸ਼ ਕਰਦੇ ਹਾਂ, ਅਸੀਂ ਉਹਦੀ ਗਲਤੀ ਨੂੰ ਵਡਾਉਣ ਦੀ ਕੋਸ਼ਿਸ਼ ਕਰਦੇ ਹਾਂ ਵੀ ਇਹ ਬੰਦਾ ਕਿਸੇ ਵੀ ਹਾਲਾਤ ਵਿੱਚ ਬਚਣਾ ਨਹੀਂ ਚਾਹੀਦਾ, ਜਿੰਨਾ ਕੁ ਲੱਗਦਾ ਹੈ ਲੱਗਦੇ ਹੱਥੀ ਨੂੰ ਖੋਰਾ ਲੱਗਣਾ ਚਾਹੀਦਾ ਹੈ। ਹਜ਼ੂਰ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਬਾਣੀ ਦਾ ਪਾਠ ਆਪਾਂ ਰੋਜ਼ਾਨਾ ਕਰਦੇ ਹਾਂ, ਭਾਈ ਸਾਹਿਬ ਮੰਗਲਾਚਰਨ ਦੇ ਰੂਪ ਦੇ ਵਿੱਚ ਪੱਟ ਕੀਰਤ ਜੀ ਦਾ ਸਵਈਆ ਪੜ੍ਹ ਰਹੇ ਸਨ, ਹਮ ਅਵਗੁਣ ਭਰੇ ਏਕ ਗੁਣ ਨਾਹੀ ਅੰਮ੍ਰਿਤ ਛਾੜ ਬਿਖੈ ਬਿਖ ਖਾਹੀ, ਮਾਇਆ ਮੋਹ ਭਰਮ ਪੈ ਭੂਲੇ ਸੁੱਤ ਦਾਰਾ ਸਿਉ, ਪ੍ਰੀਤ ਲਗਾਈ ਇੱਕ ਉੱਤਮ ਪੰਥ ਸੁਣਿਓ ਗੁਰ ਸੰਗਤ, ਤੇਹ ਮਿਲੰਤ ਜਮ ਤਰਾਸ ਮਿਟਾਈ, ਇੱਕ ਅਰਦਾਸ ਭਾਟ ਕੀਰਤ ਕੀ ਗੁਰ ਰਾਮਦਾਸ ਰਾਖੋ ਛਲਾਈ। ਯਾਨੀ ਕਿ ਗੁਰੂ ਦੇ ਸਨਮੁਖ ਹੋ ਕੇ ਅਸੀਂ ਆਪਣੇ ਗੁਨਾਹਾਂ ਦੀ ਮੁਆਫੀ ਮੰਗ ਰਹੇ ਹਾਂ। ਸੋਦਰ ਦਾ ਪਾਠ ਅਸੀਂ ਕਰਦੇ ਹਾਂ, ਜਪ ਤਪ ਸੰਜਮ ਧਰਮ ਨਾ ਕਮਾਇਆ, ਸੇਵਾ ਸਾਧ ਨਾ ਜਾਣਿਆ ਹਰ ਰਾਇਆ, ਕਹੋ ਨਾਨਕ ਹਮ ਨੀਚ ਕਰਮਾ ਸ਼ਰਨ ਭਰੇ ਕੀ ਰਾਖੋ ਸ਼ਰਮਾ। ਅਸੀਂ ਗੁਰੂ ਅੱਗੇ ਆਪਣੇ ਗੁਨਾਹਾਂ ਦੀ ਮੁਆਫੀ ਮੰਗ ਰਹੇ ਹਾਂ। ਸਵਾਲ ਪਤਾ ਕੀ ਹੈ, ਜਦੋਂ ਮੈਂ ਗੁਰੂ ਕੋਲੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਦਾ ਨਾ, ਪਾਠ ਰੂਪ ਦੇ ਵਿੱਚ, ਸ਼ਬਦ ਰੂਪ ਦੇ ਵਿੱਚ, ਅਰਦਾਸ ਰੂਪ ਦੇ ਵਿੱਚ, ਤੇ ਇਮਾਨਦਾਰੀ ਨਾਲ ਸੋਚ ਕੇ ਵੇਖੀਏ, ਜੇ ਗੁਰੂ ਸਾਨੂੰ ਸਾਰਿਆਂ ਨੂੰ ਇੱਕ ਸਾਂਝਾ ਇੱਕ ਕਾਮਨ ਸਵਾਲ ਕਰੇ ਵੀ ਮੇਰੇ ਕੋਲੋਂ ਆਪਣੇ ਗੁਨਾਹਾਂ ਦੀ ਮਾਫੀ ਮੰਗਣ ਵਾਲੇ ਆ, ਅੱਜ ਤੱਕ ਕਿੰਨੇ ਕੁ ਬੰਦਿਆਂ ਨੂੰ ਮਾਫ਼ ਕੀਤਾ ਜੀ, ਤੇ ਮੇਰਾ ਖਿਆਲ ਆ ਵੀ ਮੇਰੀਆਂ ਅੱਖਾਂ ਗੁਰੂ ਸਨਮੁਖ ਨੀਵੀਆਂ ਹੋ ਜਾਂਦੀਆਂ। ਨਹੀਂ ਮਹਾਰਾਜ, ਮੈਂ ਤੇ ਹਰ ਬੰਦੇ ਦੀ ਗਲਤੀ ਨੂੰ ਲਮਕਾਇਆ ਹੀ ਆ, ਵਧਾਉਣ ਦੀ ਕੋਸ਼ਿਸ਼ ਕੀਤੀ ਆ ਵੀ ਬੰਦਾ ਬਚਣਾ ਨਹੀਂ ਚਾਹੀਦਾ। ਗੁਰੂ ਕਹਿੰਦਾ ਫਿਰ ਮੇਰੇ ਕੋਲੋਂ ਮਾਫ਼ੀ ਕਿਹੜੀ ਗੱਲ ਦੀ ਮੰਗਦਾ। ਖਿਆਲ ਕਰਨਾ, ਗੁਰੂ ਨੂੰ ਚੇਤੇ ਕਰਨ ਦਾ ਅਰਥ ਕੇਵਲ ਇਤਨਾ ਕੁ ਤੇ ਨਹੀਂ ਕਿ ਮੈਂ ਰੱਬ ਰੱਬ ਕਰ ਲਿਆ, ਮੈਂ ਗੁਰੂ ਦੇ ਸ਼ਬਦ ਨੂੰ ਚੇਤੇ ਕਰ ਲਿਆ, ਮੈਂ ਗੁਰਬਾਣੀ ਦੀ ਕਥਾ ਤੇ ਕੀਰਤਨ ਕਰ ਲਿਆ। ਗੁਰੂ ਨੂੰ ਜਪਣ ਦਾ ਅਰਥ ਹੈ ਗੁਰੂ ਵਰਗੀ ਹੋ ਜਾਣਾ। ਅਸੀਂ ਸੁਧਰ ਦੀ ਬਾਣੀ ਚ ਪੜ੍ਹਦੇ ਹਾਂ ਨਾ, ਜਿਨ ਨਿਰਭਉ ਜਿਨ ਹਰ ਨਿਰਭਉ ਧਿਆਇਆ ਜੀ ਤਿਨਕਾ ਭਉ ਸਭ ਗਵਾਸੀ। ਨਿਰਭਉ ਨੂੰ ਜਪਣ ਦਾ ਮਤਲਬ ਹੈ ਬੰਦਿਆ ਤੇਰਾ ਭਉ ਵੀ ਗਵਾਸੀ, ਤੇਰਾ ਭਉ ਵੀ ਗਵਾਚਣਾ ਚਾਹੀਦਾ ਆ। ਜੇ ਤੇਰਾ ਭਉ ਨਹੀਂ ਨਾ ਗਵਾਚਿਆ, ਇਹਦਾ ਮਤਲਬ ਤੂੰ ਨਿਰਭਉ ਨੂੰ ਜਪਿਆ ਨਹੀਂ ਹੈਗਾ। ਜਿਹੜਾ ਤੇਰਾ ਰੋਲ ਮਾਡਲ ਆ, ਜਿਹਦੇ ਕੋਲੋਂ ਤੂੰ ਇੰਸਪਾਇਰ ਆ, ਜਿਹਦੇ ਕੋਲੋਂ ਤੂੰ ਪ੍ਰਭਾਵਿਤ ਹੈ, ਤੇ ਘੱਟੋ ਘੱਟ ਉਹਦੇ ਵਰਗਾ ਬਣ ਕੇ ਤੇ ਵੇਖ, ਉਹਦੇ ਵਰਗਾ ਬਣਨ ਦੀ ਕੋਸ਼ਿਸ਼ ਤੇ ਕਰ। ਜੇ ਤੇਰਾ ਗੁਰੂ ਪਰਉਪਕਾਰੀ ਏ ਤੇ ਤੂੰ ਕਿਉਂ ਨਹੀਂ ਬਣਦਾ? ਜੇ ਤੇਰੇ ਗੁਰੂ ਚ ਇਹ ਗੁਣ ਹੈ ਸਤਿਗੁਰ ਸਭਨਾਂ ਦਾ ਭਲਾ ਮਨਾਏਂਦਾ, ਤੇ ਤੂੰ ਸਭਨਾਂ ਦਾ ਭਲਾ ਕਿਉਂ ਨਹੀਂ ਮਨਾਉਂਦਾ? ਜੇ ਤੇਰੇ ਗੁਰੂ ਵਿੱਚ ਇਹ ਖੂਬੀ ਹੈ, ਸਤਿਗੁਰ ਦਾਤਾ ਰਾਮ ਨਾਮ ਕਾ ਹੋਰ ਦਾਤਾ ਕੋਈ ਨਾਹੀਂ, ਉਹ ਦਾਤਾ ਦੇਣ ਵਾਲਾ ਹੈ, ਤੇ ਇਹ ਖੂਬੀ ਤੇਰੇ ਚ ਕਿਉਂ ਨਹੀਂ? ਮਿੱਠ ਬੋਲੜਾ ਜੀ ਹਰ ਸੱਜਣ ਸਵਾਮੀ ਮੋਰਾ, ਉਹ ਮਿੱਠ ਬੋਲੜਾ ਹੈ ਤੇ ਇਹ ਖੂਬੀ ਤੇਰੇ ਚ ਕਿਉਂ ਨਹੀਂ? ਤੂੰ ਕੌੜਾ ਕਾਤੋਂ ਬੋਲਦਾ? ਤੂੰ ਮੈਂ ਆਪਣੇ ਗੁਰੂ ਵਰਗਾ ਬਣ ਸਕਾਂ, ਇਹ ਯਤਨ ਤੂੰ ਸਤਿਗੁਰੂ ਕਹਿੰਦੇ ਨੇ, ਤੂੰ ਕਿੰਨੇ ਕੁ ਲੋਕਾਂ ਦੇ ਗੁਨਾਹ ਬਖਸ਼ੇ ਨੇ, ਤੂੰ ਆਪਣੇ ਆਪ ਨੂੰ ਕਿਉਂ ਨਹੀਂ ਬਦਲਣ ਦੀ ਕੋਸ਼ਿਸ਼ ਕਰਦਾ? ਗੁਰੂ ਹਰ ਪਲ ਤੇਰੀ ਸਕੂਲਿੰਗ ਕਰਕੇ, ਤੇਰੀ ਕਾਉਂਸਲਿੰਗ ਕਰਕੇ, ਤੈਨੂੰ ਸਬਕ ਦੇ ਕੇ, ਪਾਠ ਦਾ ਬੇਸਿਕਲੀ ਮਤਲਬ ਪਤਾ ਕੀ ਹੈ? ਸਬਕ ਲੈਣਾ। ਜਦੋਂ ਮੈਂ ਕਹਿੰਦਾ ਮੈਂ ਪਾਠ ਕਰ ਰਿਹਾ, ਐਕਚੁਅਲ ਲੈਵਲ ਤੇ ਇਹਦਾ ਮਤਲਬ ਹੁੰਦਾ ਆ ਮੈਂ ਸਬਕ ਲੈ ਰਿਹਾ ਗੁਰੂ ਕੋਲੋਂ, ਮੈਂ ਲੈਸਨ ਲੈ ਰਿਹਾ। ਇੰਗਲਿਸ਼ ਵਿੱਚ ਪਾਠ ਨੂੰ ਲੈਸਨ ਕਹਿੰਦੇ ਆ, ਤੇ ਸ਼ੁੱਧ ਪੰਜਾਬੀ ਵਿੱਚ ਉਹਨੂੰ ਸਬਕ ਕਹਿੰਦੇ। ਮੈਂ ਆਪਣੇ ਗੁਰੂ ਕੋਲੋਂ ਲੈਸਨ ਲੈ ਰਿਹਾ, ਸਬਕ ਲੈ ਰਿਹਾ, ਪਾਠ ਲੈ ਰਿਹਾ, ਅੱਜ ਵਾਸਤੇ ਮੈਨੂੰ ਕੀ ਲੈਸਨ ਮਿਲਿਆ? ਤੂੰ ਗੁਰੂ ਕਹਿੰਦਾ ਆਪਣੇ ਆਪ ਨੂੰ ਬਦਲ, ਇਹ ਸਭ ਤੋਂ ਔਖਾ ਕਾਰਜ ਹੈ। ਮੈਂ ਇੱਕ ਉਦਾਹਰਨ ਸਾਂਝੀ ਕੀਤੀ ਸੀ ਪਿਛਲੇ ਦਿਨਾਂ ਦੇ ਵਿੱਚ, ਚਰਾਏ ਦੇ ਵਿੱਚ ਬੈਠ ਕੇ ਨਾ ਇੱਕ ਭਿਖਾਰੀ ਭੀਖ ਮੰਗਦਾ, ਲੋਕ ਰਾਹਗੀਰ ਨਿਕਲਦੇ ਆ, ਕੋਈ ਟਕਾ ਦੇ ਜਾਂਦਾ, ਕੋਈ ਰੁਪਈਆ ਦੇ ਜਾਂਦਾ, ਸਮਾਂ ਆਪਣੀ ਚੱਲੇ ਗੁਜ਼ਰਦਾ ਰਿਹਾ। ਕਿਸੇ ਅਮੀਰ ਬੰਦੇ ਨੂੰ, ਸੇਠ ਨੂੰ ਉੱਤੇ ਤਇਆ ਆਈ, ਤਰਸ ਆਇਆ, ਤੇ ਉਹ ਆਪਣੀ ਗੱਡੀ 'ਚ ਬਿਠਾ ਕੇ ਉਹਨੂੰ ਘਰ ਲੈ ਗਿਆ। ਕਹਿਣ ਲੱਗਾ ਵੀ ਜਿੱਥੇ ਇੰਨੇ ਧਰਮ ਸਥਾਨਾਂ ਨੂੰ ਡੋਨੇਸ਼ਨ ਦਿੰਦੇ ਆ, ਥੋੜ੍ਹਾ ਬਹੁਤ ਇਸ ਬੰਦੇ ਨੂੰ ਵੀ ਦੇਈਏ, ਇਹਦੀ ਗਰੀਬੀ ਕੱਟੀਏ। ਕਮਾਲ ਆ, 30 ਸਾਲ ਤੋਂ ਬੰਦਾ ਇਸੇ ਚੌਂਕ ਵਿੱਚ ਬਹਿ ਕੇ ਉਹੀ ਕੱਪੜੇ ਪਾ ਕੇ ਤੇ ਠੂਠਾ ਹੱਥ ਵਿੱਚ ਫੜ ਕੇ ਤੇ ਭੀਖ ਮੰਗ ਰਿਹਾ, ਘਰ ਲੈ ਗਿਆ। ਨਫਰਾਂ ਨੂੰ ਕਹਿ ਕੇ ਨਵਾਇਆ ਧਵਾਇਆ, ਸੁੰਦਰ ਕੱਪੜੇ ਵਸਤਰ ਪਹਿਨਾਏ, ਸਾਹਮਣੇ ਆਇਆ, ਨਕਦੀ ਦਿੱਤੀ, ਹੀਰੇ ਜਵਾਹਰਾਤ ਦਿੱਤੇ। ਕਹਿਣ ਲੱਗਾ ਵੀ ਸੱਜਣਾ, ਜੇ ਇਮਾਨਦਾਰੀ ਨਾਲ ਵਰਤਿਆ, ਤੇਰੀਆਂ 7 ਪੁਸ਼ਤਾਂ ਵੀ ਬਹਿ ਕੇ ਖਾਣ, ਤੇ ਪੈਸਾ ਮੁੱਕ ਨਹੀਂ ਸਕਦਾ। ਹੁਣ ਧੰਨਵਾਦ ਕੀਤਾ। ਕਹਿਣ ਲੱਗਾ ਜੀ ਤੁਹਾਡਾ ਧੰਨਵਾਦ।
ਧੰਨਵਾਦ ਕਰਕੇ ਜਦੋਂ ਤੁਰਨ ਲੱਗਾ ਨਾ, ਉਹ ਪਾਟੀ ਪੁਰਾਣੀ ਲੀਰਾਂ ਦੀ ਗੋਦੜੀ ਜਿਹੜੀ ਰੱਖੀ ਸੀ ਉਹ ਵੀ ਚੁੱਕ ਲਈ, ਤੇ ਜਿਹੜਾ ਠੂਠਾ ਫੜ ਕੇ ਭੀਖ ਮੰਗਦਾ ਸੀ ਉਹ ਵੀ ਹੱਥ ਵਿੱਚ ਫੜ ਲਿਆ। ਉਹ ਕਹਿੰਦਾ ਗੱਲ ਸੁਣ ਸੱਜਣਾ, ਤੈਨੂੰ ਇੰਨੇ ਪੈਸੇ ਇੰਨੇ ਸੋਹਣੀ ਪੁਸ਼ਾਕ ਵਸਤਰ ਇਸ ਕਰਕੇ ਤੇ ਨਹੀਂ ਨਾ ਪਹਿਨਾਏ ਵੀ ਤੂੰ ਗੰਦਗੀ ਤੇ ਦਲਿੱਦਰ ਦੀ ਪੰਡ ਵੀ ਨਾਲ ਚੁੱਕ ਕੇ ਲੈ ਜਾਵਾਂ। ਧੁਰਿਓ ਭਿਖਾਰੀ ਦਾ ਭਿਖਾਰੀ, ਤੇਰਾ ਸੁਭਾਅ ਨਹੀਂ ਬਦਲ ਸਕਦਾ। ਤੂੰ ਖਿਆਲ ਕਰਨਾ ਜਦੋਂ ਮੈਂ ਗੁਰੂ ਦੀ ਹਜ਼ੂਰੀ ਵਿੱਚ ਆਉਣਾ ਨਾ, ਤੇ ਗੁਰੂ ਬੜੇ ਸੋਹਣੇ ਲਕਬਾਂ ਦੇ ਨਾਲ, ਬੜੇ ਸੋਹਣੇ ਐਡਜੈਕਟਿਵ, ਬੜੇ ਸੋਹਣੇ ਵਿਸ਼ੇਸ਼ਣ ਦੇ ਕੇ ਮੈਨੂੰ ਸੰਬੋਧਨ ਕਰਦਾ, ਇਹ ਮੇਰਾ ਸੰਤ ਪੋਤਾ ਆ, ਇਹ ਮੇਰਾ ਸਾਧ ਪੋਤਾ ਆ, ਇਹ ਮੇਰਾ ਗੁਰਮੁਖ ਪੋਤਾ ਆ, ਮੈਂ ਆਪਣੇ ਬੱਚੇ ਨੂੰ ਨਾਮ ਦੀ ਦਾਤ ਦਿਆਂਗਾ, ਸਿੱਖੀ ਦੀ ਦਾਤ ਦਿਆਂਗਾ, ਕੇਸਾਂ ਦੀ ਦਾਤ ਦਿਆਂਗਾ, ਵਿਵੇਕ ਦੀ ਦਾਤ ਦਿਆਂਗਾ। ਅਸੀਂ ਕਹਿੰਦੇ ਮਹਾਰਾਜ ਜਿਹੜੀ ਵੀ ਦਾਤ ਦੇਣੀ ਦੇ ਦਿਓ, ਇਨਕਾਰ ਕੋਈ ਨਹੀਂ, ਪਰ ਮੈਂ ਆਪਣਾ ਪਹਿਲਾਂ ਵਾਲਾ ਸੁਭਾਅ ਨਹੀਂ ਛੱਡ ਸਕਦਾ। ਤੁਸੀਂ ਮੈਨੂੰ ਮਿੱਠ ਬੋਲਣਾ ਸੁਭਾਅ ਦੇਣਾ ਚਾਹੁੰਦੇ ਹੋ, ਮੈਂ ਲੈਣ ਲਈ ਤਿਆਰ ਹਾਂ, ਪਰ ਮੈਂ ਕੌੜਾ ਬੋਲਣਾ ਨਹੀਂ ਛੱਡਣਾ। ਤੁਸੀਂ ਇਮਾਨਦਾਰੀ ਦਾ ਸਬਕ ਦੇਣਾ ਚਾਹੁੰਦੇ ਹੋ, ਮੈਂ ਲੈਣ ਲਈ ਤਿਆਰ ਹਾਂ, ਪਰ ਮੈਂ ਬੇਈਮਾਨੀ ਨਹੀਂ ਛੱਡ ਸਕਦਾ। ਤੋ ਅਸੀਂ ਬੇਸਿਕਲੀ ਦੋਹਰਾ ਕਿਰਦਾਰ ਜੀਣ ਦੀ, ਦੋਹਰਾ ਜੀਵਨ ਹੰਢਾਉਣ ਦੀ ਕੋਸ਼ਿਸ਼ ਕਰ ਰਹੇ ਹਾਂ, ਇਹ ਸੰਭਵ ਨਹੀਂ। ਗੁਰਬਾਣੀ ਦੇ ਵਾਕ ਹੈ, ਮਹਾਰਾਜ ਨੇ ਆਖਿਆ ਵਸਤੂ ਅੰਦਰ ਵਸਤ ਸਮਾਵੇ ਦੂਜੀ ਹੋਵੇ। ਪਾਸ ਭਾਂਡੇ ਵਿੱਚ ਕੋਈ ਚੀਜ਼ ਪਈ ਹੈ ਨਾ ਸਤਸੰਗ, ਤੇ ਜੇ ਭਾਂਡੇ 'ਚ ਦੂਜੀ ਵਸਤ ਪਾਉਣੀ ਹੈ ਤੇ ਪਹਿਲਾਂ ਭਾਂਡੇ ਨੂੰ ਖਾਲੀ ਕਰਨਾ ਪਏਗਾ, ਫਿਰ ਦੂਜੀ ਵਸਤ ਟਿਕਦੀ ਹੈ। ਤੋ ਅਸੀਂ ਚਾਹੁੰਦੇ ਮਹਾਰਾਜ ਸਾਡੀ ਮਨਮੁਖਤਾ ਵੀ ਰਹਿ ਜਾਏ, ਅਸੀਂ ਗੁਰਮੁਖ ਵੀ ਬਣ ਜਾਈਏ, ਸਾਡੀ ਬੇਈਮਾਨੀ ਵੀ ਰਹਿ ਜਾਏ, ਅਸੀਂ ਇਮਾਨਦਾਰ ਵੀ। ਗੁਰੂ ਕਹਿੰਦਾ ਤੇਰੇ 'ਚ ਇੰਨੀ ਸਪੇਸ ਨਹੀਂ ਹੈਗੀ, ਤੂੰ ਦੋ ਕਰੈਕਟਰ ਇੱਕੋ ਵਾਰੀ ਪਲੇ ਕਰ ਸਕੇ, ਹੰਢਾ ਸਕੇ, ਤੂੰ ਨਹੀਂ ਹੰਢਾ ਸਕਦਾ। ਅਸੀਂ ਚਾਹੁੰਦੇ ਹਾਂ ਵੀ ਜਿਹੜਾ ਸਾਡਾ ਕਿਰਦਾਰ ਗੰਦਗੀ ਨਾਲ, ਗਾਰਬੇਜ ਨਾਲ, ਕੂੜੇ ਨਾਲ ਭਰਿਆ ਹੋਇਆ, ਇਹਦੇ ਤੇ ਆਪਾਂ ਗੁਰਮੁਖਤਾਈ ਦੀ ਚਾਦਰ ਪਾ ਕੇ ਨਾ ਇਹਨੂੰ ਢੱਕ ਲਈਏ। ਗੁਰੂ ਕਹਿੰਦੇ ਬੇਸ਼ੱਕ ਤੂੰ ਢੱਕ ਸਕਦਾ, ਕੋਈ ਡਾਊਟ ਨਹੀਂ ਹੈਗਾ ਇਹਦੇ ਵਿੱਚ, ਤੂੰ ਢੱਕ ਸਕਦਾ। ਪਰ ਚੇਤੇ ਰੱਖੀ, ਗੰਦਗੀ ਨੂੰ ਢੱਕਿਆ ਜਾ ਸਕਦਾ, ਅੱਖੋਂ ਉਜਲ ਕੀਤਾ ਜਾ ਸਕਦਾ, ਪਰ ਜਿਹੜੀ ਉਹਦੀ ਸਮੈਲ ਹੈ ਨਾ, ਉਹ ਫਿਰ ਵੀ ਆਏਗੀ, ਸਟਿਲ ਆਏਗੀ, ਉਹ ਨਹੀਂ ਬੰਦ ਹੋਣੀ। ਲੋਕ ਢੱਕ ਰਹੇ ਨੇ, ਗੁਰੂ ਨਾਨਕ ਬਾਣੀ 'ਚ ਕਹਿਣਗੇ ਸਕੀ ਵਾਰ ਦੇ ਵਿੱਚ, ਅੰਦਰੋਂ ਝੂਠੇ ਪੈਜ ਬਾਹਰ, ਦੁਨੀਆਂ ਅੰਦਰ ਫੈਲ, 68 ਤੀਰਥ ਜੇ ਨਾਵੇਂ ਉਤਰੈ ਨਹੀਂ ਮੈਲ। ਅੰਦਰੋਂ ਝੂਠੇ ਲੋਕ, ਅੱਛਾ ਜਿੰਨਾ ਬੰਦਾ ਅੰਦਰੋਂ ਝੂਠਾ ਹੋਏਗਾ, ਉਹ ਬਾਹਰੋਂ ਵਿਖਾਵਾ ਵੀ ਉਨੀ ਕਰਨ ਦੀ ਕੋਈ, ਇਮਾਨਦਾਰ ਬੰਦੇ ਨੂੰ ਵਿਖਾਵਾ ਕਰਨ ਦੀ ਲੋੜ ਨਹੀਂ ਹੈਗੀ, ਸੱਚੇ ਬੰਦੇ ਨੂੰ ਵਿਖਾਵਾ ਕਰਨ ਦੀ ਲੋੜ ਨਹੀਂ ਹੈਗੀ। ਜਿੰਨਾ ਬੰਦਾ ਅੰਦਰੋਂ ਝੂਠਾ ਤੇ ਕਪਟੀ ਹੋਏਗਾ, ਉਹਨਾਂ ਵਿਖਾਵਾ ਕਰੇਗਾ। ਤੋ ਕਿਸੇ ਦੀਪ ਦੇ ਬੜੇ ਪਿਆਰੇ ਬੋਲ ਸਨ, ਉਹ ਕਹਿੰਦਾ ਬੰਦਿਆ ਤੇਰਾ ਪਾਪ ਦਾ ਸਰੀਰ ਬਹੁਤ ਵੱਡਾ ਤੇ ਧਰਮ ਦੀ ਚਾਦਰ ਬੜੀ ਛੋਟੀ, ਤੂੰ ਪੈਰਾਂ ਵੱਲੋਂ ਢੱਕਦਾ ਤੇ ਸਿਰ ਵੱਲੋਂ ਨੰਗਾ ਹੋ ਜਾਂਦਾ, ਸਿਰ ਵੱਲੋਂ ਢੱਕਦਾ ਤੇ ਪੈਰਾਂ ਵੱਲੋਂ ਨੰਗਾ ਹੋ ਜਾਂਦਾ, ਤੇ ਕਿੰਨਾ ਚੰਗਾ ਹੋਵੇ ਜੇ ਤੂੰ ਪਾਪ ਦੇ ਤਿਆਗ ਕਰਦੇ ਨੇ, ਇਹ ਤਿਆਗਣਾ ਪਏਗਾ। ਪਰ ਸੌਖਾ ਨਹੀਂ, ਬੰਦਾ ਕਹਿੰਦਾ ਮੈਨੂੰ ਆਪਣਾ ਵਜੂਦ ਛੱਡਣਾ ਪਏਗਾ, ਜੋ ਮੈਂ 30 ਸਾਲ ਤੱਕ ਕਮਾਇਆ ਉਹ ਮੈਨੂੰ ਛੱਡਣਾ ਪਏਗਾ, ਤਿਆਗਣਾ ਪਏਗਾ। ਦੁਨੀਆਂ ਦੇ ਵਿੱਚ ਸਭ ਤੋਂ ਔਖੀ ਜੇ ਕੋਈ ਚੀਜ਼ ਹੈ ਤੇ ਬਾਬੇ ਨੇ ਆਖਿਆ ਮਨ ਕੀ ਮਤ ਤਿਆਗੋ ਹਰਜਨ ਇਹ ਬਾਤ ਕਠੈਨੀ, ਇਹ ਸਭ ਤੋਂ ਔਖਾ ਕਾਰਜ, ਇਹ ਛੱਡਿਆ ਨਹੀਂ ਜਾਂਦਾ, ਇਹ ਹੈ ਗੁਰੂ ਦਾ ਕਰਤੱਵ। ਤੋ ਹਜ਼ੂਰ ਨੇ ਆਖਿਆ ਐਬ ਤਨ ਚੀਕੜੋ, ਸਾਡਾ ਸਰੀਰ ਐਬਾਂ ਦੇ ਨਾਲ, ਵਿਕਾਰਾਂ ਦੇ ਨਾਲ, ਵਿਸ਼ਿਆਂ ਦੇ ਨਾਲ ਭਰਿਆ ਹੋਇਆ, ਇਹ ਮਨ ਮੀਂਢਕੋ, ਤੇ ਮਨ ਮੇਂਢਕ ਹੈ, ਮੇਂਢਕ ਛੱਪੜ ਦੇ ਵਿੱਚ ਰਹਿੰਦਾ, ਇਹ ਸਰੀਰ ਛੱਪੜ ਹੈ, ਚਿੱਕੜ ਦੇ ਨਾਲ ਭਰਿਆ ਹੋਇਆ, ਮਨ ਮੇਂਢਕ ਹੈ, ਗੰਦਗੀ ਖਾਂਦਾ, ਅੱਖਾਂ ਦੇ ਰਾਹੀਂ ਗੰਦਗੀ ਖਾਂਦਾ ਮਨ, ਪਰ ਤਨ ਵੇਖਦਾ ਹੈ, ਪਰ ਤਨ ਵੇਖਦਾ ਹੈ, ਜ਼ੁਬਾਨ ਨਾਲ ਬੋਲ ਕੇ ਗੰਦਗੀ ਖਾ ਰਿਹਾ ਹੈ ਮੇਰਾ ਮਨ, ਕੰਨਾਂ ਦੇ ਨਾਲ ਮਾੜਾ ਸੁਣ ਕੇ ਗੰਦਗੀ ਭੋਗ ਰਿਹਾ ਹੈ ਮੇਰਾ ਮਨ, ਇਹ ਮਨ ਸਰੀਰ ਦੇ ਰਾਹੀਂ ਗੰਦਗੀ ਖਾ ਰਿਹਾ, ਚਿੱਕੜ ਖਾ ਰਿਹਾ, ਐਬ ਤਨ ਚੀਕੜੋ, ਸਰੀਰ ਗੰਦਗੀ ਨਾਲ ਭਰਿਆ ਹੋਇਆ, ਇਹ ਮਨ ਮੀਂਢਕੋ, ਤੇ ਮਨ ਮੇਂਢਕ ਦੀ ਨਿਆਈ ਹੈ। ਬਾਬਾ ਜੀ ਕਹਿੰਦੇ ਇਸੇ ਛੱਪੜ ਦੀ, ਜਿਵੇਂ ਛੱਪੜ ਦੇ ਵਿੱਚ ਮੇਂਢਕ ਵੀ ਰਹਿੰਦਾ, ਛੱਪੜ ਦੇ ਵਿੱਚ ਕਮਲ ਦਾ ਫੁੱਲ ਵੀ ਉੱਗਿਆ ਹੋਇਆ, ਅਕਾਲ ਪੁਰਖ ਵਾਹਿਗੁਰੂ ਦਾ ਨਾਮ ਰੂਪੀ ਕਮਲ ਫੁੱਲ ਜਿਹੜਾ ਹੈ ਮੇਰੀ ਇਸੇ ਸੁਰਤ ਵਿੱਚ ਉੱਗਿਆ ਹੋਇਆ, ਚਿੱਕੜ ਦੇ ਵਿੱਚ ਉੱਗਿਆ ਹੋਇਆ, ਪਰ ਮੇਂਢਕ ਨੂੰ ਉਹਦੀ ਕੋਈ ਸਾਰ ਨਹੀਂ ਹੈਗੀ, ਕਮਲ ਦੀ ਜੜ ਵਿੱਚ ਰਹਿ ਕੇ ਵੀ ਉਹ ਗੰਦਗੀ ਖਾ ਰਿਹਾ। ਇਮੈਜਿਨ ਕਰੀਏ ਨਾ, ਸੋਚ ਕੇ ਵੇਖੀਏ, ਜਿਹੜਾ ਬੰਦਾ ਬੇਈਮਾਨੀ ਕਰ ਰਿਹਾ ਕਿ ਉਹਦੇ ਅੰਦਰ ਇਮਾਨਦਾਰੀ ਨਹੀਂ ਹੈਗੀ, ਹੈਗੀ ਹੈ, ਪਰ ਉਹਨੂੰ ਵਰਤ ਨਹੀਂ ਰਿਹਾ, ਕਿ ਝੂਠੇ ਬੰਦੇ 'ਚ ਸੱਚ ਨਹੀਂ ਹੈਗਾ, ਹੈਗਾ ਹੈ, ਪਰ ਉਹਨੂੰ ਵਰਤ ਨਹੀਂ ਰਿਹਾ। ਤੇ ਇਹਦਾ ਮਤਲਬ ਸਾਡੇ ਸਰੀਰ 'ਚ, ਗੁਰੂ ਅਰਜਨ ਸਾਹਿਬ ਦਾ ਬੜਾ ਪਿਆਰਾ ਵਾ ਕਿ ਬਾਬੇ ਨੇ ਆਖਿਆ ਅੰਤਰ ਖੂਹਟਾ ਅੰਮ੍ਰਿਤ ਭਰਿਆ ਸ਼ਬਦ ਦੇ ਕਾਢ ਪੀਏ ਪਨਿਹਾਰੇ। ਬਾਬੇ ਨੇ ਵੀ ਆਖਿਆ ਬਿਖ ਅੰਮ੍ਰਿਤ ਕਰਤਾਰ ਉਪਾਏ ਸੰਸਾਰ ਬਿਰਖ ਕੋਏ ਫਲ ਲਾਏ। ਸਾਡੇ ਅੰਦਰ ਖੂਹ ਨੇ, ਕਾਮ ਕ੍ਰੋਧ ਲੋਭ ਮੋਹ ਹੰਕਾਰ ਦੇ,
ਤੇ ਸਤ ਸੰਤੋਖ ਦਇਆ ਧਰਮ ਧੀਰਜ ਦੇ, ਇਹ ਸਾਡੇ ਮਨ ਦੀ ਮਰਜ਼ੀ ਹੈ ਵੀ ਉਹਨੇ ਵਿਸ਼ਿਆਂ ਵਿਕਾਰਾਂ ਦੇ ਖੂਹ ਤੋਂ ਪਾਣੀ ਪੀਣਾ ਕਿ ਗੁਣਾਂ ਵਾਲੇ ਖੂਹ ਤੋਂ ਪਾਣੀ ਪੀਣਾ, ਇਹ ਮਨ ਦੀ ਮਰਜ਼ੀ ਹੈ। ਤੋ ਕਮਲ ਦਾ ਫੁੱਲ ਹੈ, ਮੇਂਢਕ ਉਹਦੇ ਕੋਲ ਰਹਿੰਦਾ ਹੈ, ਮੇਂਢਕ ਨੇ ਉਹਦੀ ਫ੍ਰੈਗਰੈਂਸ ਉਹਦੀ ਸੁਗੰਧੀ ਨਹੀਂ ਮਾਣੀ, ਕਿੰਨੇ ਮਾਣੀ ਹੈ। ਬਾਬਾ ਜੀ ਕਹਿੰਦੇ ਪੌਰ ਉਸਤਾਦ ਨਿਤ ਭਾਖਿਆ ਬੋਲੇ, ਦੂਰੋਂ ਭੋਰਾ ਚੱਲ ਕੇ ਆਉਂਦਾ ਕਮਲ ਫੁੱਲ ਦੇ ਕੋਲ, ਤੇ ਭੋਰਾ ਕੌਣ ਹੈ? ਗੁਰੂ। ਗੁਰੂ ਨੇ ਕਮਲ ਫੁੱਲ ਦਾ ਸਵਾਦ ਮਾਣਿਆ ਹੈ, ਔਰ ਗੁਰੂ ਸਾਨੂੰ ਪ੍ਰੇਰਨਾ ਕਰਦਾ ਹੈ, ਤਾਕੀਦ ਕਰਦਾ ਹੈ, ਬੰਦਿਆ ਇੱਕ ਵਾਰ ਕਮਲ ਦੇ ਫੁੱਲ ਦੀ ਸੁਗੰਧੀ ਮਾਣ ਕੇ ਤੇ ਵੇਖ ਕਿੰਨੀ ਪਿਆਰੀ ਹੈ। ਗੁਰੂ ਨੇ, ਗੁਰੂ ਜਾਣਦਾ ਹੈ, ਗੁਰੂ ਵੇਖਦਾ ਹੈ, ਇਹੀ ਗੁਰੂ ਦਾ ਕਰਤੱਵ ਹੈ। ਪੌਰ ਉਸਤਾਦ ਨਿਤ ਭਾਖਿਆ ਬੋਲੇ, ਕਿਉਂ ਬੂਝੇ ਜਾਣਾ ਹੈ ਬੁਝਾਈ, ਗੁਰੂ ਵੇਖਦਾ ਹੈ, ਮੈਨੂੰ ਵੇਖਣਾ ਨਹੀਂ। ਗੁਰੂ ਸ਼ੀਸ਼ੇ ਦੀ ਰਾਹੀਂ ਮੈਨੂੰ ਵਿਖਾਉਣ ਦੀ ਕੋਸ਼ਿਸ਼ ਕਰਦਾ ਵੀ ਆਹ ਵੇਖ ਆਹ ਕਮਲ ਦਾ ਫੁੱਲ ਹੀ। ਸਾਡੇ ਨਾ ਪੰਜਾਬੀ ਸੱਭਿਆਚਾਰ ਦੇ ਵਿੱਚ, ਕਲਚਰ ਦੇ ਵਿੱਚ, ਜਦੋਂ ਕਿਸੇ ਨੂੰ ਧਮਕੀ ਦੇਣੀ ਹੋਏ ਤਾਂ ਆਪਾਂ ਕਹਿੰਦੇ ਮੈਂ ਵੇਖ ਲਵਾਂਗਾ ਤੈਨੂੰ। ਤੋ ਖਰੇ ਹੀ ਆਪਣੀ ਜ਼ਿੰਦਗੀ ਦੇ ਵਿੱਚ ਕਿੰਨੇ ਕੁ ਲੋਕਾਂ ਨੂੰ ਵੇਖਦੇ ਹਾਂ, ਪਰ ਜੇ ਨਹੀਂ ਵੇਖਦੇ ਤਾਂ ਆਪਣੇ ਆਪ ਨੂੰ ਨਹੀਂ ਵੇਖਦੇ। ਮੈਂ ਆਪਣੇ ਵਜੂਦ ਨੂੰ ਨਹੀਂ ਵੇਖਦਾ। ਅਸੀਂ ਹਰ ਸ਼ੈ ਵੇਖਦੇ ਹਾਂ, ਅਸੀਂ ਦੁਨੀਆਂ ਦਾ ਹਰ ਕਰਮ ਕਰਦੇ ਹਾਂ ਤੇ ਲੋਕਾਂ ਦੇ ਮੁਤਾਬਕ ਕਰਦੇ ਹਾਂ। ਕੋਈ ਵੀ ਕਰਮ ਮੈਂ ਆਪਣੇ ਨਿੱਜ ਵਾਸਤੇ ਨਹੀਂ ਕਰਦਾ। ਕਬੀਰ, ਦੁਨੀਆਂ ਕੇ ਦੋਖੇ ਮੂਆ ਚਾਲਤ ਕੁੱਲ ਕੀ ਕਾਨ, ਤਬ ਕੁੱਲ ਕਿਸਕਾ ਲਾਜ ਸੀ ਜਬ ਲੇ ਧਰੇ ਮਸਾਣ। ਮੈਂ ਹਰ ਕੰਮ, ਮੈਂ ਹੱਸਦਾ ਵੀ ਕਿਸੇ ਦੇ ਮੁਤਾਬਕ ਹਾਂ, ਮੈਂ ਰੋਂਦਾ ਵੀ ਕਿਸੇ ਦੇ ਹਿਸਾਬ ਨਾਲ ਹਾਂ, ਮੈਂ ਖੁਸ਼ ਵੀ ਕਿਸੇ ਦੇ ਕਹਿਣ ਤੇ ਹੁੰਦਾ ਤੇ ਮੈਂ ਅਪਸੈਟ ਵੀ ਕਿਸੇ ਦੇ ਕਹਿਣ ਤੇ ਹੁੰਦਾ, ਆਪਣੇ ਆਪ 'ਚ ਨਹੀਂ ਹੁੰਦਾ। ਕੋਈ ਲੋੜ ਤੋਂ ਵੱਧ ਐਪਰੀਸੀਏਸ਼ਨ ਦੇ ਦੇਵੇ ਤੇ ਖੁਸ਼ ਹੋ ਜਾਂਦੇ, ਕੋਈ ਲੋੜ ਤੋਂ ਵੱਧ ਭੰਡ ਦੇਵੇ ਤੇ ਨੈਗੇਟਿਵ ਹੋ ਜਾਂਦੇ। ਤੋ ਸਾਡਾ ਹਰ ਕਰਮ ਜਿਹੜਾ ਆ ਉਹ ਐਕਸ਼ਨ ਦਾ ਰਿਐਕਸ਼ਨ, ਅਸੀਂ ਲੋਕਾਂ ਦੇ ਹਿਸਾਬ ਨਾਲ ਚੱਲਦੇ। ਗੁਰੂ ਵਿਖਾ ਰਿਹਾ, ਕਿਉਂ ਵਿਖਾ ਰਿਹਾ? ਕਿਉਂਕਿ ਗੁਰੂ ਨੇ ਅੰਦਰ ਤੱਕ ਵੇਖਿਆ ਹੋਇਆ ਸਾਰਾ ਕੁਛ। ਤੁਸੀਂ ਗੁਰੂ ਤੇਗ ਬਹਾਦਰ ਮਹਾਰਾਜ ਦਾ ਜੀਵਨ ਪੜ੍ਹੋ। ਬਾਬਾ ਗੁਰੂ ਤੇਗ ਬਹਾਦਰ ਮਹਾਰਾਜ ਹਜ਼ੂਰ ਬਕਾਲੇ ਦੀ ਧਰਤੀ 'ਤੇ ਮੌਜੂਦ ਨੇ। 6 ਮਸੰਦ ਨੇ ਬਾਬਾ ਧੀਰਮਲ ਜੀ ਦੇ ਕਹਿਣ ਦੇ ਉੱਤੇ ਗੁਰੂ ਤੇਗ ਬਹਾਦਰ ਮਹਾਰਾਜ ਜੀ 'ਤੇ ਗੋਲੀ ਚਲਾਈ, ਮੱਥੇ ਨੂੰ ਛੂਹ ਕੇ ਗੋਲੀ ਚਲੀ ਗਈ, ਹਜ਼ੂਰ ਵਾਲ ਵਾਲ ਬਚ ਗਏ। ਬਾਬਾ ਮੱਖਣ ਸ਼ਾਹ ਲੁਬਾਣਾ ਉਸ ਵਕਤ ਇੱਕ ਟਾਂਡੇ ਦੇ ਮਾਲਕ ਨੇ, ਵੱਡੇ ਵਪਾਰੀ ਨੇ, ਲੂਣ ਦਾ ਵਪਾਰ ਕਰਦੇ ਨੇ। ਬਾਬਾ ਧੀਰਮਲ ਜੀ ਦੀਆਂ ਤੇ 6 ਮਸੰਦ ਦੀਆਂ ਮਸ਼ਕਾਂ ਬੰਨ ਕੇ ਤੇ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਦੇ ਸਨਮੁਖ ਉਹਨਾਂ ਨੂੰ ਖਿਲਾਰਿਆ ਗਿਆ, ਖੜੇ ਕੀਤਾ ਗਿਆ, ਮਹਾਰਾਜ ਤੁਹਾਡੇ ਦੋਸ਼ੀ ਤੁਹਾਡੇ ਸਾਹਮਣੇ ਨੇ। ਹਜ਼ੂਰ ਗੁਰੂ ਤੇਗ ਬਹਾਦਰ ਮਹਾਰਾਜ ਸੱਚੇ ਪਾਤਸ਼ਾਹ ਭਾਈ ਮੱਖਣ ਸ਼ਾਹ ਲੁਬਾਣਾ ਨੂੰ ਕਹਿੰਦੇ ਨੇ, ਇਹਨਾਂ ਦੀਆਂ ਮਸ਼ਕਾਂ ਖੋਲ ਦਿਓ, ਜਿੰਨਾ ਵੀ ਸਮਾਨ ਇਹ ਲੈ ਗਏ ਸਨ ਉਹ ਦੇ ਦਿਓ, ਜੇ ਕੁਝ ਹੋਰ ਵੀ ਚਾਹੀਦਾ ਤੇ ਉਹ ਵੀ ਦੇ ਦਿਓ ਔਰ ਇਹਨਾਂ ਨੂੰ ਜਾਣ ਦਿਓ। ਮਹਾਰਾਜ, ਇਹਨਾਂ ਨੇ ਗੋਲੀ ਚਲਾਈ ਸੀ, ਤੁਹਾਨੂੰ ਛੂਹ ਕੇ ਲੰਘ ਗਈ, ਜੇ ਗੋਲੀ ਲੱਗ ਜਾਂਦੀ, ਕੋਈ ਥਾਂ ਲੱਗ ਜਾਂਦੀ ਤੇ ਨੁਕਸਾਨ ਹੋ ਸਕਦਾ। ਮਹਾਰਾਜ ਨੇ ਆਖਿਆ ਨਹੀਂ, ਜਾਣ ਦਿਓ, ਖਿਮਾ ਤੋਂ ਵੱਡਾ ਦਾਨ ਕੋਈ ਨਹੀਂ। ਜਦੋਂ ਤੁਰਨ ਲੱਗੇ ਨਾ, 6 ਮਸੰਦ ਚੱਲਿਆ ਗਿਆ, ਬਾਬਾ ਧੀਰਮਲ ਜੀ ਤੁਰਨ ਲੱਗੇ, ਕਿਉਂਕਿ ਧੀਰਮਲ ਜੀ ਦੇ ਮਨ ਵਿੱਚ ਇਹ ਗੱਲ ਹੈ ਵੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਪੋਥੀ ਹੈ, ਗੁਰੂ ਗ੍ਰੰਥ ਸਾਹਿਬ ਮਹਾਰਾਜ ਦੀ ਜਿਹੜੀ ਬੀੜ ਹੈ ਉਹ ਮੇਰੇ ਕੋਲ ਆ, ਔਰ ਮੈਂ ਬੀੜ ਦੇ ਆਸਰੇ 'ਤੇ ਗੁਰੂ ਬਣ ਸਕਦਾ। ਹਜ਼ੂਰ ਕਹਿਣ ਲੱਗੇ, ਜੇ ਇਹਦੇ ਮਨ 'ਚ ਇਹ ਭੁਲੇਖਾ ਤੈਨੂੰ ਇਹ ਵੀ ਦੂਰ ਕਰ ਲੈਣ ਦੇ, ਜੇ ਇਹਦੇ ਮਨ 'ਚ ਇਹ ਭੁਲੇਖਾ ਨਾ ਵੀ ਮੇਰੇ ਕੋਲ ਗੁਰੂ ਗ੍ਰੰਥ ਸਾਹਿਬ ਦੀ ਪੋਥੀ ਹੈ ਅਤੇ ਮੈਂ ਗੁਰੂ ਬਣ ਗਿਆ। ਪੋਥੀਆਂ ਦੇ ਨਾਲ ਬੰਦੇ ਗੁਰੂ ਨਹੀਂ ਬਣਦੇ ਹੁੰਦੇ, ਪੋਥੀ ਹੀ ਗੁਰੂ ਹੈ। ਤੁਸੀਂ ਪੋਥੀ ਦੇ ਰਾਹੀਂ ਗੁਰਬਾਣੀ ਦਾ ਪ੍ਰਚਾਰ ਤਾਂ ਕਰ ਸਕਦੇ ਹੋ, ਪਰ ਹਰ ਬੰਦਾ ਇਹ ਗੁਰੂ ਗ੍ਰੰਥ ਸਾਹਿਬ ਦੀ ਬੀੜ ਆਪਣੇ ਕੋਲ ਰੱਖ ਕੇ ਆਖੇ ਜੀ ਮੈਂ ਉਹਨੂੰ ਗੁਰੂ ਬਣ ਗਿਆ, ਨਹੀਂ, ਇਹ 'ਚ ਫਰਕ ਹੈ। ਤੋ ਹਜ਼ੂਰ ਨੇ ਬਾਬਾ ਧੀਰਮਲ ਜੀ ਨੂੰ ਇੱਕ ਬਚਨ ਆਖਿਆ, ਦਰਬ ਕੇ ਕਾਰਨ ਗੁਰੂ ਮਹਾਰਾਜ ਨੇ ਨਹੀਂ ਬੈਠੇ ਦੁਕਾਨ ਪਾਈ। ਤੁਹਾਨੂੰ ਇਹ ਦਿਸ ਰਿਹਾ ਵੀ ਗੁਰਦਾ ਗੱਦੀ 'ਤੇ ਬੈਠ ਕੇ ਗੁਰੂ ਮੱਥੇ ਟਿਕਵਾ ਰਿਹਾ, ਪਰ ਤੁਹਾਨੂੰ ਇਹ ਨਹੀਂ ਦਿਸਦਾ ਵੀ ਇਸ ਗੁਰੂ ਨੇ ਤੱਤੀ ਤਵੀ 'ਤੇ ਚੌਂਕੜਾ ਵੀ ਲਾਇਆ ਸੀ। ਆਮ ਜਨ ਸਧਾਰਨ ਬੰਦੇ ਦੀ ਅੱਖ ਇਹ ਤੇ ਦੇਖਦੀ ਹੈ ਵੀ ਗੁਰੂ ਨੇ ਲੋਕਾਂ ਦੇ ਪੁੱਤ ਮਰਵਾ ਦਿੱਤੇ, ਪਰ ਲੋਕ ਇਹ ਨਹੀਂ ਵੇਖਦੇ ਗੁਰੂ ਨੇ ਆਪਣੇ 4 ਪੁੱਤ ਵੀ ਚਮਕੌਰ ਦੀ ਗੜੀ ਦੇ ਵਿੱਚ ਸ਼ਹਾਦਤ ਦਾ ਜਾਮ ਪੀਂਦੇ ਛੱਡ ਦਿੱਤੇ ਸਨ। ਉਹਨੇ ਪਿੱਛਾ ਭੌਂ ਕੇ ਨਹੀਂ ਸੀ ਵੇਖਿਆ ਔਰ ਕਫਨ ਨਹੀਂ ਸੀ ਪਾਇਆ। ਲੋਕਾਂ ਨੂੰ ਕਲਗੀਧਰ ਮਹਾਰਾਜ ਦੇ ਸੀਸ 'ਤੇ ਲੱਗੀ ਹੋਈ ਕਲਗੀ ਤੇ ਦਿਸਦੀ ਹੈ, ਪਰ ਉਸੇ ਗੁਰੂ ਨੇ 9.25 ਸਾਲ ਦੀ ਉਮਰ 'ਚ ਆਪਣੇ ਬਾਪ ਦਾ ਕੱਟਿਆ ਹੋਇਆ ਸੀਸ ਪ੍ਰਸ਼ਾਦ ਸਮਝ ਕੇ ਆਪਣੀ ਝੋਲੀ 'ਚ ਪੋਇਆ, ਇਹ ਕਿਸੇ ਨੂੰ ਨਹੀਂ ਦੱਸਿਆ। ਲੋਕਾਂ ਨੂੰ ਆਨੰਦਪੁਰ ਦੇ ਕਿਲੇ ਦਿਸਦੇ, ਪਰ ਉਹੀ ਗੁਰੂ ਜਦੋਂ ਮਾਛੀ ਵਾੜੇ ਦੀ ਧਰਤੀ 'ਤੇ ਬੈਠਾ ਹੁੰਦਾ, ਬੀਆਬਾਨ ਜੰਗਲਾਂ ਦੇ ਵਿੱਚ ਮੱਛਰਾਂ ਦੇ ਵਿੱਚ ਬੈਠਾ ਹੁੰਦਾ ਸਮਾਧੀ ਲਾ ਕੇ, ਉਦੋਂ ਨਹੀਂ ਦਿਸਦਾ। ਤਾਂ ਅਸੀਂ ਗੁਰੂ ਨੂੰ ਕਿਸੇ ਹੋਰ ਰੂਪ ਦੇ ਵਿੱਚ ਤੱਕਦੇ ਹਾਂ।
गुरु साहब ने आख्या माफी तो वड्डी कोई सजा नहीं, ये बंदे सारी उम्र अपनी शकल नहीं दिखाउणगे। और ऐसा ही वापरिया। गुरु साहब केवल ये थोड़ी वेख रहे हैं कि बाबा धीरमल खड़ा है, बाबा गुरु तेग बहादुर महाराज ये वेख रहे हैं धीरमल के पिछे केड़ियां ताकतां खलोतियां, गुरु अंदर तक वेख रहे। गुरु साहब उन्हां लोकां दा हथियार खुंडा करना चाहते हैं जेडे धीरमल नूं मोहरा बना के, ते गुरु साहब ते बाबा धीरमल दे विच इह पाड़ा पाउणा लोचदे आ कि असीं इह लोकां सामने साबित कर सकीए कि वेखो गुरु परिवार दे दो साहिबजादे गुरता गद्दी नूं लैके ते आपस विच लड़ रहे आ, धड़ा बना दी, गुरु ने धड़ा नहीं बन दिता, इह गुरु दा करतव है। नानक सतगुर ऐसा जाणीए जो सबसे लै मिलाए जीव। तो गुरु अंदर तक वेखदा, गुरु साढ़े अंदर की मलीन मत नूं, साढ़े दुरमत नूं दूर करके साढ़े अंदर नाम का दीवा बलदा है। तो इस करके महाराज उस गुरु अगे अरदास बेनती करते हैं रामकली महला चौथा, सतगुर दया करो हर मेलो, मेरे ते तरस करो मैं रब मिला दो। है अंदर ही है, रब की जोत अंदर ही है, पर क्योंकि मेरी मत उत्ते पड़दा ही इन्ना पिया, जिवें आपां लालटेन जगाउंदे सां चिमनी बालदे सां, तो कई बार गुल पूरा बाहर कढ देना पर चानण ना होना, तो कई बार माँ ने या सियाने बजुर्ग ने आखना पुत पहले इहदी चिमनी इहदा शीशा साफ कर लो ताकि अंदर का चानण बाहर आ सके। तो मत उत्ते मलीनता ही इन्नी है, परती इन्नी जमी है उगना की ऐबा की परत, जिन्ना चिर तक वह साफ नहीं होंगी अंदर की जगती हुई जोत का प्रकाश सानू हो नहीं सकता, चानण नहीं हो सकता। जोत साडे अंदर ही, परमेशर साडे अंदर ही। गुरु तेग बहादुर महाराज जिसनों कहते हैं जन नानक बिन आपा चीने मिटे ना भ्रम की काई, अंतर बाहर एको जानो ए गुर ज्ञान बताई, जन नानक बिन आपा चीने, आपे नू चीनन तो बिना जड़ा अंदर बैठा होया रब है, जड़ा बाहर बैठा होया रब है, वह प्रतीत नहीं हो सकता। सतगुर दया करो हर मेलो, मेरे प्रीतम प्राण हर राया, ओ मेरे प्रीतम, मेरे प्राणा का प्रीतम है, मेरे साह ओहदे नाल चलदे आ। आख्या हम चेरी होए लगे गुरचरणी, चेरी का मतलब है चेली, सेवक होना, मैं सेवक हो के बड़ी निम्रता नाल बड़े अदब नाल उहदे चरणी पैना है, भाव मैं गुरु की सिक्ख्या नूं झुक के कबूल करदा है अदब नाल। गुरु सिक्ख्या दे रहा है पर जे मैं उहनूं कबूल ही नहीं करदा उहदा अर्थ कोई नहीं। तो इन्हां शब्दां दे सांझे भाव हुंदे आ, हम चेरी होए लगे गुरचरणी, मैं अदब नाल झुक के गुरु की सिक्ख्या नूं कबूल करदा। जिवें आपां गुरु अर्जन साहिब दा वचन पढ़दे हां गुणवंती विच्चों, सूही महला पंजवां गुणवंती, जो दिसे गुर सिखड़ा तिस निम निम लागो पाए जियो, आखां बिरथा जी की गुर सज्जन दे मिलाए जियो, सोई दस उपदेशड़ा मेरा मन अनत ना काहूं जाए जियो, ए मन तैं कू डेवसां मैं मार्ग देह बताए जियो, हो आया दूरों चल के मैं तकी तो शरणाए जियो, मैं आसा रखी चित में मेरा सबो दुख गवाए जियो। तो गुरु साहब इनी इनी अरदास नूं इस बेनती नूं इस जोदड़ी नूं सुन के आंसर की करनगे, जवाब की देनगे। बाबा जी कहिंदे सब तो पहला कर्म तैनूं ये करना पैना, जो गुरु कहेगा ना उहनूं जीवन च कमाउणा पैना, इत मार्ग चले भाईड़े, जे तू इस मार्ग ते तुरना चाहना है कि तेरी गुरु नाल परमेश्वर नाल सांझ बने, इत मार्ग चले भाईड़े गुर कहे सो कार कमाए जियो, त्यागे मन की मतड़ी, मन की मत त्यागो हर जने हा बात कठैनी, अपने मन की मत छड़ दे, सोचना ही ये भुली जा तू कि मेरी मेरी मनमुखताई तो गुरमुखताई निभ सकती, आख मैं महाराज मैं मनमुखताई छड़न लई तैयार हाँ, मैं गुरमुखताई दस दियो। दुरा किरदार नहीं, उत्थे जाके नहीं कहना महाराज तुसी देना चाहते हो दे दियो, मैं अपना सुभाव नहीं छड़ सकता, पहले सुभाव नूं छड़ेगा फिर गुरु नाम की दात बख्शेगा, विसारे दूजा पाओ जी। तो हजूर कहते हम चेरी होए लगे गुरचरणी, जिन हर प्रभ मार्ग पंथ बताया, जिन्हें वह पंथ वह मार्ग दसिया जिहड़ा सीधा रब दे रा रब दे राह वल जांदा, एक उत्तम पंथ सुनियो गुरसंगत ते मिलंत जमतरास मिटाई, एक अरदास पाठ कीर्त की गुरु रामदास रखो शरणे, वह मार्ग है समर्पण होना सरेंडर करना गुरु दे अगे अपने गुनाह मान लैने, यही मार्ग इहो रस्ता है जिस रस्ते ते तुरिया परमेश्वर की प्राप्ति जीवन होंदी।
ਜਿਨ੍ਹਾਂ ਹਰ ਪ੍ਰਭ ਮਾਰਗ ਪੰਥ ਬਤਾਇਆ। ਰਾਮ ਹੇ ਸਰਬ ਵਿਆਪਕ ਅਕਾਲ ਪੁਰਖ ਵਾਹਿਗੁਰੂ, ਮੈਂ ਹਰ ਹਰ ਨਾਮ ਮਨ ਪਾਇਆ। ਹੁਣ ਮੈਨੂੰ ਗੁਰੂ ਦੀ ਗੱਲ ਚੰਗੀ ਲੱਗਣ ਲੱਗ ਪਈ, ਪਹਿਲਾਂ ਨਹੀਂ ਸੀ ਲੱਗਦੀ। ਪਹਿਲਾਂ ਮੈਨੂੰ ਆਪਣੇ ਮਨ ਦੀ ਮਤ ਚੰਗੀ ਲੱਗਦੀ ਸੀ। ਗੁਰੂ ਕਹਿੰਦਾ ਸੀ ਪਾਠ ਰੂਪ ਦੇ ਵਿੱਚ, ਕੀਰਤਨ ਰੂਪ ਦੇ ਵਿੱਚ, ਕਥਾ ਰੂਪ ਦੇ ਵਿੱਚ, ਵਾਰਤਾ ਵਿਆਖਿਆ ਦੇ ਰੂਪ ਦੇ ਵਿੱਚ ਬੜਾ ਕੁਝ ਕਹਿੰਦਾ ਸੀ ਗੁਰੂ। ਪਰ ਮੈਨੂੰ ਲੱਗਦਾ ਸੀ ਵੀ ਮੇਰੇ ਮਨ ਦੀ ਮਤ ਦੀ ਗੱਲ ਪਹਿਲਾਂ ਹੋਣੀ ਚਾਹੀਦੀ ਹੈ, ਗੁਰੂ ਦੀ ਗੱਲ ਨਹੀਂ। ਪਰ ਹੁਣ ਮੈਨੂੰ ਗੁਰੂ ਦੀ ਗੱਲ ਚੰਗੀ ਲੱਗਣ ਲੱਗ ਪਈ, ਪਾਉਣ ਲੱਗ ਪਈ। ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ। ਮੇਰਾ ਗੁਰੂ ਤੋਂ ਬਿਨਾਂ ਕੋਈ ਮਿੱਤਰ ਹੀ ਨਹੀਂ ਹੈਗਾ, ਕਿਉਂਕਿ ਜਿੰਨਿਆਂ ਨੂੰ ਮੈਂ ਵੇਖਦਾ ਗੱਲੀ ਬਾਤੀ ਬਹੁਤ ਆ। ਮਨਮੁੱਖਾਂ ਕੇਰੀ ਦੋਸਤੀ ਮਾਇਆ ਕਾ ਸੰਬੰਧ, ਵੇਖਦਿਆਂ ਹੀ ਭੱਜ ਜਾਣ ਕਦੇ ਨਾ ਪਾਏ ਨਿਬੰਧ। ਮੇਰਾ ਅਸਲ ਮਿੱਤਰ ਪਤਾ ਕੌਣ ਹੈ? ਨਾਨਕ ਮਿੱਤਰਾਈ ਤਿਸ ਸਿਉ, ਸਭ ਕੁਛ ਜਿਸ ਕੇ ਹਾਥ, ਕੁਮਿੱਤਰਾਂ ਸਹੀ ਕਾਂਢੀਏ ਇੱਕ ਵੇਖਣਾ ਚੱਲੇ ਸਾਥ। ਮੇਰਾ ਅਸਲ ਮਿੱਤਰ ਕੌਣ ਹੈ? ਬਾਬੇ ਨੇ ਆਖਿਆ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਜੇ, ਮਿੱਤਰ ਅਸਾਡੜੇ ਸਹੀ। ਜਿਹਨੂੰ ਵੇਖ ਕੇ ਮੇਰੀ ਭੈੜੀ ਮਾਤੀ ਖਿਮਾ ਕਰਨਾ, ਸਮਾਜ ਵਿੱਚ ਸਾਡੇ ਮਿੱਤਰ ਪਤਾ ਕੌਣ ਆ? ਸਾਨੂੰ ਘਰ ਵਾਲੇ ਪੁੱਛਦੇ ਨੇ ਤੂੰ ਅੱਜ ਫਿਰ ਡਰਿੰਕ ਕਰਕੇ ਆ, ਕਹਿਣ ਲੱਗਾ ਮੇਰੇ ਮਿੱਤਰ ਨੇ ਮੈਨੂੰ ਕਹਿਤਾ ਤੂੰ ਪੀ ਲੈ, ਮੈਂ ਪੀਣੀ ਪਈ। ਐਸਾ ਕਿਹੜਾ ਮਿੱਤਰ ਹੈ ਜਿਹੜਾ ਮੈਨੂੰ ਜ਼ਹਿਰ ਪੀਣ ਵਾਸਤੇ ਪ੍ਰੇਰ ਰਿਹਾ? ਜਿਹੜਾ ਬੰਦਾ ਮੈਨੂੰ ਜ਼ਹਿਰ ਪੀਣ ਦੀ ਪ੍ਰੇਰਨਾ ਦੇ ਰਿਹਾ ਹੋਵੇ, ਨਹੀਂ ਉਹ ਮੇਰਾ ਮਿੱਤਰ ਨਹੀਂ ਹੋ ਸਕਦਾ। ਮੇਰਾ ਮਿੱਤਰ ਉਹ ਹੈ ਜਿਹੜਾ ਮੈਨੂੰ ਜ਼ਹਿਰ ਪੀਣ ਤੋਂ ਬਚਾਵੇ, ਅੰਮ੍ਰਿਤ ਪੀਣ ਵਾਸਤੇ ਪ੍ਰੇਰਨਾ ਦੇਵੇ। ਉਹ ਮਿੱਤਰ ਕੇਵਲ ਗੁਰੂ ਹੈ, ਜਿਹੜਾ ਮੈਨੂੰ ਕਹਿੰਦਾ ਮਾੜੇ ਕੰਮ ਛੱਡ ਦੇ, ਮਾੜੀਆਂ ਆਦਤਾਂ ਛੱਡ ਦੇ, ਭੈੜਾ ਸੁਭਾਅ ਛੱਡ ਦੇ, ਤੇਰੀ ਜ਼ਿੰਦਗੀ ਬਚ ਜਾਏਗੀ, ਤੇਰਾ ਪਰਿਵਾਰ ਬਚ ਜਾਏਗਾ, ਤੇਰੀ ਰੈਪੂਟੇਸ਼ਨ ਬਚ ਜਾਏਗੀ। ਉਹ ਕੇਵਲ ਗੁਰੂ ਆ। ਨਾਨਕ ਮਿੱਤਰਾਈ ਤਿਸਿਓ, ਸਭ ਕੁਝ ਜਿਸ ਕੇ ਹਾਥ। ਫਿਰ ਆਖਿਆ ਜਿਨ੍ਹਾਂ ਦਸੰਦੜਿਆਂ ਦੁਰਮਤ ਵੰਝੇ, ਮਿੱਤਰ ਅਸਾਡੜੇ ਸਹੀ। ਹਉ ਟੁੱਟਿੰਦੀ ਜੱਗ ਸੁਭਾਇਆ, ਜਨ ਨਾਨਕ ਵਿਰਲੇ ਕਹੀ। ਮੈਂ ਸਾਰਾ ਸੰਸਾਰ ਖੋਜ ਕੇ, ਭਾਲ ਕੇ, ਢੂੰਡ ਕੇ, ਲੱਭ ਕੇ ਵੇਖਿਆ, ਗੁਰੂ ਵਰਗਾ ਮਿੱਤਰ ਕੋਈ ਨਹੀਂ, ਉਹਦੇ ਵਰਗਾ ਬਸ ਹੋਈ। ਤਾਂ ਗੁਰੂ ਅਰਜਨ ਸਾਹਿਬ ਬਾਣੀ ਚ ਕਹਿੰਦੇ ਨਾ, ਸੱਜਣ ਸੱਚਾ ਪਾਤਸ਼ਾਹ ਸਿਰ ਸ਼ਾਹਾਂ ਦੇ ਸ਼ਾਹ, ਜਿਸ ਪਾਸ ਬੈਠਿਆ। ਤੁਸੀਂ ਪਿੰਡ ਵਿੱਚ ਨਾ ਪੁੜੀਆਂ ਦੇ ਉੱਤੇ ਲੋਕ ਸੱਥਾਂ ਵਿੱਚ ਬੈਠੇ ਹੁੰਦੇ ਸੀ, ਤੇ ਕਿਸੇ ਨੇ ਆ ਕੇ ਸਾਡੇ ਘਰ ਦੱਸਣਾ ਆਪਣੇ ਮੁੰਡੇ ਨੂੰ ਸਮਝਾਓ ਵੀ ਉਹਨਾਂ ਲੋਕਾਂ ਦੇ ਵਿੱਚ ਨਾ ਵਿਆਹ ਕਰੇ। ਕਿਉਂ? ਕਿਉਂਕਿ ਉਹ ਮਾੜੇ ਲੋਕ ਆ, ਜਿਹੜੇ ਉਹਨਾਂ ਦੇ ਵਿੱਚ ਬਹਿੰਦੇ ਆ, ਸਮਾਜ ਵਿੱਚ ਬਹਿਣ ਦੇ ਕਾਬਲ ਨਹੀਂ ਰਹੇ, ਉਹਨਾਂ ਕੋਲ ਨਾ ਵਿਆਹ ਕਰੇ। ਅੱਛਾ, ਇੱਕ ਮਿੱਤਰ ਇੱਦਾਂ ਦਾ, ਮੈਂ ਗੁਰਦੁਆਰੇ ਨਿਕਲਿਆ, ਗੁਰੂ ਦੀ ਗੋਦ ਵਿੱਚ ਉੱਠ ਕੇ ਆਇਆ, ਗੁਰੂ ਦੇ ਕੋਲੋਂ ਉੱਠ ਕੇ ਆਇਆ, ਤੇ ਲੋਕ ਸਾਡੇ ਘਰ ਕਹਿੰਦੇ ਭਾਈ ਸਾਹਿਬ ਤੁਸੀਂ ਬੜੇ ਭਾਗਾਂ ਵਾਲੇ ਹੋ, ਤੁਹਾਡਾ ਬੱਚਾ ਗੁਰਬਾਣੀ ਦਾ ਪਾਠ ਕਰਦਾ, ਤੁਹਾਡਾ ਬੱਚਾ ਰੋਜ਼ ਅੰਮ੍ਰਿਤ ਵੇਲਾ ਸੰਭਾਲਦਾ ਹੈ, ਤੁਹਾਡਾ ਬੱਚਾ ਪੰਜ ਬਾਣੀਆਂ ਦਾ ਨਿਤਨੇਮ ਕਰਦਾ ਹੈ, ਤੁਹਾਡਾ ਬੱਚਾ ਸਿਮਰਨ ਕਰਦਾ ਹੈ, ਤੁਹਾਡਾ ਬੱਚਾ ਸੇਵਾ ਕਰਦਾ ਹੈ। ਕਿਉਂ ਇੰਨੀ ਵਾਹ ਵਾਹੀ ਕਿਸ ਗੱਲ ਦੀ? ਇੰਨਾ ਐਪਰੀਸੀਏਸ਼ਨ ਕਿਉਂ ਮਿਲ ਰਿਹਾ? ਕਿਉਂਕਿ ਹੁਣ ਮੈਂ ਗੁਰੂ ਦੇ ਕੋਲੋਂ ਉੱਠ ਕੇ ਆਇਆ, ਮੈਂ ਗੁਰੂ ਦੀ ਨੇੜਤਾ ਮਾਣੀ। ਜਿਸ ਪਾਸ ਬੈਠਿਆ ਸੋਹੀਏ, ਜਿਹਦੇ ਕੋਲ ਬੈਠਿਆ ਸੋਹਣੇ ਲੱਗੀਦਾ ਆ, ਫੱਬੀਦਾ ਆ, ਲੋਕ ਵਾਹ ਵਾਹ ਕਰਦੇ ਆ, ਐਪਰੀਸ਼ੀਏਟ ਕਰਦੇ ਆ। ਕਿਸੇ ਬੰਦੇ ਨੇ ਵੀ ਮੇਰੇ ਘਰ ਜਾ ਕੇ ਨਹੀਂ ਆਖਿਆ ਵੀ ਆਪਣੇ ਮੁੰਡੇ ਨੂੰ ਸਮਝਾਓ ਇਹ ਗੁਰਦੁਆਰੇ ਨੇ ਜਾਇਆ ਕਰੇ। ਸਾਰਿਆਂ ਨੇ ਆਖਿਆ ਭਾਈ ਸਾਹਿਬ ਧੰਨ ਜਨਨੀ ਜਿਨ ਜਾਇਆ, ਧੰਨ ਪਿਤਾ ਪ੍ਰਧਾਨ, ਇਹ ਮਾਂ ਵੀ ਭਾਗਾਂ ਵਾਲੀ ਏ, ਬਾਪ ਵੀ ਭਾਗਾਂ ਵਾਲਾ, ਜਿਨ੍ਹਾਂ ਦੇ ਘਰ ਵਿੱਚ ਐਸੇ ਪੁੱਤਰ ਨੇ ਜਨਮ ਲਿਆ। ਕਾਸ਼ ਮੇਰਾ ਜੀਵਨ ਇੱਦਾਂ ਦਾ ਬਣ ਜਾਏ, ਕਾਸ਼ ਮੇਰੀ ਜ਼ਿੰਦਗੀ ਇੱਦਾਂ ਦੀ ਬਣ ਜਾਏ, ਮੈਂ ਖੁਦ ਇੱਦਾਂ ਦਾ ਪੁੱਤਰ ਬਣਾ ਔਰ ਮੇਰੇ ਘਰ ਵਿੱਚ ਵੀ ਐਸਾ ਪੁੱਤਰ ਪੈਦਾ ਹੋਵੇ ਜਿਹੜਾ ਬਾਣੀ ਤੇ ਲੜ ਲੱਗੇ। ਉਹਦੇ ਲਈ ਮੈਨੂੰ ਖੁਦ ਐਫਰਟਸ ਕਰਨੇ ਪੈਣਗੇ, ਮੈਨੂੰ ਆਪਣੇ ਬੱਚੇ ਨੂੰ ਉਂਗਲ ਨਾਲ ਲਿਆਣ ਕੇ ਗੁਰਦੁਆਰੇ ਮੱਥਾ ਟਿਕਾਉਣਾ ਪਏਗਾ, ਆਪਣੇ ਬੱਚੇ ਨੂੰ ਪ੍ਰਕਰਮਾ ਕਰਨੀ ਸਿਖਾਉਣੀ ਪਏਗੀ, ਆਪਣੇ ਬੱਚੇ ਨੂੰ ਨਮਸਕਾਰ ਕਰਨੀ ਸਿਖਾਉਣੀ ਪਏਗੀ, ਆਪਣੇ ਬੱਚੇ ਨੂੰ ਰੁਮਾਲਾ ਚੁੱਕ ਕੇ ਹੁਕਮਨਾਮਾ ਲੈਣਾ ਸਿਖਾਉਣਾ ਪਏ, ਯਤਨ ਕਰਨਾ ਪਏਗਾ, ਬੈਠੇ ਬਿਠਾਇਆ ਨਹੀਂ ਕੁਛ ਆਉਣਾ। ਆਓ ਸਾਰੇ ਜਾਣੇ ਯਤਨ ਕਰੀਏ, ਜਿੱਥੇ ਆਪ ਉਹਨੇ ਆਪਣੇ ਬੱਚਿਆਂ ਨੂੰ ਵੀ ਨਾਲ ਲੈ ਕੇ ਕੋਸ਼ਿਸ਼ ਕਰੀਏ। ਨਹੀਂ ਤੇ ਅਸੀਂ ਸਿਰਫ ਇੰਨਾ ਹੀ ਕਹਿਣ ਜੋਗੇ ਰਹਾਂਗੇ, ਪਤਾ ਨਹੀਂ ਕੀ ਹੋ ਗਿਆ ਸਮਾਜ ਨੂੰ, ਸਾਡੇ ਬੱਚੇ ਮਾੜੇ ਰਹਿ ਪੈ ਗਏ। ਨਹੀਂ, ਅਸੀਂ ਉਹਦੇ ਲਈ ਕੀ ਕੀਤਾ ਸੋਚਣਾ ਇਹ ਅਸੀਂ ਕਿ ਮੈਂ 10 ਮਿੰਟ ਕੱਢੇ ਆਪਣੇ ਬੱਚੇ ਵਾਸਤੇ, ਮੈਨੂੰ ਗੁਰਮੁਖੀ ਪੜ੍ਹਾਈ, ਬਾਣੀ ਦਾ ਪਾਠ ਕਰਵਾਇਆ, ਗੁਰਦੁਆਰੇ ਲੈ ਕੇ ਆਇਆ, ਕਿਉਂ ਨਹੀਂ ਲੈ ਕੇ ਆਇਆ? ਜੇ ਮੇਰਾ ਕੋਈ ਕੰਟਰੀਬਿਊਸ਼ਨ ਨਹੀਂ ਹੈਗਾ ਤੇ ਮੈਂ ਕਿਹੜੇ ਮੂੰਹ ਨਾਲ ਕਹਿੰਦਾ ਜੀ ਮੇਰੇ ਬੱਚੇ ਸਿੱਖੀ ਤੋਂ ਦੂਰ ਹੋ ਗਏ। ਨਹੀਂ, ਮੈਂ ਯਤਨ ਕਰਾਂ, ਕੋਸ਼ਿਸ਼ ਕਰਾਂ। ਰਾਮ ਮੈਂ ਹਰ ਹਰ ਨਾਮ ਮਨ ਪਾਇਆ, ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਗੁਰੂ ਤੋਂ ਬਿਨਾਂ ਮਿੱਤਰ ਹੀ ਕੋਈ ਨਹੀਂ ਹੈਗਾ। ਅੱਛਾ, ਹੋਰ ਵੇਖਿਓ, ਸੰਸਾਰ ਵਿੱਚ ਵਿਚਰਦੇ ਹਾਂ ਨਾ ਅਸੀਂ, ਜਿਹੜੀ ਗੱਲ ਮਾਂ ਨਾਲ ਨਹੀਂ ਕੀਤੀ, ਬਾਪ ਨਾਲ ਨਹੀਂ ਕੀਤੀ, ਸਕੇ ਭੈਣ ਭਰਾ ਨਾਲ ਨਹੀਂ ਕੀਤੀ, ਜਿਹੜਾ ਸਾਡਾ ਬਲੱਡ ਰਿਲੇਸ਼ਨ ਸੀ ਉਹਦੇ ਨਾਲ ਨਹੀਂ ਕੀਤੀ, ਅਸੀਂ ਉਹ ਗੱਲ ਆਪਣੇ ਫਰੈਂਡ ਨਾਲ ਕਰਦੇ ਹਾਂ,
ਮਿੱਤਰ ਨਾਲ ਕਰਦੇ। ਸਾਡੇ ਸੀਕਰੇਟ ਜਿਹੜੇ ਹੁੰਦੇ ਨਾ ਉਹ ਸਾਡੇ ਮਿੱਤਰ ਕੋਲ ਹੁੰਦੇ, ਉਹਨੂੰ ਹਰ ਗੱਲ ਦਾ ਪਤਾ ਹੁੰਦਾ ਸਾਡੇ ਬਾਰੇ 'ਚ। ਗੁਰੂ ਸਾਹਿਬ ਨੇ ਜਿੱਥੇ ਰੱਬ ਨੂੰ ਬਾਪ ਆਖਿਆ, ਮਾਂ ਆਖਿਆ, ਭੈਣ ਭਰਾ ਆਖਿਆ, ਤੂੰ ਮੇਰਾ ਪਿਤਾ, ਤੂੰ ਹੈ ਮੇਰਾ ਮਾਤਾ, ਤੂੰ ਮੇਰਾ ਬੰਧਪ, ਤੂੰ ਮੇਰਾ ਭਰਾਤਾ, ਤੂੰ ਮੇਰਾ ਰਾਖਾ ਸਭਨੀ ਥਾਈਂ ਤਾਂ ਭੋ ਕਿਹਾ ਕਾੜਾ ਜੀਵ। ਉੱਥੇ ਗੁਰੂ ਲਈ ਇੱਕ ਹੋਰ ਸ਼ਬਦ ਵਰਤਿਆ, ਆਖਿਆ ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ। ਬਾਲ ਸਿਖਾਈ ਦਾ ਮਤਲਬ ਮੇਰਾ ਲੰਗੋਟੀਆ ਜਾ ਰਿਹਾ ਗੁਰੂ, ਜਿਹੜਾ ਸਾਡੇ ਨਾਲ ਗਲੀ 'ਚ ਇਕੱਠਾ ਖੇਡਦਾ ਰਿਹਾ ਹੋਵੇ ਨਾ, ਆਪਾਂ ਕਹਿੰਦੇ ਇਹ ਮੇਰਾ ਬਚਪਨ ਦਾ ਮਿੱਤਰ ਆ, ਮੇਰਾ ਬਾਲ ਸਿਖਾਈ ਆ। ਕਹਿੰਦੇ ਗੁਰੂ ਮੇਰਾ ਬਚਪਨ ਦਾ ਮਿੱਤਰ ਆ, ਯਾਨੀ ਕਿ ਮੇਰੇ ਸਾਰੇ ਸੀਕਰੇਟਸ ਮੇਰੇ ਗੁਰੂ ਕੋਲ ਆ। ਜਿਹੜੀ ਗੱਲ ਕਿਸੇ ਨੂੰ ਨਹੀਂ ਨਾ ਪਤਾ, ਮੈਂ ਆਪਣੇ ਗੁਰੂ ਨੂੰ ਦੱਸਦਾ ਕਿ ਮਹਾਰਾਜ ਜ਼ਿੰਦਗੀ 'ਚ ਆਹ ਚੱਲ ਰਿਹਾ ਆ, ਬੜਾ ਟਰਬਲ ਆ, ਬੜੀ ਕੰਪਲੀਕੇਸ਼ਨ ਆ, ਬੜੇ ਮੁਸ਼ਕਿਲ ਹਾਲਾਤਾਂ ਵਿੱਚੋਂ ਲੰਘ ਰਿਹਾ। ਗੋਹਜ ਗੱਲ ਕੀ ਜੀ ਕੀ ਕੀਚੇ ਸਤਿਗੁਰੂ ਪਾਸ ਤਾਂ ਸਰਬ ਸੁੱਖ ਪਾਈਏ। ਆਪਣੇ ਮਨ ਦੀ ਗੱਲ ਖੋਲ੍ਹ ਕੇ ਗੁਰੂ ਅੱਗੇ ਰੱਖਿਆ ਕਰੋ, ਮਨ ਹੌਲਾ ਹੋ ਜਾਂਦਾ ਹੈ। ਮੈਂ ਹਰ ਬਿਨ ਅਵਰ ਨਾ ਕੋਈ ਬੇਲੀ, ਮੇਰਾ ਪਿਤਾ ਮਾਤਾ ਹਰ ਸਿਖਾਇਆ ਰਹਾ। ਕਹਿੰਦੇ ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ। ਮੈਨੂੰ ਏਦਾਂ ਲੱਗਦਾ ਗੁਰੂ ਕੀ ਆ, ਗੁਣ। ਬਾਬਾ ਜੀ ਕਹਿੰਦੇ ਜੇ ਮੇਰੀ ਜ਼ਿੰਦਗੀ 'ਚ ਗੁਣ ਨਹੀਂ ਨਾ ਹੈਗਾ ਤੇ ਸਮਝੋ ਮੇਰਾ ਅਧਿਆਤਮਿਕ ਜੀਵਨ, ਮੇਰੀ ਸਪਿਰਚੁਅਲ ਲਾਈਫ ਉਸੇ ਵੇਲੇ ਖਤਮ ਹੋ ਜਾਂਦੀ ਹੈ, ਮੈਂ ਆਤਮਿਕ ਮੌਤੇ ਮਰ ਜਾਂਦਾ। ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਮੈਂ ਗੁਰੂ ਤੋਂ ਬਿਨਾਂ ਆਤਮਿਕ ਜੀਵਨ ਜੀ ਹੀ ਨਹੀਂ ਸਕਦਾ, ਤੁਰੰਤ ਮੇਰੀ ਆਤਮਿਕ ਮੌਤ ਹੋ ਜਾਂਦੀ ਹੈ। ਆਖਾਂ ਜੀਵਾਂ ਵਿਸਰੇ ਮਰ ਜਾਊਂ, ਮੈਂ ਮਰ ਜਾਂਦਾ। ਮੇਰੇ ਇੱਕ ਖਿਨ ਪ੍ਰਾਣ ਨਾ ਰਹੇ ਬਿਨ ਪ੍ਰੀਤਮ, ਬਿਨ ਦੇਖੇ ਗੁਰੂ ਦੇ ਦਰਸ਼ਨ ਕੀਤੇ ਤੋਂ ਬਿਨਾਂ, ਗੁਰੂ ਨੂੰ ਜਾਣੇ ਤੋਂ ਬਿਨਾਂ। ਦੇਖਣ ਦਾ ਅਰਥ ਕੀ ਹੁੰਦਾ? ਜਾਣਨਾ। ਮਕੈਨਿਕ ਕੋਲ ਗੱਡੀ ਲੈ ਕੇ ਗਏ ਹਾਂ, ਕਹਿੰਦਾ ਜੀ ਪਤਾ ਨਹੀਂ ਕੀ ਗੱਲ ਹੈ, ਜਰਕ ਕਰਦੀ ਹੈ ਜਦੋਂ ਨਾ ਆਪਣੇ ਗੇਅਰ ਸ਼ਿਫਟ ਕਰਦੀ ਹੈ ਤੇ ਗੱਡੀ ਜਰਕ ਕਰਦੀ। ਉਹ ਕਹਿਣ ਲੱਗਾ ਵੀ ਮੈਂ ਵੇਖ ਲਿਆ ਇਹਨੂੰ ਕੀ ਪ੍ਰੋਬਲਮ ਆ। ਕੀ ਵੇਖਿਆ ਉਹਨੇ? ਯਾਨੀ ਕਿ ਉਹਨੇ ਜਾਣ ਲਿਆ ਆ। ਡਾਕਟਰ ਸਾਹਿਬ ਪਤਾ ਨਹੀਂ ਪਰਸੋਂ ਤਾਂ ਠੀਕ ਨਹੀਂ ਹੈਗਾ, ਨਾ ਕੁਛ ਖਾਂਦਾ ਨਾ ਕੁਛ ਪੀਂਦਾ। ਕਹਿੰਦਾ ਮੈਂ ਮਰੀਜ਼ ਵੇਖ ਲਿਆ ਆ, ਅੱਜ ਮੈਂ ਦਿਹਾੜੀ 'ਚ ਇੰਨੇ ਮਰੀਜ਼ ਵੇਖੇ। ਕੀ ਵੇਖਿਆ ਡਾਕਟਰ ਨੇ? ਨੈਣ ਨਕਸ਼ ਵੇਖੇ, ਰੰਗ ਵੇਖਿਆ? ਨਹੀਂ। ਉਹ ਕਹਿੰਦਾ ਮੈਂ ਜਾਣ ਲਿਆ ਵੀ ਇਹਨੂੰ ਕੀ ਡਿਜ਼ੀਜ਼, ਕਿਹੜੀ ਬਿਮਾਰੀ ਹੈ। ਜਾਣਨਾ। ਬਿਨ ਦੇਖੇ ਮਰੇ ਮੇਰੀ ਮਾਇਆ, ਜੇ ਮੈਂ ਗੁਰੂ ਨੂੰ ਜਾਣਿਆ ਨਹੀਂ ਨਾ, ਬਾਬਾ ਜੀ ਕਹਿੰਦੇ ਸਮਝੋ ਤੂੰ ਆਤਮਿਕ ਮੌਤੇ ਮਰਿਆ ਹੋਇਆ। ਗੁਰੂ ਨੂੰ ਜਾਣਨ ਦੀ ਕੋਸ਼ਿਸ਼ ਕਰੀਏ, ਅੱਖਾਂ ਨਾਲ ਵੇਖਣ ਦੀ ਨਹੀਂ। ਸਤਿਗੁਰ ਨੂੰ ਸਭ ਕੋ ਵੇਖਦਾ ਜੇਤਾ ਜਗਤ ਸੰਸਾਰ, ਡਿੱਠੇ ਮੁਕਤ ਨਾ ਹੋਵੇ ਜਿਚਰ ਸ਼ਬਦ ਨਾ ਕਰੇ ਵਿਚਾਰ। ਸ਼ਬਦ ਦੀ ਵਿਚਾਰ ਕਰਨੀ ਕੀ ਆ? ਜਾਣਨਾ। ਅੱਖਾਂ ਨਾਲ ਕੀ ਵੇਖਾਂਗੇ? ਰੁਮਾਲਾ ਬੜਾ ਸੋਹਣਾ ਹੈ, ਸ਼ਸਤਰ ਬੜੇ ਵਧੀਆ ਪਏ, ਗੁਲਦਸਤੇ ਬੜੇ ਵਧੀਆ ਪਏ। ਅੱਖਾਂ ਨਾਲ ਬਸ ਇਹੀ ਵੇਖਾਂਗੇ, ਤੇ ਸ਼ਬਦ ਵਿਚਾਰ ਨਾਲ ਕੀ ਹੋਏਗਾ? ਜਾਣਾਂਗੇ ਮੇਰਾ ਗੁਰੂ ਨਾਨਕ ਕਿੱਦਾਂ। ਜਪਜੀ ਸਾਹਿਬ ਗੁਰੂ ਨਾਨਕ ਸਾਹਿਬ ਦੀ ਆਤਮਾ ਦੀ ਆਵਾਜ਼ ਆ, ਖਿਆਲ ਕਰਨਾ। ਸੁਖਮਣੀ ਸਾਹਿਬ ਗੁਰੂ ਅਰਜਨ ਸਾਹਿਬ ਦੀ ਆਤਮਾ ਦੀ ਆਵਾਜ਼ ਆ। ਜੇ ਗੁਰੂ ਨਾਨਕ ਦੀ ਆਤਮਾ ਦੀ ਆਵਾਜ਼ ਸੁਣਨੀ ਆ, ਜਪਜੀ ਸਾਹਿਬ ਦੀਆਂ 38 ਪੌੜੀਆਂ ਚ ਸੁਣੋ। ਵਾਹ ਵਾਹ, ਮੇਰਾ ਗੁਰੂ ਨਾਨਕ ਕਿੰਨਾ ਸੋਹਣਾ ਆ, ਕਿੰਨਾ ਖੂਬਸੂਰਤ। ਬਿਨ ਦੇਖੇ ਮਰੇ ਮੇਰੀ ਮਾਇਆ, ਧਨ ਧਨ ਵਡਭਾਗ ਗੁਰ ਸ਼ਰਣੀ ਆਏ। ਉਹ ਵੱਡਿਆਂ ਭਾਗਾਂ ਵਾਲੇ ਜਿਹੜੇ ਗੁਰੂ ਦੀ ਸ਼ਰਨ ਵਿੱਚ ਬੈਠੇ ਆ, ਜਿਹੜੇ ਘਰੋਂ ਚੱਲ ਕੇ ਆਏ ਆ, ਇੱਥੇ ਆਏ ਆ, ਔਰ ਜਿਹੜੇ ਇੱਥੇ ਆਏ ਆ ਨਾ, ਗੁਰੂ ਸਾਹਿਬ ਕਹਿੰਦੇ ਇਹਨਾਂ ਨੂੰ ਇੱਕ ਬੇਨਤੀ ਹੋਰ ਕਰੋ, ਜੇ ਆ ਹੀ ਗਏ ਆ ਤੇ ਹੁਣ ਆਪਣੀ ਸੁਰਤ ਨੂੰ ਸ਼ਬਦ ਨਾਲ ਵੀ ਜੋੜ ਲਈਏ। ਫਿਜ਼ੀਕਲੀ ਆ ਗਏ ਆ, ਸਤਸੰਗੀ ਹੋ ਗਏ ਆ, ਪਰ ਇੱਕ ਸਟੈਪ ਜੇ ਹੋਰ ਪੁੱਟ ਲਈਏ, ਜੇ ਆ ਹੀ ਗਏ ਆ ਆਪਣੀ ਸੁਰਤ ਨੂੰ ਸ਼ਬਦ ਨਾਲ ਵੀ ਜੋੜੀਏ। ਧਨ ਧਨ ਵਡਭਾਗ ਗੁਰ ਸ਼ਰਣੀ ਆਏ, ਹਰ ਗੁਰਮਿਲ ਦਰਸ਼ਨ ਪਾਇਆ। ਮੈਂ ਅਵਰ ਨਾ ਕੋਈ ਸੂਝੇ ਬੂਝੇ, ਮੈਨੂੰ ਕੋਈ ਸੋਚ ਔੜੀ ਨਹੀਂ ਆਉਂਦੀ। ਹੁਣ ਮੈਨੂੰ ਇੱਦਾਂ ਲੱਗਦਾ ਮਨ ਹਰ ਜਪ ਜਪੋਂ ਜਪਾਇਆ, ਮੈਂ ਬਸ ਗੁਰੂ ਜਪਦਾ ਰਵਾਂ। ਮੈਂ ਇਮਾਨਦਾਰੀ ਵਾਲਾ ਜੀਵਨ ਹੀ ਜੀਵਾਂ, ਹੁਣ ਮੈਂ ਬੇਈਮਾਨੀ ਵਾਲਾ ਨਾ ਜੀਵਾਂ। ਬੇਈਮਾਨੀ ਦੀ ਸੋਝ ਔੜੀ ਨਹੀਂ ਹੈਗੀ, ਬਸ ਇਮਾਨਦਾਰੀ ਆ। ਝੂਠ ਦੀ ਸੋਝ ਔੜੀ ਨਹੀਂ ਹੈਗੀ, ਬਸ ਸੱਚ ਹੀ ਸੱਚ ਆ। ਮਨ ਹਰ ਜਪ ਜਪੋਂ ਜਪਾਇਆ, ਨਾਮਹੀਣ ਫਿਰੈ ਸੇ ਨਕਟੇ। ਬੰਦਾ ਸੋਹਣਾ ਬਹੁਤ ਆ, ਕੱਪੜੇ ਬੜੇ ਸੋਹਣੇ ਆ, ਨੈਣ ਨਕਸ਼ ਬੜੇ ਸੋਹਣੇ ਆ, ਰੂਪ ਰੰਗ ਬੜਾ ਸੋਹਣਾ ਆ, ਪਰ ਕਿਰਦਾਰ ਨਹੀਂ ਹੈਗਾ। ਜਦੋਂ ਲੰਘਦਾ ਨਾ ਇੱਦਾਂ, ਲੋਕ ਕਹਿੰਦੇ ਆਹ ਤੁਰਿਆ ਜਾਣ ਡਿਆ ਨੇ ਮੇਰਾ 10 ਲੱਖ ਰੁਪਈਆ ਮਾਰ ਲਿਆ। ਇੰਨਾ ਸੋਹਣਾ ਬੰਦਾ ਵੀ ਲੋਕਾਂ ਦੀ ਨਜ਼ਰ ਵਿੱਚ ਛਿੱਥਾ ਪੈ ਗਿਆ। ਬਾਬਾ ਜੀ ਬਾਣੀ 'ਚ ਕੀ ਕਹਿਣਗੇ? ਹਰ ਕੇ ਨਾਮ ਬਿਨਾਂ ਸੁੰਦਰ ਹੈ ਨਕਟੀ। ਰੱਬੀ ਗੁਣਾਂ ਤੋਂ ਬਿਨਾਂ ਸੋਹਣਾ ਮਨੁੱਖ ਵੀ ਨੱਕ ਕੱਟੇ ਇਨਸਾਨ ਵਰਗਾ ਆ। ਆਪਾਂ ਕਹਿੰਦੇ ਨਾ ਮੇਰਾ ਨੱਕ ਵੱਢਿਆ ਗਿਆ, ਯਾਨੀ ਕਿ ਮੈਂ ਸ਼ਰਮਸਾਰ ਹੋ ਗਿਆ। ਉਹ ਸ਼ਰਮ ਦਾ ਪਾਤਰ ਬਣਦਾ ਸਮਾਜ ਵਿੱਚ। ਜਿਹਦੇ ਕੋਲ ਪੈਸਾ ਬਹੁਤ ਆ, ਕੱਪੜੇ ਬੜੇ ਬ੍ਰਾਂਡਡ ਪਾਏ ਆ, ਪਰ ਕਿਰਦਾਰ ਹੀ ਨਹੀਂ ਹੈਗਾ।
ਉਹਦੀ ਵੇਖਣ ਵਿੱਚ ਦੋਸ਼ ਆ, ਉਹਦੇ ਬੋਲਣ ਵਿੱਚ ਦੋਸ਼ ਆ। ਹਜ਼ੂਰ ਕਹਿੰਦੇ ਨੇ ਤਿੰਨ ਘਸ ਘਸ ਨੱਕ ਵਢਾਇਆ, ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ। ਹੇ ਜਗਤ ਨੂੰ ਜੀਵਨ ਦੇਣ ਵਾਲੇ ਅਕਾਲ ਪੁਰਖ ਵਾਹਿਗੁਰੂ, ਥੋੜੇ ਜਿਹੇ ਗੁਣ ਮੇਰੀ ਜ਼ਿੰਦਗੀ 'ਚ ਪੈਦਾ ਕਰ ਅਤੇ ਮੈਨੂੰ ਵੀ ਜ਼ਿੰਦਗੀ ਦੇ। ਜ਼ਿੰਦਗੀ ਇਹ ਨਹੀਂ ਹੈਗੀ ਜੋ ਮੈਂ ਜੀ ਰਿਹਾ, ਵੀ ਸਾਹ ਚੱਲ ਰਹੇ ਆ, ਬਲੱਡ ਸਰਕੂਲੇਸ਼ਨ ਚੱਲ ਰਿਹਾ ਆ, ਹਾਰਟ ਬੀਟ ਚੱਲ ਰਹੀ, ਇਹ ਜ਼ਿੰਦਗੀ ਨਹੀਂ ਹੈਗੀ। ਜ਼ਿੰਦਗੀ ਹੋਰ ਕਿਸੇ ਚੀਜ਼ ਦਾ ਨਾਮ ਆ। ਜਿਹਨੂੰ ਬਾਬਾ ਜੀ ਕਹਿਣਗੇ ਨਾ, ਸ਼ਰਮ ਥਾਕਾ ਪਾਏ ਬਿਸ਼ਰਾਮਾ, ਮਿਟ ਗਈ ਸਗਲੀ ਧਾਈ, ਅਮਨ ਜੀਵਨ ਪਦਵੀ ਪਾਈ, ਚੀਤ ਆਇਓ ਮਨ ਪੁਰਖ ਵਿਧਾਤਾ ਸੰਤਨ ਕੀ ਸ਼ਰਨ ਆਈ। ਜਦੋਂ ਦੌੜ ਭਾਜੀ ਮੁੱਕ ਜਾਏ ਬੰਦੇ ਦੀ, ਕੋਈ ਮੇਰੇ ਬਾਰੇ ਕੀ ਸੋਚ ਰਿਹਾ ਆ, ਕੋਈ ਮੇਰੇ ਬਾਰੇ, ਕੋਈ ਮੇਰੇ ਕੱਪੜਿਆਂ ਬਾਰੇ ਕੀ ਸੋਚ ਰਿਹਾ ਆ, ਜਦੋਂ ਇਹ ਵਾਧੂ ਦਾ ਭਾਰ ਰੱਥ ਜਾਂਦਾ ਹੈ, ਬਾਬਾ ਜੀ ਕਹਿੰਦੇ ਹੁਣ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਹੈ। ਪਹਿਲਾਂ ਤਾਂ ਲੋਕਾਂ ਦੇ ਹਿਸਾਬ ਨਾਲ ਜੀ ਰਿਹਾ ਸੀ, ਹੱਸਦਾ ਵੀ ਕਿਸੇ ਦੇ ਹਿਸਾਬ ਨਾਲ, ਰੋਂਦਾ ਵੀ ਕਿਸੇ ਦੇ ਹਿਸਾਬ ਨਾਲ, ਹੁਣ ਜ਼ਿੰਦਗੀ ਜੀਣੀ ਸ਼ੁਰੂ ਕੀਤੀ ਹੈ। ਮਨ ਹਰ ਜਪ ਜਪੋਂ ਜਪਾਇਆ, ਬਾਬਾ ਜੀ ਕਹਿੰਦੇ ਮੋਕੋ ਜਗ ਜੀਵਨ ਜੀਵਾਲ ਲੈ ਸਵਾਮੀ, ਰਿਤ ਅੰਤਰ ਨਾਮ ਵਸਾਇਆ, ਨਾਨਕ ਗੁਰੂ ਗੁਰੂ ਹੈ ਪੂਰਾ, ਮੇਰੇ ਸਤਿਗੁਰ ਨਾਮ ਧਿਆਇਆ। ਮੇਰਾ ਗੁਰੂ ਹੀ ਮੁਕੰਮਲ ਪੁਰਸ਼ ਹੈ, ਜਿਹਦੇ ਵਿੱਚ ਕੋਈ ਐਬ ਨਹੀਂ, ਕੋਈ ਦੋਸ਼ ਨਹੀਂ, ਕੋਈ ਗੁਨਾਹ ਨਹੀਂ। ਇੱਦਾਂ ਦਾ ਗੁਰੂ ਹੀ ਮੈਨੂੰ ਐਬਾਂ ਤੋਂ, ਦੋਸ਼ਾਂ ਤੋਂ ਅਤੇ ਗੁਨਾਹਾਂ ਤੋਂ ਬਚਾ ਕੇ ਇੱਕ ਨਵੀਂ ਜ਼ਿੰਦਗੀ ਦੀ ਦਾਤ, ਨਾਮ ਦੀ ਦਾਤ, ਗੁਣਾਂ ਦੀ ਦਾਤ ਦੇ ਸਕਦਾ ਹੈ। ਸਤਿਗੁਰੂ ਕਿਰਪਾ ਕਰਨ, ਅਸੀਂ ਗੁਰੂ ਅੱਗੇ ਅਰਦਾਸ ਬੇਨਤੀ ਕਰੀਏ, ਮਹਾਰਾਜ ਸਾਨੂੰ ਵੀ ਗੁਰਸਿੱਖੀ ਜੀਵਨ, ਨਾਮਦਾਨ ਦੀ ਦਾਤ, ਅੰਮ੍ਰਿਤ ਵੇਲੇ ਦਾ ਜਾਗਣਾ, ਨਿਤਨੇਮ ਦੀ ਦਾਤ ਬਖਸ਼ੋ। ਸਤਿਗੁਰਾਂ ਦੀ ਪਾਵਨ ਬਾਣੀ ਨਾਲ ਜੁੜੀਏ, ਬਾਣੀ ਦਾ ਨਿਤਨੇਮ ਕਰਿਆ ਕਰੀਏ, ਸਿਮਰਨ ਕਰਿਆ ਕਰੀਏ, ਖੰਡੇ ਬਾਟੇ ਦੀ ਪੌਲ ਲੈ ਕੇ ਗੁਰੂ ਵਾਲੇ ਬਣੀਏ। ਹੋਈਆਂ ਭੁੱਲਾਂ ਚੁੱਕਾਂ ਦੀ ਖਿਮਾ, ਆਪ ਸੰਗਤਾਂ ਦਾ ਧੰਨਵਾਦ। ਅਗਲੇ ਸਮੇਂ ਵਾਸਤੇ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ, ਆਪ ਜੀ ਨੂੰ ਰਸਭਿੰਨੀ ਰਸਨਾ ਦੁਆਰਾ ਗੁਰਬਾਣੀ ਸ਼ਬਦ ਕੀਰਤਨ ਸਰਵਣ ਕਰਵਾਉਣਗੇ। ਆਪ ਜੀ ਨੇ ਬੜੇ ਪ੍ਰੇਮ ਅਦਬ ਸਤਿਕਾਰ ਸਹਿਤ ਬੈਠ ਕੇ ਸਰਵਣ ਕਰਨ ਦੀ ਕਿਰਪਾਲਤਾ ਕਰਨੀ ਜੀ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਸੋ ਇਤਨੀ ਹਾਜ਼ਰੀ ਪ੍ਰਵਾਨ ਕਰਨਾ ਕੀਰਤਨ ਕਰਦਿਆਂ ਬਾਣੀ ਪੜ੍ਹਦਿਆਂ ਹੋਈਆਂ ਬੇਨਤੀਆਂ ਦੀ ਖਿਮਾ ਕਰਿਓ। ਆਓ ਹੁਣ ਅਤਿ ਸਤਿਕਾਰਯੋਗ ਭਾਈ ਸਾਹਿਬ ਜੀ ਉਹਨਾਂ ਪਾਸੋਂ ਆਪਾਂ ਗੁਰਮਤਿ ਵਿਚਾਰਾਂ ਸਰਵਣ ਕਰੀਏ। ਬੜੇ ਹੀ ਸ਼ਰਧਾ ਭਾਵਨਾ ਨਾਲ ਆਪਾਂ ਸਾਰੇ ਬੈਠ ਕਰਕੇ ਸਤਿਗੁਰਾਂ ਦੇ ਦਰਬਾਰ ਦੀਆਂ ਹਾਜ਼ਰੀਆਂ ਲਗਵਾਈਏ। ਦਸਰਿਆਂ ਵੱਲੋਂ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

ਤੂੰ ਸਮਰੱਥ ਅਕਥ ਅਗੋਚਰ ਜੀਓ ਪਿੰਡ ਤੇਰੀ ਰਾਸ

ਗੌੜੀ ਘਰ ਬਾਰਵਾਂ ਮਨ ਰੇ ਛੱਡ ਭਰਮ ਪ੍ਰਗਟ ਹੋਏ ਨਾਚੋ।

कहे कबीर राजा राम न छोडूं।

जुगो जुग टल, चवर शतर तख्त दे मालक। हाजरा हजूर जारा जहूर, शब्द गुरु बाणी के बोहित अमृत के दाते। बाणी के बोहित सतगुरु गुरु ग्रंथ साहिब महाराज, तिन्हां दी पावन पवित्र ते मुकद्दस हजूरी विच अमृत वेले तों सज्जे दीवाना दीआं हाजरियां भर रहे सन्मानयोग सत्कारयोग सतसंगी जनों, सतगुरां ने बड़ी अपार बख्शिश रहमत कीती है। आप सब गुरु की गोद विच समाधियां ला के जुड़ बैठ के मेरे तों पहलां गुरु करके रागी जथे पासों तुर की बाणी के कीर्तन श्रवण कर रहे सी। तो आओ, समा है गुरबाणी विचार दा। विचारां नूं आरंभण तों पहलां जिन्ने शरीर आप सतगुरां दे हजूर बैठे हो जां घरां विच मीडिया दे माध्यम राहीं श्रवण कर रहे हो, फतेह दी सांझ पाईए जी। वाहिगुरु जी का खालसा, वाहिगुरु जी की फतेह। कबीर साहब दा गौड़ी राग विच गुरु ग्रंथ साहिब जी दे मुबारक अंक 338 दे उत्ते सुभायमान ये शब्द मैं आप जी दे नाल सांझा कीता है। सरलेख है गौड़ी, अगे वैसे कल्ला 12वां लिखिया है पर वो घर 12वां हुंदा है। जिवें गुरु ग्रंथ साहिब दे विच घर पहला दूजा तीजा, तो इदां करके कुल 17 घर गुरु ग्रंथ साहिब दी बाणी दे विच जिहड़े ने वो आए ने। तो इत्थे शब्द दा सरलेख है गौड़ी घर 12वां। भगत कबीर साहब ने इस पावन शब्द विच सानू एक गल समझाई है कि जिहड़ा बंदा रब्बी राह दा पल्ला फड़ लैंदा है तो ये राह मानो भी किसी सूरमे दा राह है। जिवें सूरमा मुसीबतां नू झलदा है, उन्हां ने दो उदाहरणां इस शब्द विच बड़ियां कमाल दीआं दित्तियां ने। रब दा राह भी सूरमियां दा राह हुंदा है। जिवें सूरमा सच हक ईमान जुल्म दे खिलाफ जबर दे खिलाफ लड़दा है ना, इसे तरीके नाल रब्बी राह ते तुरियां भी बंदे नूं बहुत सारियां मुसीबतां दा सामना करना पैंदा है। ये कोई सौखा राह नहीं हैगा। तां ही ते महाराज बाणी विच कहिंदे ने खन्नेओ तिखी वालों निक्की। तो ये मार्ग जिहड़ा है ये खंडे तार है, भावें कि वेखण नूं दुनिया विच तुहानूं नजर आउणगे कि बहुत सारे लोग धर्म दे राह उत्ते चलदे पए ने, पर जे तुसीं बाणी दे नजरिए नाल वेखोगे तो ये गल झूठ है। तो सानू इस करके कोई धर्म दे राह उत्ते चलदा होया लगदा है कि किसी ने विशेष तरह का कोई बाणा धारण कर लिया, कोई विशेष तरह की जिहड़ी पूजा पद्धति है उन्हूं अपना के बह गया कि ये इस तरीके नाल रब की पूजा करदा है। पर दरअसल विच इहनूं महाराज की बाणी ने धर्म का राह नहीं किया। तो धर्म का राह है कि सवाल पहला यह है, धर्म का राह है जिथे बंदे का टाकरा हुंदा है ते ये टाकरा हुंदा है विकारां दे नाल, काम नाल, क्रोध नाल, लोभ नाल, मोह नाल ते हंकार दे नाल। तो ये बड़ा कठिन राह है। तन उत्ते कोई विशेष वस्त्र धारण कर लेना कोई औखा काम नहीं हुंदा, पर मन का टाकरा जदों विकारां दे नाल हुंदा है ते बहुत ही वार ये मन ढह जांदा है।
ਵੱਡੇ ਵੱਡੇ ਧਰਮੀਆਂ ਦਾ ਮਨ ਢਹਿ ਜਾਂਦਾ ਏ, ਡੋਲ ਜਾਂਦਾ ਏ। ਤੋ ਇਹ ਖੇਡ ਉਹ ਹੈ ਜਿਹਨੂੰ ਸਤਿਗੁਰ ਦੀ ਬਾਣੀ ਨੇ ਇੱਦਾਂ ਬਿਆਨਿਆ ਏ ਵੀ ਮੈਂ ਇੱਕ ਛਿੰਝ ਵਿੱਚ ਗਿਆ, ਇੱਕ ਮੇਲੇ ਵਿੱਚ ਗਿਆ, ਜਿਵੇਂ ਆਮ ਛਿੰਝਾਂ ਮੇਲੇ ਲੱਗਦੇ ਨੇ, ਉੱਥੇ ਭਲਵਾਨਾਂ ਦੀਆਂ ਕੁਸ਼ਤੀਆਂ ਹੁੰਦੀਆਂ ਨੇ, ਕੋਈ ਐਸਾ ਹੈ ਜਿਹਦੀ ਝੰਡੀ ਖੜੀ ਹੈ, ਝੰਡੀ ਲੈ ਕੇ ਖਲੋਤਾ ਏ, ਇੱਕ ਐਸਾ ਹੈ ਜਿਹੜਾ ਢੋਲ ਵਜਾ ਰਿਹਾ ਹੈ। ਬਾਬੇ ਨੇ ਕਿਹਾ ਵੱਤ ਵੱਜਣ ਢਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ। ਮਲ ਕਿਹਨੂੰ ਕਹਿੰਦੇ ਨੇ? ਭਲਵਾਨ ਨੂੰ। ਤੋ ਉੱਥੇ ਭਲਵਾਨ ਜਿਹੜੇ ਨੇ ਉਹ ਢੋਲ ਦੇ ਡੱਗੇ ਦੇ ਉੱਤੇ ਇੱਦਾਂ ਫੇਰੀਆਂ ਲੈਂਦੇ ਨੇ, ਪੱਟਾਂ ਉੱਤੇ ਥਾਪੀਆਂ ਮਾਰਦੇ ਫਿਰਦੇ ਨੇ ਵੀ ਆ ਜਾਓ ਜਿਹਨੇ ਸਾਡੇ ਨਾਲ ਟਾਕਰਾ ਕਰਨਾ ਹੈ। ਵੱਤ ਵੱਜਣ ਢਮਕ ਭੇਰੀਆਂ, ਮਲ ਲੱਥੇ ਲੈਂਦੇ ਫੇਰੀਆਂ, ਸਭ ਹੋਈ ਛਿੰਝ ਇਕੱਠੀ, ਆ ਦਈ ਬੈਠਾ ਵੇਖੈ ਆਪ ਜੀ। ਤੇ ਜਿਵੇਂ ਪਿੰਡ ਦਾ ਕੋਈ ਪੰਚ ਸਰਪੰਚ, ਇਲਾਕੇ ਦਾ ਕੋਈ ਕੌਂਸਲਰ, MLA ਮੁਖੀ ਮਹਿਮਾਨ ਵਜੋਂ ਉੱਥੇ ਬੈਠਾ ਸਾਰਿਆਂ ਭਲਵਾਨਾਂ ਨੂੰ ਵੇਖ ਰਿਹਾ ਹੈ, ਤੇ ਕਿਸੇ ਭਲਵਾਨ ਉੱਤੇ ਉਹਦੀ ਨਿਗਾਹ ਹੈ ਵੀ ਇਹਨੇ ਜਿੱਤਣਾ ਹੈ, ਇਹਦੀ ਬੱਲੇ ਬੱਲੇ ਆਉਣੀ ਹੈ। ਆਖਿਆ ਬਿਲਕੁਲ ਇਸ ਦੁਨੀਆਂ ਦੀ ਛਿੰਝ ਦੇ ਵਿੱਚ ਭਲਵਾਨ ਫੇਰੀਆਂ ਲੈ ਰਹੇ ਨੇ। ਉਹ ਭਲਵਾਨ ਕਿਹੜੇ ਨੇ? ਕਾਮ, ਕ੍ਰੋਧ, ਲੋਭ, ਮੋਹ, ਹੰਕਾਰ। ਤੋ ਕਿਸੇ ਨੂੰ ਕਾਮ ਨੇ ਢਾ ਲਿਆ, ਕੋਈ ਕਾਮ ਤੋਂ ਬਚਿਆ ਤੇ ਕ੍ਰੋਧ ਨੇ ਢਾ ਲਿਆ, ਢਹਿ ਸਾਰੇ ਜਾਂਦੇ ਨੇ। ਕਿਸੇ ਕੋਲ ਕਾਮ ਵੀ ਨਹੀਂ, ਕਿਸੇ ਕੋਲ ਕ੍ਰੋਧ ਵੀ ਨਹੀਂ, ਕਿਸੇ ਕੋਲ ਲੋਭ ਹੈ ਉਹਨੂੰ ਲੋਭ ਨੇ ਢਾ ਲਿਆ, ਕੋਈ ਲੋਭੀ ਵੀ ਨਹੀਂ ਹੈ, ਕੋਈ ਲਾਲਚੀ ਵੀ ਨਹੀਂ ਹੈ। ਤੁਹਾਨੂੰ ਦੁਨੀਆਂ ਉੱਤੇ ਬਹੁਤ ਸਾਰੇ ਐਸੇ ਬੰਦੇ ਮਿਲ ਜਾਣਗੇ ਜਿਨ੍ਹਾਂ ਦੇ ਅੰਦਰ ਲੋਭ ਦਾ ਭਲਵਾਨ ਨਹੀਂ ਹੁੰਦਾ, ਲਾਲਚ ਨਹੀਂ ਉਹਨਾਂ ਨੂੰ ਕੋਈ, ਪਰ ਉਹਨਾਂ ਨੂੰ ਹੰਕਾਰ ਨੇ ਢਾ ਲਿਆ। ਤੋ ਇਹ ਪੰਜ ਨੇ ਨਾ, ਕਿਸੇ ਨੂੰ ਹੰਕਾਰ ਨੇ ਢਾ ਲਿਆ, ਕਿਸੇ ਕੋਲ ਹੰਕਾਰ ਨਹੀਂ ਹੈ ਤੇ ਉਹਨਾਂ ਨੂੰ ਮੋਹ ਨੇ ਢਾ ਲਿਆ। ਮਤਲਬ ਕੋਈ ਨਾ ਕੋਈ ਭਲਵਾਨ ਹਰ ਇੱਕ ਦੇ ਉੱਤੇ ਕੀ ਹੈ? ਹਾਵੀ ਹੈ। ਤੋ ਗੁਰੂ ਗਰੀਬ ਨਵਾਜ ਮਹਾਰਾਜ ਸਤਿਗੁਰ ਸੱਚੇ ਪਾਤਸ਼ਾਹ ਨੇ ਬਖਸ਼ਿਸ਼ ਕੀਤੀ, ਆਖਿਆ ਪੰਜ ਭਲਵਾਨ ਜਿਹੜੇ ਸੀ ਉਹ ਆਲੇ ਦੁਆਲੇ ਪੱਟਾਂ ਉੱਤੇ ਥਾਪੀਆਂ ਮਾਰਦੇ ਫਿਰਦੇ ਸੀ, ਤੇ ਮੈਂ ਆਪਣੇ ਗੁਰੂ ਵੱਲ ਤੱਕਿਆ ਤੇ ਉਹਨਾਂ ਪੰਜਾਂ ਦੇ ਟਾਕਰੇ ਉੱਤੇ ਮੈਂ ਵੀ ਉਤਰਿਆ। ਤੇ ਜਦੋਂ ਮੇਰੇ ਗੁਰੂ ਨੇ ਮੇਰੇ ਮੋਢੇ ਉੱਤੇ ਥਾਪੀ ਦਿੱਤੀ ਨਾ, ਨਿਹਤੇ ਪੰਜ ਜਵਾਨ ਮੈਂ ਗੁਰ ਥਾਪੀ ਦਿੱਤੀ ਕੰਢ ਜੀਓ, ਕੰਢ ਦਾ ਅਰਥ ਮੋਢਾ। ਆਖਿਆ ਜਦੋਂ ਗੁਰੂ ਨੇ ਮੇਰੇ ਮੋਢੇ ਉੱਤੇ ਥਾਪੀ ਦਿੱਤੀ ਤੇ ਉਹ ਪੰਜੇ ਦੇ ਪੰਜੇ ਭਲਵਾਨ ਮੈਂ ਚਿੱਤ ਕਰ ਦਿੱਤੇ, ਢਾ ਲਏ। ਤੋ ਕਹਿਣ ਦਾ ਤਤਪਰ ਸਤਸੰਗ ਤੇ ਸੀ ਵੀ ਧਰਮ ਦਾ ਰਾਹ ਹੈ ਵਿਕਾਰਾਂ ਦਾ ਟਾਕਰਾ ਕਰਨਾ, ਹੰਕਾਰ ਦਾ ਟਾਕਰਾ ਕਰਨਾ, ਲੋਭ ਦਾ ਟਾਕਰਾ ਕਰਨਾ, ਕ੍ਰੋਧ ਦਾ ਟਾਕਰਾ ਕਰਨਾ। ਤੋ ਧਰਮ ਦਾ ਰਾਹ ਕੇਵਲ ਕੋਈ ਖਾਸ ਕਿਸਮ ਦਾ ਭੇਖ ਜਾਂ ਲਿਬਾਸ ਧਾਰਨ ਕਰ ਲੈਣਾ ਨਹੀਂ ਹੈ। ਤੋ ਅਸੀਂ ਜਿੰਨਾ ਆਲਾ ਦੁਆਲਾ ਵੇਖਦੇ ਹਾਂ ਸਾਰੇ, ਕਿਸੇ ਵੀ ਬੰਦੇ ਨੂੰ ਤੁਸੀਂ ਧਰਮੀ ਕਿਵੇਂ ਸਮਝਦੇ ਹੋ? ਮੈਂ ਤੇ ਆਪਣੀ ਉਦਾਹਰਨ ਦਿੰਦਾ ਹੁੰਦਾ ਵੀ ਹੁਣ ਮੈਂ ਕਥਾ ਕਰ ਰਿਹਾ, ਤੁਸੀਂ ਆਖੋਗੇ ਬੰਦਾ ਬੜਾ ਧਰਮੀ ਹੈ, ਇਹਦਾ ਨਤਾਰਾ ਨਹੀਂ ਹੋਣਾ, ਇਹਦਾ ਨਤਾਰਾ ਨਹੀਂ ਹੋਣਾ। ਕੋਈ ਬੰਦਾ ਬਹੁਤ ਸਾਰੇ ਪਾਠ ਪੜ੍ਹ ਰਿਹਾ, ਤੁਸੀਂ ਆਖੋਗੇ ਇਹ ਕੌਣ ਹੈ? ਧਰਮੀ ਹੈ। ਤੁਸੀਂ ਇਹ ਵੇਖੋ ਵੀ ਜਿਹਨੂੰ ਤੁਸੀਂ ਧਰਮੀ ਕਹਿ ਰਹੇ ਹੋ ਉਹ ਜੀਵਨ ਵਿੱਚ ਪੰਜਾਂ ਦੇ ਹੱਥੋਂ ਹਾਰਿਆ ਹੈ ਕਿ ਜਿੱਤਿਆ ਹੈ? ਸਵਾਲ ਇਹ ਹੈ, ਉਹ ਪੰਜਾਂ ਨੂੰ ਹਰਾਉਣ ਲਈ ਲੜ ਰਿਹਾ ਹੈ ਕਿ ਨਹੀਂ ਲੜ ਰਿਹਾ? ਫਿਰ ਤੁਸੀਂ ਕਹਿ ਸਕਦੇ, ਫਿਰ ਆਪਾਂ ਇਹ ਕਹਿ ਸਕਦੇ ਹਾਂ ਵੀ ਇਹ ਧਰਮ ਦੇ ਰਾਹ ਉੱਤੇ ਤੁਰ ਰਿਹਾ ਹੈ, ਇਹ ਕ੍ਰੋਧ ਨੂੰ ਹਰਾਉਣ ਲਈ ਤੁਰਿਆ ਹੋਇਆ, ਇਹ ਲੋਭ ਨੂੰ ਹਰਾਉਣ ਲਈ ਤੁਰਿਆ ਹੋਇਆ। ਤੇ ਜੇ ਬਾਹਰੋਂ ਕਿਆਸੇ ਲਾਏ, ਸਤਿਗੁਰ ਦੀ ਬਾਣੀ ਦਾ ਵਚਨ ਪੜ੍ਹੋ, ਗੁਰੂ ਤੇਗ ਬਹਾਦਰ ਸਾਹਿਬ ਮਹਾਰਾਜ ਨੇ ਬੜੀ ਬਖਸ਼ਿਸ਼ ਕੀਤੀ ਹੈ। ਉਹ ਸੰਬੋਧਨ ਪਤਾ ਕਿਹਨੂੰ ਹੁੰਦੇ ਨੇ? ਉਹ ਕਹਿੰਦੇ ਨੇ ਸਾਧੋ, ਕਿਹਨਾਂ ਨੂੰ ਕਿਹਾ?
ਹੁਣ ਕਮਾਲ ਹੈ, ਸਾਧੂ ਤੇ ਉਹਨੂੰ ਕਹਿੰਦੇ ਨੇ ਜਿਹੜਾ ਧਰਮੀ ਹੋਵੇ। ਤੋ ਮਹਾਰਾਜ ਕਹਿੰਦੇ ਸਾਧੂ ਮਨ ਕਾ ਮਾਨ ਤਿਆਗੋ। ਕਮਾਲ ਹੈ, ਸਾਧੂ ਹੈ ਤੇ ਮਨ ਵਿੱਚ ਮਾਣ ਹੈ, ਅਹੰਕਾਰ ਹੈ। ਇਹਦਾ ਅਰਥ ਫਿਰ ਸਾਧੂ ਲਿਬਾਸ ਹੀ ਹੋਇਆ ਨਾ, ਮਾਣ ਤੇ ਤਿਆਗਿਆ ਕੋਈ ਨੀ। ਵੇਖੋ ਗੁਰਦੇਵ ਨੇ ਸਪਸ਼ਟ ਕੀਤੀ ਗੱਲ, ਸਾਧੂ ਮਨ ਕਾ ਮਾਨ ਤਿਆਗੋ ਕਾਮ ਕ੍ਰੋਧ। ਆ ਗਏ ਨਾ ਐਬ ਸਾਰੇ, ਮਾਨ ਵੀ ਆ ਗਿਆ, ਕਾਮ ਵੀ ਆ ਗਿਆ, ਕ੍ਰੋਧ ਵੀ ਆ ਗਿਆ। ਹੈਗਾ ਕੀ ਹੈ? ਸਾਧੂ ਹੈ।

0: ਦੁਰਜਨ ਕਹਿੰਦੇ ਨੇ ਭੈੜੇ ਬੰਦਿਆਂ ਦੀ ਸੰਗਤ, ਕਮਾਲ ਹੈ, ਸਾਧੂ ਹੈ, ਐਬ ਸਾਰੇ ਹੀ ਨੇ। ਫਿਰ ਸਾਧੂ ਚੀਜ਼ ਕੀ ਹੈ? ਕਾਮ ਕ੍ਰੋਧ ਸੰਗਤ ਦੁਰਜਨ ਕੀ ਤਾਂ ਤੇ ਅਹਿਨਿਸ ਭਾਗੋ। ਅਹਿਨਿਸ ਦਾ ਮਤਲਬ ਉਹਦਾ ਦਿਨ ਰਾਤ ਭੱਜ ਦੇ ਤੋਂ, ਕਾਮ ਤੋਂ ਦੂਰ ਜਾ, ਕ੍ਰੋਧ ਤੋਂ ਦੂਰ ਜਾ, ਹੰਕਾਰ ਤੋਂ, ਮਾਣ ਤੋਂ ਦੂਰ ਜਾ। ਜੇ ਤੂੰ ਇਹਨਾਂ ਚੀਜ਼ਾਂ ਤੋਂ ਦੂਰ ਨਹੀਂ ਜਾ ਰਿਹਾ ਤੇ ਕੀ ਤੂੰ ਸਾਧੂ ਅਖਵਾਉਣ ਦੇ ਯੋਗ ਵੀ ਹੈ? ਤੋ ਬਾਬਾ ਜੀ ਨੇ ਅੱਜ ਗੱਲ ਜਿਹੜੀ ਕਬੀਰ ਸਾਹਿਬ ਨੇ ਕੀਤੀ ਹੈ ਨਾ, ਉਹਨਾਂ ਨੇ ਉਹੀ ਕੀਤੀ ਹੈ। ਉਹਨਾਂ ਨੇ ਕਿਹਾ ਵੀ ਇਹ ਰਾਹ ਸੂਰਮਿਆਂ ਦਾ ਰਾਹ ਹੈ ਤੇ ਸੂਰਮਾ ਅਸੀਂ ਵੈਸੇ ਬਾਹਰੀ ਤੌਰ ਤੇ ਉਹਨੂੰ ਹੀ ਸਮਝਦੇ ਹਾਂ ਵੀ ਜਿਹੜਾ ਥੋੜੀ ਘੱਟ ਵੱਡ ਕਰ ਲੈਂਦਾ ਹੈ, ਜਿਹੜਾ ਕਿਸੇ ਨੂੰ ਮਾਰ ਲੈਂਦਾ ਹੈ। ਨਹੀਂ, ਜੇ ਤੇ ਅਸੀਂ ਸਾਧ ਸੰਗਤ ਪਰਿਭਾਸ਼ਾਵਾਂ ਡੈਫੀਨੇਸ਼ਨਸ ਗੁਰੂ ਗ੍ਰੰਥ ਸਾਹਿਬ ਦੀ ਬਾਣੀ ਚੋਂ ਲਈਏ ਨਾ, ਫਿਰ ਆਪਾਂ ਜਣੇ ਖਣੇ ਨੂੰ ਸੂਰਮਾ ਨਾ ਕਹੀਏ। ਜਿਹੜਾ ਕਿਸੇ ਆਪਣੀ ਈਗੋ ਕਰਕੇ ਫਸ ਜਾਂਦਾ ਉਹ ਵੀ ਕੀ ਹੁੰਦਾ ਹੈ? ਸੂਰਮਾ। ਉਹਨੂੰ ਵੀ ਆਪਾਂ ਕੀ ਕਹਿ ਦਿੰਦੇ? ਕੌਣ ਹੈ? ਸੂਰਮਾ। ਆ ਫੇਸਬੁੱਕ ਉੱਤੇ, ਸੋਸ਼ਲ ਮੀਡੀਆ ਉੱਤੇ ਮੜੀਰ ਵਾਂਗੂ ਫੁਕਰੇਬਾਜ਼ੀ ਕਰਨ ਵਾਲਿਆਂ ਨੂੰ ਵੀ ਆਪਾਂ ਕੀ ਕਹਿ ਦਿੰਦੇ? ਕੌਣ ਹੈ? ਸੂਰਮੇ ਨੇ। ਸੂਰਮੇ ਦਾ ਕਿਰਦਾਰ ਹੀ ਹੁੰਦਾ ਸੂਰਮਾ, ਵਿਖਾਵਾਬਾਜ਼ੀ ਕਰਦੇ। ਸੂਰਮਾ ਉਹ ਹੈ ਇੱਕ ਦੂਜੇ ਨੂੰ ਗਾਲਾਂ ਕੱਢਣ ਵਾਲਿਆਂ ਨੂੰ ਵੀ ਆਪਾਂ ਕੀ ਕਹੀ ਜਾਂਦੇ? ਇਹ ਕੌਣ ਹੈ? ਸੂਰਮੇ ਨੇ। ਕਦੀ ਗੁਰੂ ਅਰਜਨ ਸਾਹਿਬ ਨੂੰ ਤੇ ਪੁੱਛੋ ਸੂਰਮਾ ਕੌਣ ਹੁੰਦਾ? ਸੁਣੋ ਬਚਨ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਸਪਸ਼ਟ ਹੋਈ ਨਾ ਗੱਲ? ਜਿਹਨੂੰ ਹਰੀ ਰੱਬ ਦੇ ਨਾਮ ਦਾ ਰੰਗ ਲੱਗ ਗਿਆ ਉਹਨੂੰ ਕੀ ਕਿਹਾ ਜਾਂਦਾ? ਸੂਰਮਾ। ਮਤਾਂ ਇਹ ਸਮਝੋ ਵੀ ਜਿਹੜਾ ਥੋੜਾ ਜਿਹਾ ਪੋਲੀਟੀਕਲ ਤੌਰ ਉੱਤੇ ਜਾਂ ਬਾਜੂਆਂ ਦੇ ਤੌਰ ਉੱਤੇ ਤਾਕਤਵਰ ਹੈ ਤੇ ਕਿਸੇ ਨੂੰ ਢਾਹ ਕੱਢਦਾ ਏ, ਉਹਨੂੰ ਤੁਸੀਂ ਸੂਰਮਾ ਕਿਹੋ? ਜਿਹੜਾ ਆਪਣੀ ਹਉਮੈ ਦੀ ਲੜਾਈ ਲੜ ਰਿਹਾ ਹੈ, ਜਿਹੜਾ ਆਪਣੇ ਹੰਕਾਰ ਦਾ ਫਸਿਆ ਹੋਇਆ ਏ, ਉਹ ਸੂਰਮਾ ਨਹੀਂ। ਜਾਂ ਕੋ ਹਰ ਰੰਗ ਲਾਗੋ ਇਸ ਯੁਗ ਮੈਂ, ਸੋ ਕਹੀਅਤ ਹੈ ਸੂਰਾ। ਅਗਲੀ ਪੰਕਤੀ, ਆਤਮ ਜਿਣੈ। ਆਤਮ ਜਿਣੇ ਦਾ ਅਰਥ ਹੁੰਦਾ ਜਿਹਨੇ ਆਪਣੇ ਆਪ ਨੂੰ ਜਿੱਤਿਆ। ਅੱਛਾ, ਦੁਨੀਆਂ ਦਾ ਸਭ ਤੋਂ ਕਠਿਨ ਕੰਮ ਆਪਣੇ ਆਪ ਨੂੰ ਜਿੱਤਣਾ ਹੁੰਦਾ, ਆਪਣੇ ਆਪ ਨੂੰ ਜਿੱਤਣਾ। ਆਤਮ ਜਿਣੈ ਸਗਲ ਵਸ ਤਾਂ ਕੈ। ਜਿਹਨੇ ਆਪਣੇ ਆਪ ਨੂੰ ਐਨ ਕਾਬੂ ਕੀਤਾ ਹੋਇਆ ਨਾ, ਜਿਵੇਂ ਅਥਰੇ ਘੋੜੇ ਨੂੰ ਕੋਈ ਸਿਆਣਾ ਕਾਬੂ ਕਰ ਲੈਂਦਾ ਹੈ ਨਾ, ਇਸ ਸਰੀਰ ਰੂਪੀ ਅਥਰੇ ਘੋੜੇ, ਇਸ ਸਰੀਰ ਰੂਪੀ ਘੋੜੇ ਦੇ ਵਿੱਚ ਬੈਠਾ ਹੋਇਆ ਅਥਰਾ ਮਨ ਜਿਹੜਾ ਹੈ, ਜਿਹਨੇ ਇਹਨੂੰ ਕਾਬੂ ਕੀਤਾ ਉਹ ਸੂਰਮਾ ਹੈ। ਤੋ ਸੂਰਮਾ ਕੋਈ ਸੌਖੀ ਖੇਡ ਨਹੀਂ ਹੈ ਬਣਨਾ। ਆਤਮ ਜਿਣੈ ਸਗਲ ਵਸ ਤਾਂ ਕੈ, ਜਾਂ ਕਾ ਸਤਿਗੁਰ ਪੂਰਾ। ਪੂਰੇ ਗੁਰੂ ਦੀ ਕਿਰਪਾ ਨਾਲ ਠਾਕੁਰ ਗਾਈਏ ਆਤਮ ਰੰਗ। ਸੂਰਮਾ ਉਹ ਹੈ ਜਿਹੜਾ ਰੱਬ ਨੂੰ ਚੇਤੇ ਕਰਦਾ, ਉਹਦੀ ਆਤਮਾ ਪਿਆਰ ਵਿੱਚ ਰੰਗੀ ਪਈ ਹੈ, ਸੂਰਮਾ ਨੂੰ ਕਹਿੰਦੇ ਨੇ। ਤੋ ਸੂਰਮੇ ਦਾ ਅਰਥ ਹੈ ਜਿਹੜਾ ਵਿਕਾਰਾਂ ਦਾ ਟਾਕਰਾ ਕਰਨ ਲਈ ਤੁਰਿਆ ਹੋਇਆ, ਜਿਹੜਾ ਆਪਣੇ ਔਗਣਾਂ ਦਾ ਟਾਕਰਾ ਕਰਨ ਲਈ ਤੁਰਿਆ ਹੋਇਆ ਹੈ। ਤੇ ਦੁਨੀਆਂ ਦਾ ਸਭ ਤੋਂ ਕਠਿਨ ਕੰਮ ਹੀ ਇਹ ਹੈ। ਕੱਲ ਇੱਕ ਗੱਲ ਗਿਆਨੀ ਜੀ ਸਾਂਝੀ ਕਰ ਰਹੇ ਸੀ, ਬੜੀ ਕਮਾਲ ਦੀ ਸੀ। ਇੱਕ ਮੁਸਲਮਾਨ ਔਰਤ ਹੋਈ ਸੀ, ਰੱਬ ਦੀ ਬੜੀ ਉਹ ਪ੍ਰੇਮਾ ਭਾਵ ਵਾਲੀ ਸੀ, ਉਹਨੂੰ ਕਹਿੰਦੇ ਸੀ ਰਾਬੀਆ। ਬੜੀਆਂ ਸਾਖੀਆਂ ਉਹਦੇ ਨਾਲ ਜੁੜੀਆਂ ਨੇ। ਰਾਬੀਆ ਆਪਣੇ ਘਰ ਬੈਠੀ ਹੈ ਤੇ ਕੀ ਵੇਖਦੀ ਹੈ? ਬਾਰੀ ਥਾਣੀ ਵੀ ਬਾਹਰ ਇੱਕ ਕਾਜ਼ੀ ਚੌਂ ਪੰਜਾਂ ਬੰਦਿਆਂ ਨੂੰ ਲਿਜਾ ਰਿਹਾ ਹੈ। ਉਹ ਪੁੱਛਦੀ ਹੈ ਕਾਜ਼ੀ ਨੂੰ, ਕਹਿੰਦੀ ਵੀ ਇਹਨਾਂ ਨੂੰ ਕਿੱਧਰ ਲੈ ਕੇ ਚੱਲਿਆ? ਕਾਜ਼ੀ ਕਹਿੰਦਾ ਹੈ ਵੀ ਇਹ ਇਮਾਨ ਤੋਂ ਡਿੱਗ ਪਏ ਨੇ, ਜਾਣੀ ਕਿ ਇਹਨਾਂ ਦਾ ਜਿਹੜਾ ਇਮਾਨ ਹੈ ਉਹ ਡਿੱਗ ਪਿਆ ਤੇ ਮੈਂ ਮਸੀਤੇ ਲੈ ਕੇ ਚੱਲਿਆ ਇਹਨਾਂ ਦਾ ਇਮਾਨ ਬਹਾਲ ਕਰਨ ਲਈ। ਕਹਿੰਦੀ ਅੱਛਾ, ਅਜੇ ਉੱਥੇ ਖਲੋਤੇ ਹੀ ਸੀ ਤੇ ਇੰਨੇ ਨੂੰ ਨਾ ਉਹ ਬਾਹਰ ਕਹਿੰਦੇ ਕੁਝ ਲੱਭਣ ਲੱਗ ਪਈ। ਉਹਨੂੰ ਪੁੱਛਦੇ ਨੇ ਕੀ ਲੱਭਦੀ ਹੈ, ਕਹਿੰਦੀ ਕਾਜ਼ੀ ਜੀ ਸੂਈ ਗਵਾਚੀ ਸੀ ਮੇਰੀ, ਉਹ ਲੱਭ ਰਹੀ ਹਾਂ। ਕਹਿੰਦੇ ਕਿੱਥੇ ਗਵਾਚੀ ਸੀ, ਕਹਿੰਦੀ ਅੰਦਰ ਗਵਾਚੀ ਸੀ। ਕਹਿੰਦੇ ਫਿਰ ਲੱਭਦੀ ਬਾਹਰ ਫਿਰਦੀ ਹੈ, ਵੀ ਜੇ ਅੰਦਰ ਗਵਾਚੀ ਹੈ ਤੇ ਲੱਭਣੀ ਵੀ ਅੰਦਰੋਂ ਹੀ ਹੈ ਨਾ। ਤੇ ਕਹਿੰਦੀ ਇਹੋ ਗੱਲ ਤੇ ਮੈਂ ਤੈਨੂੰ ਸਮਝਾਉਣਾ ਚਾਹੁੰਦੀ ਹਾਂ, ਜੇ ਇਮਾਨ ਅੰਦਰੋਂ ਡਿੱਗਿਆ ਤੇ ਮਸੀਤੇ ਜਾ ਕੇ ਕਿਵੇਂ ਲੱਭ ਜਾਵੇਗਾ, ਉਹ ਵੀ ਅੰਦਰੋਂ ਹੀ ਲੱਭਣਾ ਪੈਣਾ। ਤੋ ਇਹ ਇਹ ਖੇਡ ਐਸੀ ਹੈ, ਤੋ ਸਾਰੀ ਖੇਡ ਕਿਹਦੀ ਹੈ, ਮਨੁੱਖ ਦੇ ਅੰਦਰ ਦੀ ਹੈ। ਉਦਾਂ ਤੇ ਜਿਵੇਂ ਕੋਈ ਪੋਲੀਟੀਕਲ ਪਾਰਟੀਆਂ ਵਾਲੇ ਤੁਸੀਂ ਵੇਖੇ ਹੋਣਗੇ, ਇੱਕ ਬੰਦਾ ਜਿਹੜਾ ਇੱਕ ਪਾਰਟੀ ਵਿੱਚ ਕਰਪਟ ਹੁੰਦਾ, ਜਿਹਨੂੰ ਗਾਲਾਂ ਕੱਢੀਆਂ ਜਾਂਦੀਆਂ, ਜਦੋਂ ਅਗਲੇ ਦਿਨ ਉਸੇ ਪਾਰਟੀ ਵਿੱਚ ਸਰੋਪਾ ਲੈ ਕੇ ਸ਼ਾਮਲ ਹੋ ਜਾਂਦਾ, ਉਹਨੂੰ ਕਹਿੰਦੇ ਇਹੋ ਹੀ ਬੰਦਾ ਚੰਗਾ ਸੀ ਉਸ ਪਾਰਟੀ 'ਚ। ਤੁਸੀਂ ਵੇਖ ਲਓ ਜਿਹੜੇ ਪਾਰਟੀਆਂ ਦੇ ਹਾਲਤ ਨੇ, ਜਿਹੜਾ ਕੱਲ੍ਹ ਤੱਕ ਕਾਂਗਰਸੀ ਸੀ ਉਹ ਸਾਰੇ ਦੇ ਸਾਰੇ ਬੀਜੇਪੀ ਵਾਲੇ ਹੋ ਗਏ, ਜਿਹੜੇ ਕੱਲ੍ਹ ਤੱਕ ਬੀਜੇਪੀ ਵਾਲੇ ਸੀ ਉਹ ਕਾਂਗਰਸੀ ਹੋ ਗਏ, ਜਿਹੜੇ ਕੱਲ੍ਹ ਤੱਕ ਆਪ ਵਾਲੇ ਸੀ ਉਹ ਅਕਾਲੀ ਵਾਲੇ ਹੋ ਗਏ, ਜਿਹੜੇ ਅਕਾਲੀਆਂ ਵਾਲੇ ਸੀ ਉਹ ਆਪ ਵਾਲੇ ਹੋ ਗਏ, ਫਲਾਣੇ ਦੂਜੇ ਹੋ ਗਏ। ਵੀ ਇਹ ਕਿਹੜੀ ਐਸੀ ਮਸ਼ੀਨ ਹੈ, ਵੀ ਇੱਕ ਗਲ ਦੇ ਵਿੱਚ ਕੱਪੜਾ ਹੀ ਪਾਇਆ ਨਾ ਉਹਨਾਂ ਨੇ। ਹਾਲਾਂਕਿ ਮੇਰਾ ਕਿਸੇ ਪਾਰਟੀ ਨਾਲ ਕੋਈ ਸੰਬੰਧ ਨਹੀਂ, ਮੈਂ ਪਹਿਲਾਂ ਬੇਨਤੀ ਕਰਦੇ ਹਾਂ, ਨਾ ਮੈਂ ਕਿਸੇ ਪਾਰਟੀ ਦਾ ਪ੍ਰਚਾਰਕ ਹਾਂ, ਤੁਸੀਂ ਤੁਹਾਡੀ ਆਪਣੀ ਚੋਇਸ ਹੁੰਦੀ ਹੈ। ਪਰ ਕਮ ਸੇ ਕਮ ਸੋਚ ਕੇ ਵੇਖੀਏ ਵੀ ਇਸ ਹਜ਼ੂਰੀ, ਮਤਲਬ ਸਾਡਾ ਤੇ ਚਲੋ ਹਜ਼ੂਰੀ ਹੈ, ਉਸ ਸਰੋਪਾਓ ਜਿਹਨੂੰ ਕਿਹਾ ਜਾਂਦਾ, ਉਹਦੇ ਵਿੱਚ ਕਿੱਡੀ ਤਾਕਤ ਹੈ ਵੀ ਇੱਕ ਦੇ ਗਲ ਵਿੱਚ ਕਾਂਗਰਸੀਆਂ ਵਾਲਾ ਪੈ ਗਿਆ ਉਹ ਵੀ ਸ਼ੁੱਧ ਹੋ ਗਿਆ, ਤੇ ਦੂਜੇ ਦੇ ਗਲ 'ਚ ਬੀਜੇਪੀ ਦਾ ਪੈ ਗਿਆ ਉਹ ਵੀ ਸ਼ੁੱਧ ਹੋ ਗਿਆ, ਤੀਜੇ ਦੇ ਗਲ ਦੇ ਵਿੱਚ ਅਕਾਲੀਆਂ ਵਾਲਾ ਪੈ ਗਿਆ ਉਹ ਵੀ ਸ਼ੁੱਧ ਹੋ ਗਿਆ, ਚੌਥੇ ਦੇ ਗਲ ਦੇ ਵਿੱਚ ਆਪ ਵਾਲਾ ਪੈ ਗਿਆ, ਪੰਜਵੇਂ ਦੇ ਗਲ 'ਚ ਫਲਾਂ ਫਲਾਂ ਕੋਈ ਹੋਰ ਪੈ ਗਿਆ, ਉਹ ਸ਼ੁੱਧ ਹੋ ਗਿਆ, ਨਹੀਂ ਤੇ ਬਾਕੀ ਸਾਰੇ ਭ੍ਰਿਸ਼ਟੇ ਹੋਏ ਸਨ। ਇੱਕ ਦਿਨ 'ਚ ਕੀ ਹੋ ਗਿਆ, ਕੀ ਆਦਤਾਂ ਚੇਂਜ ਹੋ ਗਈਆਂ, ਕੀ ਸੁਭਾਅ ਬਦਲ ਗਿਆ ਬੰਦੇ ਦਾ। ਕਹਿੰਦਾ ਜੀ ਮੈਂ ਬੜਾ ਇਮਾਨਦਾਰ ਸੀ, ਇਹ ਚੱਲਣ ਨਹੀਂ ਸੀ ਦਿੰਦੇ ਮੇਰੀ, ਅਗਲੇ ਹਵਾ ਜੀ ਵੇਖ ਲੈਂਦੇ ਨੇ ਵੀ ਕਿਹਦੀ ਹੈ, ਆਉਣ ਵੋਟਾਂ ਤੋਂ ਪਹਿਲਾਂ ਪਹਿਲਾਂ ਵੇਖੋ ਕੀ ਬਣਦਾ। ਤੋ ਸਿਰਫ ਕਹਿਣ ਦੀ ਸਾਧ ਸੰਗਤ ਗੱਲ ਇਹ ਹੈ ਵੀ ਕੀ ਕੋਈ ਵਿਸ਼ੇਸ਼ ਕਿਸਮ ਦਾ ਚੋਲਾ ਪਾ ਕੇ ਸ਼ੁੱਧ ਹੋ ਜਾਂਦਾ, ਕੱਪੜੇ ਦਾ ਟੋਟਾ ਪਾ ਕੇ ਕੋਈ ਸ਼ੁੱਧ ਹੋ ਜਾਵੇਗਾ, ਵੀ ਕਿਸੇ ਨੇ ਲਾਲ ਵਸਤਰ ਪਾ ਲਏ, ਕਿਸੇ ਨੇ ਨੀਲੇ ਪਾ ਲਏ, ਕਿਸੇ ਨੇ ਹਰੇ ਪਾ ਲਏ, ਨਹੀਂ। ਜਦੋਂ ਖੇਡ ਸਾਰੀ ਅੰਦਰ ਦੀ ਹੈ ਤੇ ਫਿਰ ਤਾਂ ਉੱਤੇ ਕੋਈ ਇੱਕ ਵਿਸ਼ੇਸ਼ ਥਾਂ ਉੱਤੇ ਚਲਿਆ ਗਿਆ ਤੇ ਉਹ ਸ਼ੁੱਧ ਕਿਵੇਂ ਹੋ ਗਿਆ। ਟਾਕਰਾ ਤੇ ਵਿਕਾਰਾਂ ਦਾ ਕਰਨਾ ਹੈ ਜਿਹੜੀ ਸਾਡੀ ਸਾਰਿਆਂ ਦੀ ਕਾਮਨ ਸਮੱਸਿਆ ਹੈ, ਟਾਕਰਾ ਤੇ ਆਪਣੇ ਹੰਕਾਰ ਦਾ ਕਰਨਾ ਹੈ, ਈਗੋ ਦਾ ਕਰਨਾ ਹੈ, ਉਹ ਸਾਰੀ ਚੀਜ਼ ਉਦਾਂ ਹੀ ਹੈ। ਉੱਥੇ ਕੋਈ ਫਰਕ ਨਹੀਂ ਪਿਆ, ਨਾ ਅੰਦਰ ਦੇ ਹੰਕਾਰ ਦਾ ਫਰਕ ਪਿਆ, ਨਾ ਅੰਦਰ ਦੇ ਲੋਭ ਦਾ ਫਰਕ ਪਿਆ। ਪਹਿਲਾਂ ਜਿਹੜਾ ਲੋਭ ਇੱਕ ਪਾਰਟੀ ਵਿੱਚ ਸੀ, ਹੁਣ ਦੂਜੀ ਪਾਰਟੀ ਵਿੱਚ ਆਣ ਕੇ ਹੋ ਗਿਆ ਲੋਭ। ਮਤਲਬ ਉਹ ਜਿਹੜੇ ਡਿਜ਼ਾਇਰ ਸਨ ਉਹ ਵੇਂਦਾ ਇਹ ਬੰਦਾ ਇਹ ਕਿੱਥੋਂ ਫੁੱਲਫਿਲ ਹੋਣਗੇ, ਤੇ ਕਈ ਫਿਰ ਪੰਥਕ ਵੀ ਬਣ ਜਾਂਦੇ ਨੇ, ਕਈ ਪੰਥ ਦਾ ਮਖੌਟਾ ਪਾ ਲੈਂਦੇ ਨੇ। ਉਹ ਇੱਕ ਦਿਨ ਵਿੱਚ ਹੀ ਕਮਾਲ ਹੈ। ਤੋ ਸਾਨੂੰ ਸਮਝਣ ਵਿਚਾਰਨ ਦੀ ਲੋੜ ਹੈ, ਇਮਾਨ ਤੇ ਅੰਦਰੋਂ ਬਦਲਣਾ ਹੈ, ਬੰਦੇ ਦਾ ਸੁਭਾਅ ਅੰਦਰੋਂ ਚੇਂਜ ਹੋ ਜਾਣਾ, ਆਦਤਾਂ ਖਸਲਤਾਂ ਸਾਰੀਆਂ ਉਹ ਹੀ ਨੇ। ਤੋ ਗੁਰਦੇਵ ਮਹਾਰਾਜ ਕਹਿੰਦੇ ਨੇ ਇਸ ਕਰਕੇ ਭਾਈ ਧਰਮ ਦੇ ਰਾਹ ਤੇ ਤੁਰਨਾ ਕੋਈ ਸੌਖਾ ਖੇਡ ਥੋੜੀ ਹੈ। ਤੋ ਸੌਖੀ ਖੇਡ ਜੇ ਤੇ ਤੁਸੀਂ ਇੱਦਾਂ ਸਮਝਦੇ ਹੋ ਵੀ ਧਰਮ ਦੇ ਰਾਹ ਤੇ ਤੁਰਨਾ ਸੌਖੀ ਖੇਡ ਹੈ, ਫਿਰ ਤੇ ਤੁਸੀਂ ਕੁਝ ਚਿੰਨ ਲੈ ਆਓ, ਇੱਕ ਮਾਲਾ ਪਾ ਲਓ ਗਲ ਵਿੱਚ, ਇੱਕ ਚੋਲਾ ਪਾ ਲਓ, ਇੱਕ ਮੇਰੇ ਵਾਂਗੂ ਹਜ਼ੂਰੀਆ ਪਾ ਲਓ, ਉੱਤੋਂ ਦੀ ਕਿਰਪਾਨ ਪਾ ਲਓ, ਫਿਰ ਤੇ ਬੜੀ ਸੌਖੀ ਖੇਡ ਹੈ, ਕਿੰਨੀ ਈਜ਼ੀ ਖੇਡ ਹੈ। ਪਰ ਜੇ ਐਕਚੁਅਲ ਵਿੱਚ ਸਮਝੋਗੇ ਤੇ ਧਰਮ ਦੇ ਰਾਹ ਤੇ ਤੁਰਨਾ ਬਹੁਤ ਕਠਿਨ ਹੈ। ਇੱਥੇ ਗੁੰਡੇ ਵੀ ਜਿਹੜੇ ਸਨ ਉਹ ਵੀ ਦਾੜੀਆਂ ਕੇਸ ਵਧਾ ਕੇ ਮੁੜ ਕੇ ਉਹ ਵੀ ਸਿੱਖ ਬਣ ਜਾਂਦੇ ਨੇ, ਫਿਰ ਉਹ ਜਦੋਂ ਗੁੰਡਾਈ ਪੁਣਾ ਜਿਹੜਾ ਆਪਣਾ ਹੈ ਧਰਮ ਦੇ ਵਿੱਚ ਆਣ ਕੇ ਵਿਖਾਉਂਦੇ ਨੇ, ਫਿਰ ਆਪਾਂ ਚੀਕਾਂ ਮਾਰਦੇ ਹਾਂ, ਕਿਉਂਕਿ ਅਸੀਂ ਵੀ ਇਹੋ ਹੀ ਸਿੰਬਲ ਬਣਾ ਲਿਆ ਨਾ ਵੀ ਖੰਡੇ ਬੱਟ ਕੇ ਪੌੜ ਛਕਾ ਦਿਓ। ਨਹੀਂ, ਜਿੰਨਾ ਚਿਰ ਅੰਦਰੋਂ ਬੰਦਾ ਪ੍ਰਪੇਅਰ ਨਹੀਂ ਹੈ, ਉਹਦੇ ਅੰਦਰੋਂ ਚਾਹ ਨਹੀਂ ਉੱਠ ਰਿਹਾ, ਜ਼ਰੂਰਤ ਹੀ ਨਹੀਂ ਹੈ। किन्ने ऐसे ने खिमा करो हाथ बन के हूं ये गल्लां कौड़ियां हो जांदियां साढ़े तो पहले ही अगले खिलाफ चलते ने किन्ने ऐसे ने जिहड़े चंगे भले हुंदे ने फिर पता है भी पी आर किदां मिलनी है फिर उधर नूं तुर पैंदे ने बड़े ऐसे ने किहड़े तरीके तुसीं की आस करोगे भी धर्मी ने धर्मी बन गए की परिवर्तन आ गया किहड़ा हिरदा परिवर्तन हो गया हुण तो समझिए विचारा तो गुरदेव महाराज कहते हैं धर्म का राह कठिन है कठिन पता क्यों आख्या जे ते चोले बाहरी भेख धर्म का राह हों फिर कोई कठिन नहीं है औखी गल कि है पर धर्म का राह कठिन ही ता है भी क्रोध से काबू पाना औखा है लोभ का त्याग करना औखा है हंकार नू छड़ना औखा है वह जिहड़ी भैड़ी बुद्धि जिहड़े अंदर संस्कार बन गए ने उन्हां नू छड़ना औखा है तां करके धर्म दा राह औखा है अदरवाइज उदा औखा नहीं हैगा। तो बाबा कबीर साहब कहिंदे ने भाई जिस मनुख ने रब्बी राह चुन लिया ना वह सूरमे तो घट नहीं हुंदा वह सूरमा ही है। तो फुकरियां नू सूरमे भी ना समझा करो इत्थे टिकटॉक ते बथेरे तुरे फिरदे ने मैं ना नहीं लैणा आ एक मतलब इधरों दो कैमरे इधरों वजदे ने दो इधरों वजदे ने इदा तुरे आउंदे ने फुकरबाजी जिहड़ी आम मतलब बच्चे करदे ने ना उदां दी इह वड्डे वड्डे आगू करदे ने तो सानू सावधान होण दी लोड़ है। धर्म दा राह है सहज विच रहिंदे आ तुसीं अपने हंकार उत्ते काबू करदे हो। तो बाबे ने अज बख्शिश कीती वेखो उदाहरणां उन्हां ने दित्तियां आख्या डगमग छाड़ रे मन बौरा डगमग डावा डोलता छाड़ एन फोकस कर ला भी हुण जे मैं धर्म दे राह ते तुरिया कोई जको तका नहीं मैं अपनी जिंदगी विच ईरखा नूं जिहड़ा है वह हरा के रहना हुण नहीं ये नहीं भी तू धर्मी भी अखवा रहा है ते अंदर दियां सारियां ऐबां भी उदा ही ने इदा नहीं अपनिया वह सातों गवाना ही होना हूँ डोली ना फिर ना तेरा ईमान डोल जाए जो चल ही पिया जो तू ऐलान कर ही दिता जो ये तहैया कर ही लिया फिर निके निके लालच तेरा ईमान किवें डला देंगे फिर तेन क्रोध आ कि जाए फिर तेरे अंदर लालच पैदा किवें हो जाए। तो स्वार्थ ते भरिया पिया है डगमग छाड़ रे मन बौरा अब तो जरे मरे सिद्ध पाइए हुण ते जल के मर जा खत्म कर ला अपने आप नूं फिर ही सिद्धि मिलनी है। हुण जिन्ना चिर एन डट नहीं ना जांदा जिन्ना चिर एन विकारां दा ठाकरा नहीं करदा भी तेरे सामने जिद्दां दे मर्जी सिचुएशन हालात बन जाण तू ये सोचे भी नहीं मैं लोभ नहीं करना मैं घट खा लवांगा आ है धर्म दा राह। जिद्दां दे मर्जी हालात बन जाण तू ये आखे भी नहीं भाई मैं किसी का हक मार के नहीं खाना जिद्दां दे मर्जी मैं भुखा मर जावांगा गल कोई नहीं पर मैं किसी माड़े बंदे का हक मार के नहीं खाना आ है धर्म दा राह। लंगर ला लेने धर्म दा राह नहीं हैगा इहदे वाधू ने बड़े ऐसे ने आ नगर कीर्तन आ जाने ने जिन्होंने सब तो वध मैं सारिया की गल नहीं करता पर यह गल्लां मतलब सानू पता लगदियां जिन्होंने सब तो वध स्टूडेंटा का बच्चों का शोषण किया हों सब तो वध लंगर लाते हैं जिन्होंने पांच पांच डालर एक एक घंटे की पे दी बच्चों जिन्होंने दो दो तीन तीन महीने दिया किसी दियां पेयां मार लिया वह भी नगर कीर्तन च कहिंदे ने भी हाँ जी साडा लंगर है किड्डा औखा यह काम करना है औखा काम मतलब मैं इदा समझदा इनू इदा इन थोड़ा सोचो गल मान लो मैं मेरा तो आप दे घर का महा चलदा मैं कितों लंगर ला लांगा जाके समझे बेनती आप नहीं ला सकते। हाँ सारिया की गल नहीं मैं कर रहा इनू इदा ना लैके चलो क्योंकि बड़े ऐसे होंगे ने जेडे भले बंदे भी ने उन्हों की गल नहीं कर रहा पर बहुत ही बार ऐसा वापर फिर नगर कीर्तना का असं ऐसा शोशा जोड़ा है इतने ਛੱਡਿਆ ਹੋਇਆ। ਨਗਰ ਕੀਰਤਨ ਤੇ ਨਗਰ ਕੀਰਤਨ, ਫਲਾਨੀ ਜਗ੍ਹਾ ਤੇ ਹੈ, ਹੁਣ ਉੱਥੇ ਹੈ, ਹੁਣ ਉੱਥੇ ਹੈ, ਹੁਣ ਉੱਥੇ ਹੈ। ਇਹ ਸਿੱਖੀ ਓਨਾ ਹੀ ਸਾਡਾ ਜਿਹੜਾ ਹੈ ਉਹ ਉਧਰੋਂ ਅਸੀਂ ਖਤਮ ਹੁੰਦੇ ਜਾਂਦੇ ਹਾਂ। ਗੁਰਮਤ ਦੀ ਵਿਚਾਰ ਗੁਰਦੁਆਰਿਆਂ ਵਿੱਚ ਨਹੀਂ, ਗੁਰਬਾਣੀ ਦੀ ਵਿਚਾਰ ਗੁਰਦੁਆਰਿਆਂ ਵਿੱਚੋਂ ਖਤਮ ਹੁੰਦੀ ਜਾਂਦੀ ਹੈ। ਬਸ ਆ ਬਾਹਰ ਦੀਆਂ ਚੀਜ਼ਾਂ, ਤੁਸੀਂ ਖਲੋ ਜਾਓ 20-50 ਸਾਲ ਹੋਰ, ਤੁਹਾਡੀ ਪੀੜ੍ਹੀ ਨੇ ਇੱਥੇ ਗੁਰੂ ਗ੍ਰੰਥ ਸਾਹਿਬ ਨਹੀਂ ਵੇਖਣਾ, ਇੱਥੇ ਮੂਰਤੀਆਂ ਹੀ ਵੇਖਣਗੇ ਉਹ, ਜਿਹੜੇ ਤਰੀਕੇ ਨਾਲ ਕੰਮ ਚੱਲਿਆ ਹੋਇਆ ਨਾ। ਇੱਥੇ ਜਿਹੜਾ ਨਵਾਂ ਗੁਰਦੁਆਰਾ ਬਣੇਗਾ ਉੱਥੇ ਮੂਰਤੀਆਂ ਹੀ ਹੋਣਗੀਆਂ, ਹੋਰ ਨਹੀਂ ਉਹ ਕੁਝ ਵੇਂਦੇ, ਜੇ ਅਸੀਂ ਨਾ ਜਾਗੇ ਨਾ ਅਵੇਅਰ ਹੋਏ। ਤੋ ਕਮ ਸੇ ਕਮ ਅਸੀਂ ਸਮਝੀਏ, ਕਿਤੇ ਇੱਕ ਅੱਧਾ ਹੋਇਆ ਕੋਈ ਠੀਕ ਹੈ, ਪਰ ਅਸੀਂ ਜਿਹੜਾ ਅਸਲੀ ਮਨੋਰਥ ਸੀ ਵੀ ਗੁਰਮਤ ਦੀ ਗੱਲ ਹੋਵੇ ਗੁਰਦੁਆਰਿਆਂ ਵਿੱਚ, ਗੁਰਬਾਣੀ ਦੇ ਸਿਧਾਂਤਾਂ ਦੀ ਗੱਲ ਹੋਵੇ, ਉਹ ਵਿਚਾਰ ਹੋਵੇ, ਉਹਦੇ ਨਾਲੋਂ ਤੇ ਅਸੀਂ ਦੂਰ ਹੋ ਗਏ, ਕੂਹਾਂ ਦੂਰ ਹੋ ਗਏ, ਟੁੱਟ ਗਏ ਉਹਦੇ ਨਾਲੋਂ। ਤੋ ਮੇਲੇ ਜੇ ਬਣਾ ਕੇ ਅਸੀਂ ਰੱਖ ਦਿੱਤੇ ਨੇ ਮੇਲੇ। ਤੋ ਗੁਰੂ ਕਿਰਪਾ ਕਰੇ, ਧਰਮ ਦਾ ਰਾਹ ਕੀ ਹੈ, ਮਤਲਬ ਉਹਨਾਂ ਉਸ ਪੈਸ਼ਨਸ ਤੇ ਉਹਨਾਂ ਆਦਤਾਂ ਤੇ ਕੰਮ ਕਰਨਾ ਜਿਹੜੀਆਂ ਮੈਨੂੰ ਸਤਾ ਰਹੀਆਂ ਨੇ, ਤੇ ਮੈਂ ਉਹਦਾ ਟਾਕਰਾ ਕਰਨਾ ਹੁਣ। ਜਿਵੇਂ ਨਾ ਕੋਈ ਬੰਦਾ ਸਰੀਰ ਕਰਕੇ ਰੋਗੀ ਹੋਵੇ ਤੇ ਡਾਕਟਰ ਕਵੇ ਵੀ ਥੋੜਾ ਜਿਹਾ ਰੋਟੀ ਪਾਣੀ ਘਟਾ, ਹੁਣ ਮੇਰੇ ਵਰਗਾ ਬੰਦਾ ਜਿਹੜਾ ਖੁੱਲੀ ਖੁਰਾਕ ਖਾਂਦਾ ਉਹਦੇ ਲਈ ਰੋਟੀ ਪਾਣੀ ਘਟਾਉਣਾ ਬੜਾ ਔਖਾ ਹੁੰਦਾ ਨਾ। ਪਰ ਬੰਦਾ ਕਵੇ ਨਹੀਂ ਹੁਣ ਮੈਂ ਤੰਦਰੁਸਤ ਰਹਿਣਾ, ਜੋ ਮਰਜ਼ੀ ਹੋਵੇ, ਜਿੰਨੀ ਮਰਜ਼ੀ ਕਰੇਵਿੰਗ ਹੋਵੇ ਵੀ ਹੁਣ ਮੈਂ ਰੋਟੀ ਪਾਣੀ ਉੱਤੇ ਕਾਬੂ ਪਾਉਣਾ ਹੀ ਪਾਉਣਾ, ਘਟਾਉਣਾ ਹੀ ਘਟਾਉਣਾ, ਇਹੋ ਹੀ ਤਾਂ ਧਰਮ ਦਾ ਰਾਹ ਹੈ। ਵੀ ਜਿੱਦਾਂ ਦੀ ਮਰਜ਼ੀ ਸਿਚੁਏਸ਼ਨ ਬਣ ਜਾਵੇ ਮੈਂ ਹੁਣ ਡੋਲਣਾ ਨਹੀਂ। ਤੋ ਉਦਾਹਰਨਾਂ ਬਾਬੇ ਨੇ ਦਿੱਤੀਆਂ, ਡਗਮਗ ਛਾੜ ਰੇ ਮਨ ਬੋਰਾ, ਅਬ ਤੋ ਜਰੇ ਮਰੇ ਸਿੱਧ ਪਾਈਏ, ਲੀਨੋ ਹਾਥ ਸੰਧੋਰਾ। ਤੋ ਮਹਾਰਾਜ ਨੇ ਆਖਿਆ ਹੁਣ ਭਾਵੇਂ ਮਰ ਕੇ ਸਿੱਧੀ ਵੀ ਮਿਲਦੀ ਹੋਵੇ ਤੇ ਲੈ ਲੈਣੀ ਚਾਹੀਦੀ ਹੈ, ਹੁਣ ਤੇ ਸਤੀ ਵਾਲਾ ਮਰਾਤਬਾ ਪਾ ਲਿਆ ਤੂੰ, ਸਤੀ ਵਾਲਾ, ਜਿਵੇਂ ਸਤੀ ਜਿਹੜੀ ਸੀ ਹੱਥ ਚ ਸੰਧੂਰਿਆ ਹੋਇਆ ਨਾਰੀਅਲ ਫੜ ਕੇ ਬਹਿ ਜਾਂਦੀ ਸੀ ਚਿਖਾ ਦੇ ਵਿੱਚ, ਵੀ ਹੁਣ ਫਿਰ ਸੜਨਾ ਹੀ ਪੈਣਾ, ਹੁਣ ਔਗਣਾਂ ਤੇ ਵਿਕਾਰਾਂ ਦਾ ਟਾਕਰਾ ਕਰਨਾ ਹੀ ਪੈਣਾ। ਮਨ ਰੇ ਛੱਡੋ ਭਰਮ, ਬਾਬੇ ਨੇ ਆਖਿਆ ਭਰਮ ਛੱਡ, ਪ੍ਰਗਟ ਹੋਏ ਨਾਚੋ ਯਾ ਮਾਇਆ ਕੇ ਡਾਂਡੇ, ਸੂਰ ਕੇ ਸਨਮੁਖ ਰਣ ਤੇ ਡਰਪੈ, ਸਤੀ ਕੇ ਸਾਂਚੈ ਪਾਂਡੈ। ਆਖਿਆ ਸੂਰਮਾ ਮੈਦਾਨ ਵਿੱਚ ਖਲੋਤਾ ਹੋਵੇ ਤੇ ਫਿਰ ਪੈਰ ਪਿੱਛੇ ਨਹੀਂ ਪੁੱਟਣੇ ਚਾਹੀਦੇ, ਜੇ ਤੂੰ ਧਰਮ ਦੇ ਮੈਦਾਨ ਚ ਖਲੋਤਾ ਤੇ ਇਹਨਾਂ ਵਿਕਾਰਾਂ ਦਾ ਟਾਕਰਾ ਕਰ, ਟਾਕਰਾ ਕਰ। ਅਖੀਰਲਾ ਬਚਨ ਹੈ, ਕਾਮ ਕ੍ਰੋਧ ਮਾਇਆ ਕੇ ਲੀਨੇ, ਇਹ ਬਿਦ ਜਗਤ ਬਿਗੂਤਾ। ਬਾਬਾ ਜੀ ਕਹਿਣ ਲੱਗੇ ਸੰਸਾਰ ਕਾਮ ਤੇ ਕ੍ਰੋਧ ਦੇ ਵਿੱਚ ਫਸਿਆ ਹੋਇਆ ਤਬਾਹ ਹੋ ਰਿਹਾ, ਕਾਮ ਕ੍ਰੋਧ ਮਾਇਆ ਕੇ ਲੀਨੇ ਇਹ ਬਿਦ, ਇਹਨਾਂ ਤਰੀਕਿਆਂ ਨਾਲ ਜਗਤ ਖੁਆਰ ਹੋ ਰਿਹਾ। ਬਿਗੂਤਾ ਤਾਂ ਮਤਲਬ ਹੁੰਦਾ ਖੁਆਰ ਹੋਣਾ, ਭਟਕਣਾ, ਪਰ ਸੂਰਮਾ ਨਹੀਂ ਭਟਕਦਾ, ਸੂਰਮਾ ਇਹਨਾਂ ਨੂੰ ਕਾਬੂ ਕਰ ਲੈਂਦਾ। ਕਹਿ ਕਬੀਰ ਰਾਜਾ ਰਾਮ ਨਾ ਛੋਡੋ ਸਗਲ ਊਚ ਤੇ ਉੱਚਾ। ਬਾਬਾ ਕਬੀਰ ਸਾਹਿਬ ਕਹਿੰਦੇ ਨੇ ਵੀ ਮੈਂ ਹੁਣ ਰਾਜੇ ਰਾਮ ਵਾਲਾ, ਰੱਬ ਵਾਲਾ ਰਾਹ, ਗੁਰੂ ਵਾਲਾ ਰਾਹ ਨਹੀਂ ਛੱਡਣਾ, ਜਿਹੜਾ ਸਭ ਤੋਂ ਉੱਚਾ ਏ, ਬਾਕੀ ਸਾਰੀਆਂ ਗੱਲਾਂ ਹੁਣ ਬੜੀਆਂ ਥੱਲੇ ਰਹਿ ਗਈਆਂ, ਨੀਵੀਆਂ ਰਹਿ ਗਈਆਂ। ਤੋ ਯਤਨ ਕਰੀਏ, ਅਸੀਂ ਜਦੋਂ ਜਾਗੇ ਸਿਆਣੇ ਕਹਿੰਦੇ ਉਦੋਂ ਸਵੇਰਾ। ਹਰ ਬੰਦਾ ਜੀਵਨ ਵਿੱਚ ਗਲਤੀਆਂ ਤੇ ਗੁਨਾਹ ਕਰਦਾ ਏ, ਪਰ ਜਦੋਂ ਬੰਦਾ ਜਾਗ ਜਾਂਦਾ ਏ, ਜਦੋਂ ਉਹਨੂੰ ਸਮਝ ਆ ਜਾਂਦੀ ਏ, ਜਦੋਂ ਵਿਵੇਕ ਵਰਤਦਾ ਏ ਨਾ, ਤੇ ਫਿਰ ਜਿਹੜਾ ਹੈ ਉਹ ਬੰਦਾ ਅਸਲ ਸਹੀ ਮਾਨਿਆਂ ਵਿੱਚ ਧਰਮੀ ਉਦੋਂ ਬਣਦਾ ਹੈ। ਤੋ ਗੁਰੂ ਕਿਰਪਾ ਕਰੇ ਜੀ, ਧੰਨਵਾਦ ਸਾਰਿਆਂ ਦਾ। ਆਓ ਅਗਲੇ ਸਮੇਂ ਲਈ ਢਾਡੀ ਜਥੇ ਨੂੰ ਸਰਵਣ ਕਰੋ। ਤੋ ਥੋੜ੍ਹੀ ਜਿਹੀ ਸਮੇਂ ਵਿੱਚ ਤਬਦੀਲੀ ਇਸ ਕਰਕੇ ਸੀ ਵੀ ਅੱਜ ਗੁਰਦੁਆਰਾ ਸਾਹਿਬ ਵਿੱਚ ਆਨੰਦ ਕਾਰਜ ਨੇ, ਤੋ ਢਾਡੀ ਜਥੇ ਤੋਂ ਬਾਅਦ ਆਨੰਦ ਕਾਰਜ ਦੀ ਮਰਿਆਦਾ ਇੱਥੇ ਨਿਭਾਈ ਜਾਣੀ ਹੈ। ਤੋ ਫਿਰ ਵੀ ਜੇ ਆਪ ਜੀ ਨੇ ਬੈਠਣਾ ਹੋਵੇ ਤੇ 2 ਨੰਬਰ ਹਾਲ ਦੇ ਵਿੱਚ ਢਾਡੀ ਜਥੇ ਤੋਂ ਬਾਅਦ ਦੀਵਾਨ ਚੱਲਣੇ ਨੇ, ਉੱਥੇ ਸ਼੍ਰੀ ਅਖੰਡ ਪਾਠ ਸਾਹਿਬ ਨੇ, ਆਪ ਜੀ ਉੱਥੇ ਬਿਰਾਜਮਾਨ ਹੋ ਸਕਦੇ ਹੋ। ਧੰਨਵਾਦ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ, ਵਾਹਿਗੁਰੂ,
2: ਵਾਹਿਗੁਰੂ।
1: ਵਾਹਿਗੁਰੂ ਜੀ, ਵਾਹਿਗੁਰੂ।

ਹੱਦ ਪਾਣੀ ਦੀ ਸਭ ਤੋਂ ਵੱਧ ਸਾਗਰ ਤੇ ਵਿੱਚ ਤੇਜ ਦੇ ਸੂਰਜ ਅਖੀਰ ਕਹਿੰਦੇ ਧੀਰਜ ਵਿੱਚ ਬਸ ਧਰਤੀ ਦੀ ਹੱਦ ਸਮਝੋ ਵਿੱਚ ਜ਼ਾਲਮਾਂ ਦੇ ਆਲਮਗੀਰ ਕਹਿੰਦੇ ਤੇਜ਼ੀ ਵਿੱਚ ਸਪੀਡ ਵੱਧ ਰੋਸ਼ਨੀ ਦੀ ਵਿੱਚ ਪਿਆਰ ਦੇ ਮਛਲੀ ਤੇ ਨੀਰ ਕਹਿੰਦੇ ਮੰਨ ਲਿਆ ਲਖਾਰੀ ਗਣੇਸ਼ ਕਈਆਂ ਵਿੱਚ ਪਿਆਰਿਆਂ ਦੇ ਰਾਂਝਾ ਤੇ ਹੀਰ ਕਹਿੰਦੇ ਸੈਨਾਪਤੀ ਕਹਿੰਦੇ ਸਵਾਮ ਕਾਰਤਿਕ ਨੂੰ ਕਿਲਾ ਲੰਕਾ ਦਾ ਬੇਨਜ਼ੀਰ ਕਹਿੰਦੇ ਹੱਦ ਜੋਗੀਆਂ ਦੀ ਸ਼ਿਵ ਜੀ ਮੰਨਦੇ ਨੇ ਤਾਨ ਸੈਨ ਗਵਈਆਂ ਦਾ ਪੀਰ ਕਹਿੰਦੇ ਸ਼ੇਸ਼ ਨਾਗ ਹੈ ਨਾਗਾਂ ਚੋਂ ਬਹੁਤ ਵੱਡਾ ਪੂਜਿਆ ਨਹੀਂ ਮਰਦਾਨੇ ਜਿਹਾ ਮੀਰ ਕਹਿੰਦੇ ਦਇਆ ਸਿਆਂ ਪੁੱਤ ਸਰਵਣ ਤੇ ਪਿਤਾ ਬਾਬਰ ਹੋਇਆ ਲਛਮਣ ਜਿਹਾ ਨਹੀਂ ਕੋਈ ਵੀਰ ਕਹਿੰਦੇ ਹੱਦ ਸੂਮਾ ਦੀ ਸਭ ਤੋਂ ਵੱਧ ਕਾਰੂ ਤੇ ਹਰਨਾਕਸ਼ ਵਿੱਚ ਸੀ ਬਹੁਤ ਹੰਕਾਰ ਵੱਡਾ ਭਗਤੀ ਕੀਤੀ ਧਰੂ ਇੱਕ ਮਨ ਲਾ ਕੇ ਪ੍ਰਹਲਾਦ ਲਿਆ ਸੀ ਦੁੱਖ ਸਹਾਰ ਵੱਡਾ ਦਸਮ ਪਿਤਾ ਕੁਰਬਾਨੀ ਦੀ ਹੱਦ ਕੀਤੀ ਨੌਵੇਂ ਗੁਰਾਂ ਨੇ ਕੀਤਾ ਅਪਕਾਰ ਵੱਡਾ ਬਾਬੇ ਬੁੱਢੇ ਨੂੰ ਸਿੱਖੀ ਵਿੱਚ ਮੰਨਦੇ ਨੇ ਪ੍ਰੇਮੀ ਬ੍ਰਹਮ ਗਿਆਨੀ ਸਿਦਕਦਾਰ ਵੱਡਾ ਬਈ ਲੋਕੀ ਕਹਿਣ ਯੋਧਾ ਬਾਬਾ ਦੀਪ ਸਿੰਘ ਨੂੰ ਨੰਗੇ ਧੜ ਹੀ ਲੜਿਆ ਸਰਦਾਰ ਵੱਡਾ ਮੁਰਸ਼ਦ ਪੀਰ ਪੈਗੰਬਰ ਅਵਤਾਰ ਜਿੰਨੇ ਇਹਨਾਂ ਸਭ ਤੋਂ ਨਾਨਕ ਨਿਰੰਕਾਰ ਵੱਡਾ ਹੈ ਇਹਨਾਂ ਸਭ ਤੋਂ ਨਾਨਕ ਨਿਰੰਕਾਰ ਵੱਡਾ ਦੀਨ ਦੁਨੀ ਦੇ ਮਾਲਕ ਸਰਵਰੇ ਕਾਇਨਾਤ ਫਖਰੇ ਮਜ਼ਦਾਦ ਦਸਾਂ ਪਾਤਸ਼ਾਹੀਆਂ ਜੀ ਦੇ ਆਤਮਕ ਸਰੂਪ ਜੋਤ ਰੂਹਾਨੀਅਤ ਦੇ ਸਾਗਰ ਪ੍ਰੀਤਾਂ ਦੇ ਪਹਿਰੇਦਾਰ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ ਪਾਵਨ ਪਵਿੱਤਰ ਦਰਬਾਰ ਅੰਦਰ ਜੁੜ ਬੈਠੀ ਗੁਰੂ ਪਿਆਰੀ ਗੁਰੂ ਸਵਾਰੀ ਸਾਧ ਸਿੰਘ ਜੀ ਆਓ ਆਪਣੀਆਂ ਰਸਨਾਵਾਂ ਨੂੰ ਪਵਿੱਤਰ ਕਰੀਏ ਮਨ ਨੂੰ ਚੜ੍ਹਦੀਆਂ ਕਲਾ ਵਿੱਚ ਲਿਆ ਕੇ ਗੱਜ ਵੱਜ ਕੇ ਫਤਿਹ ਬੁਲਾਈਏ ਆਖੀਏ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਤੁਹਾਡਾ ਸਾਰਿਆਂ ਦਾ ਬਹੁਤ ਬਹੁਤ ਧੰਨਵਾਦ ਸਤਿਗੁਰਾਂ ਦੇ ਅੰਮ੍ਰਿਤ ਵੇਲੇ ਦੇ ਸੋਹਣੇ ਦਰਬਾਰ ਸਜੇ ਔਰ ਸਜੇ ਹੋਏ ਦਰਬਾਰ ਦੇ ਅੰਦਰ ਸ਼ਹਿਨਸ਼ਾਹ ਜਿੱਥੇ ਆਪ ਬਿਰਾਜਮਾਨ ਨੇ ਔਰ ਰੱਬ ਵਰਗੀਆਂ ਸੰਗਤਾਂ ਵੀ ਸਤਿਗੁਰਾਂ ਦੇ ਦਰਸ਼ਨ ਕਰਕੇ ਆਪਣਾ ਜੀਵਨ ਸਫਲਾ ਕਰ ਰਹੇ ਹੋ ਜੀ ਆਇਆਂ ਨੂੰ ਸਤਿਗੁਰ ਸਭ ਦੀ ਹਾਜ਼ਰੀ ਆਪਣੇ ਚਰਨਾਂ 'ਚ ਪ੍ਰਵਾਨ ਕਰਨ ਆਪਣੇ ਦਰੋਂ ਕਰੋ ਗੁਰਸਿੱਖੀ ਜੀਵਨ ਰਹਿਮਤਾਂ ਦੇ ਨਾਲ ਸਾਡੀਆਂ ਝੋਲੀਆਂ ਭਰ ਦੇਣ ਬਾਬਾਣੀਆਂ ਕਹਾਣੀਆਂ ਪੁੱਤ ਸਪੁੱਤ ਕਰੇਣ ਢਾਡੀ ਜਥਾ ਕੁਝ ਅਰਸੇ ਤੋਂ ਤਕਰੀਬਨ ਪੌਣੇ ਕੁ ਦੋ ਮਹੀਨੇ ਤੋਂ ਤੁਹਾਡੇ ਨਾਲ ਸਿੱਖ ਇਤਿਹਾਸ ਤੇ ਗੁਰ ਇਤਿਹਾਸ ਦੀ ਸਾਂਝ ਪਾ ਰਿਹਾ ਇਸ ਵੇਲੇ ਜੋ ਦੁਪਹਿਰਾਂ ਦੇ ਦੀਵਾਨ ਸੱਜਦੇ ਅੰਮ੍ਰਿਤ ਵੇਲੇ ਅੱਜ ਥੋੜਾ ਜਿਹਾ ਟਾਈਮ ਐਡਵਾਂਸ ਹੋ ਗਿਆ ਵੈਸੇ 11 ਤੋਂ 12 ਹੁੰਦਾ ਅੱਜ ਸ਼ਾਇਦ ਇੱਥੇ ਇਸ ਹਾਲ ਦੇ ਵਿੱਚ ਵਿਆਹ ਹੈ ਸ਼ਾਦੀ ਹੈ ਸੋ ਇਸ ਕਰਕੇ ਥੋੜੀ ਜਿਹੀ ਚੇਂਜਿੰਗ ਇੱਕ ਹੋਰ ਬੇਨਤੀ ਵੱਡੀ ਗੱਲ ਇਹ ਹੈ ਕਿ ਤਕਰੀਬਨ ਰਾਗੀ ਜਥਾ ਆਪਣੇ ਕੋਲ ਇੱਕ ਆ ਉਹਦਾ ਕਰਕੇ ਵੀ ਥੋੜ੍ਹੀ ਜਿਹੀ ਟਾਈਮ ਦੇ ਵਿੱਚ ਚੇਂਜਿੰਗ ਆਈ ਹੈ ਤੋ ਗੁਰੂ ਮਹਾਰਾਜ ਕਿਰਪਾ ਕਰਨ ਜਿੱਦਾਂ ਦਾ ਵੀ ਪ੍ਰਬੰਧਕ ਵੀਰਾਂ ਨੇ ਬੜੀ ਸੋਚ ਸਮਝ ਕੇ ਇਹ ਪ੍ਰੋਗਰਾਮ ਬੜੇ ਤਰੀਕੇ ਦੇ ਨਾਲ ਚਲਾਉਣੇ ਪੈਂਦੇ ਆ ਸੋ ਗੁਰੂ ਮਹਾਰਾਜ ਕਿਰਪਾ ਕਰੇ ਜਦੋਂ ਦੇ ਤੁਹਾਡੇ ਕੋਲ ਆਏ ਆ ਤੁਸੀਂ ਮਾਣ ਬਖਸ਼ਿਆ ਔਰ ਇਸੇ ਤਰ੍ਹਾਂ ਮਾਣ ਬਣਿਆ ਰਹੇ ਇਹੀ ਸਤਿਗੁਰਾਂ ਦੇ ਚਰਨਾਂ 'ਚ ਅਰਦਾਸ ਬੇਨਤੀ ਕਰਦੇ ਹਾਂ ਸੋ ਪਿਆਰਿਓ ਕੱਲ੍ਹ ਦੇ ਇਤਿਹਾਸ ਦੇ ਵਿੱਚ ਆਪਾਂ ਇੱਕ 75 ਕੁ ਸਾਲ ਦੇ ਬਜ਼ੁਰਗ ਨੌਜਵਾਨ 75 ਸਾਲ ਦੇ ਬਜ਼ੁਰਗ ਨੌਜਵਾਨ ਇਹ ਦੋਵੇਂ ਗੱਲਾਂ ਆ ਗਈਆਂ ਬਜ਼ੁਰਗ ਵੀ ਹੈ ਤੇ ਨੌਜਵਾਨ ਵੀ ਹੈ ਉਹਦਾ ਜ਼ਿਕਰ ਕੀਤਾ ਸੀ ਹੁਣ ਬਜ਼ੁਰਗ ਕੀ ਆ ਸਰੀਰਕ ਤੌਰ ਤੇ ਉਹ ਦੇਖਣ ਨੂੰ ਬਜ਼ੁਰਗ ਲੱਗਦਾ ਦਾੜਾ ਚਿੱਟਾ ਹੈ ਸਰੀਰ ਜਿਹੜਾ 75 ਕੁ ਸਾਲ ਦੀ ਉਮਰ ਹੋ ਚੁੱਕੀ ਹੈ ਤੇ ਲੱਗਦਾ ਸੀ ਵੀ ਇਹ ਬਜ਼ੁਰਗ ਆ ਇਹ ਲੜ ਕਿੱਥੇ ਸਕਦਾ ਇਹਨੇ ਮੈਦਾਨ ਦੇ ਵਿੱਚ ਕੀ ਜਾਣਾ ਗੁਰੂ ਪਿਆਰਿਓ ਜਦੋਂ ਉਹਨੇ ਮੈਦਾਨ ਦੇ ਅੰਦਰ ਆ ਕੇ ਗਰਜਾਂ ਮਾਰੀਆਂ ਇਤਿਹਾਸ ਦੇ ਪੰਨੇ ਕੁਰਲਾ ਉੱਠੇ ਉਹ ਦਾਤਿਆ ਉਹ ਕਲਗੀਆਂ ਵਾਲਿਆ ਪਾਚਾ ਇਹ ਕਿਹੋ ਜਿਹਾ ਤੂੰ ਆਪਣੇ ਸਿੱਖਾਂ ਦੇ ਕੋਲੋਂ ਕੌਤਕ ਕਰਵਾਈ ਜਾ ਰਿਹਾ ਕੋਈ ਆਉਣ ਵਾਲੇ ਸਮੇਂ ਦੇ ਵਿੱਚ ਇਹ ਜਿਹੜੇ ਤੇਰੇ ਸਿੰਘ ਇੱਦਾਂ ਦੇ ਪੂਰਨੇ ਪਾ ਕੇ ਚੱਲੇ ਆਉਣ ਵਾਲੇ ਸਮੇਂ 'ਚ ਕਿਸੇ ਨੇ ਸੱਚ ਨਹੀਂ ਮੰਨਣਾ ਪਰ ਦਾਤਾ ਤੂੰ ਧੰਨ ਹੈ ਇਹਨਾਂ ਨੂੰ ਚਿੜੀਆਂ ਦੇ ਕੋਲੋਂ ਬਾਜ ਤੜਵਾਉਣ ਵਾਲੇ ਆ ਤੂੰ ਇੱਦਾਂ ਦੀਆਂ ਰਹਿਮਤਾਂ ਕਰਤੀਆਂ ਬਿਨਾਂ ਸਿਰਾਂ ਤੋਂ ਲੜੇ ਜਾਂਦੇ ਨੇ ਇਹ ਸਾਡਾ ਗੌਰਵਮਈ ਇਤਿਹਾਸ ਹੈ ਉਹ ਇਹ ਬੰਦ ਕਟਵਾਈ ਜਾਂਦੇ ਨੇ ਇਹ ਸਣੇ ਕੇਸਾਂ ਦੇ ਖੋਪਰੀਆਂ ਉਤਾਰੀ ਜਾਂਦੇ ਨੇ ਉਹ ਇਹ 125,000 ਦੇ ਨਾਲ ਲੜੀ ਜਾਂਦੇ ਨੇ ਪਤਾ ਨਹੀਂ ਤੂੰ ਕਿਹੜੀ ਇਹਨਾਂ ਦੇ ਵਿੱਚ ਰੂਹ ਫੂਕ ਦਿੱਤੀ ਹੈ ਗੁਰੂ ਪਿਆਰਿਓ ਅਸੀਂ ਤੇ ਸਿਰਫ ਅੰਦਾਜ਼ਾ ਲਾ ਸਕਦੇ ਹਾਂ ਵੀ ਇੱਦਾਂ ਹੋਇਆ ਹੋਣਾ ਇੱਦਾਂ ਹੁੰਦੀ ਹੈ ਔਰ ਇੱਦਾਂ ਲੋਕ ਕਹਿੰਦੇ ਇੱਦਾਂ ਇਤਿਹਾਸ ਕਹਿੰਦਾ ਪਰ ਕਲਗੀਆਂ ਵਾਲਾ ਪਾਤਸ਼ਾਹ ਜਿਹਦੇ ਉੱਤੇ ਰਹਿਮਤ ਦਾ ਹੱਥ ਰੱਖੇ ਨਾ ਤੇ ਸਤਸੰਗ ਜੀ ਮੁਰਦਿਆਂ ਵਿੱਚ ਜਾਨ ਪਾ ਕੇ ਇੱਕ ਨਮਾਣਿਆਂ ਨੂੰ ਨਿਤਾਣਿਆਂ ਨੂੰ ਲਿਤਾੜਿਆਂ ਨੂੰ ਬੇਵਸਾਂ ਨੂੰ
ਗੁਰੂ ਪਿਆਰਿਓ ਹਾਥੀਆਂ ਦੇ ਨਾਲ ਲੜਾ ਦਿੰਦਾ, ਹਾਥੀਆਂ ਦੇ ਮੱਥਿਆਂ ਦੇ ਵਿੱਚ ਨੇਜੇ ਮਾਰਨ ਦੀ ਸਮਰੱਥਾ ਰੱਖ ਦਿੰਦਾ ਹੈ। ਕਦੀ ਕਿਸੇ ਨੇ ਸੁਣਿਆ ਵੀ ਬੰਦਾ ਹਾਥੀ ਦੇ ਨਾਲ ਲੜ ਲਏਗਾ? ਇਹ ਕਿੱਡੀ ਪਾਵਰ, ਕਿੱਦਾਂ ਦੀ ਸਪੈਟ ਹੋਵੇਗੀ ਕਲਗੀਆਂ ਵਾਲੇ ਪਾਤਸ਼ਾਹ ਨੇ ਜਿਹੜੀ ਮਨੁੱਖ ਦੇ ਅੰਦਰ ਭਰੀ ਹੈ। ਉਹ ਕੀ ਸੀ? ਉਹ ਇੱਕ ਵੀਰਤਾ ਸੀ, ਉਹ ਅਣਖ ਸੀ। ਹੁਣ ਜਦੋਂ ਸਤਸੰਗ ਜੀ 30 ਮਾਰਚ 1699 ਦੀ ਵਿਸਾਖੀ ਦੇ ਉੱਤੇ ਗੁਰੂ ਕਲਗੀਧਰ ਪਾਤਸ਼ਾਹ ਇੱਕ ਅਖੌਤੀ ਜਾਤਾਂ ਦੇ ਲੋਕਾਂ ਦਾ ਇਕੱਠ ਕਰਦੇ ਆ, ਸਾਡਾ ਇਤਿਹਾਸ ਕਹਿੰਦਾ 80,000 ਦਾ ਇਕੱਠ ਹੋਇਆ ਸੀ ਉਦੋਂ ਆਨੰਦਪੁਰ, ਔਰ ਆਨੰਦਪੁਰ ਕੇਸਗੜ੍ਹ ਕਿਲੇ ਦੀ ਉੱਚੀ ਠੇਰੀ ਦੇ ਉੱਤੇ ਖੜੋ ਕੇ ਪਾਤਸ਼ਾਹ ਨੇ ਆਪਣੇ ਸਿੱਖਾਂ ਨੂੰ ਇੱਕ ਵੰਗਾਰ ਪਾਈ ਸੀ। ਆਓ, ਕਹਿੰਦੇ ਅੱਜ ਮੈਨੂੰ ਤੁਹਾਡੇ ਸਿਰਾਂ ਦੀ ਲੋੜ ਹੈ, ਕੋਈ ਇੱਕ ਜਣਾ ਆਪਣਾ ਸਿਰ ਭੇਟ ਕਰੇ। ਔਰ ਗੁਰੂ ਪਿਆਰਿਓ, ਫਿਰ ਭਾਈ ਦਇਆ ਰਾਮ ਜੀ ਉੱਠਦੇ ਨੇ, ਸਤਿਗੁਰਾਂ ਦੇ ਚਰਨਾਂ ਵਿੱਚ ਆਪਣਾ ਸੀਸ ਭੇਟ ਕਰਨ ਤੋਂ ਪਹਿਲਾਂ ਪੁੱਛਦੇ ਆ, ਦਾਤਾ ਇਹਨੂੰ ਸਿਰ ਨੂੰ ਤੂੰ ਕਰੇਗਾ ਕੀ? ਇਹ ਸਿਰ ਤਾਂ ਮੈਂ ਤੁਹਾਨੂੰ ਦੇ ਦੂੰਗਾ, ਇਹਨੂੰ ਸਿਰ ਨੂੰ ਤੂੰ ਵੱਢ ਕੇ ਕਰੇਗਾ ਕੀ? ਤੇ ਕਲਗੀਆਂ ਵਾਲੇ ਪਾਤਸ਼ਾਹ ਕਹਿਣ ਲੱਗੇ, ਕਹਿੰਦੇ ਦਇਆ ਰਾਮ ਜੀ, ਹਲੇ ਤੁਸੀਂ ਸਿਰ ਦਿੱਤਾ ਹੀ ਨਹੀਂ, ਇਹ ਐਵੇਂ ਫੋਕੀਆਂ ਹੀ ਫੜਾ ਮਾਰਦੇ ਆ। ਜੇ ਸਿਰ ਤੁਸੀਂ ਮੈਨੂੰ ਦਿੱਤਾ ਹੁੰਦਾ, ਇਹ ਸਿਰ ਮੇਰਾ ਹੁੰਦਾ, ਤੈਨੂੰ ਮੈਂ ਜਿੱਥੇ ਮਰਜ਼ੀ ਵਰਦਾ, ਤੂੰ ਇਹ ਸਵਾਲ ਹੀ ਨਾ ਕਰਦਾ। ਤੇ ਫਿਰ ਦਇਆ ਰਾਮ ਬੜੀ ਪਿਆਰ ਦੇ ਨਾਲ ਇੱਕ ਗੱਲ ਆਖਦਾ ਹੈ। ਦਇਆ ਰਾਮ ਨੇ ਉੱਠ ਕੇ ਪਹਿਲਾਂ, ਸਭ ਤੋਂ ਪਹਿਲਾਂ ਆਪਣੀ ਅਰਜ਼ੋ ਗੁਜ਼ਾਰੀ, ਦਇਆ ਰਾਮ ਨੇ ਸਭ ਤੋਂ ਪਹਿਲਾਂ ਉੱਠ ਕੇ ਆਪਣੀ ਅਰਜ਼ੋ ਗੁਜ਼ਾਰੀ, ਹੈ ਕੋਈ ਦੁਨੀਆ ਤੇਰੇ ਵਰਗਾ, ਹੈ ਕੋਈ ਦਾਤਾ ਦੁਨੀਆ ਉੱਤੇ ਤੇਰੇ ਵਰਗਾ ਪਰ ਉਪਕਾਰੀ? ਇਹ ਕੀ ਮੰਗਿਆ? ਸਿਰ ਮੰਗਿਆ ਏ, ਇਹ ਕੀ ਮੰਗੀ ਵਸਤਨਕਾਰੀ? ਸਾਰਾ ਭਾਰਤ ਜੇ ਸਿਰ ਦੇ ਦੇ, ਇਹ ਕਹਿਣੋਂ ਮੈਂ ਰਹਿ ਨਹੀਂ ਸਕਦਾ। ਕਲਗੀਧਰ ਦਾ ਇਹ ਪਾਤਸ਼ਾਹ ਕਲਗੀਧਰ ਦਾ ਕਰਜ਼ਾ ਸਾਥੋਂ ਫਿਰ ਵੀ ਲੈ ਨਹੀਂ ਸਕਦਾ, ਤੇਗ ਬਹਾਦਰ ਜੀ ਦਾ ਕਰਜ਼ਾ ਫਿਰ ਵੀ ਸਾਥੋਂ ਲੈ ਨਹੀਂ ਸਕਦਾ। ਇਹ ਦਾਤਾ ਜਿਹੜੇ ਤੂੰ ਨਵੇਂ ਰਸਤਿਆਂ ਦੇ ਉੱਤੇ ਸਾਨੂੰ ਚਲਾ ਦਿੱਤਾ ਨਾ ਪਾਤਸ਼ਾਹ, ਇੱਕ ਸਿਰ ਕੀ, ਜਿੰਨੇ ਸਿਰ ਆਖੋਗੇ ਓਨੇ, ਵਾਰੀ ਵਾਰੀ ਪੰਜ ਸਿਰ ਮੰਗਦਾ ਹੈ ਪਾਤਸ਼ਾਹ। ਇਹਨਾਂ ਨੂੰ ਖੰਡੇ ਦੀ ਪੌਲ ਦਿੱਤੀ ਜਾਂਦੀ ਹੈ, ਜਿਹਨੂੰ ਆਪਾਂ ਆਖਦੇ ਅੰਮ੍ਰਿਤ ਛਕਾਇਆ। ਇਹ 30 ਮਾਰਚ 1699 ਦੀ ਵਿਸਾਖੀ ਦੀ ਗੱਲ ਹੈ ਜੀ। ਗੁਰੂ ਪਿਆਰਿਓ, ਵਿਸਾਖੀ ਦਾ ਇਤਿਹਾਸ ਸਾਡੇ ਸਿੱਖ ਇਤਿਹਾਸ ਦੇ ਅੰਦਰ ਇੱਕ ਨਵੇਕਲਾ ਹੈ। ਆਪਣੇ ਪੰਜ ਸਿੰਘਾਂ ਦੇ ਸਿਰ ਵੱਢ ਕੇ ਉਹਨਾਂ ਨੂੰ ਦੁਬਾਰਾ ਸੁਰਜੀਤ ਕੀਤਾ, ਖੰਡੇ ਦੀ ਪੌਲ ਉਹਨਾਂ ਦੇ ਨੇਤਰਾਂ ਵਿੱਚ, ਉਹਨਾਂ ਦੇ ਮੁੱਖ ਵਿੱਚ ਪੰਜ ਚੂੜੇ ਉਹਨਾਂ ਦੇ ਸਿਰ ਦੇ ਵਿੱਚ ਪਾ ਕੇ, ਤੇ ਫਤਿਹ ਬੁਲਾਈ ਸੀ, ਆਖਿਆ ਸੀ ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਇਹ ਸਤਿਗੁਰਾਂ ਨੇ ਸਾਨੂੰ ਫਤਿਹ ਬਖਸ਼ੀ ਸੀ। ਹੁਣ ਪਿਆਰਿਓ, ਪੰਜਾਂ ਨੇ ਨਾਂ ਤਬਦੀਲ ਕਰ ਲਿਆ, ਇਹਨਾਂ ਦੇ ਸ਼ਾਸਤਰ ਧਾੜੀ ਬਣਾਤਾ, ਦਇਆ ਰਾਮ ਨੂੰ ਦਇਆ ਸਿੰਘ ਬਣਾਤਾ, ਧਰਮ ਦਾਸ ਨੂੰ ਧਰਮ ਸਿੰਘ ਬਣਾ ਦਿੱਤਾ, ਮੋਹਕਮ ਦਾਸ ਨੂੰ ਮੋਹਕਮ ਸਿੰਘ ਬਣਾ ਦਿੱਤਾ, ਹਿੰਮਤ ਰਾਏ ਨੂੰ ਹਿੰਮਤ ਸਿੰਘ ਬਣਾਤਾ, ਸਾਹਿਬ ਚੰਦ ਨੂੰ ਸਾਹਿਬ ਸਿੰਘ ਬਣਾ ਦਿੱਤਾ, ਸਿੰਘ ਲਾ ਦਿੱਤਾ। ਹੁਣ ਕਲਗੀਆਂ ਵਾਲਾ ਪਾਤਸ਼ਾਹ ਦੁਨੀਆਂ ਤੋਂ ਇੱਕ ਅਨੋਖੀ ਗੱਲ ਕਰਦਾ ਹੈ, ਆਪੇ ਗੁਰੂ ਚੇਲਾ ਬਣਨ ਲੱਗਾ ਹੈ। ਹੁਣ ਆਖੀ ਨਾ ਵਾਹ ਵਾਹ ਗੋਬਿੰਦ ਸਿੰਘ, ਆਪੇ ਗੁਰ ਚੇਲਾ। ਹੁਣ ਜਦੋਂ ਤੱਕ ਇਹਨਾਂ ਨੂੰ ਪੌਲ ਦਿੱਤੀ ਸੀ ਪਾਤਸ਼ਾਹ ਨੇ, ਉਦੋਂ ਤੱਕ ਤੇ ਗੁਰੂ ਸੀ, ਤੇ ਜਦੋਂ ਇਹਨਾਂ ਦੇ ਸਾਹਮਣੇ ਐਦਾਂ ਬੁੱਕ ਕਰਕੇ ਖੜਾ ਹੋ ਗਿਆ, ਉਦੋਂ ਚੇਲਾ ਬਣ ਗਿਆ। ਪੰਜਾਂ ਦੇ ਸਾਹਮਣੇ ਜਦੋਂ ਬੁੱਕ ਕਰਤਾ ਨਾ ਕਿ ਦਇਆ ਸਿੰਘ ਜੀ, ਜਿੱਦਾਂ ਤੁਸੀਂ ਦਇਆ ਰਾਮ ਤੋਂ ਦਇਆ ਸਿੰਘ ਬਣਾਇਓ ਬਣਿਓ, ਏਦਾਂ ਹੀ ਮੇਰੇ ਤੇ ਵੀ ਕਿਰਪਾ ਕਰ ਦਿਓ, ਮੈਨੂੰ ਵੀ ਗੋਬਿੰਦ ਰਾਏ ਤੋਂ ਗੋਬਿੰਦ ਸਿੰਘ ਬਣਾ ਦਿਓ। ਤੇ ਅਚਾਨਕ ਸੁਭਾਵਕ ਦਇਆ ਸਿੰਘ ਜੀ ਨੇ ਆਖ ਦਿੱਤਾ, ਪਾਤਸ਼ਾਹ ਮੁਕਤ ਵਿੱਚ ਹੀ ਬਣਨਾ ਚਾਹੁੰਦੇ ਹੋ? ਅਸੀਂ ਸਿਰ ਦਿੱਤੇ ਆ, ਤੂੰ ਕੀ ਦੇਵੇਂਗਾ? ਤੂੰ ਤੇ ਗੁਰੂ ਆ, ਤੂੰ ਤੇ ਸਾਡੇ ਤੋਂ ਵੱਡਾ ਹੈ ਨਾ, ਤੂੰ ਕੀ ਦੇਵੇਂਗਾ? ਤੁਸੀਂ ਕੀ ਦੇਵੋਗੇ ਪਾਤਸ਼ਾਹ ਜੀ? ਕਲਗੀਧਰ ਨੇ ਉੱਤਰ ਦਿੱਤਾ, ਮੈਂ ਵੀ ਕਰਜ਼ ਉਤਾਰ ਦਿਆਂਗਾ। ਦਇਆ ਸਿੰਘ ਨੂੰ ਜਵਾਬ ਦਿੰਦੇ ਦਇਆ ਸਿੰਘ, ਠੀਕ ਹੈ, ਮੈਂ ਸਦਾ ਤੁਹਾਡਾ ਰਿਣੀ ਰਵਾਂਗਾ, ਤੁਸੀਂ ਮੇਰੇ ਇੱਕ ਇਸ਼ਾਰੇ ਦੇ ਉੱਤੇ ਆਪਣੇ ਸੀਸ ਭੇਟ ਕੀਤੇ ਆ, ਤੁਸੀਂ ਬਾਹ ਕੁਰਬਾਨੀ ਕੀਤੀ ਹੈ, ਪਰ ਗੋਬਿੰਦ ਰਾਏ ਦੀ ਕੁਰਬਾਨੀ ਦੇ ਬਾਰੇ ਸੁਣਨੇ ਚਾਹੁੰਦੇ ਹੋ? ਮੈਂ ਤੁਹਾਨੂੰ ਕੀ ਦੇਵਾਂਗਾ? ਦਰਅਸਲ ਮੈਂ ਤੁਹਾਨੂੰ ਕੁਝ ਨਹੀਂ ਦੇ ਸਕਦਾ, ਪਰ ਜੋ ਕੁਛ ਮੇਰੇ ਕੋਲ ਹੈ ਉਹ ਮੈਂ ਤੁਹਾਨੂੰ ਦੇਣ ਵਾਸਤੇ ਤਿਆਰ ਹਾਂ। ਪਾਤਸ਼ਾਹ ਕੀ ਕਹਿੰਦੇ ਆ, ਕਿਹੜਾ ਕੀ ਕੁਛ ਸੀ ਉਹਨਾਂ ਦੇ ਕੋਲ? ਕਲਗੀਧਰ ਨੇ ਉੱਤਰ ਦਿੱਤਾ, ਮੈਂ ਵੀ ਕਰਜ਼ ਉਤਾਰ ਦਿਆਂਗਾ, ਉਹ ਤੁਸੀਂ ਤੇ ਇੱਕ ਇੱਕ ਸਿਰ ਦਿੱਤਾ ਹੀ, ਮੈਂ ਸਾਰਾ ਪਰਿਵਾਰ ਦਿਆਂਗਾ।

ਹੋਏ, ਤਕਰੀਬਨ ਸਾਰੇ ਸ਼ਹੀਦੀ ਜਾਮ ਪੀ ਚੁੱਕੇ ਆ, ਪਰ ਪਾਤਸ਼ਾਹ ਮੈਨੂੰ ਸ਼ਹੀਦੀ ਜਾਮ ਨਸੀਬ ਹੋਵੇਗਾ ਕਿ ਨਹੀਂ ਹੋਵੇਗਾ? ਗੁਰੂ ਪਿਆਰਿਓ, ਜਿਹਨਾਂ ਨੂੰ ਮਰਨ ਦਾ ਚਾਹ ਉਹ ਪਾਤਸ਼ਾਹ ਨੂੰ ਪੁੱਛਦੇ। ਬਾਬਾ ਦੀਪ ਸਿੰਘ ਕਹਿੰਦਾ ਮੈਨੂੰ ਸ਼ਹੀਦੀ ਜਾਮ ਪਾਤਸ਼ਾਹ ਜੀ ਉਹ ਹੋਵੇਗਾ ਨਸੀਬ ਕਿ ਨਹੀਂ, ਕਿਤੇ ਮੈਂ ਦੁਨੀਆਂ ਚੋਂ ਇੱਦਾਂ ਹੀ ਨਾ ਚਲਿਆ ਜਾਵਾਂ। ਤੇ ਕਲਗੀਆਂ ਵਾਲਾ ਪਾਤਸ਼ਾਹ ਰਹਿਮਤ ਦੇ ਘਰ ਦੇ ਵਿੱਚ ਆ ਕੇ ਆਖ ਸਿੰਘ ਆਖਦਾ ਹੈ, ਕਹਿੰਦਾ ਦੀਪ ਸਿੰਘਾ ਤੈਨੂੰ ਸ਼ਹੀਦੀ ਦਾ ਇੰਨਾ ਚਾਹ ਆ, ਤੈਨੂੰ ਇੰਨਾ ਮਰਨ ਦਾ ਚਾਹ ਆ, ਉਹ ਜਾ ਦੀਪ ਸਿੰਘਾ, ਸਮਾਂ ਆਵੇਗਾ ਤੇਰੀ ਸ਼ਹੀਦੀ ਦੁਨੀਆਂ ਤੋਂ ਇੱਕ ਵੱਖਰੀ ਤੌਰ ਦੀ ਹੋਵੇਗੀ, ਜਿੱਦਾਂ ਦੀ ਤੇਰੀ ਸ਼ਹੀਦੀ ਹੋਵੇਗੀ ਇੱਦਾਂ ਦੀ ਕਿਸੇ ਦੀ ਹੋਣੀ ਨਹੀਂ ਹੈ। ਹੁਣ ਗੁਰੂ ਕਾ ਸਿੰਘ ਜਾ ਕੇ ਤਲਵੰਡੀ ਵਿਖੇ ਬਾਬਾ ਦੀਪ ਸਿੰਘ ਨੂੰ ਦੱਸਦਾ ਹੈ ਕਿ ਦੀਪ ਸਿੰਘ ਜੀ, ਬਾਬਾ ਜੀ ਉਹ ਦੇਖੋ ਜਾਲਮ ਹਰਿਮੰਦਰ ਸਾਹਿਬ ਵਿਖੇ ਕੀ ਕਹਿਰ ਕਮਾਰਿਆ, ਕਿਨੇ ਕੀ ਹੋਇਆ, ਸਾਰੀ ਗੱਲ ਦੱਸਦਾ ਹੈ। ਕਹਿੰਦੇ ਜਹਾਨ ਖਾਨ ਪਾਪੀ ਫੌਜਾਂ ਲੈ ਕੇ ਬੇਅਦਬੀ ਕਰ ਰਿਹਾ, ਸਰੋਵਰ ਪੂਰ ਦਿੱਤਾ ਗਿਆ, ਗਾਈਆਂ ਵੱਢ ਕੇ ਥੱਲੇ ਦੱਬ ਦਿੱਤੀਆਂ ਗਈਆਂ, ਉੱਥੇ ਆਲੇ ਦੁਆਲੇ ਵਾਲੇ ਸਾਰੇ ਗੁਰਦੁਆਰੇ ਢਾ ਦਿੱਤੇ ਗਏ, ਅਕਾਲ ਤਖ਼ਤ ਢਾ ਦਿੱਤਾ ਗਿਆ, ਔਰ ਅੰਮ੍ਰਿਤਸਰ ਦੇ ਵਿੱਚ ਔਰਤਾਂ ਦੀ ਬੇਅਦਬੀ, ਉਹਨਾਂ ਨੂੰ ਬੇਪਤ ਕੀਤਾ ਜਾ ਰਿਹਾ। ਉਸੇ ਵੇਲੇ ਕੌਮ ਦਾ ਉਹ ਬੁੱਢਾ ਜਰਨੈਲ ਧੂ ਕੇ ਆਪਣਾ ਦੋ ਧਾਰਾ ਖੰਡਾ ਤੇ ਧਰਤੀ ਦੇ ਉੱਤੇ ਇੱਕ ਲੀਖ ਖਿੱਚਦਾ ਹੈ, ਆਪਣੀ ਕੌਮ ਦੇ ਯੋਧਿਆਂ ਨੂੰ ਇੱਧਰ ਜਾਂ ਉੱਧਰ ਕਹਿਣ ਕਰਨ ਵਾਸਤੇ, ਇੱਧਰ ਲਈ ਜਾਂ ਉੱਧਰ ਲਈ ਕਰਨ ਵਾਸਤੇ ਇਉਂ ਪ੍ਰੇਰਿਤ।

ਇਹ ਅਣਖੀ ਬਾਬਾ ਕੌਮ ਦਾ ਮਹਾਨ ਸ਼ਹੀਦ, ਨਵੇਕਲੀ ਸ਼ਹੀਦੀ ਪ੍ਰਾਪਤ ਕਰਨ ਵਾਲਾ, ਇਹ ਬਾਬਾ ਦੀਪ ਸਿੰਘ ਜੀ ਪਾਕਿਸਤਾਨ ਬਾਰਡਰ ਦੇ ਲਾਗੇ ਹੈ ਪਿੰਡ ਪਹੂ ਵਿੰਡ, ਉੱਥੇ ਦਾ ਜੰਮਪਲ ਸੀ। ਭਾਈ ਭਗਤੂ ਇਹਨਾਂ ਦੇ ਪਿਤਾ ਦਾ ਜੀ ਦਾ ਨਾਂ ਤੇ ਮਾਤਾ ਦਾ ਨਾਂ ਮਾਈ ਜਿਉਣੀ ਸੀ। ਗੁਰੂ ਪਿਆਰਿਓ, ਮਾਪਿਆਂ ਨੇ ਬੜੇ ਪਿਆਰ ਦੇ ਨਾਲ ਇਸ ਬੱਚੇ ਨੂੰ ਪਾਲਿਆ। ਕਲਗੀਆਂ ਵਾਲੇ ਪਾਤਸ਼ਾਹ ਦੀ ਨਜ਼ਰੀ ਚੜ ਜਾਂਦਾ, ਅੰਮ੍ਰਿਤ ਛੱਕ ਕੇ ਭਾਈ ਦੀਪੇ ਤੋਂ ਦੀਪ ਸਿੰਘ ਬਣ ਜਾਂਦਾ। ਤੇ ਗੁਰੂ ਪਿਆਰਿਓ, ਇਦਾਂ ਦਾ ਸਮਾਂ ਆਉਂਦਾ ਬਾਬਾ ਬਾਬਾ ਦੀਪ ਸਿੰਘ ਬਣ ਜਾਂਦਾ, ਤੇ ਫਿਰ ਇੱਕ ਇਦਾਂ ਦਾ ਵੀ ਸਮਾਂ ਆਉਂਦਾ ਜਦੋਂ ਧੰਨ ਧੰਨ ਸ਼ਹੀਦ ਬਾਬਾ ਦੀਪ ਸਿੰਘ ਬਣ ਜਾਂਦਾ। ਕਿੱਡੀਆਂ ਕਿਰਪਾ, ਕਿੱਡੀ ਸਤਿਗੁਰਾਂ ਦੀ ਰਹਿਮਤ ਹੋਈ ਹੈ। ਸਤਸੰਗਤ ਜੀ, ਭਾਰਤ ਨੂੰ ਲੁੱਟਣ ਵਾਸਤੇ ਜਿਹੜੇ ਆਉਂਦੇ ਰਹੇ ਨਾ, ਤੇ ਸਾਡੇ ਬਾਬੇ ਉਹਨਾਂ ਦੇ ਨਾਲ ਪੰਗੇ ਲੈਂਦੇ ਰਹੇ ਆ, ਕਿਉਂਕਿ ਗੁਰੂ ਮਹਾਰਾਜ ਜੀ ਨੇ ਇਹਦੇ ਅੰਦਰ ਇੱਕ ਜਜ਼ਬਾਤ ਇਦਾਂ ਦੀ ਸਪਿਰਟ ਖੰਡੇ ਦੀ ਪੌਲ ਦੇ ਕੇ ਭਰ ਦਿੱਤੀ ਸੀ। ਇਹ ਡਰਦੇ ਨਹੀਂ ਮੌਤ ਤੋਂ, ਇਹ ਮੌਤ ਨੂੰ ਮਜ਼ਾਕਾਂ ਕਰਦੇ ਸੀ। ਅੱਜ ਤੱਕ ਇਦਾਂ ਦਾ ਹੈ ਸਿਲਸਿਲਾ। ਠੀਕ ਹੈ, ਅਸੀਂ ਭਾਵੇਂ ਜਿੱਦਾਂ ਮਰਜ਼ੀ ਜੂ ਕੇ ਆਪਣਾ ਟਾਈਮ ਪਾਸ ਕਰਨਾ ਚਾਹੁੰਦੇ, ਪਰ ਕਿਤੇ ਨਾ ਕਿਤੇ ਸਾਡੀ ਕੌਮ ਵਿੱਚ ਗਾਏ ਬਗਾਏ ਮਰਦ ਪੈਦਾ ਹੋ ਹੀ ਜਾਂਦੇ ਆ। ਹੁਣ ਮਰਦ ਹੀ ਹੈ ਨਾ ਗੁਰੂ ਪਿਆਰਿਓ, ਜਦੋਂ ਸਾਡੀ ਕੋਈ ਕੌਮ ਦੇ ਉੱਤੇ ਵਧੀਕੀ ਕਰਦਾ, ਚਾਹੇ ਉਹ ਬੇਅੰਤਾ ਬੁੱਚੜ ਹੋਵੇ, ਕੇਪੀਐਸ ਗਿੱਲ ਹੋਵੇ, ਤੇ ਸਮੇਂ ਸਮੇਂ ਮੁਤਾਬਕ ਦਲਾਵਰ ਸਿੰਘ ਪੈਦਾ ਹੁੰਦੇ ਰਹਿੰਦੇ ਆ। ਜੇ ਕਹਿ ਦਈਏ ਨਹੀਂ ਜੀ ਹੁਣ ਉਹ ਗੱਲਾਂ ਖਤਮ ਹੋ ਗਈਆਂ, ਨਹੀਂ ਜੀ ਹੁਣ ਉਦਾਂ ਦਾ ਸਮਾਂ ਨਹੀਂ ਰਹਿ ਗਿਆ, ਉਦਾਂ ਦੇ ਸਿੱਖ ਨਹੀਂ ਰਹਿ ਗਏ, ਕਿਉਂ ਨਹੀਂ ਹੈਗੇ ਪਿਆਰਿਓ? ਸਾਨੂੰ ਆਪਣੇ ਗੁਰੂ ਮਹਾਰਾਜ ਜੀ ਦੇ ਉੱਤੇ ਭਰੋਸਾ। ਇਹ ਅਣਖਾਂ ਜਿਹੜੀ ਸਾਡੀ ਅਣਖਿਆ ਨਾ, ਸਾਡੇ ਅੰਦਰ ਜਜ਼ਬਾਤ ਜੇ ਜਿਹੜੇ ਇਹ ਕੁਦਰਤੀ ਤੌਰ ਤੇ ਇਹ ਕਦੀ ਖਤਮ ਨਹੀਂ ਹੋਣਗੇ। ਹਾਂ, ਦੁਨੀਆਂ ਦੇ ਨਾਲੋਂ ਤੁਸੀਂ ਨਵੇਕਲੇ ਹੋ, ਤੁਹਾਡਾ ਧਰਮ, ਤੁਹਾਡੀ ਰਹਿਣੀ ਬਹਿਣੀ ਸਹਿਣੀ, ਤੁਹਾਡੀ ਬੋਲ ਬਾਣੀ ਦੁਨੀਆਂ ਤੋਂ ਇੱਕ ਵੱਖਰੀ ਤਰ੍ਹਾਂ ਦੀ ਹੈ, ਤੁਹਾਡੇ ਜਜ਼ਬਾਤ ਵੱਖਰੇ ਤਰ੍ਹਾਂ ਦੇ ਆ, ਤੁਹਾਡੀ ਅਣਖ ਦੁਨੀਆਂ ਤੋਂ ਵੱਖਰੀ ਤਰ੍ਹਾਂ ਦੀ ਆ। ਦੂਜਿਆਂ ਦੀ ਅਣਖ ਹੁੰਦੀ ਆ, ਕਿਸੇ ਨੇ ਸਾਡਾ ਨੁਕਸਾਨ ਕੀਤਾ, ਅਸੀਂ ਉਹਦਾ ਉਦਾਂ ਹੀ ਨੁਕਸਾਨ ਕਰਾਂਗੇ। ਨਹੀਂ ਪਿਆਰਿਓ, ਇੱਥੇ ਸਿਰਾਂ ਦੇ ਵੱਟੇ ਸੌਦੇ ਹੁੰਦੇ ਆ। ਅਹਿਮਦ ਸ਼ਾਹ ਅਬਦਾਲੀ ਇਸ ਭਾਰਤ ਦੇ ਉੱਤੇ 11 ਹਮਲੇ ਕਰਦਾ ਹੈ, ਤੇ ਅੱਜ ਜਦੋਂ ਦੀ ਮੈਂ ਵਾਰਤਾ ਤੁਹਾਡੇ ਨਾਲ ਸਾਂਝੀ ਕਰਦਾ ਨਾ, ਇਹ ਚੌਥੇ ਹਮਲੇ ਦੀ ਆ। ਮੁਗਲਾਨੀ ਬੇਬਗਮ ਨਿਜ਼ਾਮੁਦੀਨ ਔਲਾ, ਨਿਜ਼ਾਮੁਦੀਨ ਔਰ ਆਲਮਗੀਰ ਸਾਨੀ, ਇਹਨਾਂ ਦਾ ਭੇਜ ਸੱਦਿਆ ਹੋਇਆ ਚੌਥੇ ਹਮਲੇ ਤੇ। ਗੁਰੂ ਪਿਆਰੋ, ਦੇਖੋ ਆਪਦੇ ਸੱਦਦੇ ਹੁੰਦੇ ਸੀ ਅਬਦਾਲੀ ਨੂੰ, ਇਹਦੇ ਵਿੱਚੋਂ ਗਦਾਰ ਜਿਹੜੇ ਹੁੰਦੇ ਸੀ ਨਾ, ਇਸ ਭਾਰਤ ਦੇ ਗਦਾਰ, ਇਹ ਸਾਥ ਵੀ ਦਿੰਦੇ ਹੁੰਦੇ ਸੀ। ਹੁਣ ਦਰਅਸਲ ਤੇ 250 ਸਾਲ ਦੇ ਕਰੀਬ ਭਾਰਤ ਦੇ ਉੱਤੇ ਮੁਗਲਾਂ ਦਾ ਰਾਜ ਚੱਲਦਾ ਸੀ ਨਾ, ਬਾਬਰ ਤੋਂ ਲੈ ਕੇ ਔਰੰਗਜ਼ੇਬ, ਔਰੰਗਜ਼ੇਬ ਤੋਂ ਬਾਅਦ ਉਹਦੇ ਗਾਂ ਮੁੰਡਿਆਂ ਪੋਤਿਆਂ ਤੱਕ ਚਲੀ ਗਈ। 250-300 ਸਾਲ ਦੇ ਕਰੀਬ ਉਹਨਾਂ ਦਾ ਰਾਜ। ਹੁਣ ਉਹਨਾਂ ਦਾ ਘਰ ਇਹ ਬਣ ਗਿਆ ਸੀ, ਉਹਨਾਂ ਦਾ ਦੇਸ਼ ਇਹ ਬਣ ਗਿਆ ਸੀ। ਹੁਣ ਇਹਨਾਂ ਦੇ ਨਾਲ ਇਹਨਾਂ ਦੇ ਆਪਣੇ ਹੀ ਗੁਦਾਰੀਆਂ ਨੇ ਕੀਤੀਆਂ, ਜਿੱਦਾਂ ਸਾਡੇ ਨਾਲ ਸਾਡਿਆਂ ਨੇ ਕੀਤੀਆਂ ਨਾ, ਇੱਦਾਂ ਇਹਨਾਂ ਦਿਆਂ ਨੇ ਇਹਨਾਂ ਨਾਲ ਵੀ ਕੀਤੀਆਂ। ਇੱਦਾਂ ਰਾਜ ਖਤਮ ਹੁੰਦੇ ਆ, ਕੌਮਾਂ ਇੱਦਾਂ ਖਤਮ ਹੋ ਜਾਂਦੀਆਂ। ਪਰ ਸ਼ੁਕਰ ਹੈ, ਫੇਰ ਵੀ ਸਾਡੇ ਉੱਤੇ ਕਲਗੀਆਂ ਵਾਲੇ ਪਾਤਸ਼ਾਹ ਦੀ ਕਿਰਪਾ ਹੈ, ਹਜੇ ਸਾਡੀ ਕੌਮ ਜਿਉਂਦੀ ਹੈ। ਔਰ ਕਦੀ ਇੱਦਾਂ ਦਾ ਵੀ ਸਮਾਂ ਸੀ, ਕਹਿੰਦੇ ਇਹ ਕੌਮ ਹੀ ਖਤਮ ਕਰ ਦਿੱਤੀ, ਹੈ ਨਹੀਂ ਹੁਣ ਸਿੰਘ ਨਹੀਂ ਕੋਈ ਛੱਡਿਆ, ਤੇ ਇੱਥੇ ਦੋ ਦੋ ਜਾਣੇ ਹੈ ਨਾ ਡਾਂਗ ਦੇ ਜ਼ੋਰ ਦੇ ਉੱਤੇ ਪਹਿਰਾ ਲਾ ਦਿੰਦੇ, ਕਹਿੰਦੇ ਤੁਸੀਂ ਕਹਿੰਦੇ ਜ਼ਕਰੀਆ ਕਰ ਕੌਮ ਖਤਮ ਕਰ ਦਿੱਤੀ, ਆਹ ਦੇਖੋ ਖਾਲਸਾ ਰਾਜ ਕਰ ਰਿਹਾ ਹੈ। ਇੱਦਾਂ ਦੇ ਸਾਡੇ ਬਾਬੇ ਗੁਰੂ ਪਿਆਰਿਓ, ਬੜਾ ਹੁਣ ਜਿਹੜੇ ਮਰਜ਼ੀ ਪੱਤਰੇ ਨੂੰ ਛੋਹ ਕੇ ਦੇਖ ਲਈਏ ਨਾ, ਇੱਕ ਨਵੀਂ ਅਣਖ ਪੈਦਾ ਹੁੰਦੀ ਹੈ। ਔਰ ਅੱਜ ਜਿਹੜਾ ਮੈਂ ਤੁਹਾਡੇ ਨਾਲ ਜ਼ਿਕਰ ਕਰਦਾ, ਔਰ ਇਹ ਅਹਿਮਦ ਸ਼ਾਹ ਅਬਦਾਲੀ ਜਦੋਂ ਚੌਥਾ ਹਮਲਾਵਰ ਹੋ ਕੇ ਆਉਂਦਾ ਔਰ ਰਾਜਧਾਨੀ ਨੂੰ, ਆਗਰੇ ਨੂੰ ਲੁੱਟਿਆ, ਦਿੱਲੀ ਨੂੰ ਲੁੱਟਿਆ, ਹੋਰ ਸ਼ਹਿਰਾਂ ਨੂੰ ਲੁੱਟਦਾ, ਇਹ ਜਦੋਂ ਵਾਪਸ ਜਾਣ ਲੱਗਾ ਨਾ, ਤੇ ਗੁਰੂ ਕੇ ਸਿੰਘ ਫਿਰ ਨੂੰ ਆ ਕੇ ਦਰਸ਼ਨ ਦਿੰਦੇ ਨੇ, ਕਹਿੰਦੇ ਉਹ ਇੱਥੇ ਦੇ ਅਸਲੀ ਮਾਲਕ ਅਸੀਂ ਆ, ਤੂੰ ਲੁੱਟ ਕੇ ਕਿੱਥੇ ਲੈ ਚੱਲਿਆ ਸਾਡਾ ਮਾਲ, ਰੱਖ ਇੱਥੇ ਸਾਡਾ। ਕੱਲਾ ਮਾਲ ਸਵਾਬ ਹੀ ਹੁੰਦਾ ਨਾ ਤਾਂ ਵੀ, ਜੇ ਕਿਤੇ ਸੋਨਾ ਚਾਂਦੀ ਹੁੰਦਾ ਨਾ ਤਾਂ ਵੀ ਸਿੰਘ ਜਿਗਰਾ ਕਰ ਲੈਂਦੇ। ਪਰ ਵੱਡੀ ਇਦੋਂ ਗੱਲ ਸੀ ਕਿ ਉਹ ਭਾਰਤ ਦੀ ਅਣਖ ਨੂੰ, ਇੱਜ਼ਤ ਨੂੰ ਬੰਨ ਕੇ ਲੈ ਤੁਰਿਆ। 17 ਸ਼ਾਹੀ ਘਰਾਣਿਆਂ ਦੀਆਂ ਲੜਕੀਆਂ, 400 ਅਮੀਰਾਂ ਵਜ਼ੀਰਾਂ ਦੀਆਂ, ਤੇ ਹੋਰ ਸੈਂਕੜੇ ਲੜਕੀਆਂ ਹਿੰਦੂਆਂ ਦੀਆਂ, ਉਹਨਾਂ ਨੂੰ ਬੰਨ ਕੇ ਤੇ ਟੱਕਾਂ ਬਣਾ ਕੇ ਉਹਨਾਂ ਨੂੰ ਗੁਰੂ ਪਿਆਰਿਓ ਲੈ ਤੁਰਿਆ। ਹੁਣ ਇਹ ਗੁਰੂ ਕੇ ਖਾਲਸੇ ਦੇ ਕੋਲੋਂ ਇਹ ਬਰਦਾਸ਼ਤ ਕਿਤੇ ਹੋ ਸਕਦੇ ਸੀ ਵੀ ਗੁਰੂ ਕੇ ਖਾਲਸੇ ਦੇ ਸਾਹਮਣੇ ਕਿਸੇ ਦੀ ਧੀ ਨੂੰ, ਕਿਸੇ ਦੀ ਇਹ ਬੇਟੀ ਨੂੰ
ਉਹਨੂੰ ਬੇਪਤ ਕੀਤਾ ਜਾਵੇ, ਉਹਨੂੰ ਕੋਈ ਜੁਰਮਾਨਾ ਇੱਥੋਂ ਖਿੱਚ ਕੇ ਲੈ ਜਾਵੇ, ਇਹਦੀ ਬੇਇੱਜ਼ਤੀ ਕਰੇ, ਇਹ ਬਰਦਾਸ਼ਤ ਨਹੀਂ ਹੁੰਦਾ ਗੁਰੂ ਪਿਆਰਿਓ। ਕਈ ਵਾਰ ਆਪਾਂ ਕਹਿ ਦਈਦਾ ਵੀ ਇਹ ਸਿੰਘ ਐਵੇਂ ਪੰਗੇ ਲੈਂਦੇ ਰਹਿੰਦੇ ਆ, ਗੁਰੂ ਦੇਖਣ ਨੂੰ ਏਦਾਂ ਲੱਗਦਾ ਅਸੀਂ ਵੀ ਇਹ ਪੰਗੇ ਸ਼ਾਹੀ ਆ, ਇਹ ਜਿੱਥੇ ਮਰਜ਼ੀ ਜਾ ਕੇ ਪੰਗੇ ਲੈ ਲੈਂਦੇ। ਹੁਣ ਦਿੱਲੀ ਦੇ ਵਿੱਚ ਹੋਇਆ ਨਾ, ਉੱਥੇ ਸਟੂਡੈਂਟਸ ਨੇ ਆਪਣਾ ਧਰਨਾ ਲਾਇਆ, ਹਰ ਬੰਦਾ ਇਹੀ ਸੋਚ ਰਿਹਾ ਸੀ ਬਈ ਠੀਕ ਹੈ ਇਹ ਲੋਕ ਸਾਨੂੰ ਮੰਦਾ ਚੰਗਾ ਬੋਲਦੇ ਸੀ, ਇਹ ਮੁੰਡੇ ਨਹੀਂ ਸੀ ਨਿਆਣੇ ਨਹੀਂ ਸੀ ਬੋਲਦੇ, ਘੱਟੋ ਘੱਟ ਇਹਨਾਂ ਦੇ ਮਾਂ ਪੇ ਤੇ ਸਾਡੇ ਪੰਜਾਬ ਨੂੰ ਅੱਤਵਾਦੀ ਵੱਖਵਾਦੀ ਤੇ ਖਾਲਿਸਤਾਨੀ ਕਹਿੰਦੇ ਸੀ ਨਾ, ਹੁਣ ਇਹਨਾਂ ਦਾ ਪੰਗਾ ਪਿਆ ਸਰਕਾਰ ਨਾਲ, ਆਪੇ ਭੁਗਤਣ, ਅਸੀਂ ਕੀ ਕਰੀਏ। ਤੇ ਪਰ ਗੁਰੂ ਪਿਆਰਿਓ ਕੀ ਕਰੀਏ, ਸਾਡੀ ਕੌਮ ਦੇ ਪੰਗੇ ਸ਼ਾਹ ਸਾਡੇ ਸਿੰਘ ਫੇ ਉੱਤੇ ਜਾ ਕੇ ਨਿੱਤਰ ਗਏ, ਮਨ ਵਿੱਚ ਇਹ ਕੌਮ ਨੇ ਸੋਚਿਆ ਐਤ ਕੀ ਨਹੀਂ ਇਹਨਾਂ ਦਾ ਸਾਥ ਦੇਣਾ, ਇਹਨਾਂ ਦੀ ਸਰਕਾਰ ਹੈ, ਇਹਨਾਂ ਦਾ ਰਾਜ ਹੈ, ਇਹਨਾਂ ਦਾ ਵਧੀਕੀ ਹੋਈ ਆਪੇ ਨਜਿੱਟਣ। ਪਰ ਹੁਣ ਖਾਲਸਾ ਉੱਥੇ ਜਾ ਕੇ ਫੇਰ ਦਰਸ਼ਨ ਦਿੰਦਾ ਹੈ, ਫੇਰ ਪੁੱਛਿਆ ਗਿਆ ਖਾਲਸਾ ਜੀ ਤੁਹਾਨੂੰ ਕੀ ਲੋੜ ਸੀ, ਕਹਿੰਦੇ ਅਸੀਂ ਇਹਨਾਂ ਦਾ ਮੁੰਡਿਆਂ ਦਾ ਕਰਕੇ ਇਹਨਾਂ ਦੀ ਪੜ੍ਹਾਈ ਪੜੂਈ ਵਾਲਿਆਂ ਦਾ ਕਰਕੇ ਨਹੀਂ ਆਏ, ਉਹ ਸਾਡੇ ਸਾਹਮਣੇ ਕੌਮ ਦੀਆਂ ਧੀਆਂ ਦੇਸ਼ ਦੀਆਂ ਧੀਆਂ ਪਿੱਟ ਰਹੀਆਂ ਸੀ ਔਰ ਪੁਲਿਸ ਨੇ ਉਹਨਾਂ ਤੇ ਡਾਂਗ ਵਰਾਈ, ਅਸੀਂ ਉਹ ਸੌਦਾ ਲਾਉਣ ਵਾਸਤੇ ਆਏ। ਗੁਰੂ ਪਿਆਰੇ ਆਇਆ ਅਣਖਾਂ, ਆਇਆ ਸਾਡੇ ਬਜ਼ੁਰਗਾਂ ਨੇ, ਆਇਆ ਸਾਡੇ ਗੁਰੂ ਸਾਹਿਬਾਨ ਨੇ ਸਾਡੇ ਵਿੱਚ ਸਪਿਰਟ ਭਰੀ ਵੀ ਇਹ ਲੋਕਾਂ ਦੀਆਂ ਦੂਜਿਆਂ ਨੂੰ ਦੀਆਂ ਵੀ ਆਪਣੀਆਂ ਸਮਝਦਾ, ਹੁਣ ਅਬਦਾਲੀ ਇਹਨਾਂ ਦੀਆਂ ਬੰਨ ਕੇ ਲਿਜਾ ਰਿਹਾ ਸੀ, ਸਾਡਾ ਕੀ ਸੀ। ਪਰ ਗੁਰੂ ਕਾ ਖਾਲਸਾ ਨਹੀਂ ਕਹਿੰਦਾ, ਕਹਿੰਦਾ ਸਾਡੀ ਸਾਡੇ ਦੇਸ਼ ਦੀ ਇੱਜ਼ਤ ਸਾਡੀ ਆਪਣੀ ਇੱਜ਼ਤ ਹੈ। ਔਰ ਗੁਰੂ ਪਿਆਰਿਓ ਇਦਾਂ ਦੇ ਸਮੇਂ ਹੁੰਦੇ ਸੀ, ਸਾਡੇ ਬਜ਼ੁਰਗਾਂ ਨੂੰ ਪੁੱਛ ਕੇ ਦੇਖੀਏ, ਪਿੰਡਾਂ ਦੀਆਂ ਮੁਟਿਆਰ ਧੀਆਂ ਦੇ ਨਾਲ ਬਜ਼ੁਰਗ ਗਲੀਆਂ ਦੇ ਵਿੱਚ ਖੇਡਦੇ ਹੁੰਦੇ ਸੀ, ਉਦੋਂ ਉਹਨਾਂ ਦੇ ਮਨਾਂ ਵਿੱਚ ਕੋਈ ਪਾਪ ਨਹੀਂ ਸੀ ਹੁੰਦਾ। ਅੱਜ ਗੁਰੂ ਪਿਆਰਿਓ ਘਰ ਦੀ ਪਿੰਡ ਦੀ ਧੀ ਨੂੰ ਅੱਜ ਪਿੰਡ ਦੇ ਨੌਜਵਾਨ ਤੋਂ ਖਤਰਾ ਬਣਿਆ ਆ, ਸਾਡੇ ਜੀਵਨ ਦੇ ਵਿੱਚ ਗਿਰਾਵਟ, ਇਹ ਵੀ ਤੇ ਪੱਖ ਲੈ ਕੇ ਚੱਲਣਾ ਪਵੇਗਾ ਨਾ। ਉਹ ਸਾਡੇ ਬਜ਼ੁਰਗ ਕਹਿੰਦੇ ਮੁਟਿਆਰ ਧੀਆਂ ਦੇ ਨਾਲ ਭੈਣਾਂ ਦੇ ਨਾਲ ਪਿੰਡਾਂ ਦੀਆਂ ਗਲੀਆਂ 'ਚ ਆਮ ਜਵਾਨ ਹੋਏ ਹੋਏ ਵੀ ਖੇਡਦੇ ਹੁੰਦੇ ਸੀ, ਪਰ ਮਨ ਵਿੱਚ ਪਾਪ ਨਹੀਂ ਸੀ ਹੁੰਦਾ। ਔਰ ਜਿਹਨਾਂ ਬਜ਼ੁਰਗਾਂ ਦੀਆਂ ਆਪਾਂ ਗੱਲਾਂ ਕਰਦੇ ਹਾਂ, ਬਾਤਾਂ ਪਾ ਰਹੇ ਹਾਂ, ਉਹ ਅਣਖੀ ਸੂਰਮੇ ਇਸ ਭਾਰਤ ਦੀ ਇੱਜ਼ਤ ਨੂੰ ਛਡਾਉਣ ਵਾਸਤੇ ਤੇ ਲੁੱਟਿਆ ਹੋਇਆ ਧਨ ਵਾਪਸ ਲਿਆਉਣ ਵਾਸਤੇ ਨਾ ਤੇ ਅਬਦਾਲੀ ਨੂੰ ਟੱਕਰ ਲੈਂਦੇ ਨੇ, ਹਰ ਵਾਰ ਟੱਕਰ ਲੈਂਦੇ ਆ। ਇਹ ਨਾਦਰ ਸ਼ਾਹ ਦੇ ਨਾਲ ਵੀ ਆਇਆ ਸੀ ਅਬਦਾਲੀ ਜਰਨੈਲ ਬਣ ਕੇ, ਔਰ ਉਦੋਂ ਵੀ ਸਿੰਘਾਂ ਨੇ ਟੱਕਰ ਲਈ ਨਾਦਰ ਸ਼ਾਹ ਦਾ, ਇਹਦੇ ਕੋਲ ਵੀ ਮਾਲ ਲੁੱਟਿਆ ਤੇ ਨਾਦਰ ਸ਼ਾਹ ਉਦੋਂ ਹੀ ਕਹਿ ਕੇ ਗਿਆ ਸਨ ਵੀ ਬੱਲੇ ਬੱਲੇ ਇੱਦਾਂ ਦੇ ਜੇ ਇਹ ਸੂਰਮੇ ਆ ਦਰਖਤਾਂ ਦੇ ਪੱਤੇ ਖਾ ਖਾ ਕੇ ਇਹ ਗੁਜ਼ਾਰਾ ਕਰ ਲੈਂਦੇ ਆ। ਤੇ ਇਹਦੇ ਗੁਰੂ ਪਿਆਰਿਓ ਜ਼ਕਰੀਆ ਖਾਨ ਦੇ ਕਹਿਣ ਦੇ ਮੁਤਾਬਕ ਜਦੋਂ ਇਹਨੇ ਆਖਿਆ ਨਾ ਵੀ ਇਹ ਰਹਿੰਦੇ ਕਿੱਥੇ ਆ, ਕਹਿੰਦੇ ਜੰਗਲਾਂ ਦੇ ਵਿੱਚ। ਅੱਛਾ, ਫੇ ਖਾਂਦੇ ਕੀ ਆ, ਕਹਿੰਦਾ ਦਰਖਤਾਂ ਦੇ ਪੱਤੇ, ਤੇ ਸੌਂਦੇ ਕਿੱਥੇ ਆ, ਕਹਿੰਦੇ ਘੋੜਿਆਂ ਦੀਆਂ ਕਾਟੀਆਂ ਦੇ ਉੱਤੇ। ਹੁਣ ਗੁਰੂ ਪਿਆਰਿਓ ਜਦੋਂ ਇੱਦਾਂ ਦਾ ਹੋਲੀਆ ਜਿਹਾ ਦੱਸਿਆ ਨਾ, ਕਹਿੰਦਾ ਬੱਲੇ ਇਹਨਾਂ ਨੂੰ ਜਿੱਤਣਾ ਫੇ ਕਹਿੰਦਾ ਸਾਡੇ ਵਾਸਤੇ ਮੁਸ਼ਕਲ ਆ। ਇੱਕ ਦਿਨ ਇਹ ਰਾਜੇ ਬਣਨਗੇ, ਇੱਕ ਦਿਨ ਸਰਦਾਰ ਬਣਨਗੇ ਇਸ ਪੰਜਾਬ ਦੇ, ਤੇ ਗੁਰੂ ਪਿਆਰੇ ਉਹ ਫੇ ਬਣੇ। ਅੱਜ ਬਾਬਾ ਦੀਪ ਸਿੰਘ ਤੇ ਹੋਰ ਯੋਧਿਆਂ ਅੱਜ ਦਾਸਤਾਨ ਜਿਹੜੀ ਦੱਸ ਆਪਣੇ ਬਜ਼ੁਰਗਾਂ ਅਬਦਾਲੀ ਦਾ ਮੈਂ ਜ਼ਿਕਰ ਕਰ ਰਿਹਾ ਸਾਂ ਕਿ ਜਦੋਂ ਚੌਥੇ ਹਮਲੇ ਦੇ ਵਿੱਚੋਂ ਲੁੱਟ ਕੇ ਵਾਪਸ ਜਾ ਰਿਹਾ ਸੀ ਤੇ ਗੁਰੂ ਕੇ ਖਾਲਸਾ ਨੇ ਇਹਦਾ ਧਨ ਵੀ ਲੁੱਟਿਆ ਤੇ ਧੀਆਂ ਭੈਣਾਂ ਨੂੰ ਛਡਾ ਕੇ ਉਹਨਾਂ ਦੇ ਘਰੀ ਵਾਪਸ ਕੀਤਾ। ਤੇ ਸਤਸੰਗ ਜੀ ਉਸ ਤੋਂ ਬਾਅਦ ਗੁਰੂ ਕਲਗੀਆਂ, ਉਸ ਤੋਂ ਪਹਿਲਾਂ ਦੀ ਜਦੋਂ ਆਪਾਂ ਗੱਲ ਕਰਦੇ ਹਾਂ, ਜਦੋਂ ਤਲਵੰਡੀ ਵਿਖੇ ਕਲਗੀਆਂ ਵਾਲੇ ਪਾਤਸ਼ਾਹ ਬਰਾਜਮਾਨ ਹੋਏ ਨਾ, 10 ਕੁ ਮਹੀਨੇ ਉੱਥੇ ਰਹੇ। ਹੁਣ ਬਾਬਾ ਦੀਪ ਸਿੰਘ ਜੀ ਦੀ ਸੇਵਾ ਦੀ ਗੱਲ ਕਰਨ ਲੱਗਾ ਵੀ ਉਹਨਾਂ ਦੀ ਕਿੱਡੀ ਮਹਾਨ ਸੇਵਾ, ਇਕੱਲੀ ਸ਼ਹੀਦੀ ਦੀ ਗੱਲ ਨਹੀਂ ਹੈ, ਉਸ ਤੋਂ ਜਿਹੜੀ ਮਹਾਨ ਉੱਤਮ ਸੇਵਾ ਜਿਹੜੀ ਕੀਤੀ ਹੈ ਉਹਦਾ ਵੀ ਮੈਂ ਜ਼ਿਕਰ ਕਰਾਂ। ਕਲਗੀਆਂ ਵਾਲੇ ਪਾਤਸ਼ਾਹ ਤਲਵੰਡੀ ਸਾਹਿਬ ਜਦੋਂ ਆਏ ਨਾ ਤੇ ਭਾਈ ਮਨੀ ਸਿੰਘ ਜੀ ਦੇ ਪਾਸੋਂ ਨਵੇਂ ਸਿਰਿਓਂ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦਾ ਸਰੂਪ ਲਿਖਵਾਇਆ, ਬਾਣੀ ਦਰਜ ਕਰਵਾਈ ਹੈ, ਔਰ ਜਿਹਦੇ ਵਿੱਚ ਆਪਣੇ ਪਿਤਾ ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਵੀ ਦਰਜ ਕਰਾਈ। ਕਿਉਂਕਿ ਜਿਹੜੇ ਪਹਿਲਾ ਗ੍ਰੰਥ ਸਨ ਨਾ ਉਹਦੇ ਵਿੱਚ ਧੰਨ ਗੁਰੂ ਤੇਗ ਬਹਾਦਰ, ਮਾਫ ਕਰਨਾ, ਧੰਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਜੀ ਦੀ ਬਾਣੀ ਉਹਦੇ ਵਿੱਚ ਦਰਜ ਨਹੀਂ ਸੀ। ਇਹ ਸਾਰਾ ਕਾਰਜ ਗੁਰੂ ਕੀ ਕਾਂਛੀ ਆਖਿਆ ਜਾਂਦਾ, ਗੁਰੂ ਪਿਆਰਿਓ ਤਲਵੰਡੀ ਸਾਹਿਬ ਨੂੰ ਗੁਰੂ ਕੀ ਕਾਂਛੀ, ਉਸ ਜਗ੍ਹਾ ਤੇ ਸੱਚੇ ਸਤਿਗੁਰਾਂ ਨੇ ਇਹ ਸਾਰਾ ਕਾਰਜ ਕੀਤਾ। ਇਹ ਕਾਰਜ ਕਰਨ ਤੋਂ ਬਾਅਦ ਕਲਗੀਆਂ ਵਾਲੇ ਪਾਤਸ਼ਾਹ ਆਪ ਅੱਗੇ ਚਲੇ ਜਾਂਦੇ ਨੇ ਦੱਖਣ ਵੱਲ ਨੂੰ ਤੇ ਬਾਬਾ ਦੀਪ ਸਿੰਘ ਦੇ ਜੁੰਮੇ ਬਹੁਤ ਵੱਡਾ ਕਾਰਜ ਲਾ ਕੇ ਜਾਂਦੇ। ਦੀਪ ਸਿੰਘ ਇਹ ਜਿਹੜਾ ਪਾਵਨ ਸਰੂਪ ਹੈ ਇਹ ਇੱਕ ਸਰੂਪ ਦਾ ਉਤਾਰਾ ਕਲਗੀਆਂ ਵਾਲੇ ਪਾਤਸ਼ਾਹ ਦੇ ਉੱਥੇ ਹੁੰਦਿਆਂ ਹੀ ਬਾਬਾ ਦੀਪ ਸਿੰਘ ਨੇ ਕਰ ਲਿਆ ਸੀ। ਕਿਉਂਕਿ ਜੇ ਇਸ ਸਰੂਪ ਨੂੰ ਗੁਰਿਆਈ ਮਿਲਦੀ ਆ ਨਾ, ਉਹ ਕਲਗੀਆਂ ਵਾਲੇ ਪਾਤਸ਼ਾਹ ਜਿਹੜਾ ਭਾਈ ਮਨੀ ਸਿੰਘ ਜੀ ਨੇ ਲਿਖਿਆ ਸੀ ਨਾ, ਉਹ ਨਾਲ ਦੱਖਣ ਵੱਲ ਲੈ ਜਾਂਦੇ ਨੇ ਤੇ ਇਸ ਜਗ੍ਹਾ ਦੇ ਉੱਤੇ ਇਸ ਪਾਵਨ ਸਰੂਪ ਦੇ ਹੁੰਦਿਆਂ ਹੁੰਦਿਆਂ
ਬਾਬਾ ਦੀਪ ਸਿੰਘ ਜੀ ਨੇ ਇੱਕ ਉਤਾਰਾ। ਹੁਣ ਉਦੋਂ ਪ੍ਰੈਸਾਂ ਪ੍ਰਿੰਟਿੰਗ ਪ੍ਰੈਸਾਂ ਨਹੀਂ ਸੀ ਹੁੰਦੀਆਂ, ਕਲਮ ਦੇ ਨਾਲ ਇਕੱਲਾ ਇਕੱਲਾ ਅਰਕ ਗੁਰੂ ਪਿਆਰਿਓ ਲਿਖਣਾ ਤੇ ਉਹਨੂੰ ਕਿੰਨੀ ਵਾਰ ਪੜ੍ਹਿਆ ਜਾਣਾ ਕਿ ਇਹਦੇ ਵਿੱਚ ਕੋਈ ਗਲਤੀ ਨਾ ਰਹਿ ਜਾਵੇ, ਤੇ ਜੇ ਕੋਈ ਹੋਈ ਹੈ ਉਹਦੀ ਸੁਧਾਈ ਕਰਨੀ ਹੈ। ਤੇ ਸਤਸੰਗ ਜੀ ਤਕਰੀਬਨ ਸਾਰੇ ਦਿਨ ਦੇ ਵਿੱਚ 2 ਜਾਂ 3 ਪੱਤਰੇ ਲਿਖੇ ਜਾ ਸਕਦੇ ਸੀ ਜੇ ਇੰਨੀ ਬਰੀਕੀ ਦੇ ਨਾਲ ਸਿਆਣਪਣਾ ਸੋਚ ਸਮਝ ਕੇ ਲਿਖਣਾ ਸੀ, ਕਿਉਂਕਿ ਇਹ ਰੱਬੀ ਬਾਣੀ ਸੀ, ਇਹ ਕੋਈ ਆਮ ਕਿਸੇ ਦੀ ਕੋਈ ਕਹਾਣੀਆਂ ਬਾਤਾਂ ਨਹੀਂ ਸੀ। ਤੇ ਬਾਬਾ ਦੀਪ ਸਿੰਘ ਜੀ ਨੇ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੇ 4 ਬੀੜਾਂ ਆਪਣੇ ਹੱਥੀ ਕਲਮ ਦੇ ਨਾਲ ਉਹਨਾਂ ਦਾ ਉਤਾਰਾ ਕੀਤਾ ਸੀ। ਔਰ ਇੱਕ ਬੀੜ ਅੱਜ ਦਮਦਮਾ ਸਾਹਿਬ ਦੇ ਵਿੱਚ ਹੈ, ਇੱਕ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਉੱਤੇ ਭੇਜੀਆਂ ਗਈਆਂ ਸਨ, ਔਰ ਇੱਕ ਕੇਸਗੜ੍ਹ ਆਨੰਦਪੁਰ ਸਾਹਿਬ, ਤੇ ਗੁਰੂ ਪਿਆਰਿਓ ਇੱਕ ਦੱਖਣ ਦੇ ਵਿੱਚ ਨੰਦੇੜ ਸਾਹਿਬ ਹਜ਼ੂਰ ਸਾਹਿਬ। ਇਹ 4 ਬੀੜਾਂ ਇਸ ਜਗ੍ਹਾ ਦੇ ਉੱਤੇ ਸੁਸ਼ੋਭਿਤ ਕੀਤੀਆਂ ਗਈਆਂ ਸਨ। ਹੁਣ ਬਾਬਾ ਦੀਪ ਸਿੰਘ ਜੀ, ਔਰ ਇਸ ਤੋਂ ਬਾਅਦ ਗੁਰੂ ਪਿਆਰਿਓ ਇੱਥੇ ਹੀ ਨਹੀਂ ਗੱਲ ਰੁਕਦੀ, ਜਦੋਂ ਕਲਗੀਆਂ ਵਾਲੇ ਪਾਤਸ਼ਾਹ ਦਾ ਪੰਜਾਬ ਦੀ ਧਰਤੀ ਤੇ ਸਾਹਿਬਜ਼ਾਦਿਆਂ ਦਾ ਤੇ ਹੋਰ ਸਿੰਘਾਂ ਸੂਰਮਿਆਂ ਦਾ ਬਦਲਾ ਲੈਣ ਵਾਸਤੇ ਬਾਬਾ ਬੰਦਾ ਸਿੰਘ ਬਹਾਦਰ ਨੂੰ ਭੇਜਿਆ ਸੀ ਨਾ, ਤੇ ਬਾਬਾ ਦੀਪ ਸਿੰਘ ਬਾਬਾ ਬੰਦਾ ਸਿੰਘ ਬਹਾਦਰ ਦੇ ਨਾਲ ਰਲ ਕੇ ਦੁਸ਼ਮਣਾਂ ਦੇ ਨਾਲ ਮੋਹਰਲੀਆਂ ਕਤਾਰਾਂ ਵਿੱਚ ਹੋ ਕੇ ਲੜਿਆ ਕਰਦਾ ਸੀ। ਸਭ ਤੋਂ ਇਹ ਜਥਾ ਮੋਹਰੇ ਹੋਣ ਦਾ ਕਰਕੇ ਇਸ ਜਥੇ ਦਾ ਨਾਂ ਹੀ ਸ਼ਹੀਦੀ ਜਥਾ ਪੈ ਗਿਆ ਸੀ। ਤੇ ਜਦੋਂ ਮਿਸਲਾਂ ਪੈਦਾ ਹੋਈਆਂ, ਮਿਸਲਾਂ ਬਣਾਈਆਂ ਗਈਆਂ, ਤੇ ਬਾਬਾ ਦੀਪ ਸਿੰਘ ਜੀ ਦੀ ਮਿਸਲ ਦਾ ਨਾਮ ਹੀ ਮਿਸਲ ਸ਼ਹੀਦਾਂ ਸੀ। ਇੱਦਾਂ ਦੇ ਮਰ ਜੀਵੜੇ ਯੋਧੇ ਬਾਬਾ ਦੀਪ ਸਿੰਘ ਜਥੇਦਾਰ ਬਣਿਆ ਇਸ ਮਿਸਲ ਸ਼ਹੀਦਾਂ ਦਾ। ਤੇ ਸਤਸੰਗ ਜੀ ਅੱਜ ਫਿਰ ਤਲਵੰਡੀ ਸਾਬੋ ਦੇ ਉੱਤੇ ਸੰਗਤਾਂ ਦੇ ਨਾਲ ਧੰਨ ਗੁਰੂ ਗ੍ਰੰਥ ਸਾਹਿਬ ਜੀ ਮਹਾਰਾਜ ਜੀ ਦੀ ਪਾਵਨ ਗੁਰਬਾਣੀ ਦੀ ਕਥਾ ਤੇ ਸੰਗਤਾਂ ਨੂੰ ਸਿੱਖੀ ਦੇ ਨਾਲ ਜੋੜਦੇ ਨੇ। ਔਰ ਅੱਜ ਜਦੋਂ ਕਿਸੇ ਨੇ ਜਾ ਕੇ ਦੱਸਦਾ ਦੀਪ ਸਿੰਘ ਜੀ ਹੁਣ ਇੱਥੇ ਕਲਮ ਦਾ ਖਹਿੜਾ ਛੱਡੋ, ਹੁਣ ਮੈਦਾਨੇ ਜੰਗ ਦੇ ਅੰਦਰ ਨਿਤਰਨਾ ਪੈਣਾ, ਕੋਈ ਯੋਧੇ ਭੇਜੋ, ਕੋਈ ਸੂਰਮੇ ਭੇਜੋ, ਅੱਜ ਬੇਅਦਬੀ ਹੋ ਰਹੀ ਹੈ। ਗੁਰੂ ਪਿਆਰਿਓ ਬੇਅਦਬੀ ਦੀ ਗੱਲ ਸੁਣ ਕੇ ਨਾ ਉਸੇ ਵੇਲੇ ਆਪਣੇ ਭਤੀਜੇ ਸਰਦਾਰ ਸੱਦਾ ਸਿੰਘ ਨੂੰ ਇੱਥੇ ਦਾ ਮੁਖੀ ਸੇਵਾਦਾਰ ਥਾਪ ਕੇ ਗੁਰੂ ਕੀ ਕਾਂਛੀ ਦਾ ਦਮਦਮਾ ਸਾਹਿਬ ਦਾ ਤੇ ਆਪ ਸਿੰਘਾਂ ਨੂੰ ਲੈ ਕੇ ਹੁਣ ਗੁਰੂ ਪਿਆਰਿਓ ਖੰਡੇ ਦੇ ਨਾਲ ਜਦੋਂ ਲੀਕ ਖਿੱਚੀ ਹੈ ਨਾ 18 ਸੇਰ ਦਾ ਖੰਡਾ, ਇਹ ਸਾਡੇ ਇਤਿਹਾਸ ਦੇ ਵਿੱਚ ਆਉਂਦਾ, ਇਹ ਕੋਈ ਐਵੇਂ ਬਣੀਆਂ ਬਣਾਈਆਂ ਗੱਲਾਂ ਨਹੀਂ, ਇਹ ਕਿਰਪਾ ਦੀ ਗੱਲ ਹੈ। 75 ਸਾਲ ਦੀ ਉਮਰ ਹੋਵੇ ਤੇ ਸਤਸੰਗ ਜੀ ਇੰਨੀ ਉਮਰ ਦੇ ਵਿੱਚ ਵੈਸੇ ਬੰਦੇ ਕੋ ਉੱਠਿਆ ਨਹੀਂ ਜਾਂਦਾ, ਤੇ ਏਡਾ ਭਾਰਾ ਖੰਡਾ ਤੇ ਨੌਜਵਾਨ ਨਹੀਂ ਚੱਕ ਸਕਦਾ, 24-25-30 ਸਾਲ ਤੱਕ 18 ਸੇਰ ਦਾ ਖੰਡਾ ਚੱਕ ਤੇ ਸਕਦਾ ਪਰ ਉਹ ਵਾਹ ਨਹੀਂ ਸਕਦਾ, ਇਹ ਤੋਂ ਕੰਮ ਨਹੀਂ ਲੈ ਸਕਦਾ। ਹਾਂ ਮੋਢੇ ਵਿੱਚ ਚੱਕ ਕੇ ਤੁਰਿਆ ਤੇ ਫਿਰਦਾ ਰਹਿ ਸਕਦਾ, ਵੀ ਜੇ ਕਹੀਏ ਵੀ ਇਹ ਦੁਸ਼ਮਣਾਂ ਦੇ ਨਾਲ ਏਡੇ ਭਾਰੇ ਖੰਡੇ ਨਾਲ ਲੜਨਾ, ਉਹ ਬਾਬਾ ਦੀਪ ਸਿੰਘ ਤੇਰੇ ਉੱਤੇ ਕਿਹੜੀ ਕਿਰਪਾ ਹੋਵੇਗੀ ਕਲਗੀਆਂ ਵਾਲੇ ਪਾਤਸ਼ਾਹ ਦੀ, 75 ਸਾਲ ਦੀ ਤੇਰੀ ਉਮਰ ਹੈ ਤੇ ਫਿਰ ਲੋਹੇ ਦੇ ਨਾਲ ਤੂੰ ਮੜਿਆ, ਤੇਰਾ ਸਰੀਰ ਸੰਜੋ ਦੇ ਨਾਲ ਮਿੜਿਆ ਹੋਇਆ ਤੇ 18 ਸੇਰ ਦਾ ਖੰਡਾ ਚੱਕ ਕੇ ਤੂੰ ਦੁਸ਼ਮਣਾਂ ਦੇ ਉੱਤੇ ਭਾਰੂ ਹੋਇਆ, ਇਹ ਤੇਰੇ ਉੱਤੇ ਮਹਾਨ ਹੀ ਰਹਿਮਤ ਸੀ, ਇਹ ਪਤਾ ਨਹੀਂ ਤੇਰੇ ਕਿੰਨਿਆਂ ਕੁ ਯੁੱਗਾਂ ਦੀ ਤਪ ਹੋਵੇਗਾ, ਇਹ ਤੇਰੀ ਤਪੱਸਿਆ ਹੋਵੇਗੀ ਤੇ ਤੇਰੀ ਅੱਜ ਅਨੋਖੀ ਸ਼ਹੀਦੀ ਹੋਣ ਲੱਗੀ ਆ ਦੁਨੀਆਂ। ਹੁਣ ਇਹ ਗੁਰੂ ਕਾ ਸਿੰਘ 200-250 ਸਿੰਘਾਂ ਨੂੰ ਇੱਥੋਂ ਲੈ ਕੇ ਤੇ ਗੁਰੂ ਪਿਆਰਿਓ ਫਿਰੋਜ਼ਪੁਰ ਦੇ ਲਾਗਿਓ ਸਤਲੁਜ ਦਾ ਪੱਤਣ ਪਾਰ ਕਰਕੇ ਤੇ ਖੇਮ ਕਰਨ ਜਾ ਪਹੁੰਚਿਆ। ਹੁਣ ਜਦੋਂ ਖੇਮ ਕਰਨ ਪਹੁੰਚਿਆ ਨਾ, ਔਰ ਉਦੋਂ ਸਿੰਘਾਂ ਦੀ ਗਿਣਤੀ ਕੀਤੀ ਗਈ 5000 ਹੋ ਗਈ ਸੀ, ਇਹ ਮਰ ਜੀਵੜੇ ਯੋਧੇ ਗੁਰਧਾਮਾਂ ਦੀ ਅਣਖ ਨੂੰ ਬਚਾਉਣ ਵਾਸਤੇ 5000 ਇਕੱਠੇ ਹੋ ਗਏ ਦੀਪ ਸਿੰਘ, ਕਿਉਂਕਿ ਪੱਲੂ ਫੇਰਦਾ ਆ ਰਿਹਾ ਸੀ, ਉਹ ਗੁਰੂ ਕੇ ਸਿੰਘੋ ਇਸ ਵੇਲੇ ਹਰਿਮੰਦਰ ਸਾਹਿਬ ਦੀ ਬੇਅਦਬੀ ਹੋ ਰਹੀ ਹੈ, ਯੋਧੇ ਉੱਠੋ ਮਰ ਮਿਟਣ ਲਈ ਤਿਆਰ ਹੋ ਜਾਓ, ਤੇ ਅੱਜ ਖੇਮ ਕਰਨ ਜਦੋਂ ਜਾ ਕੇ ਗਿਣਤੀ ਕੀਤੀ 5000 ਹੋ ਗਿਆ। ਉਸ ਤੋਂ ਅੱਗੇ ਤਰਨ ਤਾਰਨ ਜਾ ਪਹੁੰਚੇ ਆ ਸ਼ਹੀਦਾਂ ਦੇ ਸਰਤਾਜ, ਪੰਜਵੇਂ ਪਾਤਸ਼ਾਹ ਮਹਾਰਾਜ ਜੀ ਦੇ ਪਾਵਨ ਅਸਥਾਨ ਦੇ ਉੱਤੇ ਜਾ ਕੇ ਫਿਰ ਇਹਨਾਂ ਨੂੰ 5000 ਨੂੰ ਨਾਲ ਲੈ ਕੇ ਫਿਰ ਇੱਕ ਅਰਦਾਸ ਕਰਦਾ ਹੈ ਬਾਬਾ ਦੀਪ ਸਿੰਘ ਇੱਥੇ। ਅਰਦਾਸ ਦੁਨੀਆਂ ਤੋਂ ਵੱਖਰੀ ਅਨੋਖੀ ਅਰਦਾਸ ਸੀ, ਇਦਾਂ ਦੀ ਅਰਦਾਸ ਗੁਰੂ ਪਿਆਰਿਓ ਅੱਜ ਤੋਂ ਪਹਿਲਾਂ ਨਹੀਂ ਸੀ ਕੀਤੀ ਕਿਸੇ ਨੇ। ਉਹ ਅਰਦਾਸ ਕੀ ਕਰਦਾ, ਇਹ ਸੋਢੀ ਪਾਤਸ਼ਾਹ ਪੰਜਵੇਂ ਪਾਤਸ਼ਾਹ ਮੈਂ ਤੇਰੇ ਚਰਨਾਂ 'ਚ ਖੜੋ ਕੇ ਅਰਦਾਸ ਕਰਦਾ ਹੈ ਕਿ ਧੰਨ ਗੁਰੂ ਰਾਮਦਾਸ ਮਹਾਰਾਜ ਜੀ ਹੋ
ਜਦ ਤੱਕ ਮੈਂ ਤੁਹਾਡੇ ਹਰਿਮੰਦਰ ਨੂੰ, ਤੁਹਾਡੇ ਪਾਵਨ ਪਵਿੱਤਰ ਇਸ ਅਸਥਾਨ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ, ਮੈਂ ਜੀਂਦਾ ਰਹਾਂਗਾ, ਮੈਂ ਮਰਾਂਗਾ ਨਹੀਂ। ਗੁਰੂ ਪਿਆਰਿਓ, ਏਦਾਂ ਦੀ ਅਰਦਾਸ ਇਹ ਪਹਿਲੀ ਵਾਰ ਹੋਈ ਸੀ। ਮਰਨ ਦੀਆਂ ਅਰਦਾਸਾਂ ਹੋਈਆਂ। ਗੁਰੂ ਪਿਆਰਿਓ, ਜਦੋਂ ਅਰਜਨ ਦਾ ਪੁੱਤਰ ਅਭਿਮਨੂ ਮਰ ਜਾਂਦਾ ਨਾ, ਤੇ ਅਰਜਨ ਪ੍ਰਤਿਗਿਆ ਕਰਦਾ ਇੱਕ ਕਿ ਜਦ ਤੱਕ ਮੈਂ ਆਪਣੇ ਪੁੱਤਰ ਦੀ ਮੌਤ ਦਾ ਬਦਲਾ ਅਭਿਮਨਿਊ ਨੂੰ ਮਾਰ ਕੇ ਹਾਂ, ਮੈਂ ਬਦਲਾ ਨਹੀਂ ਲੈ ਦਿੰਦਾ, ਜਦੋਂ ਤੱਕ ਮੈਂ ਜੈਥਰਥ ਨੂੰ ਮਾਰ ਕੇ, ਮਾਫ ਕਰਨਾ, ਜੈਥਰਥ ਨੂੰ ਮਾਰ ਕੇ ਮੈਂ ਆਪਣੇ ਪੁੱਤਰ ਅਭਿਮਨੂ ਦੀ ਮੌਤ ਦਾ ਬਦਲਾ ਨਹੀਂ ਲੈ ਲੈਂਦਾ, ਮੈਂ ਸ਼ਾਮਾਂ ਤੱਕ ਜੇ ਬਦਲਾ ਨਾ ਲੈ ਸਕਿਆ ਤਾਂ ਮੈਂ ਅੱਗ ਚ ਪੈ ਕੇ ਸੜ ਜਾਵਾਂਗਾ, ਜੀਂਦੇ ਰਹਿਣ ਦਾ ਇਹਨੇ ਵੀ ਨਹੀਂ ਪ੍ਰਣ ਕੀਤਾ ਸੀ। ਪਰ ਬਾਬਾ ਦੀਪ ਸਿੰਘ ਕਹਿੰਦਾ ਮੈਂ ਜੀਂਦਾ ਰਹੂੰਗਾ ਜਦ ਤੱਕ ਹਰਿਮੰਦਰ ਨੂੰ ਆਜ਼ਾਦ ਨਹੀਂ ਕਰਵਾ ਲੈਂਦਾ। ਤੇ ਫਿਰ ਸਾਡੇ ਇਤਿਹਾਸਕਾਰਾਂ, ਕੁਝ ਖੋਜੀਆਂ, ਸਾਡੇ ਕੁਝ ਪ੍ਰਚਾਰਕਾਂ ਦੇ ਆਪਣੇ ਖਿਆਲ ਨੇ ਕਿ ਉੱਥੇ ਮੌਤ ਤੜਫ ਉੱਠੀ ਹੈ, ਮੌਤ ਇੱਕ ਮੁਟਿਆਰ ਦਾ ਰੂਪ ਬਣਾ ਕੇ। ਗੁਰੂ ਪਿਆਰਿਓ, ਇਹ ਖਿਆਲ ਆ, ਇੱਦਾਂ ਹੋਈ ਨਹੀਂ, ਪਰ ਇੱਕ ਖਿਆਲ ਆ ਕਿਸੇ ਬੁਲਾਰੇ ਦੇ, ਕਿਸੇ ਪ੍ਰਚਾਰਕ ਦੇ, ਕਿਸੇ ਕਵੀ ਦੇ ਖਿਆਲ ਹੈ ਕਿ ਮੌਤ ਇੱਕ ਮੁਟਿਆਰ ਦਾ ਰੂਪ ਬਣਾ ਕੇ ਬਾਬਾ ਦੀਪ ਸਿੰਘ ਦੇ ਸਾਹਮਣੇ ਆਉਂਦੀ ਹੈ। ਦੀਪ ਸਿੰਘਾ, ਇਹ ਕੀ ਗੱਲਾਂ ਕਰ ਰਿਹਾ, ਜਿਉਂਦੇ ਰਹਿਣ ਦੀਆਂ ਗੱਲਾਂ ਕਰਦੇ ਆ? ਉਹ ਦੀਪ ਸਿੰਘ, ਮੈਂ ਤੇਰੇ ਵਰਗੇ ਕਈ ਇੱਥੇ ਆਏ, ਮੈਂ ਮਿੱਟੀ 'ਚ ਮਿਲਾ ਕੇ ਰੱਖ ਦਿੱਤੇ, ਤੈਨੂੰ ਨਹੀਂ ਮੈਂ ਪਹੁੰਚਣ ਦੇਣਾ। ਤੇ ਗੁਰੂ ਕਾ ਖਾਲਸਾ ਕਹਿੰਦਾ ਤੈਨੂੰ ਹਜੇ ਕੋਈ ਮਰਦ ਹੀ ਨਹੀਂ ਟੱਕਰਿਆ, ਮੈਂ ਭਾਜੜਾ ਪਾ ਦੇਵਾਂਗਾ। ਹੁਣ ਇੱਕ ਪਾਸੇ ਮੌਤ ਹੈ ਤੇ ਦੂਜੇ ਪਾਸੇ ਕਲਗੀਆਂ ਵਾਲੇ ਪਾਤਸ਼ਾਹ ਦਾ ਉਹ ਬੁੱਢਾ ਜਰਨੈਲ ਬਾਬਾ ਦੀਪ ਸਿੰਘ ਆਪਸ ਵਿੱਚ ਹੋਣੀ ਦੇ ਨਾਲ ਕੁਝ ਗੱਲਾਂ ਬਾਤਾਂ ਇਉਂ ਕਰਦਾ।

0: ਗੁਰੂ ਪਿਆਰਿਓ ਲੰਬਾ ਇਤਿਹਾਸ ਹੈ ਇਸ ਦੀਵਾਨ ਹਾਲ ਦੇ ਵਿੱਚ ਆਨੰਦ ਕਾਰਜ ਹੋਣੇ ਆ ਸਮਾਂ ਹੋ ਗਿਆ। ਬਾਬਾ ਦੀਪ ਸਿੰਘ ਹੋਣੀ ਨੂੰ ਹਰਾ ਦਿੰਦਾ, ਸਿਰ ਕੱਟਿਆ ਜਾਂਦਾ ਹੈ ਅਤੇ ਗੁਰੂ ਪਿਆਰਿਓ ਐਸੀ ਰਹਿਮਤ ਵਰਤਦੀ ਆ, ਹੋਣੀ ਆ ਕੇ ਕਹਿੰਦੇ ਮਜ਼ਾਕ ਨਾ ਹੱਸਦੀ, ਕਹਿੰਦੇ ਦੀਪ ਸਿਆ ਰਹਿ ਗਿਆ ਰਾਹ ਦੇ ਵਿੱਚ ਹੀ, ਤੂੰ ਤਾਂ ਕਹਿੰਦਾ ਸੀ ਮੈਂ ਹਰਮੰਦਰ ਨੂੰ ਯਾਦ ਕਰਾ ਲੈਣਾ। ਤੇ ਉਹ ਮਰਦ ਦੇ ਸੀਨੇ ਦੇ ਉੱਤੇ ਬੋਲੀ ਵੱਜੀ ਹੈ ਤੇ ਸਾਡਾ ਇਤਿਹਾਸ ਕਹਿੰਦਾ ਕਿ ਕੱਟਿਆ ਹੋਇਆ ਸਿਰ ਵੀ ਉਸ ਯੋਧੇ ਮਰਦ ਨੇ ਆਪਣੀ ਤਲੀ ਦੇ ਉੱਤੇ ਟਿਕਾ ਕੇ ਤੇ ਹਰਿਮੰਦਰ ਸਾਹਿਬ ਦੀਆਂ ਪ੍ਰਕਰਮਾ ਤੱਕ ਲੜਦਾ, ਦੁਸ਼ਮਣਾਂ ਦੇ ਆਹੂ ਲਾਉਂਦਾ, ਹਰਿਮੰਦਰ ਸਾਹਿਬ ਨੂੰ ਆਜ਼ਾਦ ਕਰਵਾਉਂਦਾ। ਜਦੋਂ ਕੱਟੇ ਹੋਏ ਸਿਰ ਵਾਲੇ ਲੜਦੇ ਦੇਖਿਆ ਨਾ ਤੇ ਐਟੋਮੈਟਿਕ ਦੁਸ਼ਮਣਾਂ ਦੇ ਵਿੱਚ ਭਾਜੜਾਂ ਪੈ ਗਈਆਂ, ਉਹ ਸਿਰਾਂ ਵਾਲਿਆਂ ਤੇ ਲੜਨਾ ਤੇ ਵੱਡੇ ਸਿਰਾਂ ਵਾਲੇ ਵੀ ਲੜਦੇ ਆਉਂਦੇ ਆ। ਸੋ ਐਸੀ ਮਹਾਨ ਸ਼ਹਾਦਤ ਨੂੰ ਕਰੋੜਾਂ ਕਰੋੜਾਂ ਵਾਰ ਨਮਸਕਾਰ। ਇਤਿਹਾਸ ਬੋਲਦਿਆਂ ਵਿਚਾਰਾ ਕਰਦਿਆਂ ਭੁੱਲਾਂ ਗਲਤੀਆਂ ਹੋ ਜਾਂਦੀਆਂ, ਸਾਧ ਸੰਗਤ ਬੰਕਸ਼ਣ ਯੋਗ ਹੈ। ਹੁਣ ਢਾਡੀ ਜਥੇ ਨੂੰ ਬੁਲਾਓ ਫਤਿਹ। ਹੁਣ ਰਾਗੀ ਸਾਡੇ ਅਤਿ ਸਤਿਕਾਰਯੋਗ ਭਾਈ ਪਰਮਜੀਤ ਸਿੰਘ ਜੀ, ਉਹਨਾਂ ਦਾ ਜਥਾ ਹੁਣ ਸੇਵਾਵਾਂ ਆਪਣੀਆਂ ਹਾਜ਼ਰ ਕਰੇਗਾ। ਸੋ ਢਾਡੀ ਜਥੇ ਨੂੰ ਹੋਈਆਂ ਭੁੱਲਾਂ ਦੀ ਖਿਮਾ ਬਖਸ਼ ਦੇਣੀ ਤੇ ਬੁਲਾਓ ਫਤਿਹ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।
1: ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ। ਧੰਨਵਾਦ ਭਾਈ ਬਲਬੀਰ ਸਿੰਘ ਜੀ ਬਿਹਾਰੀਪੁਰ ਵਾਲਿਆਂ ਦੇ ਜੱਥੇ ਦਾ, ਜੋ ਤਕਰੀਬਨ ਪਿਛਲੇ 2 ਮਹੀਨਿਆਂ ਤੋਂ ਆਪ ਸੰਗਤ ਦੀ ਢਾਡੀ ਵਾਰਾਂ ਅਤੇ ਇਤਿਹਾਸ ਰਾਹੀਂ ਸੇਵਾ ਕਰ ਰਹੇ ਸਨ। ਅੱਜ ਜੱਥੇ ਦਾ ਇਹ ਸੁਬਾਹ ਦਾ ਅਖੀਰਲਾ ਦੀਵਾਨ ਸੀ। ਸੋ ਅੱਗੇ ਇਹਨਾਂ ਨੇ ਹੋਰ ਗੁਰੂ ਘਰ ਵਿੱਚ ਸੇਵਾ ਕਰਨ ਲਈ ਜਾਣਾ ਹੈ, ਸਤਿਗੁਰੂ ਜੱਥੇ ਨੂੰ ਚੜ੍ਹਦੀ ਕਲਾ ਬਖਸ਼ਿਸ਼ ਕਰਨ ਜੀ। ਤੋ ਹੁਣ ਬੇਨਤੀ ਹੈ ਸਾਧ ਸੰਗਤ ਜੀ, ਇਸ ਹਾਲ ਦੇ ਵਿੱਚ ਆਨੰਦ ਕਾਰਜ ਹਨ ਤੋ ਭਾਈ ਪਰਮਜੀਤ ਸਿੰਘ ਜੀ ਲੁਧਿਆਣੇ ਵਾਲੇ ਰੱਬੀ ਬਾਣੀ ਦੇ ਕੀਰਤਨ ਕਰਨਗੇ। ਆਪ ਸੰਗਤ ਨੂੰ ਬੇਨਤੀ ਹੈ ਕਿ 2 ਨੰਬਰ ਹਾਲ ਦੇ ਵਿੱਚ ਸ਼੍ਰੀ ਅਖੰਡ ਪਾਠ ਸਾਹਿਬ ਚੱਲ ਰਹੇ ਨੇ, ਆਪ ਜੀ ਉੱਥੇ ਬੈਠ ਕੇ ਸ਼੍ਰੀ ਅਖੰਡ ਪਾਠ ਸਾਹਿਬ ਸਰਵਣ ਕਰੋ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।

0: Ay, creo.
1: ਇੱਥੇ ਤੰਦ ਪਟਾਈਏ ਸੱਚ ਲੇਖ ਪ੍ਰਭਾਨ ਹਰ ਸੱਜਣ ਗੁਰ ਸੇਵਦਾ ਗੁਰ ਕਰਨੀ ਪ੍ਰਧਾਨ ਨਾਨਕ ਨਾਮ ਨ ਵਿਸਰੈ ਕਰਮ ਸਤਿਆ ਨਿਸਾਨ ਸਜਾਗ ਮਹੱਲਾ ਪਹਿਲਾ ਇੱਕ ਤੇਲਾ ਪਿਵਸਰੈ ਲੋਕ ਫਟਾਵਨ ਪਾਏ ਕਿਉਂ ਦਰ ਕੇ ਪਦ ਪਾਈਏ ਜਾਂ ਹਰ ਨਾ ਵਸੇ ਮਨ ਮਾਏ ਗੁਰ ਮਿਲਿਆ ਸੁੱਖ ਪਾਈਏ ਅਖਨ ਮਰੇ ਗੁਣ ਮਾਏ ਮਨ ਰੇ ਐਨਸ ਹਰ ਗੁਣ ਸਾਰ ਜਿਨ ਖਿਨ ਪਰ ਨਾ ਨ ਵਿਸਰੈ ਤੇ ਜਨ ਵਿਲੇ ਸੰਸਾਰ ਹਾਵ ਜੋਤੀ ਜੋਤ ਮਿਲਾਈਏ ਸੁਰਤੀ ਸੋ ਸੰਜੋਗ ਹਿੰਸਾ ਹਮੇ ਗਤ ਕਹੇ ਨਾ ਹੀ ਸਸਾ ਸੋਗ ਗੁਰਮੁਖ ਜਿਸ ਹਰ ਮਨ ਵਸੈ ਤਿਸ ਮੇਲੇ ਗੁਰ ਸੰਜੋਗ ਕਾਇਆ ਕਮਲ ਜੇ ਕਰੀ ਭੋਗੇ ਭੋਗਣ ਹਾਰ ਤਿਸੋ ਨਿਵਨ ਕੀਚੈ ਜੇ ਦਿਸੇ ਚਰਨ ਹਾਰ ਗੁਰਮੁਖ ਰਵੇ ਸੁਹਾਗਣੀ ਸੋ ਪ੍ਰਭ ਸੇ ਪਤਾਰ ਚਾਰੇ ਅਕਨ ਵਾਰ ਮਾਰ ਗੁਰਮੁਖ ਹਰ ਜਰ ਪਾਏ ਅੰਤਰ ਕੰਮ ਪ੍ਰਗਾਸਿਆ ਅੰਮ੍ਰਿਤ ਭਰਿਆ ਕਾਏ ਨਾਨਕ ਸਤਿਗੁਰ ਮੀਤ ਕਾਰ ਸਚ ਪਾਵੇ ਦਰਖੇ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਹਰ ਹਰ ਜਪੋ ਪਿਆਰਿਆ ਗੁਰਮਤਿ ਲੇ ਹਰ ਫੋਲ ਮਨ ਸੱਚ ਕਸਵਟੀ ਲਾਈਐ ਤੁਲੀਐ ਪੂਰੇ ਤੋਲ ਕੀਮਤ ਕਿਨ ਨ ਪਾਈ ਰਿਦ ਮਾਨਕ ਮੂਲ ਅਮੋਲ ਭਾਈ ਰੇ ਹਰ ਹੀਰਾ ਗੁਰਮਾਏ ਸਤ ਸੰਗਤ ਸਗਰ ਪਾਈਏ ਐਨਸ ਸਭ ਸਲਾਹ ਰਹਾ ਸੱਚ ਵਖਰ ਧਨ ਰਾਸ ਲੈ ਪਾਈਏ ਗੁਰ ਪ੍ਰਕਾਸ਼ ਜੋ ਅਗਨ ਮਰੇ ਜਲ ਪਾਈਐ ਤਿਉਂ ਤਿਸਨਾ ਦਸ ਦਾਸ ਜਨ ਜਨਦਾਨ ਲਖੀ ਇਉਂ ਭਵਜਰ ਤਰੇ ਤਰਾਸ ਗੁਰਮੁਖ ਕੂੜ ਨ ਭਾਵੀ ਸੱਚ ਰਤੇ ਸਰ ਪਾਏ ਸਾਕਤ ਸਚ ਨ ਭਾਵੀ ਕੂੜੈ ਕੁੜੀ ਪਾਏ ਸੱਚ ਰਤੇ ਗੁਰ ਮੇਲਿਆ ਸੱਚੇ ਸਾਸ ਮਾਏ ਮਨ ਮੈਂ ਮਾਣਕ ਲਾਲ ਨਵਤਨ ਪਦਾਰਥ ਹੀਰ ਸੱਚ ਵਖਰ ਤਨਾਮ ਹੈ ਘਟ ਘਟ ਗੈ ਕਬੀਰ ਨਾਨਕ ਗੁਰਮੁਖ ਪਾਈ ਦਇਆ ਕਰੇ ਹਰ ਹੀਰ ਸਿਰਾ ਮਹੱਲਾ ਪਹਿਲਾ ਭਰਮੇ ਪਾਹੇ ਨਵਿਜ ਵੈ ਜੇ ਭਵਿਤ ਸੰਤਰ ਦੇਸ ਅੰਤਰ ਮੈਨ ਉਤਰੇ ਤਕ ਜੀਵਨ ਤੇ ਵੇ ਸੋ ਹੁਰ ਕਿਤੇ ਭਗਤ ਨ ਹੋਵੀ ਬਿਨ ਸਤਿਗੁਰ ਕੇ ਉਪਦੇਸ਼ ਮਨ ਰੇ ਗੁਰਮੁਖ ਅਗਨਿ ਪਾਰ ਗੁਰ ਕਾ ਕਿਆ ਮਨ ਵਸੈ ਹੋਮੇ ਤਿਸਨਾ ਮਾ ਰਹਾ ਮਨ ਮਾਨਕ ਤਿਨਮੂਲ ਹੈ ਰਾਮ ਨਾਮ ਪਤ ਪਾਏ ਮਿਲ ਸਤਸੰਗਤ ਹਰ ਪਾਈਏ ਗੁਰਮੁਖ ਹਲ ਵਿਲਾਏ ਆਪ ਗਿਆ ਸੁਖ ਪਾਇ ਮਿਲ ਸਲੜੇ ਸਲ ਸਮਾਏ ਜਿਨ ਹਰ ਹਰ ਨਾਮ ਨ ਚੇਤੋ ਸੋ ਕੁਣ ਆਵੇ ਚਾਏ ਜਿਸ ਸਰਗ ਭੋਗ ਨਾ ਭੇਟੋ ਸੋ ਭੋਜਨ ਫਤਿਹ ਬਚਾਏ ਇਹੋ ਮਾਨਕ ਜੀਵ ਨਿਰਫੁਲ ਹੈ ਇਉਂ ਕੋਟੀ ਪਦ ਚਾਏ

ਪਹਿਲਾ ਵਣਜ ਕਰਹੋ ਵਣਜਾਰਿਹੋ ਵੱਖਰ ਲਿਓ ਸਮਾਰਤ ਐਸੀ ਵਾਸਤਵ ਸਾਹਿ ਜੈਸੀ ਨਿਭੀ ਨਾਲ ਅੱਗੇ ਸਾਸ ਜਾਣ ਹੈ ਲੈਸੀ ਵਾ ਸਮਾਰ ਭਾਈ ਦੇ ਰਾਮ ਕਹੋ ਚਿਤਲਾਏ ਹਰ ਜਸ ਵੱਖਰ ਲੈ ਚਲੋ ਸੋ ਦੇਖੇ ਪਤੀ ਆਏ ਰਹਾ ਜਿਨਾ ਰਾਸਨ ਸੱਚ ਹੈ ਕਿਉਂ ਤਿਨਾ ਸੁਖ ਹੋਏ ਖੋਟੇ ਵਣਜ ਵਣਜੇ ਮਨ ਤਨ ਖੁਟਾਏ ਫਾਈ ਫਾਤੇ ਮਿਰਖ ਜਿਉਂ ਦੁਖ ਅਕਣੋ ਨਿਤ ਹੋਏ ਖੋਟੇ ਪੋਤੇ ਨਾ ਪੋਏ ਤਿਨ ਹਾਰ ਗੁਰ ਦਰਸ਼ਨ ਹੋਏ ਖੋਟੇ ਜਾਤ ਨ ਪਤ ਖੁੜ ਨਸੀ ਜੇ ਖੋਏ ਖੋਟੇ ਖੋਟ ਕਮਾਵਨਾ ਆਏ ਗਿਆ ਪਤ ਹੋਏ ਆਏ ਗਿਆ ਪਤ ਖੋਏ ਨਾਨਕ ਮਨ ਸਮਝਾਈਏ ਗੁਰ ਕੇ ਸਾਸਰਾ ਰਾਮ ਨਾਮ ਰੰਗ ਰਤਿਆ ਭਾਨ ਪਰਮਤ ਨਾਮ ਹਰ ਜਪ ਲਾਹ ਅਗਲਾ ਨਿਰਭੋ ਹਰ ਮਨਵਾ ਸਿਰਾ ਕਮਲਾ ਪਹਿਲਾ ਘਰ ਦੂਜਾ ਧਨ ਜੁਬਨਾ ਫਰੋੜਾ ਨਾਠੀ ਦਿਨ ਚਾਰ ਪੱਪਣ ਗੇੜੇ ਪਤ ਜਿਉਂ ਢਾਲ ਟੁਰ ਜੁੰਮਣਾ ਹਾਰ ਰੰਗ ਮਾਣ ਲੇ ਪਿਆਰਾ ਜੋ ਜੁਬਨ ਹੁਲਾ ਦਿਨ ਥੋੜੇ ਥੱਕੇ ਪਿਆ ਪ੍ਰਾਣਾ ਚੂੜਾ ਰਾਵ ਸੱਜਣ ਮੇਰੇ ਰੰਗਰੇ ਜੈ ਸਿੱਤੇ ਜੀਰਾਨ ਹਮ ਪੀ ਬੰਜਾ ਡੁੰਮਨੀ ਲੋਮਾ ਚੀਣੀ ਪਾਣ ਕੀ ਨਾ ਸੁਨੇਹੀ ਕੋਰੀ ਆਪਣੇ ਕੰਨੀ ਸੋਏ ਲੱਕੀ ਆਵੇ ਸੋਹਰੇ ਨਿਤ ਨਾ ਪਈਏ ਹੋਏ ਨਾਨਕ ਸਤੀ ਪਈਏ ਜਾਣ ਵਿਰਤੀ ਸਨ ਗੁਣਾ ਗਵਾਈਆ ਗੰਠੜੀ ਆਪਣ ਚੱਲੀ ਪਾਣ ਸਿਰਾ ਮਹੱਲਾ ਪਹਿਲਾ ਘਰ ਦੂਜਾ ਆਪੇ ਰਸੀ ਆਪ ਰਸ ਆਪੇ ਰਾਵਣ ਹਰ ਆਪੇ ਹੋਵੇ ਚੋੜਾ ਆਪੇ ਸੇਵ ਤਾਰ ਰੰਗ ਰਤਾ ਮੇਰਾ ਸਾਹਿਬ ਰਵ ਰਿਆ ਭਰਪੂਰ ਆਪੇ ਮਾਛ

ਗਸ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਇਹੋ ਧਨ ਧਰਤੀ ਬੀਜ ਕਰਮਾ ਕਰੋ ਸਰਲ ਪਾਓ ਸਾਰੰਗ ਪਾਣੀ ਮਨ ਕਸਾਣ ਹਰਦ ਜਮਾਇਲੇ ਇਹ ਭਾਵ ਸਪਦਰ ਪਾਣੀ ਕਾਹੇ ਕਰਮ ਸਮੂੜੇ ਮਾਇਆ ਪੈਸ ਤੋ ਸਗਲ ਕਰਤਾ ਮਾਤਾ ਤੇਰੇ ਹੋਏ ਨਾ ਸਿਖਾਇ ਰਹਾ ਵਿਖੇ ਵਿਕਾਰ ਦੁਸ਼ਟਾ ਕਿਰਖਾ ਕਰੇ ਇਨ ਤਾਜ ਆਤਮੇ ਹੋਏ ਤਿਆ ਜਪ ਤਾ ਸੰਜੋ ਹੋਏ ਜਪ ਰਾਖੇ ਕਮਲ ਬਿਕਸੈ ਮਦ ਅਸਰਮਾਇ ਬੀਸ ਸਵਤਾਰੂ ਬਾਸੋ ਸੰਗ ਤੀਨ ਖੋੜਾ ਨਿਤ ਕਾਲ ਸਾਰੇ ਦਸ ਅਠਾਰਵੇਂ ਪ੍ਰਭਨੋ ਚੀਨੇ ਕਹਿ ਨਾਨਕੇ ਕੇ ਅਵਤਾਰੇ ਸ੍ਰੀ ਰਾਗ ਮਹਲਾ ਪਹਿਲਾ ਘਰ ਤੀਜਾ ਅਮਲ ਕਰਤਾ ਤੀ ਬੀਜ ਸ਼ਬਦੋ ਕਰ ਸਾਜ ਕੀ ਆਪ ਨਿਤ ਦੇ ਪ੍ਰਾਣੀ ਹੋਏ ਕਿਰਸਾਨ ਇਮਾਨ ਜਮਾਇਲ ਪੈਸ ਦੋਜਕ ਮੂੜੇ ਇਵੇ ਜਾਣੀ ਮਤ ਜਾਣ ਸਹਿ ਗੱਲੀ ਪਾਈਆ ਮਾਲਕੇ ਮਾਣੇ ਰੂਪ ਕੀ ਸੁਭਾ ਇਤ ਬਿਤੀ ਜਨਕ ਰਹਾਵ ਐਵ ਤਨ ਮੀਕ ਚੀਕੜੋ ਇਹ ਮਨ ਮੀਟਕੋ ਕਮਰ ਕੀ ਸਾਰ ਨਹੀਂ ਬੁਰ ਪਾਏ ਪਾ ਉਸਤਾਦ ਨਿਤ ਭਾਖਿਆ ਬੋਲੇ ਕੰਬੂ ਚੇਜਾ ਨਾ ਪਜਾਏ ਆਖਣ ਸੁਣਨਾ ਪਾਉਣ ਕੀ ਬਾਣੀ ਇਹ ਮਨਤਾ ਮਾਇਆ ਖਾਸਮ ਕੀ ਨਦਰ ਦਿਲੇ ਪਸੰਦੇ ਜਨ ਕਰੇ ਤਿਆਗ ਤੀਹ ਕਰ ਰੱਖੇ ਪੰਜ ਕਰ ਸਾਥੀ ਨਾ ਸ਼ੈਤਾਨ ਮਤ ਕਟ ਜਾਏ ਨਾਨਕ ਆਖੇ ਰਾਹੇ ਪੈਤਲਣਾ ਮਾਰ ਤਨ ਕਿਤ ਕੂ ਸੰਜਿਆ ਇਸ ਰਾਗ ਮਹਲਾ ਪਹਿਲਾ ਕਾਰ ਚੌਥਾ ਸੋਈ ਮੋਲਾ ਜਨ ਜਗ ਮੋਲਿਆ ਹਰ ਕੀਆ ਸੰਸਾਰੂ ਆਪ ਕਾਖ ਜਨ ਪੰਧ ਰਹਾਈ ਧਨ ਸਿਰਜਨ ਹਾਰੂ ਮਰਨਾ ਮੁੱਲਾ ਮਰਨਾ ਭੀਕਰ ਤਾਰੂ ਡਰਨਾ ਰਹਾ ਤਾ ਤੂੰ ਬੁਲਾ ਤਾ ਤੂੰ ਕਾਜੀ ਜਾਣੇ ਨਾ ਖੁਦਾ ਜੇ ਬੋ ਤੇਰਾ ਫੜਿਆ ਹੋਪੇ ਕੋ ਰਹੇ ਨ ਪ੍ਰੀਏ ਪਾਇਸ ਸੋਈ ਕਾਜੀ ਜਿਨ ਆਪ ਤਜੈਕ ਨਾ ਕੀਆ ਅਧਾਰੂ ਹੈਪੀ ਉਸੀ ਜੈ ਨਜਾਸੀ ਸੱਚਾ ਸਜਨ ਹਾਰੂ

ਸੁਫਰਾ ਵਿਕਰਾਲ ਤੇਰਾ ਏਕ ਨਾਮ ਤਰ ਸੰਸਾਰ ਮੈਂ ਇਹਾ ਆਸ ਇਹੋ ਦਾ ਰਹਾਵ ਮੁਖ ਨਿੰਦਾ ਅੱਖਾ ਦਿਨਚਾਰ ਪਰ ਕਰ ਜੋਹੀ ਨੀਸਨਾਥ ਕਾਮ ਕ੍ਰੋਧ ਤਨ ਵਸੈ ਚੰਡਾਲ ਧਨ ਕਰੂਪਰਾ ਕਰਤਾ ਫਾਈ ਸੁਰਤ ਮਨੁੱਖੀ ਵੇਸ ਹੁਠ ਗੁਆ ਠੱਗੀ ਦੇਸ

ਜਿਹੜਾ ਘਰ ਚ ਉਤਾ ਏਕਾ ਸੁਰਤ ਜਿੱਤਿਆ ਜੀ ਸੁਰਤ ਹੋਣਾ ਕੋਈ ਨਾ ਕਹੀ ਆ ਜਿਹੀ ਸੁਰਤ ਤੇਹਾ ਤਿੰਨ ਰਾਹ ਲੇਖਾ ਇੱਕੋ ਆਬੂਤਾ ਕਾਹੇ ਜੀ ਕਰਿਸ ਰਾਏ ਦੇ ਫਿਰ ਦੇ ਢਿਲਣਾ ਪਾਏ ਰਾਵ ਤੇਰੇ ਜੀ ਜੀਆਂ ਕਤ ਹੋਏ ਕਿਰਤ ਕੋ ਸਾਹਿਬ ਆਵੇ ਰੋਏ ਜੇ ਤੂੰ ਸਾਹਿਬ ਆਵੇ ਰੋਹੇ ਤੂੰ ਉਹਨਾਂ ਕਾ ਤੇਰੇ ਉਹੇ ਅਸੀਂ ਬੋਲ ਵਿਖਾੜੇ ਵਿਖਾੜੇ ਪੋਰ ਤੂੰ ਨਦਰੀ ਅੰਦਰ ਤੁਰੇ ਤੋਲ ਜੈ ਕਰਨੀ ਤੈ ਪੂਰੀ ਮਤ ਕਰਨੀ ਪਾਜੋ ਖੱਟੇ ਕੱਟ ਪ੍ਰਮਤ ਨਾਨਕਾਨੀ ਕੈਸਾ ਹੋਏ ਆਪ ਪਛਾਣੇ ਬੁੱਝੇ ਸੋਏ ਗੁਰ ਪਸਾ ਕਰੇ ਵਿਚਾਰ ਸੋ ਕਿਆਨੀ ਦਰਕੇ ਪਰਵਾਨ ਸਿਰਾਕ ਮਹਲਾ ਫੇਰਾ ਘਰ ਚੁਕਤਾ ਤੂੰ ਦਰਿਆ ਉਦਾਨਾ ਪੀਨਾ ਮੈਂ ਮਛਲੀ ਕਸੇ ਅੰਤ ਨਾ ਜੈ ਜੈ ਦੇਖਾ ਤੈ ਤੈ ਤੂੰ ਹੈ ਤੂੰ ਤੇ ਨਿਖ ਸੀ ਫੁੱਟ ਮਰਾ ਨਾ ਜਾਣਾ ਮਿਓ ਨਾ ਜਾਣਾ ਚੱਲਦੇ ਜਾਂ ਦੁੱਖ ਲਾ ਕੇ ਤਾਂ ਤੂੰ ਸਮਾਈ ਰਹਾ ਤੂੰ ਭਰਪੂਰ ਜਾਣੇ ਮੈਂ ਤੂੰ ਜੋ ਕੁਛ ਕਰੀ ਸੁੱਤੇ ਰਹੇ ਜੋ ਤੂੰ ਦੇਖੇ ਹਮ ਕਿਰਪਾਏ ਤੇਰੇ ਕੰਮ ਨਾ ਤੇਰੇ ਨਾਏ ਜਿੱਤਾ ਦੇ ਤਿੱਤਾ ਹੋ ਜਾ ਵਿਆਹ ਦਰ ਨਾਹੀ ਕਹਿ ਦਰ ਚਾਵ ਨਾਨਕ ਏਕ ਕਹਿ ਅਰਤਾ ਜੀਉ ਪਿੰਡ ਸਾ ਤੇਰੇ ਪਾਲ ਆਪੇ ਨੇੜੇ ਆਪੇ ਦੂਰ ਆਪੇ ਹੀ ਮਨ ਜੰਮਿਆ ਨੂੰ ਆਪੇ ਵਿਖੇ ਸੁਣੇ ਆਪੇ ਹੀ ਕੁਦਰਤ ਕਰੇ ਜਹਾਨ ਜੋ ਤਿਸ ਪਾਵੇ ਨਾਨਕਾ ਹੁਕਮ ਸੋਈ ਪ੍ਰਵਾਨ ਸਿਰਾਗ ਮਹੱਲਾ ਪਹਿਲਾ ਘਰ ਚੌਥਾ ਕੀਤਾ ਕਹਾ ਕਰੇ ਮਨਵਾਨ ਦੇਵਨ ਹਾਰੇ ਕੇ ਤਨ ਭਾਵੇ ਦੇ ਨਾ ਦੇਈ ਸੋਏ ਕੀਤੇ ਕਹਿ ਕਹਿਆ ਕਿਆ ਹੋਏ ਆਪੇ ਸਰ ਭਾਵੇ ਤਿਸ ਸੱਚ ਅੰਧਾ ਕੰਚਨ ਕੱਚ ਨਿਕਲ ਰਹਾ ਜਾ ਕੇ ਬਿਰਖ ਜਾ ਕੇ ਰੁੱਖ ਬਿਰਖ ਅਰਾਵ ਜਿਹੀ ਤਾਤ ਤੇਹਾ ਤਿਨ ਰਾਵ ਫੁੱਲ ਭਾਉ ਫਲ ਲਿਖਿਆ ਪਾਏ ਆਪੇ ਬੀਜਾ ਪੇ ਖਾਏ ਕੱਚੀ ਕੰਧ ਕੱਚੀ ਵਿੱਚ ਰਾਜ ਕੱਚੀ ਕੰਧ ਕੱਚਾ ਵਿੱਚ ਰਾਜ ਮਤ ਰੋਣੀ ਫਿੱਕਾ ਸਾਧ ਨਾਨਕ ਆਣੇ ਆਵੇ ਰਾਜ ਵਿਣਨਾ ਵੇਨਾ ਹੀ ਸਭਾ ਸਿਰਾਕ ਮਲਾ ਫੇਲਾ ਕਾਰ ਪੰਜਵਾਂ ਅਛਲ ਅਛਲਾਈ ਨੈ ਛਲੇ ਕਿਉਂ ਨੈ ਕਾਉ ਖੜਾਲਾ ਕਰ ਸਕੇ ਜੋ ਸਾਹਿਬ ਰਾਖੇ ਤਿਉ ਰਹੇ ਸਲੋਬਿਕਾ ਜੀਉ ਡਲ ਭਰੇ ਰਹਾ ਬਿਨ ਤੇਰ ਦੀਵਾ ਕਿਉਂ ਜਰੇ ਰਹਾ ਪੋਥੀ ਪ੍ਰਾਣ ਕਮਾਏ ਪਾ ਵੱਟੀ ਤਨ ਪਾਏ ਸਚ ਬੁਦਨਿਆ ਜਲਾਈਏ ਇਹ ਤੇਰ ਦੀਵਾ ਚਲੇ ਕਰ ਚਰਨ ਸਾਹਿਬ ਤੋਮਰ ਰਹਾ ਇਤ ਤਨ ਲਾ ਕੇ ਪਾਣੀਆ ਸੁਖ ਹੋਵੇ ਸੇਵਕ ਮਾਣੀਐ ਸਭ ਦੁਨੀਆਂ ਪਣ ਜਾਣੀਆ ਵਿੱਚ ਦੁਨੀਆਂ ਸੇਵ ਕਮਾਈਐ ਤਨ ਦਰ ਕੇ ਵੈਸਨ ਪਾਈਐ ਕੋ ਨਾਨਕ ਪਾ ਲੁਟਾਈਐ ਸ੍ਰੀ ਰਾਗ ਮਹੱਲਾ ਤੀਜਾ ਕਰ ਪਹਿਲਾ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਹੋ ਸਕ ਸੇ ਵੀ ਆਪਣਾ ਇੱਕ ਮਨ ਇੱਕ ਚਿਤ ਪਾਏ ਸਤਿਗੁਰ ਮਨ ਕਾਮਨਾ ਤੀਰਥ ਹੈ ਜਿਸ ਦੇ ਬਜਾਏ ਮਨ ਚਿੰਦਿਆ ਵਰ ਭਾਵਨਾ ਜੋਸ਼ੇ ਸਫਲ ਪਾਏ ਨਾਉ ਨਾਉ ਧਿਆਏ ਨਾ ਮੰਗੀਐ ਨਾਮੇ ਸਾਸ ਪਾਏ ਮਨ ਮੇਰੇ ਹਰ ਸਚਾਖ ਤਿਖ ਜਾਏ ਜਿਨੀ ਗੁਰਮੁਖ ਚਾਖਿਆ ਸਹਿਜੇ ਰਹਿ ਸਮਾਇ ਰਹਾ ਜਿਨੀ ਸਤਿਗੁਰ ਸੇਵਿਆ ਤਿਨੀ ਪਾਇਆ ਨਾਮ ਤਾਨੇ ਅੰਤਰ ਹਰਸ ਰਪ ਰਿਹਾ ਚੁੱਕਾ ਮਨ ਪਾਨ ਹਿਰਦੇ ਕੰਮ ਪ੍ਰਗਾਸਿਆ ਲਾਗਾ ਸਹਿ ਧਿਆਨ

ਜਿਨ੍ਹਾਂ ਹਰ ਕਾ ਸਾਧ ਆਇਆ ਹੋ ਤਿਨ ਬਲਹਾਰੇ ਜਾਸ। ਨਾਨਕ ਨਦੀ ਪਏ ਸਤਿਨਾਮ ਗੁਣਤਾ ਸ੍ਰੀ ਰਾਖ ਮਹਲਾ ਤੀਜਾ। ਬੁ ਭੇਖ ਕਰ ਪਰਮਾਏ ਮਨ ਹਿਰਦੇ ਘਟ ਕਮਾਏ। ਹਰ ਕਾ ਮੈ ਨ ਪਾਵੀ ਮਰ ਵਿਸ਼ਟਾ ਮਾਇ ਫਸਮਾਇਨ। ਮਾਰੇ ਗਿਰਹੀ ਮਾਹੇ ਉਤਾਸ ਸੱਚ ਸੰਜਮ ਕਰਨੀ ਦੇ ਕਰੇ। ਸੱਚ ਸੰਜਮ ਕਰਨੀ ਜੋ ਸੋ ਕਰੇ ਗੁਰਮੁਖ ਪ੍ਰਕਾਰ ਆਓ।

ਸਤਿ ਸੱਚੇ ਦਰਬਾਰ ਹੋਏ ਅਮਰ ਭੀਵੇ ਸਦਾ ਸਦਾ ਸੱਚੇ ਨਾਮ ਪਿਆਰ ਭਾਈ ਦੇ ਕੁਰਮ ਸਦਾ ਪਤ ਹੋਏ ਹਰ ਹਰ ਸਦਾ ਤਹਿ ਮਲ ਹੋਮੇ ਕੱਢੇ ਤੋਇਰਾ ਮਨਮੁਖ ਨਾਮ ਨਾ ਜਾਣਨੀ ਪਿੰਡਾਇ ਪਤ ਜਾਏ ਸ਼ਬਦੇ ਸਾਧਨਾ ਲਾਗੇ ਦੂਜੇ ਪਾਏ ਬਿਸ਼ਟਾਂ ਕੇ ਕੀੜੇ ਪਵੇ ਵਿੱਚ ਬਿਸ਼ਟਾਂ ਸੇ ਬਿਸ਼ਟਾਂ ਮੈਂ ਸਮਾਇਤ ਨਾਮ ਤਿੰਨ ਕਾ ਜਨਮ ਸਫਰ ਅੱਜ ਚਰ ਕਰ ਪਾਏ ਕੁਲ ਉਧਾਰੇ ਆਪਣਾ ਧਨ ਜਣੇ ਦੀ ਮਾਏ ਹਰ ਹਰ ਨਾਮ ਧਿਆਈਐ ਜਿਸ ਨੂੰ ਕਿਰਪਾ ਕਰ ਜਾ ਜਿੰਨੀ ਗੁਰਮੁਖ ਨਾਮ ਧਿਆਇਆ ਵਿੱਚ ਵਾਪ ਕਵਾਏ ਓਏ ਅੰਦਰੋਂ ਪਾਰ ਨਿਮਰੇ ਨਿਮਰ ਸੱਚੇ ਨਿਮਰੇ ਸੱਚੇ ਸੱਚ ਨਾਏ ਆਏ ਸੇ ਪ੍ਰਵਾਨ ਹੈ ਜਿਨ ਗੁਰਮਤਾ ਧਿਆ ਸੇ ਡਾਕ ਮਨਾ ਤੇ ਜਾਰ ਭਗਤਾਂ ਹਰ ਤਨ ਰਸ ਹੈ ਗੁਰਪੂਜ ਕਰੇ ਵਪਾਰ ਹਰ ਨਾਮ ਸਰੰਸ ਦਾ ਸਦਾ ਮੁੱਖ ਨਾਮ ਪਾਰ ਗੁਰਪੂਰੇ ਹਰ ਨਾਮ ਦੜਾਇਆ ਹਰ ਭਗਤਾ ਤੁਰ ਭੰਡਾਰ ਭਾਈ ਦੇ ਇਸ ਮਨ ਕੋ ਸਮਝਾਏ ਇਹ ਮਨ ਆਲਸ ਕਿਆ ਕਰੇ ਗੁਰਮੁਖ ਨਾਮ ਤਿਆਰਾ ਹਰ ਭਗਤ ਹਰ ਕਾ ਪਿਆਰਾ ਜੇ ਗੁਰੂ ਕਰੇ ਵਿਚਾਰ ਪਖੰਡ ਭਗਤ ਨਾ ਹੋਪੀ ਦੁੱਖ ਦਾ ਬੁਰਖਾਰ ਸੋ ਜਨ ਰਲਾਇਆ ਨਾ ਰਲੇ ਜਿਸ ਅੰਤਰ ਪੇ ਪੁਚਾ ਸੋ ਸੇਵਕ ਹਰ ਆਖੀਏ ਜੋ ਹਰ ਰਾਖੇ ਉਰਧਾਰ ਤਨ ਮਨ ਸੌਂਪੇ ਆ ਕੇ ਧਰੇ

ਹਰਿਆਇ ਨਾਨਕ ਗੁਰਮੁਖ ਹਰਿ ਪਾਇਆ ਸਦਾ ਹਰਿ ਨਾਮ ਸਮਾਇਆ ਸ੍ਰੀ ਰਾਘਵਨ ਨਤੀਜਾ ਸੁਖ ਸਾਗਰ ਹਰਿ ਨਾਮ ਹੈ ਗੁਰੂ ਪਾਇਆ ਜਾਏ ਅੰਦਰ ਨਾਮ ਤਿਆਈਏ ਸਹਿਜੇ ਨਾਮ ਸਮਾਏ ਅੰਦਰ ਤੇ ਹਰਿ ਸਚ ਸੋ ਰਸਨਾ ਹਰਿ ਗੁਣ ਗਾਏ ਭਾਈ ਰੇ ਜਗ ਦੁਖੀਆ ਦੂਜੇ ਪਾਏ ਗੌਰ ਸਰਣਾਈ ਸੁਖ ਲਏ

ਲਾਇਆ ਅਗਿਆਨ ਅੰਧੇਰਾ ਚਾਏ ਮਨੁੱਖ ਮੈਲੇ ਮਲ ਭਰੇ ਹੋਮੇ ਤਿਸਨਾ ਵਿਕਾਰ ਬਿਨ ਸ਼ਬਦੇ ਮੈਲ ਉਤਰੇ ਮਰ ਜੰਮੇ ਹੋਏ ਖੁਆਰ ਧਾਤਰ ਬਾਜੀ ਪਤ ਰਹੇ ਨਾ ਰੂਪਾ ਨ ਪਾਰ ਗੁਰਮੁਖ ਜਪ ਤਵ ਸੰਜਮੀ ਹਰ ਕੇ ਨਾਮ ਪਿਆਰ ਗੁਰਮੁਖ ਸਦਾ ਧਿਆਈ ਹੈ ਏਕ ਨਾਮ ਕਰਤਾਰ ਨਾਨਕ ਨਾਮ ਧਿਆਈ ਹੈ ਸਭਨਾ ਜੀਆਂ ਕਾ ਦਾਸ ਡਾਕਮਨ ਲਤੀਜਾ ਮਨਮੁਖ ਮੋਹਿ ਪਿਆ ਪਿਆ ਬੈਰਾਗੇ ਬੈਰਾਗ ਦਾਸੀ ਨਾ ਹੋਏ ਸ਼ਬਦ ਜੀ ਨੇ ਸਦਾ ਦੁੱਖ ਹਦਰ ਕੇ ਪਾਤ ਖੋਏ ਹੋਮੇ ਹੋਮੇ ਗੁਰਮੁਖ ਖੋਏ ਨਾਮ ਰਤੇ ਸੁਖ ਹੋਏ ਮੇਰੇ ਮਨ ਅਹਿਨਸ ਪੂਰ ਰਹੀ ਨਿਤਿਆਸਾ ਸਤਿਗੁਰ ਸੇਵ ਮੋਹ ਪਰਜ ਲੈ ਘਰ ਮੈਂ ਉਦਾਸ ਰਹਾ ਗੁਰਮੁਖ ਕਰਮ ਕੁਮਾ ਗੁਰਮੁਖ ਕਰਮ ਕੁਮਾਏ ਵਿਖਸੇ ਹਰ ਪਹਿਲਾ ਕਨੰਦ ਅਹਿਨਸ ਪਾਤ ਰਤੇ ਦਿਨਾਤੀ ਹੋਮੇ ਮਾਰ ਨਚਿੰਦ ਵੱਡੇ ਪਾਤ ਸਤਸੰਗ ਪਾਈ ਹਰ ਪਾਇਆ ਸਹਿਜ ਆਨੰਦ ਸੋ ਸਾਧੂ ਪਹਿਲਾ ਕੇ ਸੋਏ ਹਿਰਤੇ ਨਾਮ ਸਾਏ ਅੰਤਰ ਲਾਗ ਨਤਾਂ ਸਮੂਰੇ ਵਿੱਚੋਂ ਆਪ ਕਵਾਏ ਨਾਮ ਤਨ ਸਤਿਗੁਰ ਦਿਖਾਲਿਆ ਹਰਸ ਪੀਆ ਅਕਾਏ ਜਿਨ ਕਿਨੇ ਪਾਇਆ ਗੁਰਸਾ ਸੰਗਤੀ ਪੂਰੇ ਭਾਵ ਫਰਾਕ ਮਨੁੱਖ ਫਿਰ ਨ ਜਾਣੇ ਸਤਿਗੁਰ ਹਮੇ ਅੰਦਰ ਲਾਗ ਨਾਨਕ ਸ਼ਬਦ ਤੇ ਹਰ ਨਾਮ ਰਕਾਏ ਬਿਨ ਪੈ ਕੇ ਹੀ ਲਾਖ ਸ੍ਰੀ ਆਖਮਨ ਲਾ ਤੀਜਾ ਘਰ ਹੀ ਸੌਦਾ ਪਾਈਏ ਅੰਤਰ ਸਾਬਤ ਹੋਏ ਖਿਨ ਖਿਨ ਨਾਮ ਸਮਾਲੀ ਗੁਰੂ ਪਾਵੇ ਕੋਏ ਨਾਮ ਨਿਧਾਨ ਖੁੱਟ ਹੈ ਵਟਭਾਵ ਪ੍ਰਾਪਤ ਹੋਏ ਮੇਰੇ ਮਨ ਤਾਜ ਰਿੰਦਾ ਹਮੇ ਅੰਕਾਰ ਹਰਜੀ ਉਸਤਾ ਧਿਆਏ ਤੂੰ ਗੁਰਮੁਖੇ ਕੁੰਕਾਰ ਹਾਵ ਗੁਰਮੁਖਾਂ ਮਨ ਗੁਰਮੁਖਾਂ ਕੇ ਮੁਖ ਜਲੈ ਗੁਰਸਾਦੀ ਵਿਚਾਰ ਹਰਦ ਪਾਤ ਸੁਖ ਪਾਏ ਦੇ ਜਪ ਜਬਰ ਦੇ ਮਿਰਾਰ ਘਰ ਹੀ ਵਿੱਚ ਮਹਿਰ ਪਾਇਆ ਗੁਰਸਾਦੀ ਵਿਚਾਰ ਸਤਿਗੁਰ ਤੇਜੋ ਮੋਹ ਫਰੇਬ ਮੱਥੇ ਤਿੰਨ ਕਾਲੇ ਅੰਦਨ ਦੁੱਖ ਕਮਾਉਂਦੇ ਨਿਤ ਜੋਹੇ ਜਮਜਾਲੇ ਸੁਪਨੇ ਸੁੱਖ ਨਾ ਦੇਖਣੀ ਬਹੁਤ ਚਿੰਤਾ ਪਰ ਜਾਲੇ ਸੁਪਨਾ ਕਾ ਦਾਤਾ ਹੈ

ਨਰਪਾਰ ਨਪਾਰ ਮਾਇਆ ਮੋਹਿ ਵਿਸਾਰਿਆ ਜਗਤ ਪਿਤਾ ਪ੍ਰਿਤਪਾਰ ਬਾਜੋ ਗੁਰੂ ਚੇਤਾ ਸਭ ਬਾਦੀ ਜਮਕਾਰ ਨਾਨਕ ਗੁਰਮਤਿ ਉਪਰੇ ਸੱਚਾ ਨਾਮ ਸਮਾਰ ਸ੍ਰੀ ਡਾਕ ਮੰਡਲਾ ਤੀਜਾ ਤ੍ਰੈ ਕੁਣ ਮਾਇਆ ਮੋਹ ਹੈ ਗੁਰਮੁਖ ਚੌਥਾ ਪਦ ਹੋਏ ਕਿਰਪਾ

ਤੇ ਸਤਿ ਮਰਾ ਜਿਨੀ ਆਪ ਪਛਾਣਿਆ ਤਿਨ ਟੁੰਬਰ ਜਾਓ ਆਪ ਛੋੜ ਚਾਣੀ ਲੱਖਾ ਚੱਲਾ ਤਿਨਕੇ ਪਾਏ ਲਾਹਾ ਹਰ ਨਾਮ ਮਿਲਾਏ ਸਹਿਜੇ ਨਾ ਸਮਾਏ ਗੁਰ ਬਿਨ ਗੁਰ ਬਿਨ ਪਾਈ ਨਾਮ ਨ ਪ੍ਰਾਪਤ ਹੋਏ ਐਸਾ ਸਤਿਗੁਰ ਲੋੜ ਲਹ ਜਿਦੂ ਪਾਏ ਸਤ ਸੋਏ ਅਸੁਰ ਸੰਘਾਰੇ ਸੁਖ ਵਸੈ ਜੁਤ ਪਾਏ ਸੋਏ ਜਿਹਾ ਸਤਿਗੁਰ ਕਾ ਜਾਣਿਆ ਤਿਹੋ ਜਿਹਾ ਸੁਖ ਹੋਏ ਇਹੋ ਸਹਿਸਾ ਮੂਲ ਨਾਹੀ ਭਾਉ ਲਾਏ ਜਨ ਕੋਈ ਨਾਨਕੇ ਕਾ ਜੋਤ ਦੋਏ ਮੂਰਤੀ ਸਤ ਪੰਡਾਵਾ ਹੋਏ ਸ੍ਰੀ ਲਾਕ ਮਹਲਾ ਤੀਜਾ ਅੰਮ੍ਰਿਤ ਛੋੜ ਵਿਖਿਆ ਲੁਪਾਣੇ ਸੇਵਾ ਕਰੇ ਪਟਾਣੀ ਆਪਣਾ ਧਰਮ ਕੁਪਾਵੇ ਬੂਝੇ ਨਾਹੀ ਅੰਨ ਦਿਨ ਦੁੱਖ ਬਿਹਾਣੀ ਮਨਮੁਖ ਅੰਧ ਨਾ ਚੇਤੀ ਡੂਬ ਮੂਏ ਬਿਨ ਪਾਣੀ ਮਾਰੇ ਸਦਾ ਭਜੋ ਹਰ ਸਰਨਾਈ ਗੁਰ ਕਾ ਸ਼ਬਦ ਅੰਤਰ ਵਸੈ ਤਾਂ ਹਰ ਵਿਸਰਨਾ ਜਾਏ ਰਹਾ ਇਹੋ ਸ੍ਰੀ ਮਾਇਆ ਕਪੁਤਲਾ ਵਿੱਚ ਹੋਮੇ ਦੁਸ਼ਟੀ ਪਾਈ ਆਪਣੇ ਜਾਣਾ ਜਮਣ ਮਨਾ ਮਨੁੱਖ ਪਤ ਪਾਈ ਸਤਿਗੁਰ ਸੇ ਸਦਾ ਸੁਪਾਇ ਜੋਤੀ ਜੋਤ ਮਿਲਾਈ ਸਤਿਗੁਰ ਸੇਵਾ ਅਤਿ ਸੁਕਾਲੀ ਜੋ ਸੈ ਸੋ ਫਲ ਪਾਏ ਜਤ ਸਤ ਤਪ ਪਿਤ ਸਰੀਰਾ ਹਰ ਹਰ ਮਨ ਵਸਾਏ ਸਦਾ ਆਨੰਦ ਰਹਿ ਤਿਨ ਰਾਤੀ ਮੇਰੇ ਪਿਤਾ ਸੁ ਪਾਏ ਜੋ ਸਤਿਗੁਰ ਕੀ ਸੁਣਾਤੀ ਹੋਂ ਤਿੰਨ ਕੇ ਬਰਚਾਉ ਅੰਦਰ ਸੱਚੇ ਸਾਚੀ ਭਗਤ ਸਹਿਜੇ ਸਤ ਮਾਉ ਨਾਨਕ ਸੁੰਦਰੀ ਪਾਈਐ ਗੁਰਮੁਖ ਮੇ ਮਰਾਇ ਸ੍ਰੀ ਰਾਖ ਮੰਡਾ ਤੀਜਾ ਮਨਮੁਖ ਕਰਮ ਕੁਮਾਵਣੇ ਜੋ ਦੁਹਾਕਣ ਤਨ ਸਿੰਘਾ ਸੇਚੈ ਕੰਤ ਨੇ ਆਪੀ ਨਿਤ ਨਿਤ ਹੋਏ ਖੁਆਰ ਫਿਰ ਕਾ ਮੈਂ ਨਾ ਪਾਵੀ ਨਾ ਦਿਸੈ ਕਰਪਾਰ ਭਾਈ ਰੇ ਇੱਕ ਮਨ ਨਮ ਤਿਆ ਸੰਤਾਂ ਸੰਗਤ ਮਿਲ ਰਹੇ ਜਪ ਰਾਮ ਨਾਮ ਸੁਖ ਪਾਇ ਰਹਾ ਗੁਰਮੁਖ ਸਦਾ ਸੁਹਾਗਣੀ ਫਿਰ ਰੱਖ ਅਵਤਾਰ ਮਿੱਠਾ ਬੋਲੇ ਨਿਵਚਰ ਰਹਿ ਸਿਜ ਰਹਿ ਅਵਤਾਰ ਸੁਭਵੰਤੀ ਸੁਹਾਗਣੀ ਜਿਸ ਜੈਨ ਗੁਰ ਕਾ ਹਿਤ ਪਾਰ ਪੂਰੇ ਭਾਵ ਸੁਖ ਮਿਲੇ ਜਾਂ ਭਾਗੋ ਤਾਂ ਉਦੋ ਹੋਏ ਅੰਤਰੋ ਦੁੱਖ ਭਰਮ ਕੱਟੀਏ ਸੁਖ ਪ੍ਰਾਪਤ ਹੋਏ ਗੁਰ ਕੇ ਪਾਣੀ ਜੋ ਚੜੇ ਦੁੱਖ ਨਾ ਭਾਵੇ ਕੋਈ ਗੁਰ ਕੇ ਪਾਣੀ ਵਿੱਚ ਅਮਰਤਾ ਸਹਿਜੇ ਭਾਵੇ ਕੋਈ ਜਿਨਾ ਪ੍ਰਾਪਤ ਤਿੰਨ ਪੀਆ ਹਮੇ ਵਿੱਚੋਂ ਖੋਏ ਨਾਨਕ ਗੁਰਮੁਖ ਨਾਮ ਧਿਆਈਐ ਸੱਚ ਮਿਲਾਵਾ ਹੋਏ ਸਿਰਾ ਮਨਲਾ ਤੀਜਾ ਜਾਂ ਫਿਰ ਜਾਣੇ ਆਪਣਾ ਤਨ ਮਨ ਅੱਗੇ ਧਰੇ ਸੁਹਾਗਣੀ ਕਰਮ ਕਮਾਉ ਦੀਆ ਸਹੀ ਕਰਮ ਕਰੇ ਸਹਿਜੇ ਸੱਚ ਮਿਲਾਵੜਾ ਸੱਚ ਵਡਿਆਈ ਦੇ ਪਾਈ ਰੇ ਗੁਰ ਪਿੰਨ ਭਗਤ ਨਾ ਹੋਏ ਬਿਨ ਗੁਰ ਭਗਤ ਨਾ ਹੋ ਪੀ ਜੇ ਰੋਚੇ ਸਾਹਿਬ ਕੋਈ ਡਰ ਲੱਖ ਚੁਰਾਸੀ ਹੀ ਫੇਰ ਪਿਆ ਕੰਮ ਦੂਜੇ ਪਾਏ ਬਿਨ ਗੁਰ ਨੀਂਦ ਨਾ ਆਪੀ ਦੁਖੀ ਰਹਿਣ ਪਾਏ ਬਿਨ ਸ਼ਬਦੇ ਪਿੰਨ ਨਾ ਪਈ ਬਿਰਥਾ ਜਨਮ ਗਵਾਏ ਹੋਂ ਹੋਂ ਕਰਤੀ ਜਾਗ ਫਰੀ ਨਾ ਤਰਸਾਂ ਪੇ ਨਾਲ ਅੰਧੀ ਨਵ ਚੇਤੀ ਸਭ ਦੀ ਜੁਕਾ ਸਤਿਗੁਰ ਮਿਲਿਆ ਧਨ ਪਾਇਆ ਹਰਨਾਮ ਅਰਜੇ ਸੰਭਾਲ ਨਾਮ ਰਤੇ ਸੇ ਨੇ ਮਰੇ ਗੁਰਕੇ ਸਾਚ ਪਾਏ ਮਨ ਧਨ ਉਤਾ ਰੰਗ ਸੋ ਰਸਨਾ ਰਸਨ ਸਾਏ ਨਾਨਕ ਰੰਗ ਨਾ ਉਤਰੇ ਜੇ ਜੋ ਹਰ ਧੋਰ ਛੋਡਿਆ ਲਾਏ ਸਿਰਾ ਮਲਾ ਤੀਜਾ ਗੁਰਮੁਖ ਕਿਰਪਾ ਕਰੇ ਭਾਤ ਕੀਜੈ ਬਿਨ ਗੁਰ ਭਗਤ ਨਾ ਹੋਈ ਆਪੇ ਆਪ ਲਾਏ ਬੂਝੇ ਤਨ ਮਿਲ ਹੋਵੇ ਸੋਈ ਹਰਜੀਓ ਸਾਚਾ ਸਾਚੀ ਬਾਣੀ ਸਤ ਪਨਾਵਾ ਹੋਈ ਭਾਈ ਰੇ ਭਗਤੀ ਨਾ ਜਗਿਆ ਪੂਰੇ ਗੁਰ ਕੀ ਸੇਵ ਨ ਕਿੰਨੀ ਪਿੱਤ ਜਨ ਗਵਾਇਆ ਰਾਹੋ ਆਪੇ ਜਗ ਜੀਵਨ ਦਾਤਾ ਸੁਖ ਦਾਤਾ ਆਪੇ ਬਖਸ਼ ਮਿਲਾਇਆ ਕਿ ਜੀ ਜੰਤ ਇਹ ਆਪਚਾਰਿਕ ਆਖਵਾ ਸੁਣਾਇਆ ਗੁਰਮੁਖ ਆਪੇ ਦੇਵੜੇ ਆਪੇ ਸੇਵ ਕਰਾ ਦੇ ਕੁਟਾਂ ਬੋਇ ਲੁਪਾਣਾ ਚੱਲਦਿਆਂ ਨਾਲ ਚਾਹੇ ਸਤਿਗੁਰ ਸੇਵ ਗੁਣਧਾਨ ਪਾ ਤਸਕੀ ਕੀ ਨ ਪਾਏ ਹਰ ਪਾ ਸਖਾ ਮੀਤ ਪਰਾ ਮੇਰਾ ਅੰਤ ਸਕਾਏ ਆਪਣੇ ਮਨ ਚਿੱਤ ਕਹੇ ਕਾਏ ਬਿਨ ਸਾ ਬਿਨ ਕੁਰ ਆਪ ਨ ਜਾਪੀ ਹਜੂ ਦਾਤਾ ਭਗਤ ਬਛਰਾ ਕਾ ਕਿਰਪਾ ਮਨੁਸਾਈ ਨਾਨਕ ਸੋਭਾ ਸੁਰਤ ਦੇ ਪ੍ਰਭ ਆਪੇ ਗੁਰਮੁਖ ਤੇ ਵਡਿਆ ਸ੍ਰੀ ਰਾਖ ਮਨ ਲਾ ਤੀਜਾ ਧਨ ਜਨਣੀ ਜਿਨ ਜਾਇਆ ਤਨ ਪਿਤਾ ਪ੍ਰਧਾਨ ਸਗੋ ਸੇ ਸੁਖ ਪਾਇਆ ਵਿੱਚੋਂ ਗਿਆ ਕਮਾਨ ਤਰ ਸੇਵਨ ਸੰਤ ਚੰਨ ਖੜੇ ਪਾਏ ਗੁਣੀ ਦਾਨ ਮੇਰੇ ਮਨ ਗੁਰਮੁਖ ਤਿਹਰ ਸੋਏ ਗੁਰ ਕਾ ਸ਼ਬਦ ਮਨ ਸਹਿ ਮਨ ਤਨ ਮਿਲ ਹੋਏ ਰਹਾ ਕਰ ਕਿਰਪਾ ਘਰ ਆਇਆ ਆਪੇ ਮਿਲਿਆ ਆਏ ਗੁਰ ਸ਼ਬਦ ਦੀ ਸਲਾਹੀਆ ਰੰਗੇ ਸਹਿਸ ਪਾਏ ਸੱਚੇ ਸਾਚ ਸਮਾਇਆ ਮਿਲ ਰਹਿਣ ਵਿਚਰ ਜਾਏ ਜੋ ਕਿਛ ਕਰਨਾ ਸੋ ਕਰਿਆ ਅਵਨਾ ਕਰਨਾ ਜਾਏ ਸ਼੍ਰੀ ਵਿਸ਼ਨ ਨੇ ਮੇਰੇ ਸਗ ਪੰਨੇ ਪਾਏ ਆਪੇ ਕਾਖਰਾ ਸੀ ਅਵਨਾ ਕਰਨਾ ਜਾਏ

ਬਦਰੀ ਨਾ ਪਾਈਐ ਹੋਮੇ ਵਿੱਚੋਂ ਜਾਏ। ਸਤਿਗੁਰ ਮਿਲੇ ਸਦ ਪੈਰ ਤੇ ਆਪਸੇ ਮਨਿਆ ਪਾਈ ਰੇ ਗੁਰਮੁਖ ਬੂਝੇ ਨਾਮ ਬਿਨ ਬੂਝੇ ਕਰਮ ਕਮਾਣੇ ਜਨ ਪਦਾਰਥ ਖੋਏ ਸਿਰ ਰਹਾ ਜਿਨੀ ਚਾਖਿਆ ਤਿਨੀ ਸਾਧਿਆ ਬਿਨ ਪਾ ਚਾਖੇ ਪਪਲਾਏ ਅੰਮ੍ਰਿਤ ਸੱਚਾ ਨਾਮ ਹੈ ਕਣਕ ਸੁਣ ਜਾਏ ਪੀ ਤੂੰ ਪ੍ਰਵਾਨ ਪਿਆ ਪੂਰੇ ਸ਼ਬਦ ਲਾਏ ਆਪੇ ਦੇ ਤਾਂ ਪਾਈਏ ਹੋਰ ਕਣਕ ਸੁਣ ਜਾਏ ਦੇਵ ਮਾਣੇ ਕੇ ਹੱਥਾਂ ਤੇ ਗੁਰੂ ਦੁਆਰੇ ਕੋ ਪਾਏ ਗੁਰੂ ਦੁਆਰੇ ਪਾਏ ਜਿਹਾ ਕਿ ਤੂੰ ਤਿਆ ਹੋਆ ਜਿਹੇ ਭਰਮ ਪਾਏ ਜਾਤ ਸਤ ਸੰਜਮ ਨਾਮ ਹੈ ਵਿਣ ਨਾ ਪੈ ਨਿਰਪਰ ਨਾ ਹੋਏ ਪੂਰੇ ਭਾਗ ਨਾਮ ਵਸੈ ਸਤ ਮਿਲਾਵਾ ਹੋਏ ਨਾਨਕ ਸਹਿਜੇ ਹੀ ਰੰਗ ਵਰਤਦਾ ਹਰ ਗੁਣ ਪਾਏ ਸੋਏ ਸਿਰਾਕ ਮੰਡਾ ਤੀਜਾ ਕਾਇਆ ਸਾਦੇ ਉਰਤਾਪ ਕਰੇ ਵਿੱਚੋਂ ਹੋਮੇ ਨਾ ਚਾਹੇ ਅਧਿਆਤਮ ਕਰਮ ਕਰੇ ਜੇ ਕਰੈ ਨਾਨਕ ਪਾਏ ਗੁਰ ਕੇ ਸ਼ਬਦ ਜੀਵਤ ਮਰੇ ਹਰ ਨਾਮ ਸੇ ਮਨ ਆਏ ਸੁਣ ਮਨ ਮੇਰੇ ਭਾਜ ਸਤਿਗੁਰ ਸਰਣਾ ਗੁਰਪ੍ਰਸਾਦ ਛੁੱਟਿਆ ਵੇਖ ਭਵਜਲ ਸ਼ਬਦ ਗੁਰਤਣਾ ਰਾਤ ਤ੍ਰੈਗੁਣ ਸਭਾ ਧਾਤ ਹੋਮੇ ਦੂਜੇ ਭਾਵ ਵਿਕਾਰ ਤ੍ਰੈਗੁਣ ਸਭਾ ਧਾਤ ਦੂਜਾ ਭਾਵ ਵਿਕਾਰ ਪੰਡਿਤ ਪੜੇ ਬੰਧਨ ਮੋਹ ਪਾਤਾ ਨੈ ਪੂਜੇ ਵਿਖਿਆ ਪਿਆਰ ਸਤਿਗੁਰ ਮੇਰਾ ਤ੍ਰੈਕੁਟੀ ਛੁੱਟੀ ਚੌਥੇ ਪਦਮ ਪਾਏ ਗੁਰਤੇ ਮਾਰਗ ਪਾਈਏ ਚੁੱਕੇ ਮੁਖ ਪਾਰ ਸ਼ਬਦ ਮਰੇ ਤਾਂ ਉਤਰੇ ਪਾਏ ਮੁਖ ਪਾਰ ਗੁਰਪ੍ਰਸਾਦੀ ਮਿਲ ਰਹੇ ਸੱਚ ਨਾਮ ਗੁਣਤਾਰ ਇਹ ਮਨੁਆ ਅਤ ਸਬਲ ਹੈ ਛੱਡੇ ਨਾ ਕਿਤੇ ਪਾਏ ਦੂਜੇ ਪਾਏ ਦੁੱਖ ਲਾਇੰਦਾ ਭੂਤੀ ਦੇ ਸਜਾਏ ਨਾਨਕ ਨਾਮ ਲਗੇ ਸੇ ਉਪਰੈ ਹੋਮੇ ਸ਼ਬਦ ਸ਼ਬਦ ਪਾਏ ਸਿਰਾ ਖੁੰਡਾ ਤੀਜਾ ਕਿਰਪਾ ਕਰੇ ਗੁਰ ਪਾਈਏ ਹਰ ਨਾਮ ਦੇ ਤੜਾਏ ਬਿਨ ਕੁਰ ਕੇ ਨਾ ਪਾਏ ਬਿਥਾ ਜਨਮ ਪਾਏ ਮਨ ਮੁੱਖ ਕਰਮ ਕਾਉਣੇ ਦਰ ਕੇ ਮੇਰੇ ਸਜਾਏ ਮਨ ਦੇ ਦੂਜਾ ਭਾਵ ਸਕਾਏ ਅੰਤਰ ਤੇਰੇ ਹਰ ਵਸੈ ਗੁਰ ਸੇਵਾ ਸੁਖ ਪਾਏ ਰਹਾ ਸੱਚੀ ਕਾਰੀ ਸੱਚ ਪਾਣੀ ਸੱਚ ਸ਼ਬਦ ਹੈ ਜਾਂ ਸੱਚ ਤੇਰੇ ਪਿਆਰ ਹਰ ਕਾ ਨਾਮ ਮਨ ਵਸੈ ਹੋਮੇ ਕ੍ਰੋਧ ਨਿਵਾਰ ਮਨ ਨੇ ਬਨਾਮ ਤਿਆਈਏ ਤਾਂ ਪਾਏ ਮੁਕਤ ਪਾਰ ਹੋਮੇ ਵਿੱਚ ਜਾਖ ਬਿਨ ਸਦਾ ਮਰ ਜੰਮਿਆ ਵਿੱਚ ਆਏ ਮਨ ਮੁੱਖ ਸ਼ਬਦ ਨ ਜਾਣੀ ਜਾਸਨ ਪਦ ਪਾਏ ਗੁਰ ਸੇਵਾ ਨਾਉ ਪਾਈਐ ਸੱਚ ਰਹਿ ਸਮਾਏ ਸਾਧ ਮਨੇ ਗੁਰ ਪਾਏ ਵਿੱਚ ਵਾਕ ਪਾਏ ਅੰਦਰ ਪਾਤ ਕਰੇ ਸਦਾ ਸੱਚੇ ਕੀ ਰਵਲਾਏ ਨਾਮ ਪਦਾਰਥ ਮਨ ਵਸਿਆ ਨਾਮ ਸਹਿਸ ਪਾਏ ਸਿਰਾਕ ਮਨਾ ਤੀਜਾ ਜਿਨੀ ਪੁਰਖੇ ਸਤਿਗੁਣ ਸੇਵੇ ਉਸੇ ਦੁਖੇ ਵਿਚਾਰ ਘਰ ਹੁੰਦੇ ਪੁਰਖ ਨਾ ਪਛਾਣੀਏ ਪਾਨ ਮੁੱਠੇ ਅੰਕਾਰ ਸਤਿਗੁਰੂ ਕਿਆ ਫਿਟਕਿਆ ਮੰਗ ਥੱਕੇ ਸੰਸਾਰ ਸੱਚਾ ਸ਼ਬਦ ਨਾ ਸੇਵੋ ਸਭ ਕਾਰ ਸਵਰਨ ਹਰ ਮਨ ਮੇਰੇ ਸਦਾ ਹਰ ਵੇਖਾ ਦੂਰ ਜਨਮ ਮਰਨ ਦੁੱਖ ਪ੍ਰਵੇ ਸ਼ਬਦ ਰਿਆ ਭਰਪੂਰ ਰਹਾ ਸਾਚ ਲੰਸ ਸੱਚੇ ਸੱਚਾ ਨਾਮ ਉਤਾਰ ਸੱਚੀ ਕਾਲ ਪਾਵਣੀ ਸੱਚੇ ਨਾਲ ਪਿਆਰ ਸੱਚਾ ਸਭ ਵਰਤਾ ਕੋਈ ਮਿਟਨਹਾਰ ਮਨ ਮੁੱਖ ਮਹਿਲ ਨਾ ਪਾਣੀ ਕੁੜ ਮੁੱਠੀ ਕੁੜਿਆਰ ਹੋਮੇ ਕਰਤਾ ਜਗ ਮੂਆ ਕੁਰਬਨ ਕੁਰ ਅੰਧਾਰ ਮਾਇਆ ਮੋਹਿ ਵਸਾ ਸੁਖ ਦਾਤਾ ਸਭ ਸੇਵਿਤ ਉਪਰੇ ਸੱਚ ਰੱਖੇ ਉਧਾਰ ਕਿਰਪਾ ਤੇ ਹਰ ਪਏ ਸੱਚ ਸ਼ਬਦ ਵਿਚਾਰ ਸਤਿਗੁਰ ਸੇਵ ਮਨ ਫਲਾ ਹੋਮੇ ਤਾ ਵਿਕਾਰ ਆਪ ਛੋਟ ਜੀਵਤ ਮਰੈ ਗੁਰ ਕੇ ਸ਼ਬਦ ਵਿਚਾਰ ਧੰਦਾ ਤਪਤ ਰਹਿ ਕਹੇ ਲਾਗਾ ਸਾਹਿਬ ਪਿਆਰ ਸੱਚ ਰਤੇ ਮੁੱਖ ਉਜਰੈ ਤ ਸੱਚੇ ਦਰਪਾਰ ਸਤਿਗੁਰ ਭੁੱਖ ਨ ਮੰਨਿਓ ਸ਼ਬਦ ਨਕੋ ਪਿਆਰ ਇਸ਼ਨਾਨ ਦਾਨ ਜੇ ਤੱਕ ਦੂਜੇ ਪੈ ਖੁਆਰ ਹਰ ਜੀਵ ਆਪਣੀ ਕਿਰਪਾ ਕਰੇ ਤਾਂ ਲਾਗੇ ਨਾ ਪਿਆਰ ਨਾਨਕ ਗੁਰ ਸਲਾਏ ਤੂੰ ਆਪਣਾ ਗੁਰ ਕੈ ਹੇਤ ਅਪਾਰ ਸਿਰਾਕਣਾ ਤੀਜਾ ਕਿਸੋ ਸੇਵੀ ਕਾ ਜਪ ਕਰੇ ਸਤਿਗੁਰ ਪੁੱਛੋ ਜਾ ਸਭ ਗ੍ਰਪਣ ਮਨ ਲੈ ਵਿੱਚ ਵਾਕ ਪਾਏ ਇਹਾ ਸੇਵਾ ਝਾਕਰੀ ਨਾਮ ਸੇ ਮਨਿਆਏ ਨਾਮੇ ਹੀ ਤੇ ਸੁਖ ਪਾਈਏ ਸੱਚੇ ਸਾਹਿਬ ਦਸਵਾਏ ਮਨ ਮੇਰੇ ਅੰਦਰ ਜਾਕ ਹਰ ਚੇਤ ਆਪਣੀ ਖੇਤੀ ਰੱਖ ਲੈ ਕੂੰਜ ਫੜੇਗੀ ਖੇਤ ਰਹਾ ਮਨ ਕੇਸ਼ਾ ਪੂਰੀਆਂ ਸ਼ਬਦ ਰਿਆ ਸ਼ਬਦ ਰਿਆ ਭਰਪੂਰ ਪੈ ਭਾਏ ਭਗਤ ਕਰੇ ਦੰਡਾਤੀ ਹਰ ਜੋ ਵੇਖਸ ਤਾਂ ਦੂਰ ਸੱਚੇ ਸ਼ਬਦ ਸਦਾ ਮਨ ਰਾਤਾ ਭ੍ਰਮ ਗਿਆ ਸ੍ਰੀ ਦੂਰ ਨਿਰਭਰ ਸਾਹਿਬ ਪਾਇਆ ਸੱਚਾ ਗੁਣੀ ਗਹੀਰ ਜੋ ਜਾਗੇ ਸੁਪਰੇ ਸੁਤੇ ਗਏ ਮੁਹਾਏ ਸੱਚਾ ਸ਼ਬਦ ਨਾ ਪਛਾਣ ਸੁਪਨੇ ਗਿਆ ਸੁੰਦੇ ਘਰ ਕਾ ਪਹੁਣਾ ਜੋ ਆਇਆ ਤੋ ਜਾਏ ਮਨਮੁੱਖ ਜਨਮ ਬਿਰਥਾ ਗਿਆ ਕਿਆ ਮੋਹ ਦੇਸੀ ਚਾਏ ਸਭ ਕੁਛ ਆਪੇ ਆਪ ਹੈ ਆਪੇ ਹੋਮੇ ਵਿੱਚੋਂ ਕਹਿਣਾ ਚਾਹੇ ਗੁਰ ਕੇ ਸ਼ਬਦ ਸਾਣੀ ਦੁੱਖ ਹੋਮੇ ਵਿੱਚੋਂ ਜਾਏ ਦੁੱਖ ਹੋਮੇ ਵਿੱਚੋਂ ਪਾਏ ਸਤਿਗੁਰ ਸੇਵ ਨੇ ਆਪਣਾ ਹੋ ਤਿੰਨ ਕਹਿ ਲਾਕੋ ਪਾਏ ਨਾਨਕ ਦਰ ਸੱਚੇ ਸਚਿਆਰ ਹੈ ਹੋ ਤਿੰਨ ਬਲਹਾਰੇ ਜਾ ਸਿਰਾਕ ਮੰਡਾ ਤੀਜਾ ਜੇ ਵੇਲਾ ਭਗਤ ਪਚਾਰੀਆ ਤਾਂ ਕਿਰਤ ਵੇਲਾ ਭਗਤ ਹੋਏ ਅੰਦਰ ਨਾ ਮਿਰਤਿਆ ਸੱਚੇ ਸੱਚੀ ਸੋਏ ਇੱਕ ਤਿਲ ਪਿਆਰਾ ਵਿਸਰੈ ਭਗਤ ਕਨੇਹੀ ਹੋਏ ਮਨ ਧਨਤਾ ਮਨ ਤਨ ਸੀਤ ਸਾਚ ਸਹੁੰ ਸਾਸਨ ਬਿਰਥਾ ਕੋਈ ਮੇਰੇ ਮਨ ਹਰ ਹਰ ਨਾਮ ਤੇ ਆਏ
ਸਾਚੀ ਭਗਤ ਤਾਂ ਥੀਐ ਜਾਂ ਹਰਿ ਸੇ ਮਨਿ ਆਇ ਰਹਾਵ। ਸਹਿਜੇ ਖੇਤੀ ਰਾਹੀਐ ਸੱਚ ਨਾ ਬੀਜ ਪਾਏ। ਖੇਤੀ ਜਮੀ ਅਖਰੀ ਮਨੁ ਅਰਜਾ ਸਹਿ ਸੁਭਾਏ। ਗੁਰ ਕਾ ਸ਼ਬਦ ਅਮਤੈ ਜਿਤ ਪੀਤੇ ਦੇਖ ਜਾਏ। ਇਹ ਮਨ ਸਾਚਾ ਸੱਚ ਰਤਾ ਸੱਚੇ ਰਿਹਾ ਸਮਾਏ। ਆਖਣ ਵੇਖਣ ਪੂਰਨਾ ਸਬਦੇ ਰਿਹਾ ਸਮਾਏ। ਬਾਣੀ ਫਜੀ ਚੋ ਚੁਕੀ ਸੱਚੋ ਸਾਸਣਾਏ। ਹਉਮੈ ਮੇਰਾ ਰਹਿ ਕਿਆ ਸੱਚੇ ਰਿਹਾ ਮਿਲਾਏ। ਤਿੰਨ ਕੋ ਮਹਿਲ ਹਦੂਰ ਹੈ ਜੋ ਸੱਚ ਰਵਿਲਾਏ। ਨਦਰੀ ਨਾਮ ਧਿਆਈਐ ਬਿਨ ਕਰਮਾ ਪਾਇਆ ਨ ਜਾਏ। ਪੂਰੇ ਪਾਤ ਸਤਸੰਗ ਮਿਲੈ ਸਤਿਗੁਰ ਭੇਟੇ ਜਿਸੇ ਆਏ। ਅੰਦਰ ਨਾ ਮ੍ਰਿਤਿਆ ਦੁਖੇ ਦੁੱਖ ਵਿਖਿਆ ਵਿਚੋਂ ਜਾਏ। ਨਾਨਕ ਸਤਿ ਮਿਲਾਵੜਾ ਨਾਮੇ ਨਾਮ ਸਮਾਏ। ਸ੍ਰੀ ਰਾਖ ਮਲਾ ਤੀਜਾ ਆਪਣਾ ਭੋਗਤਿਨ ਪਾਇਨ ਜਿਨ ਪ੍ਰਕਾਸ਼ ਵਿਚਾਰ ਸਤ ਸੰਗਤੀ ਸਦਾ ਮਿਲ ਰਹੇ ਸੱਚੇ ਕੇ ਗੁਣਸਾਰ। ਦੁਬਦਾ ਮੈਲ ਚੁਕੈਨ ਹਰ ਆਖਿ ਅਵਤਾਰ। ਸੱਚੀ ਪਾਣੀ ਸੱਚ ਮਨ ਸੱਚੇ ਨਾਲ ਪਿਆਰ। ਮਨ ਮੇਰੇ ਹੋਮੇ ਮੈਲ ਪਰ ਨਾਲ ਹਰ ਨਿਮਰ ਸਦਾ ਮੋਹਣਾ। ਸ਼ਬਦ ਸਵਾਰਨ ਹਰ ਰਹਾ ਸੱਚੇ ਸ਼ਬਦ ਮਨ ਮੋਹਿਆ। ਪ੍ਰਭੇ ਲੈ ਮਿਲਾਏ ਅੰਦਰ ਨਾ ਮ੍ਰਿਤਿਆ ਜੋਤੀ ਜੋਤ ਮਿਲਾਏ। ਜੋਤੀ ਹੂੰ ਪ੍ਰਭ ਜਾਪਤਾ ਬਿਨ ਸਗ ਪੂਜ ਨ ਪਾਏ। ਜਿਨ ਕੋ ਪੂਰ ਲਿਖਿਆ ਸਤਿਗੁਰ ਭੇਟਿਆ ਤਿਨ ਆਏ। ਬਿਨ ਨਾਵੇ ਸਭ ਡੁੰਮਣੀ ਦੂਜੇ ਪਾਏ ਖੁਆਏ। ਤਿਸ ਬਿਨ ਘੜੀ ਨਾ ਜੀਵ ਦੀ ਦੁਖੀ ਰਹਿਣ ਪਾਏ। ਭਰਮ ਪੁਰਾਣਾ ਅੰਦਲਾ ਫਿਰ ਫਰਿਆਵੇ ਜਾਏ। ਨਦਰ ਕਰੇ ਪ੍ਰਭ ਆਪਣੀ ਆਪੇ ਲੈ ਮਿਲਾਇਆ। ਸਭ ਕਿਛ ਸੁਣਦਾ ਵੇਖਦਾ ਕਿਉਂ ਬੁਕਰ ਪਾ ਜਾਵੇ। ਪਾਪੋ ਪਾਪ ਕਮਾਉਂਦੇ ਪਾਪੇ ਭਜੇ ਪਚਾਰ। ਸੁਭ ਨਦਰ ਨਿਆਪੇ ਨਦਰੀ ਭੂਤ ਨ ਪਾਏ। ਜਿਸ ਵਿਖਾਲੇ ਸੋਈ ਵੇਖਿਆ ਨਾਨਕ ਗੁਰਮੁਖ ਪਾਇਆ। ਸ੍ਰੀ ਰਾਖ ਮਲਾ ਤੀਜਾ ਬਿਨ ਕੁਰ ਰੋਗ ਨਾ ਟੁੱਟਈ ਹੋਮੇ ਪੀੜ ਨਾ ਜਾਏ। ਗੁਰ ਪ੍ਰਸਾਦੀ ਮਨ ਸਹਿਣਾ ਮੇਰੇ ਸਮਾਏ। ਗੁਰ ਸ਼ਬਦੀ ਹਰ ਪਾਈਐ ਬਿਨ ਸ਼ਬਦੇ ਪਰਮ ਗਵਾਏ। ਮਾਰੇ ਨੀ ਕਰਵਾਸਾ ਹੋਏ ਰਾਮ ਨਾਮ ਸਲਾਏ। ਤੂੰ ਫਿਰ ਆਪਣ ਜਾਣਾ ਹੋਏ ਰਹਾਵ। ਹਰੀ ਕੋ ਦਾਤਾ ਵਰਤਾ ਦੂਜਾ ਬਨ ਕੋਏ। ਸ਼ਬਦ ਸਲਾਹੀ ਮਨ ਸਹਿ ਸਹਿਜੇ ਹੀ ਸੁਖ ਹੋਏ। ਸਭ ਨੰਦਰੀ ਅੰਦਰ ਵੇਖਤਾ ਜੈ ਪਾਵੇ ਤਾ ਦੇ ਹੋਮੇ ਸਭਾ ਗਣ ਤੈ ਗਣ ਤੈਨੂੰ ਸੁਖ ਹੋਏ। ਵੇਖ ਕੀ ਕਰ ਕਮਾਵਣੀ ਵੇਖੀ ਮੈਂ ਸਮਾਏ। ਬਿਨ ਨਾ ਪੇੜ ਠੋ ਨ ਪਾਣੀ ਜਾਂ ਪਰ ਦੁੱਖ ਸਹਾਏ। ਜੀਉ ਪਿੰਡ ਸਭ ਤਿਸਦਾ ਤਿਸਦਾ ਤਾਰ ਗੁਰ ਪ੍ਰਸਾਦੀ ਪੂਜੀਏ ਤਾ ਪਾਏ ਮੁਕਤ ਪਾ। ਨਾਨਕ ਨਾਮ ਸਲਾਏ ਤੂੰ ਅੰਤ ਨ ਪਾਰਾ ਵਾਰ। ਸ੍ਰੀ ਰਾਖ ਮਹਲਾ ਤੀਜਾ ਤਿਨਾ ਆਨੰਦ ਸਦਾ ਸੁਖ ਹੈ ਜਿਨ ਜਿਨ੍ਹਾਂ

ਭਵਨ ਭਗ ਭੰਡਾਰ ਮਨ ਦੇ ਸਦਾ ਆਨੰਦ ਗੁਣ ਕਾਇ ਸੱਚੀ ਬਾਣੀ ਹਰ ਪਾਈਐ ਹਰ ਸੋ ਰਹਿ ਸਮਾਇ ਰਹਾ ਸੱਚੀ ਭਗਤ ਮਨ ਲਾਤੀ ਅਰਤਾ ਸਹਿਜ ਪਾਏ ਗੁਰਸਬ ਦੀ ਮਨ ਬੋਹਿਆ ਕਹਿਣਾ ਸੁਣ ਜਾਇ ਜੇ ਭਰਤੀ ਸਤ ਮਿਲੇ ਅੰਮ੍ਰਿਤ ਪੀਵੇ ਰਸ ਗੁਣ ਕਾਇ ਗੁਰਮੁਖ ਇਹੋ ਰੰਗ ਪਾਏ ਜਿਸ ਨੂੰ ਕਿਰਪਾ ਕਰੇ ਜਾਏ ਸੰਸਾਰ ਸੰਸਾਰਿਆ ਸੁੱਤਿਆ ਰਹਿਣ ਪਾਏ ਇੱਕ ਆਪਣੇ ਭਾਣੇ ਕੱਢ ਲੈਣ ਆਪੇ ਲੈ ਮਿਲਾਏ ਆਪੇ ਹੀ ਆਪ ਮਨ ਵਸਿਆ ਮਾਇਆ ਮੂਹ ਕਪਾਲ ਮਾਇਆ ਮੂਹ ਚੁਕਾਏ ਆਪ ਵਡਾਈ ਦਿੱਤੀਆਂ ਨ ਗੁਰਮੁਖ ਦੇ ਬੁਝਾਏ ਸਭਨਾ ਕਾ ਦਾਤਾ ਇੱਕ ਹੈ ਭੁੱਲਿਆ ਲੈ ਸਮਝਾਏ ਇੱਕ ਆਪੇ ਆਪ ਖੁਆਏ ਨ ਦੂਜੇ ਛੱਡੀਆਂ ਲਾਏ ਗੁਰਮੁਖ

ਰੰਗਿਆ ਰਸਨਾ ਪ੍ਰੇਮ ਪਿਆਰ ਬਿਨ ਸੰਗ ਬਿਨ ਸਤਿਗੁਰ ਕੇ ਨਾ ਪਾਇਓ ਕਰ ਵੇਖੋ ਮਨ ਵਿਚਾਰ ਮਨਮੁਖ ਮੈਲ ਨਾ ਉਤਰੇ ਜਿਤਰ ਗੁਰ ਸ਼ਬਦ ਨਾ ਕਰੇ ਪਿਆਰ ਮਨ ਮੇਰੇ ਸਤਿਗੁਰ ਕੇ ਭਾਣੇ ਚਾਰ ਨਿਰਘਰ ਵਸੇ ਅੰਮ੍ਰਿਤ ਪੀਵੇ ਤਾਂ ਸੁਖ ਲਹਿ ਮਹਲ ਰਹਾਉ ਔਗਣਵੰਤੀ ਗੁਣ ਕੋ ਨਹੀਂ ਬੈਣ ਮਿਲੇ ਹਦੂਰ ਮਨੁੱਖ ਸ਼ਬਦ ਨਾ ਜਾਣੀ ਅਵਕਣ ਸੋ ਪ੍ਰਭ ਦੂਰ ਜਿਨੀ ਸਭ ਪਛਾਣਿਆ ਸਤਿ ਤੇ ਭਰਪੂਰ ਗੁਰਦੇ ਸਬਦ ਗੁਰ ਸਬਦੀ ਮਨ ਵੇਥਿਆ ਪ੍ਰਭ ਮੇਰੇ ਆਪ ਦੂਰ ਆਪੇ ਰੰਗਣ ਰੰਗਿਉਣ ਸ਼ਬਦੇ ਲੈਣ ਮਿਲਾਏ ਸੱਚਾ ਰੰਗ ਨਾ ਉਤਰੈ ਜੋ ਸਤਿਰ ਤੇਰੇ ਬੁਲਾਏ ਚਾਰੇ ਕੁੰਡਾ ਭਵ ਥੱਕੇ ਮਨ ਖੂਜ ਨ ਪਾਏ ਜੇ ਸਤਿਗੁਰ ਮਿਲੇ ਸੋ ਮਿਲ ਰਹੇ ਸੱਚੇ ਸਾਹ ਸਮਾਏ ਮਿੱਤਰਕ ਨੇਰੇ ਕਰ ਥਕੀ ਮੇਰਾ ਦੁੱਖ ਕਾਟੇ ਕੋਏ ਮੇਰਾ ਪ੍ਰੀਤਮ ਦੁੱਖ ਕਟਿਆ ਸਾਧ ਮਿਲਾਪ ਹੋਏ ਸੱਚ ਖਟਣਾ ਸੱਚ ਰਾਸ ਹੈ ਸੱਚੇ ਸੱਚੀ ਸੋਏ ਸੱਚ ਮਿਲੈ ਸੇ ਨਾ ਵਿਛੜੇ ਨਾਨਕ ਗੁਰਮੁਖ ਹੋਏ ਸਿਰਾਖਮਨ ਨਾ ਤੀਚਾ ਪੇ ਕਰਨ ਕਰਤਾ ਕਰੇ ਸਿੱਟ ਦੇ ਖਿਤਾਬ

ਸਚਾਇ ਮਨ ਤਨ ਸੀਤਲ ਸਭ ਤੀਐ ਨਾ ਵਸੇ ਮਰਿਆ ਰਹਾਉ ਦਿਨ ਕਾਰ ਕਰਨ ਧਾਰਿਆ ਸੋਈ ਸਾ ਕਰੇ ਗੁਰ ਕੇ ਸ਼ਬਦ ਚਾਣੇ ਜਾਪੇ ਨ ਕਰੇ ਸੇ ਜਨ ਸਬਦੇ ਸੋਹਣੇ ਤਿੰਨ ਸਾਚੇ ਸਭ ਦੁਰ ਪਾਰ ਗੁਰਮੁਖ ਸੱਚੇ ਸਬਦ ਰਤੇ ਆਪੇ ਮੇਰੇ ਕਰਤਾ ਗੁਰਮੁਖ ਸਤਿ ਸਲਾਣਾ ਜਸੰਤ ਨ ਪਾਰਾ ਬਾਲ ਘਟ ਘਟ ਆਪੇ ਹੁਕਮ ਵਸ ਹੁਕਮ ਵਸੈ ਹੁਕਮ ਕਰੇ ਵਿਚਾਰ ਗੁਰ ਸਬਦ ਦੀ ਸਲਾਹੀਏ।

ਫਿਰ ਵਿਛੋੜਾ ਨਾ ਹੋਏ। ਨਾਨਕ ਗੁਰਸਲਾਈ ਆਪਣਾ ਜਿੱਦੂ ਪਾਈ ਪ੍ਰਭ ਸੋਏ। ਸ੍ਰੀ ਰਾਖ ਮਹਲਾ ਤੀਜਾ। ਸੁਣ ਸੁਣ ਕਾਮ ਕਹਿ ਦੀਏ ਕਿਆ ਚੱਲੇ ਬਾਲ ਉਡਾਏ ਆਪਣੇ ਫਿਰ ਆਪਣਾ ਫਿਰ ਨਾ ਪਛਾਣੀ ਕਿਆ ਮੋਹ ਦੇ ਸੰਜਾ। ਜਿਨੀ ਸਖੀ ਕੰਤ ਪਛਾਣਿਆ ਹੋ ਤਿੰਨ ਕੇ ਲਾਗੋ ਪਾਏ। ਤਿੰਨ ਹੀ ਜੈਸੀ ਤੀਰਾਂ ਸਤਸੰਤ ਮੇ ਮਿਲਾਏ। ਕੂੜ ਮੁੱਠੀ ਕੁੜਿਆਰ ਮੁੰਦੇ ਕੂੜ ਮੁੱਠੀ ਕੁੜਿਆਰ ਪਿਰ ਪ੍ਰਭ ਸੱਚ ਲਾਣਾ ਪਾਈਏ ਗੁਰ ਪਿਛਾਰ। ਮਨੁੱਖ ਕੰਤ ਨ ਪਛਾਣੀ ਤਿੰਨ ਘੁਰਨ ਪਾਏ ਗਰਮ ਅਟੀਆ ਤਿਸ ਨਾ ਚਲੇ। ਦੁੱਖ ਪਾਏ ਦੂਜੇ ਪਾਤਸ਼ਾਹ ਸ਼ਬਦ ਤੀਸਾ ਆਕਣੀ ਤਿੰਨ ਵਿੱਚੋਂ ਹੋਮੇ ਚਾਏ। ਸਦਾ ਰਾਫੇ ਆਪਣਾ ਤਿੰਨ ਦੁੱਖੇ ਰੋਟ ਪਾਏ ਗਿਆਨ ਬਹੁਣੀ ਪਰਮਤੀ ਹੈ ਫਿਰ ਨਾ ਪਾਇਆ ਜਾਏ। ਗਿਆਨ ਬੱਤੀ ਅੰਧੇਰ ਹੈ ਬਿਨ ਫਿਰ ਦੇਖੇ ਭੁੱਖ ਨਾ ਜਾਏ। ਆਬ ਮਿਲੋ ਸਹੇਲੀਓ ਮੈਂ ਫਿਰ ਦਿਓ ਮਿਲਾਏ। ਪੂਰੇ ਪਾਸ ਸੱਕ ਮਿਲੇ ਫਿਰ ਪਾਇਆ ਸੱਚ ਸਮਾਏ। ਸੇ ਸਹੀ ਹੈ ਸੁਆਖਣੀ ਜਿਸ ਨੂੰ ਨਰ ਕਰੇ। ਖਸਮ ਪਛਾਣੇ ਆਪਣਾ ਤਨੂ ਨੇ ਆਖੇ ਦੇ ਘਰ ਬਾਰ ਪਾਇਆ ਆਪਣਾ ਹੋਵੇ ਦੂਰ ਕਰੇ। ਨਾਨਕ ਸੁਭਾ ਬੰਤੀ ਆ ਸੁਹਾਕਣੀ ਅੰਦਰ ਭਗ ਕਰੇ। ਸਿਰਾ ਪੰਡਾ ਤੀਜਾ ਇੱਕ ਪ੍ਰਿਲਾਵੇ ਆਪਣਾ ਹੋ ਕੇ ਦਰ ਪੁੱਛੋ ਜਾ। ਸਗਲ ਸੇਵੀ ਭਾਵ ਕਰ ਮੈਂ ਪਿਰ ਦਿਓ ਮਿਲਾਏ। ਸਭ

ਸਮਰਾ ਸਭਰਤੀਆ ਸੁਹਾਕਣੀ ਸੱਚੇ ਸਾਸਕਾਰ ਹਰ ਵਰਪਨ ਘਰ ਆਪਣੇ ਗੁਰ ਕੈ ਹੇਤ ਪਿਆਰ ਸੇਜ ਸਵਾਬੀ ਹਰ ਰੰਗ ਰਪੇ ਭਗਤ ਪ੍ਰੇ ਭੰਡਾਰ ਸੂ ਪ੍ਰਭ ਪ੍ਰੀਤਮ ਮਨ ਸਾਹਿਬ ਜੇ ਸਬਸੇ ਦੇਵ ਤਾਰ ਪੈ ਸਲਾਨਾ ਆਪਣਾ ਤਿੰਨ ਪੈ ਹੁਣ ਸਭ ਬਲਹਾਰੇ ਚਾਉ ਮਨ ਤਨ ਅਰਪੀ ਤਿੰਨ ਦੇਈ ਤਿੰਨ ਕੇ ਲਾਗਾ ਪਾਏ ਜਿਨੀ ਇੱਕ ਪਛਾਣਿਆ ਦੂਜਾ ਪਾ ਚੁੱਕਾ ਗੁਰਮੁਖ ਨਾਮ ਪਛਾਣੀਐ ਨਾਨਕ ਸਸਮਾ ਸਿਲਾਖ ਮਲਾ ਤੀਜਾ ਹਰ ਜੀ ਸੱਚਾ ਸੱਚ ਤੂੰ ਸਭ ਕੇਸ਼ ਤੇਰੇ ਚੇ ਲਾਖ ਚੁਰਾਸੀ ਪਰਸਦੇ ਵੀਰੇ ਬੇਨੁਗਰ ਫੇਟੇ ਪੀਰੇ ਹਰ ਜੀ ਬਖਸ਼ੇ ਬਖਸ਼ ਲਏ ਸੁਖ ਸਦਾ ਸ੍ਰੀ ਕੋ ਪ੍ਰਸਾਦੀ ਸੇਵ ਕਰੀ ਸਕਾ ਕਬੀਰ ਮਨ ਮੇਰੇ ਨਾਮ ਰਤੇ ਸੁਖ ਹੋਏ ਗੁਰਮਤੀ ਨਾਮ ਸਲਾਹ ਦੂਜਾ ਬਨ ਕੋਈ ਲਾਭ ਧਰਮ ਰਾਏ ਨੂੰ ਹੁਕਮ ਹੈ ਬੈ ਸੱਚਾ ਤਰੁਣ ਕਿ ਵਿਚਾਰ ਦੂਜੇ ਪੈ ਦੁਸ਼ਟ ਆਤਮਾ ਉਹ ਤੇਰੀ ਸਰਕਾਰ ਅਧਿਆਤਮੀ ਹਰ ਗੁਣਤਾਸ ਮਨ ਜਪੇ ਕਮਲਾਰ ਤਿਨਕੀ ਸੇਵਾ ਧਰਮ ਰਾਏ ਕਰੇ ਤਨ ਸਵਰਨ ਹਰ ਮਨ ਕੇ ਵਿਕਾਰ ਮਨੇ ਤਜੇ ਮਨ ਚੁਕੇ ਮੁਖ ਪਾਨ ਆਤਮ ਰਾਮ ਪਛਾਣਿਆ ਸਹਿਜੇ ਨਾ ਸਮਾਨ ਬਿਨ ਸਤਿਗੁਰ ਮੁਕਤ ਨ ਪਾਈਏ ਮਨੁੱਖ ਫਿਰਦ ਪਾਨ ਸ਼ਬਦ ਨਾ ਚੀਨੈ ਕਥਨੀ ਬਦਨੀ ਕਰੇ ਵਿਖਿਆ ਮੈਂ ਸਮਾਨ ਸਭ ਕੁਛ ਆਪੇ ਆਪ ਹੈ ਦੂਜਾ ਬਨਾ ਕੋਈ ਜੋ ਬੁਲਾਏ ਤੋਂ ਬੋਲੀ ਹੈ ਜਾਂ ਆਪ ਬੁਲਾਏ ਸੋਏ ਗੁਰਮੁਖ ਬਾਣੀ ਸ਼ਬਦ ਹੈ ਸ਼ਬਦ ਬਨਾਵ ਹੋਏ ਨਾਨਕ ਨਾ ਸਮਾਨ ਤੂੰ ਜਿਤ ਸੇਵੇ ਸੁਖ ਹੋਏ ਸਿਰਾਕ ਮਹਲਾ ਤੀਜਾ ਜਗ ਹੁਮੇ ਮਲ ਮੈਲ ਉਹ ਦੁੱਖ ਪਿਆ ਜਗ ਹੁਮੇ ਮੈਲ ਦੁੱਖ ਪਾਇਆ ਮਲ ਲਾਕੇ ਦੂਜੇ ਪਾਏ ਮਲ ਹੋਮੇ ਧੋਤੀ ਕਿਵੇਂ ਨਾ ਉਤਰੇ ਜੇਸੋ ਤੀਰਥ ਨਾਇ ਬਹੁ ਬੇਦ ਕਰਮੇ ਦੂਣੀ ਮਲ ਲਾਕੀ ਆਏ ਪੜਿਆ ਮੈਲ ਨਾ ਪੁੱਛੀ ਆਏ ਪੁੱਛੋ ਗਿਆਨੇ ਜਾਏ ਮਨ ਮੇਰੇ ਗੁਰਸਰਣ ਆਵੇ ਤਨ ਮਿਲ ਹੋਏ ਮਨਮੁਖ ਹਰ ਹਰ ਕਰ ਥਕੇ ਮੈਲ ਨਾ ਸਕੀ ਤੋਏ ਰਹਾ ਮਨ ਮੇਰੇ ਭਗਤ ਨ ਹੋਬੀ ਨਾਨ ਪੈ ਚਾਹੇ ਮਨੁੱਖ ਮੈਲੇ ਮੈਲੇ ਮੋਹ ਜਾਸਨ ਪਾਤ ਖੁਆਏ ਗੁਰਪ੍ਰਸਾਦੀ ਮਨ ਵਸੈ ਮਲ ਹੋਮੇ ਜੈ ਸਮਾਏ ਜੋ ਅੰਧੇਰੇ ਦੀਪ ਕਪਾਲੀਐ ਤੋਕੁਰ ਤੋਕੁਰ ਗਿਆਨ ਅਗਿਆਨਤ ਚਾਏ ਮਨ ਹਮ ਮੇਰੇ ਹਮ ਕਰੇ ਹਮ ਕੀਆ ਹਮ ਕਰੇ ਗੇ ਹਮ ਮੂਰਖ ਪਾਤ ਕਰਨੇ ਵਾਲਾ ਵਿਸਰਿਆ ਦੂਜੇ ਪੈ ਪਿਆਰ ਮਾਇਆ ਜੀਵੜ ਦੁੱਖ ਨਹੀਂ ਸਭ ਪਵਤ ਕੇ ਸੰਸਾਰ ਗੁਮ ਸੁਖ ਪਾਈ ਸਤਨਾਮ ਉਰਤਾਰ ਜਿਸਨੂੰ ਬੇਦੇ ਸੁ ਮਿਲੈ ਹੋ ਤਿਸ ਪਲਹਾਰੇ ਜਾਵ ਇਹ ਮਨ ਭਗਤੀ ਰਤਿਆ ਸੱਚ ਬਾਣੀ ਨਿਜ ਥਾਵ ਮਨ ਤੇ ਜੇ ਵਰਤੀ ਸੱਚਿਆ ਗੁਣ ਗਾਵ ਨਾਨਕਰਾਂ ਨੂੰ ਵਿਸਰੈ ਸੱਚੇ ਮੈਂ ਸਮਾਵ ਸ੍ਰੀ ਰਾਖ ਮਹਲਾ ਚੌਥਾ ਘਰ ਪਹਿਲਾ ਮੈਂ ਮਨ ਤਨ ਬਿਰੋ ਅਤਿਖਲਾ ਕਿਉਂ ਪ੍ਰੀਤਮ ਮੇਰੇ ਘਰ ਆਏ ਜਾਂ ਦੇਖਾਂ ਪ੍ਰਭ ਆਪਣਾ ਪ੍ਰਭ ਦੇਖਦੇ ਦੁੱਖ ਜਾਏ ਜੈ ਪੁਛਾਂ ਤਿੰਨਾ ਸੱਜਣਾ ਪ੍ਰਭ ਕਿਰਤ ਬਿਦ ਮਿਲੇ ਮਿਲਾਏ ਮੇਰੇ ਸਤਿਗੁਰਾ ਮੈਂ ਹਰ ਮੈਂ ਤੁਸੀਂ ਪਿਨਾ ਮਨਾ ਕੋਈ ਹਾਂ ਮੂਰਖ ਮੋਸਣਾ ਤੀ ਕਰ ਕਿਰਪਾ ਮੇਰੇ ਹੱਸ ਹੋਏ ਰਹਾ ਸਤਿਗੁਰ ਦਾਤਾ ਹਰ ਨਾਮ ਕਾ ਪ੍ਰਭ ਆਪ ਮਿਲਾਵੇ ਸੋਏ ਸਤਿਗੁਰ ਹਰ ਪ੍ਰਭ ਬੁੱਝਿਆ ਗੁਰ ਜੀਵ ਅਵਨਾ ਕੋਈ ਹੋ ਗੁਰ ਸੁਣਾ ਢਹਿ ਪਵਾਂ ਕਰ ਦਇਆ ਮੇਰੇ ਪ੍ਰਭ ਸੋਏ ਮਨ ਹੱਠ ਕਿਨੇ ਨਾ ਪਾਇਆ ਕਰ ਭਾਵ ਥਕੇ ਸਭ ਕੋਈ ਸਹਿ ਸਿਆਣਪ ਕਰ ਰਹੇ ਮਨ ਕੁਰੇ ਰੰਗ ਨਾ ਹੋਏ ਕੂੜ ਕਾਵਟ ਕਿਰਨਾ ਪਾ ਜੋ ਪੀਜੇ ਖਾਵੇ ਸੋਏ ਸਭਨਾ ਤੇਰੀ ਆਸ ਪ੍ਰਭ ਸਭ ਜੀ ਤੇਰੇ ਤੋਂ ਪਾਸ ਪ੍ਰਭ ਤੋਂ ਖਾਲੀ ਕੋ ਨਹੀਂ ਦਰ ਗੁਰਮੁਖਾਂ ਨੂੰ ਸਪਾਸ ਬਿਗ ਭੋਜਨ ਡੁੱਬਦੇ ਘੱਟ ਲਏ ਚ ਨਾਨਕੀ ਅਰਦਾਸ ਸ੍ਰੀ ਰਾਗ ਮਹਲਾ ਚੌਥਾ ਨਾਮ ਮਿਲੇ ਮਨ ਤ੍ਰਿਪਤੀ ਹੈ ਬਿਨ ਨਾਵੇ ਤਰਚੀ ਪਾਸ ਕੋਈ ਗੁਰਮੁਖ ਸੱਜਣ ਮੈਂ ਮਿਲਾ

ਮੂਲਕ ਰਤਨ ਹੈ ਪੁਰ ਸਗਰ ਪਾਸ ਸਗੁਰ ਸਿਵ ਲੱਗਿਆ ਖੜ ਰਤਨ ਦੇ ਪ੍ਰਕਾਸ਼ ਧਨ ਵਡਭਾਗੀ ਵਡਭਾਗੀ ਆ ਜੋ ਆਏ ਮੇਰੇ ਗੁਰਪਾਲ ਜਿਨ੍ਹਾਂ ਸਤਿਗੁਰ ਪੁਰਖ ਨੂੰ ਭੇਟੋ ਉਸ ਭਾਗ ਨੂੰ ਸਕਾਲ ਉਹ ਫਿਰ ਜੋ ਭਾਈਏ ਵਿੱਚ ਵਿਸ਼ਟਾਂ ਵਿਕਾਰ ਵਿਖਰਾ ਉਹਨਾਂ ਪਾਸ ਤੁਸ ਨਾਲ ਭੇਟੀ ਹੈ ਜਿਨ ਅੰਤਰ ਕ੍ਰੋਧ ਚੰਡਾ ਸਤਿਗੁਰ ਪੁਰਖ ਅੰਮ੍ਰਿਤਸਰ ਵਡਭਾਗੀ ਨਾਵੇ ਆਏ ਉਹ ਜਨਮ ਜਨਮ ਕੀ ਮਰਤ ਰਹੇ ਨਿਮਨ ਨਾਮ ਤਰਾਏ ਜਨ ਨਾਨਕ ਉੱਤਮ ਪਦ ਪਾਇਆ ਸਤਿਗੁਰ ਕੀ ਲਵਲਾਏ ਸ੍ਰੀ ਰਾਖਮਾਲਾ ਚੌਥਾ ਗੁਣ ਕਾਵਾਂ ਗੁਣ ਵਿਥਰਾ ਗੁਣ ਫੋਲੀ ਮੇਰੀ ਪਾਏ ਗੁਰਮੁਖ ਸੱਜਣ ਗੁਣਕਾਰੀ ਆ ਮੇਰੇ ਸੱਜਣ ਹਰ ਗੁਣ ਗਾਏ ਹੀਰਾ ਹੀਰ ਮਿਰ ਵਿਦਿਆ ਰੰਗ ਚਲੂਲੇ ਨਾਏ ਮੇਰੇ ਗੋਬਿੰਦਾ ਗੁਣ ਕਾਵਾਂ ਤ੍ਰਿਪਤ ਮਨ ਹੋਏ ਅੰਤਰ ਪਿਆਸਰ ਨਾਮ ਕੀ ਗੁਰ ਤਸ ਮਨਾਵੇ ਸੋਏ ਰਹਾ ਮਨ ਰੰਗੋ ਵਡਭਾਗੀ ਹੋ ਗੁਰ ਠੁੱਠਾ ਕਰੇ ਪਸਾਵ ਗੁਰ ਨਾਮ ਤੜਾਏ ਰੰਗ ਸਿਉ ਹੁਣ ਸਤਿਗੁਰ ਕੈ ਬਲ ਚਾ ਬਿਨ ਸਤਿਗੁਰ ਹਰ ਨਾਮ ਲਖੇ ਲਾ ਕੋਟੀ ਕਣਕ ਮਾਇ ਬਿਨ ਭਾਗਾਂ ਸਤਿਗੁਰ ਨਾਥੀਏ ਘਰ ਬੈਠਿਆ ਨਿਤ ਨਿਰਪਾਸ ਅੰਤਰ ਗਿਆਨ ਦੁੱਖ ਹੈ ਦੁੱਖ ਭਰਮ ਹੈ ਵਿੱਚ ਪੜਦਾ ਦੁਰ ਪਿਆਸ ਬਿਨ ਸਤਿਗੁਰ ਭੇਟੇ ਕੰਚ ਨਾਥੀਏ ਮਨੁੱਖ ਲੋਹ ਬੂਡਾ ਬੇੜੀ ਪਾ ਸਤਿਗੁਰ ਬਹੁਤ ਹਰ ਨਾਮ ਕਾ ਕਹਿਤ ਬਿਦ ਚੜਿਆ ਜਾ ਸਤਿਗੁਰੂ ਭਾਣੇ ਜੋ ਚੱਲੈ ਵਿੱਚ ਬਹੁਤ ਬੈਠਾ ਏ ਧਨ ਧਨ ਵਡਭਾਗੀ ਨਾਨਕਾ ਜਿਨ੍ਹਾਂ ਸਤਿਗੁਰ ਲਏ ਮਿਲਾਏ ਸ੍ਰੀ ਰਾਗ ਮਹਲਾ ਚੌਥਾ ਪੰਥ ਹੋ ਪੰਥ ਸਾਵੀ ਨਿਤਕਾਲੀ ਕੋਈ ਪ੍ਰਭ ਦੱਸੇ ਤਿੰਨ ਜਾ ਜਿਨੀ ਮੇਰਾ ਪਿਆਰਾ ਰਾਫਿਆ ਤਿੰਨ ਪਿਛੇ ਲਾਭ ਪ੍ਰਾਉ ਕਰ ਬਿਨੰਤ ਕਰ ਜੋਤੜੀ ਮੈਂ ਪ੍ਰਭ ਮਿਲਣੇ ਕਾ ਚਾ ਭਾਈ ਮੇਰੇ ਭਾਈ ਜਿਨ੍ਹਾਂ ਕੋਈ ਮੋਕੋ ਹਰ ਪ੍ਰਭ ਮਿਲਾ ਹੋ ਸਰਵਟ ਕੁਮਾਰ ਜਿਨ ਹਰ ਪਦੀਆ ਦਿਖਾਇ ਰਹਾ ਹੋਏ ਨਿਮਾਣੀ ਟੈਪਾ ਪੂਰੇ ਸਗਰ ਪਾਸ ਨਿਮਾਣਿਆ ਗੁਰਮਾਨ ਹੈ ਗੁਰ ਸਗਰ ਪੂਰੇ ਪਾਸ ਹੋ ਗੁਰ ਸਲਾਈ ਨਾ ਰਜੂ ਨਾ ਮੇਰੇ ਆਪਣ ਪਾਸ ਸਤਿਗੁਰ ਨੂੰ ਸਭ ਕੋ ਲੋਚਾ ਜੇਤਾ ਸਤ ਜੇਤਾ ਜਾਗਤ ਸਭ ਕੋਈ ਬਿਨ ਭਾਗਾਂ ਦਸ ਨਾ ਥੀਏ ਭਾਗਹੀਨ ਬੈ ਰੋਏ ਜੋ ਹਰ ਪ੍ਰਭਾਣਾ ਸੋਥੀ ਆ ਧੁਰ ਲਿਖਿਆ ਨਾ ਮਿਟੈ ਕੋਏ ਆਪੇ ਸਤਿਗੁਰੂ ਆਪ ਹਰ ਆਪੇ ਮੇਰ ਮਲਾਏ ਆਪ ਦਇਆ ਕਰ ਮੇਰੇ ਸੀ ਗੁਰ ਸਤਿਗੁਰ ਪਿਛੇ ਪਾਸ ਸਭ ਜਗ ਜੀਵਨ ਜਗ ਆਪੇ ਨਾਨਕ ਜਦ ਦਸਮਾ ਸ੍ਰੀ ਰਾਖ ਮਨਾ ਚੌਥਾ ਰਸ ਅੰਮ੍ਰਿਤ ਨਾਮ ਰਸ ਅਤ ਭਲਾ ਕਹਿਤ ਬਿਦ ਮਿਲੇ ਰਸ ਖਾਏ ਜੈ ਪੁਛ ਸਾਖਣੀ ਦੱਸਾਂ ਕਿਉਂ ਕਰ ਮਿਲਿਆ ਓਬੇ ਪ੍ਰਭ ਨ ਬੋਲਣੀ ਹੋ ਮਲ ਮਲ ਤੋਬਾ ਤਿਨ ਪਾਏ ਪਾਈ ਰੇ ਮੇਰੇ ਸੱਜਣ ਹਕ ਅਨੁਸਾਰ ਸੱਜਣ ਸਤਿ ਪੁਰਖ ਹੈ ਦੁੱਖ ਕੱਢੇ ਹੋਮੇ ਮਾਰ ਰਹਾ ਮਨ ਮੁਖੀ ਆ ਦੁਹਾ ਕਣੀ ਤਿਨ ਦਇਆ ਪਈ ਮਨ ਆਏ ਸਤਿਗੁਰ ਬਚਨ ਰਤਨ ਹੈ ਜੋ ਮੰਨੇ ਸੋ ਹਰ ਸਿਖਾਏ ਸੇਵਟ ਭਾਗੇ ਵਡ ਜਾਣੀਐ ਜਿਨ ਹਰ ਰਸ ਖਾਧਾ ਗੁਰ ਪਾਏ ਇਹੋ ਹਰਸ ਬਣ ਤਿਣ ਸਭ ਹੈ ਭਾਗਹੀਨ ਨੇ ਖਾਏ ਬਿਨ ਸਤਿਗੁਰ ਪੱਲੇ ਨਾ ਪਏ ਮਨ ਮੁਖ ਰਹੇ ਪਲਾਏ ਉਹਨਾਂ ਸਤਿਗੁਰ ਆਗੇ ਨਾ ਰਪੈ ਉਹਨਾਂ ਅੰਦਰ ਖਰੋਚੰਡਾਰ ਹਰ ਹਰ ਰਸ ਹਰ ਹਰ ਹਰ ਰਸ ਆਪੇ ਆਪੇ ਹਰਸ ਹੋਏ ਆਪ ਦਇਆ ਕਰ ਦਿਵਸੀ ਗੁਰਮੁਖ ਅੰਮ੍ਰਿਤ ਚੋਏ ਸਭ ਮਨ ਤਨ ਹਰਿਆ ਹੋਇਆ ਨਾਨਕ ਹਰ ਵਸਿਆ ਮਨ ਸੋਏ ਸਿਰਾਕ ਮਹਲਾ ਚੌਥਾ ਦਿਨਸ ਚੜੇ ਫਰਿਆਤ ਫਿਰ ਰਣ ਸਬਾਈ ਜਾਏ ਆਪ ਖਟੇ ਨਾਨਾ ਬੁਝੇ ਨਿਤ ਮੂਸਾ ਲਾਇ ਟਕਾਏ ਕੂੜ ਗੁੜ ਮਿੱਠਾ ਮਾਇਆ ਪਸਰਿਆ ਮਨਮੁਖ ਲਾਕ ਮਠ ਮਾਖੀ ਪਤੇ ਬਚਾਏ ਭਾਈ ਰੇ ਮੈਂ ਮੀਤ ਸਖਾ ਪ੍ਰਭ ਸੋਏ ਪੁੱਤ ਕੁਲਤ ਮੋਹ ਵਿਖ ਹੈ ਅੰਤ ਬੇਲੀ ਕੋਈ ਨਾ ਹੋਏ ਰਹਾ ਗੁਰਮਤ ਹਾਲੇ ਉਪਰੇ ਲਿਪਤਰੇ ਸੁਣਾਏ ਉਨਾ ਚੱਲਣ ਸਦਾ ਨਿਹਾਲਿਆ ਹਰ ਖਰਚਰੀਆ ਪਾਤ ਪਾਏ ਗੁਰਮੁਖ ਦਰ ਕੇ ਮੰਨੀਐ ਹਰਿਆਪੇ ਲਏ ਕਲ ਲਾਏ ਗੁਰਮੁਖਾਂ ਨੂੰ ਪੰਥ ਪਰਟਾ ਦਰ ਦਰ ਠਾਕ ਨਾ ਕੋਈ ਪਾਏ ਹਰ ਨਾਮ ਸਲਾਹ ਨਾਮ ਮਨ ਨਾਮ ਰਹਿਣ ਲਿਵਲਾਏ ਅਨਹਰ ਧੁਨੀ ਦਰ ਵੱਜਦੇ ਦਰ ਸੱਚੇ ਸੋਭਾ ਪਾਏ ਜਿਨੀ ਗੁਰਮੁਖ ਨਾਮ ਸਲਾਇਆ ਤਿਨਾਂ ਸਭ ਕੋ ਕੈਸ ਪਾਸ ਤਿਨ ਕੀ ਸੰਗ ਦੇ ਪ੍ਰਭ ਮੈਂ ਜਾਸ ਕੀਰਦਾਸ ਨਾਨਕ ਭਾਗ ਵੱਡੇ ਤਿਨ ਗੁਰਮੁਖਾਂ ਜਿਨੇ ਅੰਤਰ ਨਾ ਪ੍ਰਗਾਸ ਸ੍ਰੀ ਰਾਖ ਮਹੱਲਾ ਪੰਜਵਾਂ ਘਰ ਪਹਿਲਾ ਕਿਆ ਤੁਰਤਾ ਦੇਖੇ ਪੁੱਤਰ ਅਕਰਤ ਸਿੰਘਾਰ ਦਸ ਭੋਗੇ ਖੁਸ਼ੀਆਂ ਕਰੇ ਮਾਣੇ ਰੰਗ ਪਾਰ ਬਹੁਤ ਕਰਹੇ ਫਰਮਾਏ ਸੀ ਵਰਤੇ ਹੋਏ ਅਪਾਰ ਕਰਤਾ ਚਿਤਨ ਆਪੇ ਮਨੁੱਖ ਅੰਧ ਪਾਰ ਮੇਰੇ ਮਾਨ ਸੁਖਦਾਤਾ ਹਰ ਸੋਏ ਗੁਰਪ੍ਰਸਾਦੀ ਪਾਈਐ ਕਰਮ ਪ੍ਰਾਪਤ ਹੋਏ ਰਹਾ ਕੱਪੜ ਭੂ ਲਪਟਾਇਆ ਸੁਨਾ ਰੁਪਾ ਖਾਗ
है पर गैवर बोरा की है रात अथाक कैसे चेतना पावी विसरा सब साग सृजन हर भुलाया अपने नावे न पाक लैंदा बद दुआए तू माया करे एकत जिसनों तू पत्याय दा सो सण तुझे अनंत अहंकार करे अहंकारिया व्यापे मन की मत तिन प्रया फलाया ना स जात न पत सतगुर पुरख मिलाए को सज्जन सोए हर जन का राखा एक है क्या मानस होमे रोए जे हर चन भावे सो करे दर फिर न भावे कोई नानक रता रंग हर सब जग में चरण होए सिरा कमला पनमा मन बिलास बोरा घना दृष्ट भूल खुशियां छत्र तार बचाए विसाचे परियां भाई रे सुख सा संग पाया लिखा लेख तिन पुरब दाते दुख ससा मिट गया रहा जिते थान थनंतरा तिते भावे आया तन पाती वड भूमिया मेरी मेरी कर परिया हुक्म चलाए न संग होए वरते अफरिया सब को बस कर लेन बिना वे खाकर लिया कूट तेती सेवका सब साधक दर करिया ग्रम पारी वड़ साहिब पी सब नानक सुपंथिया श्री श्री राक मला पनमा फलके उठ पपोलिया बिन पूजे मुक्त जान सो प्रचित न्यावी छुट्टै गी पिपाण सतगुर सेती चितलाय सदा सदा रग पाण प्राणी तू आया लाहा लैन लगा कित कफकड़े सब मुक्ति चली रैन रहा कुदम करे फसफंखिया दिसे नाई काल उथे साथ मनुख है फाता माया जाल बुते से पालिय जे सच्चा ना समाज जो कर छठ कवावना सो लगा मन पाए जिथे जा दुरपाता दुखी चिंता नाय फाते से निकले जो गुरकी फारी पाए कोई न रख से कोई रख न सके दूजा को ना दिखाए चारे कुंडा पाल के आए प्यास नाय ना सचे पाशाह दुखा रहा खड़ाए श्री राख महला पनमा घड़ी मोहत का पहुना का स्वर्ण हार माया काम ब्या प्या समझे नहीं पार उठ जड़िया पछताया परिया बस जंदा

ਹੁਆ ਹੁਕਮ ਕਿਸਾਨ ਦਾ ਤਾਂ ਲੁਣ ਮਿਣਿਆ ਖੇ ਤਾਰ ਪਹਿਲਾ ਪੈਰ ਤੰਦੇ ਪਿਆ ਦੂਜੇ ਪਾਰ ਸੋਇਆ ਤੀਜੇ ਚਾਕ ਚਕਾ ਚੌਥੇ ਭੋਰ ਪਿਆ ਕਦ ਹੀ ਚੇਤਨ ਆਇਓ ਜਿਨ ਜੀਉ ਪਿੰਡ ਦੀਆ ਸਾਰ ਸੰਗਤ ਕੋ ਪਾਰਿਆ ਜੀਉ ਕਿਆ ਕਿਰਪਾਨ ਜਿੱਤੇ ਸੋ ਜੀ ਮਨ ਪਈ ਮਿਲਿਆ ਪੁਰਸ ਜਾਣ ਨਾਨਕ ਡਿੱਠਾ ਸਦਾ ਹਾ ਨਾਲ ਹਰਿਅੰਤਰ ਜਾਮੀ ਸਾਨ ਸਿਰਾਕ ਮਹੱਲਾ ਪੰਜਵਾਂ ਸਭੇ ਗੱਲਾਂ ਵਿਸਾਰਨ ਇੱਕੋ ਵਿਸਰਨਾ ਜਾਓ ਧੰਦਾ ਸਭ ਜਲਾਇਕ ਹੈ ਗੁਰੂ ਨਾਮ ਦੀ ਆਸ ਸੱਚ ਸਵਾਓ ਆਸਾ ਸਭੇ ਲਾਇਕ ਹੈ ਇਕਾ ਆਸ ਕਮਾਓ ਜਿੰਨੀ ਸਗੁਰ ਸੇਵਿਆ ਤਿੰਨੀ ਅੱਗੇ ਮੇਰਾ ਨਥਾਓ ਮਨ ਮੇਰੇ ਕਰਤੇ ਨੂੰ ਸਲਾਹ ਸਭੇ ਛੜ ਸਿਆਨ ਪਾ ਗੁਰ ਕੀ ਪੈਰੀ ਪਾਇ ਰਹਾ ਭੁੱਖ ਦੁੱਖ ਭੁੱਖ ਨਾ ਵਿਆਪੀ ਜੇ ਸੁਖਦਾਤਾ ਮਨ ਹੋਏ ਕਿਤ ਹੀ ਕੰਮ ਨਾ ਛਿਜੀਏ ਜਾਂ ਹਿਰਦੇ ਸੱਚਾ ਸੋਏ ਜਿਸ ਤੂੰ ਰੱਖੇ ਹੱਥ ਦੇ ਤ ਸੰਭਾਲ ਨਾ ਸਕੇ ਕੋਏ ਸੁਖਦਾਤਾ ਗੁਰਸੇਵੀ ਹੈ ਸਭ ਗੁਣ ਕੱਢੇ ਤੋਏ ਸੇਵਾ ਮੰਗੇ ਸੇਵਕੋ ਲਾਈਆਂ ਆਪਣੀ ਸੇਵਾ ਸਾਧੂ ਸੰਗ ਮਸਕ ਤੇ ਟੁੱਠੇ ਪਾਵਾਂ ਦੇਵ ਸਭ ਕਿਛ ਬਸਕਤ ਸਾਹਿਬ ਹੈ ਆਪੇ ਕਣਕ ਰੇਬ ਸਤਿਗੁਰ ਕੇ ਬਰਹਾਣੇ ਮਨਸਾ ਸਭ ਪੂਰੇਵ ਇੱਕੋ ਦਸੈ ਸੱਜਣੋ ਇੱਕੋ ਪਾਈ ਮੀਤ ਇੱਕ ਦੀ ਸਮੱਗਰੀ ਇੱਕ ਸੈ ਦੀ ਹੈ ਰੀਤ ਇੱਕ ਸਿਓ ਮਨ ਮਾਨਿਆ ਤਾਂ ਹੋਆ ਨਚਰ ਚੀਤ ਸਤਿਖਾਣਾ ਸਤਿਪੈਣਾ ਟੇਕ ਨਾਨਕ ਸਤਿਕੀਤ ਸ੍ਰੀ ਰਾਕ ਮਹੱਲਾ ਪੰਜਵਾਂ ਸਭੇ ਥੋਕ ਪ੍ਰਾਪਤੇ ਜੇ ਆਵੇ ਕਹੱਥ ਜਨ ਪਦਾਰਥ ਸਫਲ ਹੈ ਜੇ ਸੱਚਾ ਸ਼ਬਦ ਕਥ ਗੁਰ ਤੇ ਮਹਿਲ ਪ੍ਰਾਪਤੇ ਜਿਸ ਲਿਖਿਆ ਹੋਵੇ ਮੱਥ ਮੇਰੇ ਮਨ ਏਕਸ ਸਿਉਂ ਚਿਤ ਲਾਇ ਏਕਸ ਬਿਨ ਸਭ ਧੰਦ ਹੈ ਸਭ ਮਿਥਿਆ ਮੋਹ ਮਾਇ ਰਹਾਉ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਦਰ ਕਰੇ ਨਿਮਖ ਏ ਖਰ ਨਾਮ ਦੇ ਮੇਰਾ ਮੰਤਰ ਸੀਤਲ ਹੋਏ ਜਿਸ ਕੋ ਪੁਰਬ ਲਿਖਿਆ ਤਿੰਨ ਸਤਿਗੁਰ ਚਰਨ ਗਏ ਸਫਲ ਮੂਰਤ ਸਫਲਾ ਕਰੀ ਜਿਸ ਸੱਚੇ ਨਾਲ ਪਿਆਰ ਦੁੱਖ ਸੰਤਾਪਨ ਲੱਗੇ ਜਿਸ ਸਰਕਾ ਨਾਮ ਧਾਰ ਬਾਹਾਂ ਪੱਕਰ ਗੁਰ ਕਾਢਿਆ ਸੋਈ ਤ੍ਰਿਆਪਾ ਥਨ ਸੁਹਾਵਾ ਪਿਤਾ ਜਿੱਥੇ ਸੰਸਭਾ ਢੋਈ ਟ ਸਹੀ ਨੋ ਮਿਲਾ ਜਨ ਪੂਰਾ ਗੁਰੂ ਲਪਾ ਨਾਨਕ ਬੱਧਾ ਘਰ ਤਹਾਂ ਜਿੱਥੇ ਮਿਰਤ ਨਾ ਜਨਮ ਜਰਾ ਸ੍ਰੀ ਰਾਕ ਮਹਲਾ ਸੋਈ ਧਿਆਈ ਜੀਅੜੇ ਸਿਰਸਾਹਾਂ ਪਾਤਸ਼ਾਹ ਹੋ ਤਿਸ ਹੀ ਕੀ ਕਰਿਆ ਸਮਾਨ ਜਿਸਕਾ ਸਭ ਸਿਵਸਾ ਸਭੇਸ਼ਲ ਸਭ ਸਿਆਣਵਾ ਛੱਡ ਕੇ ਗੁਰਖੀ ਚਰਣੀ ਪਾਏ ਮਨ ਮੇਰੇ ਸੁਖ ਸਹਿਜ ਸੇ ਤੀਜਾ ਪਨਵ ਆਠ ਪੈਰ ਪ੍ਰਭ ਧਿਆਏ ਤੂੰ ਗੁਣ ਗੋਇੰਦ ਨਿਤ ਗਾ ਰਹਾਉ ਤਕੀ ਚਰਣੀ ਪਰਮਨਾ ਤਿਸ ਜੇਵ ਡਵ ਨ ਕੋਏ ਜਿਸ ਸਿਮਰਤ ਸੁਖ ਹੋਏ ਕਣਾ ਦੁੱਖ ਦਰਦ ਨ ਮੂਲੇ ਹੋਏ ਸਦਾ ਸਦਾ ਕਰ ਚਾਕਰੀ ਪ੍ਰਭ ਸਾਹਿਬ ਸੱਚਾ ਸੋਏ ਸਾਧ ਸੰਗਤ ਨਿਬਲਾ ਕਟੀਏ ਜਮਕੀ ਪਾਸ ਸੁਖਦਾਤਾ ਪੈ ਭੰਜਨੋ ਤਸਿਆ ਕੇ ਕਰਦਾਸ ਮਿਹਰ ਕਰੇ ਜਿਸ ਮੇਰ ਪਾਨ ਤਾਂ ਕਾਰਜ ਆਵੇ ਰਾਜ ਬਹੁਤ ਬਹੁਤ ਬਖਾਣੀ ਉੱਚਾ ਉੱਚਾ ਥਾਓ

ਆਇ ਰਹਾ ਦੁਨੀਆ ਕੀਆਂ ਵਡਿਆਈਆਂ ਕਵਨੇ ਆ ਫੇਕਾ ਮਾਇਆ ਕਾਕ ਮਾਇਆ ਕਾ ਰੰਗ ਸਭ ਫੇਕਾ ਜਾ ਤੂੰ ਜਨਸ ਜਾ ਤੂੰ ਬਿਨਸ ਨਿਦਾਨ ਜਾ ਕੇ ਹਿਰਦੇ ਵਸੈ ਸੇ ਪੂਰੇ ਪ੍ਰਧਾਨ ਸਾਧੂ ਕੀ ਹੋ ਰੇਣ ਕਾ ਆਪਣਾ ਤਿਆਗ ਉਪਾਵ ਸਿਆਣ ਉਪਾਵ ਸਿਆਣ ਪਸਗਰ ਛੱਡ ਹਰ ਕੇ ਚਣੀ ਡਾਕ ਤਿਸੇ ਪ੍ਰਾਪਤ ਰਤਨ ਹੋਵੇ ਜਿਸ ਮਸਤਕ ਹੋਵੇ ਲੇਖ ਤਿਸੇ ਪ੍ਰਾਪਤ ਪਾਈ ਰੋ ਜਿਸ ਦੇਵੇ ਪ੍ਰਭ ਆਪ ਸਤਿਗੁਰ ਕੀ ਸੇਵਾ ਸੋ ਕਰੇ ਜਿਸ ਵਿਸੇ ਹੋਮੇ ਤਾਪ ਨਾਨਕ ਕੋ ਗੁਰ ਭੇਟਿਆ ਵਿਸੇ ਸਸਤਾ ਸ੍ਰੀ ਆਖ ਮਹਲਾ ਪੰਜਵਾਂ ਇੱਕ ਵਿਛਾਣੂ ਜੀ ਕਾ ਇੱਕੋ ਸਖਣਹਾਰ ਇੱਕ ਸਖਾ ਮਨ ਆਸਰਾ ਇੱਕੋ ਪ੍ਰਣ ਦਾਰ ਤਸਰਣਾ ਸਦਾ ਸਦਾ ਸਦਾ ਸੁਖ ਪਾਰ ਬ੍ਰਹਮ ਕਰਤਾਰ ਮੇਰੇ ਮਨ ਮੇਰੇ ਸਰਵਪਾਵ ਤਿਆਗ ਗੁਰਪੁਰਾ ਰਾਧ ਨਿਤ ਇੱਕ ਸਕੀਲ ਵਲਾਗ ਰਹਾ ਇੱਕੋ ਭਾਈ ਮਿਤ ਇੱਕ ਇੱਕੋ ਮਾਰਫਿਤਾ ਇੱਕ ਸਖੀ ਮਨ ਟੇਕ ਹੈ ਜਿਨ ਜੀਓ ਪਿੰਡ ਦਿੱਤਾ ਸੋ ਪ੍ਰਭ ਮਨੂ ਨ ਵਿਸਰੈ ਜਿਨ ਸਭ ਕਿਛ ਵਸ ਕੀਤਾ ਘਰ ਇੱਕੋ ਬਾਰ ਇੱਕੋ ਥਾਂ ਤਨੰਤਰ ਆਪ ਜੀ ਚੰਤ ਸਭ ਜਿਨ ਕੀ ਹੈ ਆਟ ਪੈਤ ਚਾਪ ਇਕਸ ਸਿਤੀ ਪੈ ਰਤਿਆ ਨਾ ਹੋਵੀ ਸੋ ਸੰਤਾਪ ਪਰ ਬ੍ਰਹਮ ਪ੍ਰਿਕ ਹੈ ਦੂਜਾ ਨਾਈ ਠਾਕ ਹੋਏ ਜਿਉ ਪਿੰਡ ਸਭ ਤਿਸਤਾ ਜੁਤ ਭਾਇ ਸੋ ਹੋਏ ਗੁਰ ਪੂਰੇ ਪੂਰਾ ਪਿਆ ਜਪਨਾਨ ਸੱਚਾ ਸੋਏ ਸਿਰਾ ਕਮਲਾ ਪੰਜਵਾਂ ਜਿਨ੍ਹਾਂ ਸਤਪੁਰ ਸਿਉ ਚਿਤਲਾ ਸੇ ਸੂਰੇ ਪ੍ਰਧਾਨ ਸੇ ਪੂਰੇ ਪ੍ਰਧਾਨ ਜਿਨ੍ਹਾਂ ਜਿਨ ਕੁਆ ਪਦਿਆਲ ਹੋਏ ਤਿਨ ਉਪਜੇ ਮਨ ਕਿਆਨ ਜਿਨ ਕੋ ਮਸਤਕ ਲਿਖਿਆ ਤਿਨ ਪਾਇਆ ਹਰ ਨਾਮ ਮਨ ਮੇਰੇ ਕੋ ਨਾਮ ਤਿਆ ਸਰਬ ਸੁਖਾਂ ਸੁਖ ਉਪਜੇ ਦਰ ਕੇ ਪੈਦਾ ਜਾ ਰਹਾ ਜਨਮ ਮਰਨ ਕਾ ਪੋ ਕੱਟੀਏ ਭਾਵ ਫਲ ਕਪਾਰ ਸਾਧੂ ਸੰਗਤ ਨਿਮਲਾ ਆਪ ਕਰੇ ਪ੍ਰਪਾਰ ਜਨਮ ਮਰਨ ਕੀ ਮਰ ਕੱਟੀਐ ਗੁਰਦਰਸ਼ਨ ਦੇਖ ਰਿਹਾ ਥਾਂ ਤਨੰਤਰ ਆਵ ਰਿਹਾ ਪਾਰ ਬ੍ਰਹਮ ਪ੍ਰਭ ਸੋਏ ਸਭਨਾ ਦਾਤਾ ਇੱਕ ਹੈ ਦੂਜਾ ਨਾਹੀ ਕੋਏ ਤੈਸਰਣਾ ਹੀ ਛੁੱਟੀਐ ਕੀਤਾ ਲੋੜੇ ਸੋ ਹੋਏ ਮੇਰੇ ਮਨ ਜਨਮ ਵਸਿਆ ਪਾਰ ਬ੍ਰਹਮ ਸੇ ਪੂਰੇ ਪ੍ਰਧਾਨ ਤਿਨਕੀ ਸੋਭਾ ਨੇ ਬਲੀ ਪਰਖ ਪਈ ਜਹਾਨ ਜਿਨੀ ਮੇਰਾ ਪ੍ਰਭ ਧਿਆਇਆ ਨਾਨਕ ਤਿਨਖ ਸਤ ਕੁਰਬਾਨ ਸ੍ਰੀ ਰਾਗ ਮਹਲਾ ਪੰਜਵਾਂ ਮੇਰੇ ਸਤਿਗੁਰ ਸਭ ਦੁੱਖ ਗਿਆ ਹਰ ਸੁਖ ਵਸਿਆ ਮੰਨਿਆ ਅੰਤ ਜੋ ਪ੍ਰਗਾਸਿਆ ਏਕ ਸਸੋਨ ਵਲਾਏ ਮੇਰੇ ਸਾਧੂ ਮੁਖ ਉਜਲਾ ਪੂਰਵ ਲਿਖਿਆ ਪਾਏ ਗੁਣ ਗੋਬਿੰਦ ਨਿਤ ਕਾਵਣੇ ਨਿਮਲ ਸਚੇ ਨਾਏ ਮੇਰੇ ਮਨ ਗੁਰਸਬ ਦੀ ਸੁਖ ਹੋਏ ਗੁਰਪੁਰੇ ਕੀ ਚਾਕਰੀ ਬਿਰਥਾ ਨਾ ਜਾਏ ਕੋਈ ਰਹਾ ਮਨ ਕਿਸ਼ਾਂ ਪੂਰੀਆਂ ਪਾਇਆ ਨਾਮਤਾਨ ਅੰਤਰ ਅੰਤਰ ਜਾਮੀ ਸਦਾ ਸੰਗ ਕਰਨੇ ਹਾ ਪਛਾਣ ਗੁਪਸਾ ਦੀ ਮੁੱਖ ਉਜਲਾ ਜਪ ਨਾਮਦਾਮ ਇਸ਼ਨਾਨ ਕਾਮ ਕ੍ਰੋਧ ਲੋਭ ਬਿਨਸਿਆ ਤਜਿਆ ਸਭ ਭਾਨ ਪਾਇਆ ਲਾਹਾ ਲਾਭ ਨਾਮ ਪੂਰਨ ਹੋਵੇ ਕਾਮ ਕਰ ਕਿਰਪਾ ਪ੍ਰਭ ਮੇਰਿਆ ਦੀਆ ਆਪਣਾ ਨਾਮ ਆਵੜ ਜਾਣਾ ਰਹਿ ਗਿਆ ਆਪ ਹੁਆ ਮਿਹਰਬਾਨ ਸੱਚ ਮਿਹਰ ਕਰ ਪਾਇਆ ਗੁਰਸਬ ਗੁਰਕਾ ਸ਼ਬ ਪਛਾਣ ਭਗਤ ਜਨਾ ਖੁਰਾਕਤਾ ਆਪਣੀ ਕਿਰਪਾ ਤਾਰ ਹਾਲਤ ਪਾਲਤ ਮੁੱਖ ਉਜਲੇ ਸਾਚੇ ਗੁਣਸਾਰ ਐਹ ਆਠ ਪੈਰ ਗੁਣਸਾਰ ਦੇ ਰਤੇ ਰੰਗ ਪਾਰ ਪਾਰ ਬ੍ਰਹਮ ਸੁਖ ਸਾਗਰ ਨਾ ਸਦ ਬਲਹਾ ਸਿਰ ਆਖ ਮਹਲਾ ਪੰਜਵਾ ਪੂਰਾ ਸਤਿਗੁਰ ਜੇ ਮੇਰਾ ਪਾਈਏ ਸ਼ਬਦ ਨਦਾਨ ਕਰ ਕਿਰਪਾ ਪਰਿਆ ਆਪਣੀ ਜਪੀਏ ਅੰਮ੍ਰਿਤ ਨਾਮ ਜਨਮ ਮਰਨ ਦੁੱਖ ਕੱਟੀ ਹੈ ਤਾਕੇ ਸਹਿ ਧਿਆਨ ਮੇਰੇ ਮਨ ਪ੍ਰਸਰ ਨਾਹੀ ਪਾਏ ਹਰਪਿੰਦ ਦੂਜਾ ਕੋ ਨਹੀਂ ਇੱਕੋ ਨਾਮ ਤਿਆ ਰਹਾ ਕੀਮਤ ਕਹਿਣਾ ਜਾਈਏ ਸਾਗ ਕੁਣੀਥਾ ਵਡਪਾ ਕੀ ਮਿਰ ਸੰਗਤੀ ਸੱਚਾ ਸਰਬਸਾ ਕਰ ਸੇਵਾ ਸੋ ਸਾਗਰ ਸਰਸਾ ਪਾਸ਼ਾ ਚਰਨ ਕਮਲ ਕਾ ਸਰਾ ਦੂਜਾ ਨਾਹੀ ਠਾ ਮੈਂ ਧਾਰ ਤੇਰੀ ਪਾਪ ਰਾਮ ਤੇਰੇ ਤਾਣ ਰਹਾ ਨਿਮਾਣਿਆ ਪ੍ਰਭ ਮਨ ਤੂੰ ਤੇਰੇ ਸੰਸ ਪਾਵ ਹਰ ਜਪੀਏ ਹਰ ਅਰਾਧੀਐ ਹਰ ਜਪੀਐ ਅਰਾਧੀਆ ਪੈਰ ਗੋਪਿੰਦ ਜੀ ਪ੍ਰਾਣ ਤਨ ਧਨ ਰੱਖੇ ਕਰ ਕਿਰਪਾ ਰਾਖੇ ਜਿੰਦ ਨਾਨਕ ਸਵਰੇ ਦੁੱਖ ਉਤਾਰੀਅਨ ਪ੍ਰਭ ਪਾਰ ਪਾਰ ਬ੍ਰਹਮ ਬਖਸ਼ੰਦ ਸਿਲਾਖ ਮੰਦਾ ਪੰਜਵਾਂ ਪ੍ਰੀਤ ਲੱਗੀ ਤਿਸ ਸੱਚ ਸੋ ਮਰੇ ਨਾ ਆਵੇ ਜਾਏ ਨਾ ਵਿਛੋੜਿਆ ਵਿਛੜੈ ਸਭ ਮੇਰਾ ਸਮਾਏ ਦੀਨ ਦਰਦ ਦੁੱਖ ਪੰਜਨਾ ਸੇਵਕੇ ਸਰਪਾਏ ਅਚਰਜ ਰੂਪ ਨਿਰੰਜਨੋ ਗੁਰ ਮਿਲਾਇਆ ਮਾਏ ਭਾਈ ਰੇ ਮੀਤ ਕਰੋ ਪ੍ਰਸ ਹੋਏ ਮਾਇਆ ਮੋਹ ਪ੍ਰੀਤ ਤ੍ਰੈਗਦਸ਼ੀ ਨ ਸਹਿ ਕੋਈ ਰਹਾ ਦਾਤਾ ਦਾਨਾ ਦਾਤਾ ਸਿਰਵੰਤ ਨਿਰਭਰ ਰੂਪ ਅਪਾਰ ਸੁਖਾਂ ਸਹਾਈ ਅਤ ਵੱਡਾ ਉੱਚਾ ਵੱਡੇ ਪਾਰ ਬਾਲਕ ਬਿਰਧ ਨ ਜਾਣੀ ਨਿਸ਼ਚਰ ਤੇ ਸਤਰਪਾਰ ਜੋ ਮੰਗੀਏ ਸੋ ਪਾਈਏ ਨੀ ਧਾਰਾਂ ਤਾਰ
जिस प्रात कलवखे हिरै मन तन हो पै शांत, एक मन एक त्याई मन की राय प्रांत, गुण गुण दान नव तन सदा पूर्ण जा की दात, एक मन एक त्याई मन ते लाए प्रांत, गुण निदान नवतन सदा पूर्ण जा की दात, सदा सदा राती है ना दिन विसरो नी रात, जिन को फूल लिखिया तिनका सखा कुपिंद, मन तन तन अर्पी सबो सगल बार ये चिंद, देख सुनिया हदूर सदा घट घट ब्रह्म बुरबंद, कृत करन उपाल दा प्रभु नानक सर्व शांत सिरा कमला पन्मा, मन तन तन जिन प्रभ दिया रखिया सहज पाए, सर्व कला कर थापिया अंतर जोत समाय, सदा सदा प्रभ सिमरी अंतर आखुर तार, मेरे मन हर पिन अब न खोए, प्रभ सरनाई सदा रो दुख न व्यापे कोई रहा, रतन पदार्थ मन का सुना रूपा खाक, मात पिता सुत बंद पा कूड़े सभ्य साख, जन किता न जानी मनुख पासन पाक, अंतर बार एक रहया तैस तू जान दूर, तिसना राखी लाख रहया तिसना लाखी रच रहया, अंतर हो मैं कूर भक्ति ना भी होनिया, आवे वंद है पूर राख रो प्रभ रखन हार, जी जंत कर दया बिन प्रभ कोई ना रखन हार, महा बिकट जंपिया

ਕਰੀਐ ਗੁਰ ਕੇ ਚਰਣੀ ਡਾਗ ਹੋਮੇ ਰੋਗ ਪ੍ਰਭ ਕੱਟੀਐ ਨਾ ਆਵੇ ਨਾ ਸੰਜਾਖ ਕਰ ਸੰਗਤ ਤੂੰ ਸਾਧਕੀ ਅੜਸਠ ਤੀਤ ਨਾਵ ਜਿਉ ਪ੍ਰਾਣ ਮਨ ਤਨ ਹਰੇ ਸਾਚਾ ਇਹੋ ਸਵਾਵ।

ਪਾਤਸ਼ਾਹੀ ਅਮਰ ਸੱਚ ਸੱਚੇ ਸੱਚਾ ਧਾਨ ਸੱਚੀ ਗੁਰਤ ਧਾਰੀਅਨ ਸੱਚ ਸਿਰ ਜਿਉ ਨ ਜਹਾਨ ਨਾਨਕ ਜਪੀਏ ਸੱਚ ਨਾਮ ਹੰਸ ਦਾ ਸਦਾ ਕਿਰਪਾਨ ਸ੍ਰੀ ਡਾਕ ਮਹਲਾ ਪੰਜਵਾਂ ਉਦਮ ਕਰ ਹਰ ਜਪਨਾ ਵਟਪਾ ਕੀਰਤਨ ਰਾਤ ਸੰਤ ਸੰਗਤ ਹਰ ਸਿਮਰਨ ਬਲ ਜਨ ਜਨ ਕੀ ਘਾਟ ਮਨ ਮੇਰੇ ਰਾਮ ਨਾਮ ਜਪਸਾਰ ਮਨ ਛੇ ਫਲ ਪਹੁੰਚ ਤੂੰ ਸਭ ਸੂ ਸਭ ਚੁੱਕੇ ਸੋ ਸੰਤਾਪ ਪ੍ਰਾਪ ਜਿਸ ਕਾਰਨ ਤਨ ਧਾਰਿਆ ਸੋ ਪ੍ਰਭ ਡਿੱਠਾ ਨਾਲ ਜਰ ਥਰ ਮਹਿਲ ਪੂਰਿਆ ਪ੍ਰਭ ਆਪੇ ਨਦ ਨਿਹਾਲ ਮਨ ਤਨ ਨਿਮਲਾ ਹੋਇਆ ਲਾਗੇ ਸਾਜ ਪ੍ਰੀਤ ਚਰਨ ਫਜੇ ਪਾ ਬ੍ਰਹਮ ਕੇ ਸਭ ਜਪ ਤਪ ਤਿਨ ਹੀ ਕੀਰਤ ਰਤਨ ਜਵੇਹਰ ਮਾਨਕਾ ਅੰਮ੍ਰਿਤ ਹਰਕਾ ਨਾਉ ਸੁਖ ਸਜ ਆਨੰਦ ਰਸ ਜਿਨ ਨਾਨਕ ਹਰ ਗੁਣ ਗਾ ਸਿਰਿਆ ਮਹਲਾ ਪੰਜਵਾ ਸੋਈ ਸਾਸਤ ਸੁਣ ਸੋਏ ਜਿਤ ਪਿਆਰ ਨਾਉ ਚਰਨ ਕਮਰ ਗੁਰ ਧੰਦੀ ਆ ਮਿਰਿਆ ਨਥਾਵੇ ਤਾ ਸਾਚੀ ਪੂੰਜੀ ਸਤ ਸੰਜਮੋ ਆਠ ਪੈਰ ਗੁਣ ਗਾ ਕਰ ਕਿਰਪਾ ਪ੍ਰਭੇਟਿਆ ਮਰਨ ਆਪ ਨ ਜਾਉ ਮੇਰੇ ਮਨ ਹਰ ਭਜ ਸਦਾ ਇੱਕ ਰੰਗ ਘੜ ਘੜ ਅੰਤਰ ਅਫਰਿਆ ਸਦ ਸਦਾ ਸਾਈ ਸੰਗ੍ਰਹਿ ਸੁਖਾਂ ਕੀਮਤ ਕਿਆ ਕਣੀ ਜਾ ਸਿਮਰੀ ਗੋਵਿੰਦ ਜਿਨ ਚਾਖਿਆ ਸੇ ਤ੍ਰਿਪਤਾ ਸਿਆ ਉਹ ਰਸ ਜਾਣੇ ਜਿੰਦ ਸੰਤਾਂ ਸੰਗਤ ਮਨ ਵਸੈ ਪ੍ਰਭ ਪ੍ਰੀਤਮ ਬਖਸ਼ਿੰਦ ਜਿਨ ਵਸਿਆ ਪ੍ਰਭ ਆਪਣਾ ਸਹੀ ਰਾਜ ਨਿਰਿੰਦ ਅਵਸਰ ਹਰ ਜਸ ਗੁਣਮਣ

ਆਪਣੀ ਨਿਹਾਲ ਕਰਮ ਭਰਾਵ ਤਿਸ ਹੋ ਪੈ ਜਿਸ ਨੂੰ ਹੋਏ ਦਿਆਲ ਮੇਰੇ ਮਨ ਗੁਰਜੇਵੜਿਆ ਨਾ ਕੋਏ ਦੂਜਾ ਥਾਉ ਕੋ ਨਾ ਸੁਜੈ ਗੁਰ ਮੇਰੇ ਸਾ ਸੋਏ ਰਹਾਵ ਸਗਲ ਪਦਾਰਥ ਤਸਮੇ ਲੈ ਜਿਸ ਗੁਰ ਜਿਸ ਗੁਰ ਢਾ ਜਾਏ ਗੁਰਚਾਣੀ ਜਿਨ ਮਨ ਲੱਗਾ ਸੇਵਟ ਭਾਗੀ ਮਾਏ ਗੁਰਦਾਤਾ ਸਮਰੱਥ ਗੁਰ ਗੁਰਸਮੇ ਰਿਆ ਸਮਾਏ ਗੁਰ ਪਰਮੇਸ਼ਵਰ ਪਾ ਬ੍ਰਹਮ ਗੁਰ ਡੁਬਦਾ ਲਏ ਤਰਾਏ ਕਿਰਤ ਮੁਖ ਗੁਰ ਸਲਾਹੀਆ ਕਰਨ ਕਰਨ ਸਮਰੱਥ ਸੇ ਮੱਥੇ ਨਚਰ ਭਏ ਜਿਨ ਗੁਰ ਧਾਰਿਆ ਹੱਥ ਗੁਰ ਅਮਰਤ ਨਾਮ ਪਿਆ ਲਿਆ ਜਨਮ ਮਰਨ ਕਾ ਪਥ ਗੁਰ ਪਰਮੇਸ਼ਵਰ ਸੇਵਿਆ ਭੈ ਭੰਜਨ ਦੁੱਖ ਲੱਥ ਸਗਲ ਗੈਰ ਗੰਭੀਰ ਅਥਾ ਸਤਿਗੁਰ ਗੈਰ ਗੰਭੀਰ ਹੈ ਸੁਖ ਸਾਗਰ ਅਗਖੰਡ ਜਿਨ ਗੁਰ ਸੇਵਿਆ ਆਪਣਾ ਜਮਦੂਤ ਲਾਗੇ ਡੰਡ ਗੁਰ ਨਾਲ ਤੁਰਨ ਰੱਖੀ ਖੋਜ ਡਿੱਟਾ ਬ੍ਰਹਮੰਡ ਨਾਮ ਧਾਨ ਸਤਿਆ ਸੁਖ ਨਾਨਕ ਮਨ ਮਹਿਮੰਡ ਸ੍ਰੀ ਰਾਗ ਮਹਲਾ ਪੰਜਵਾਂ ਮਿੱਠਾ ਕਰਕੇ ਖਾਇਆ ਕੌੜਾ ਉਪਜਿਆ ਸਾਧ ਭਾਈ ਮੀਤ ਸੁਰਤ ਕੀਏ ਵਿਖਿਆ ਰਚਿਆ ਸਾਬਾਦ ਜਾਂਦੇ ਬਿਰਨ ਹੋਪੀ ਬਿਰਨਾ ਬਿਸਮਾਰ ਮੇਰੇ ਮਨ ਸਤਿਗੁਰ ਕੀ ਸੇਵਾ ਲਾਗ ਜੋ ਜੋ ਦਿਸ ਸੋ ਬਿਨਸਾ ਮਨ ਕੀ ਮਤ ਤਿਆਗ ਰਹਾ ਜੋ ਕੁਕਰ ਹਰਕਾਇਆ ਧਾਵੇ ਦਰਸਾਏ ਲੋਭੀ ਜੰਤ ਨਾ ਜਾਣੀ ਭਖ ਭਖ ਸਭ ਖਾਏ ਕਾਮ ਕ੍ਰੋਧ ਮਦ ਵਿਆਪਿਆ ਫਿਰ ਫਿਰ ਜੁਨੀ ਪਾਏ ਮਾਇਆ ਜਾ ਪਸਾਰਿਆ ਭੀਤਰ ਚੋਕ ਬਣਾਏ ਤਿਸਨਾ ਪੰਖੀ ਫਸਿਆ ਨਿਕਸ ਨਾ ਪਾਏ ਮਾਏ ਜਿਨ ਕੀਤਾ ਤਿਸ ਨਾ ਜਾਣੀ ਫਿਰ ਫਿਰ ਆਵੇ ਜਾਏ ਅਨਕ ਪ੍ਰਕਾਰੀ ਮੋਹਿਆ ਬਹੁ ਵਿਦ ਇਸ ਸੰਸਾਰ ਜਿਸ ਨੂੰ ਰੱਖੇ ਸੋ ਰਹੇ ਸਮਰੱਥ ਪੁਰਖ ਅਪਾਰ ਹਰ ਜਨ ਹਲ ਉਦਰੇ ਨਾਨਕ ਸਰਪਲਹਾਰ ਸ੍ਰੀ ਰਾਗ ਮਹਲਾ ਪੰਜਵਾਂ ਘਰ ਦੂਜਾ ਗੋਇ ਲਿਆਇਆ ਗੋਇਲੀ ਕਿਆ ਤਿਸ ਡੰਪ ਪਸਾਰ ਮੁਹਰਤ ਪੁੰਨੀ ਚਲਣਾ ਤੂੰ ਸਮਰ ਕਰਵਾਰ ਹਰ ਗੁਣ ਗਾਓ ਮਨਾ ਸਗੁਰ ਸੇ ਪਿਆਰ ਕਿਆ ਥੋਰੜੀ ਬਾਤ ਕੁਮਾਰ ਰਹਾਓ ਜੈਸੇ ਰਣ ਪ੍ਰਾਹੁਣੇ ਉੱਠ ਚੱਲੇ ਪ੍ਰਭਾਤ ਕਿਆ ਤੂੰ ਰਤਾ ਗ੍ਰਸਤ ਸਮ ਸਭ ਫੁੱਲਾਂ ਕੀ ਵਕਾਤ ਮੇਰੀ ਮੇਰੀ ਕਿਆ ਕਰੇ ਜਿਨ ਦੀਆ ਸੋ ਪ੍ਰਭ ਲੋੜ ਸਰਫ ਉੱਠੀ ਚੱਲਣਾ ਛੱਡ ਲਾ ਛੱਡ ਜਾਸੀ ਲਾ ਕਰੋੜ ਲੱਖ ਚੁਰਾਸੀ ਭਰਮਤੇ ਆ ਦੁਰਲੱਭ ਜਨਮ ਪਾਇਓ ਨਾਨਕ ਨਾਮ ਸਮਰ ਤੂੰ ਸੋ ਦਿਨ ਨੇੜਾਇਓ ਸ੍ਰੀ ਰਾਗ ਮਹੱਲਾ ਪੰਜਵਾਂ ਤਿਚਰ ਵਸੈ ਸਹੇਲੜੀ ਜਿਚਰ ਸਾਥ ਜਿਤਰ ਸਾਥੀ ਨਾਲ ਤਿਸਰ ਵਚੇ ਸਹੇਲੜੀ ਜਿਚਰ ਸਾਥੀ ਨਾਲ ਜਾਂ ਸਾਥੀ ਉੱਠ ਚੱਲਿਆ ਤਾਂ ਤਨ ਖਾਕੂ ਰਾਲ ਮਨ ਬਿਰਾ ਪਿਆ ਦਰਸ਼ਨ ਦੇਖਣੇ ਕਾ ਚਾਉ ਤਾਂ ਸੋ ਤੇਰਾ ਥਾਂ ਰਹਾ ਜਿਚਰ ਵਸਿਆ ਕੰਤ ਘਰ ਜਿਉ ਜਿਉ ਸਭ ਕਹਾਤ ਜਾਂ ਉੱਠੀ ਚਲਸੀ ਕੰਤੜਾ ਤਾਂ ਕੋਈ ਨਾ ਪੁੱਛੇ ਤੇਰੀ

0: ਸਭਨਾ ਸਹੁਰੇ ਪੰਜਨਾ ਸਭ ਮੁਕਲਾਵਨ ਹਾਰ ਨਾਨਕ ਤਨ ਸੁਹਾਗਣੀ ਜਿਨ ਸਹਿ ਨਾਲ ਪਿਆਰ ਸ੍ਰੀ ਰਾਖ ਮਹਲਾ ਪੰਜਵਾਂ ਕਰ ਸੀਮਾ
1: ਕਰਨ ਕਰਨ ਏਕ ਹੀ ਜਿਨ ਕੀ ਆਕਾਰ ਇਸੇ ਤਿਆਵੋ ਮਨ ਮੇਰੇ ਸਰਬ ਕੋ ਆਧਾਰ ਗੁਰ ਕੈ ਚਰਨ ਮਨ ਮੈਂ ਧਿਆਏ ਛੋੜ ਸਗਲ ਸਿਆਣਪਾਂ ਸੱਚ ਸ਼ਬਦ ਲਿਵਲਾਏ ਰਹਾਓ ਦੁੱਖ ਕਲੇਸ਼ ਨਾ ਪਉ ਵਿਆਪੇ ਗੁਰਮੰਤਰ ਹਿਰਦੇ ਹੋਏ ਕੋਟ ਜਤਨਾ ਕਰ ਰਹਿ ਗੁਰਬਿਨ ਤਰਿਓ ਨ ਕੋਏ ਦੇਖ ਦਰਸ਼ਨ ਮਨ ਸਧਾਰੇ ਪਾਪ ਸਗਲੇ ਜਾਹੇ ਹੋਂ ਤਿਨ ਕੈ ਬਲਿਹਾਰ ਨੇ ਜੇ ਗੁਰ ਕੀ ਪੈਰੀ ਪਾਹੇ ਸਾਧ ਸੰਗਤ ਮਨ ਵਸੇ ਸਾਚ ਹਰ ਕਾ ਨਾਉ ਸੇਵਡ ਭਾਗੀ ਨਾਨਕਾ ਜਿਨਾ ਮਨ ਇਹੋ ਪਾਓ ਸ੍ਰੀ ਰਾਗ ਮਹੱਲਾ ਪੰਜਵਾਂ ਸੰਚ ਹਰ ਤਨ ਪੂਜ ਸਤਿਗੁਰ ਛੋੜ ਸਗਲ ਵਿਕਾਰ ਜੰਤੂ ਸਾਧ ਸਵਾਰਿਆ ਹਰ ਸਿਮਰ ਹੋਏ ਉਧਾਰ ਜਪ ਮਨ ਨਾਮ ਏਕ ਅਪਾਰ ਪ੍ਰਾਨ ਮਨ ਤਨ ਜਿਨੇ ਦੀਆ ਹਿਰਦੇ ਕਾ ਆਧਾਰ ਰਹਾਓ ਕਾਮ ਕ੍ਰੋਧ ਹੰਕਾਰ ਮਾਤੇ ਵਿਆਪਿਆ ਸੰਸਾਰ ਪੋ ਸੰਤੀ ਸਰਨਿ ਲਾਗ ਚਰਨੀ ਮਿਟੇ ਦੁਖ ਅੰਧਾਰ ਸਤ ਸੰਤੋਖ ਦਇਆ ਕਮਾਵੇ ਇਹ ਕਰਨੀ ਸਾਰ ਆਪ ਛੋੜ ਸਭ ਹੋਈ ਰਹਿਣਾ ਜਿਸ ਦੀ ਪ੍ਰਭ ਨਿਰੰਕਾਰ ਜੋ ਦੀ ਸੇ ਸੋ ਸਗਲ ਤੂੰ ਹੈ ਪਸਰਿਆ ਪਸਾਰ ਕਹੋ ਨਾਨਕ ਗੁਰ ਪਰਮ ਕਾਟਿਆ ਸਗਲ ਬ੍ਰਹਮ ਵਿਚਾਰ ਸ੍ਰੀ ਰਾਗ ਮਹੱਲਾ ਪੰਜਵਾਂ ਦੋ ਕ੍ਰਿਤ ਸੋ ਕ੍ਰਿਤ ਮੰਦੇ ਸੰਸਾਰ ਸਗਲਾਨਾ ਦੋਹਾਂ ਤੇ ਰਹਿਤ ਭਗਤ ਹੈ ਕੋਈ ਵਿਰਲਾ ਜਾਣਾ ਠਾਕਰ ਸਰਬੇ ਸਮਾਨਾ ਕਿਆ ਕਹੋ ਸੁਣੋ ਸੁਆਮੀ ਤੂੰ ਵੱਡ ਪੁਰਖ ਸੁਜਾਨਾ ਰਹਾਓ ਮਾਨ ਅਭਿਮਾਨ ਮਦੇ ਸੋ ਸੇਵਕ ਨਾਹੀ ਤਤ ਸਮਦਰਸੀ ਸੰਤੋ ਕੋਈ ਕੋਟ ਮਦਾਹੀ ਕਹਿਣ ਕਹਾਵਣੇ ਉਹ ਕੀਰਤਲ ਕਰਲਾ ਕਥਨ ਕਹਿਣ ਤੇ ਮੁਕਤਾ ਗੁਰਮੁਖ ਕੋਈ ਵਿਰਲਾ ਗਾਤਵ ਗਿਤ ਕੁਛ ਨਦਰ ਨਾ ਆਇਆ ਸੰਤਨ ਕੀ ਰਹਿ ਨਾਨਕ ਦਾਨ ਪਾਇਆ ਸ੍ਰੀ ਰਾਗ ਮਹੱਲਾ ਪੰਜਵਾਂ ਕਰ ਸਤਵਾਂ ਤੇਰੇ ਭਰੋਸੇ ਪਿਆਰੇ ਮੈਂ ਲਾਡ ਲਡਾਇਆ ਭੁੱਲੋ ਚੁੱਕੋ ਬਾਰਕ ਤੂੰ ਹਰ ਪਿਤਾ ਮਾਇਆ ਸੁਹੇਲਾ ਕਹਿਣ ਕਹਾਵਨ ਤੇਰਾ ਵਿਖਮ ਪਾਵਨ ਰਹਾਓ ਹੋ ਮਾਨ ਤਾਨ ਕਰੋ ਤੇਰਾ ਹੋ ਜਾਨੂ ਆਪਾ ਸਭ ਹੀ ਮਦ ਸਭੀ ਤੇ ਬਾਰ ਮੇ ਬੇਮਤਾਜ ਬਾਪਾ ਪਿਤਾ ਹੋ ਜਾਨੂ ਨਾਹੀ ਤੇਰੀ ਕਵਨ ਜੁਗਤਾ ਬੰਧਨ ਮੁਕਤ ਸੰਤੋ ਮੇਰੀ ਰਾਖੇ ਮਮਤਾ ਪੈ ਕਿਰਪਾਲ ਠਾਕਰ ਆਵਨ ਜਾਣਾ ਗੁਰ ਮਿਲ ਨਾਨਕ ਪਾਰ ਬ੍ਰਹਮ ਪਛਾਣਾ ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪਹਿਲਾ ਸੰਤ ਜਨਾ ਮਿਲ ਭਾਈਆ ਕਟੜਿਆ ਜਮਕਾਲ ਸੱਚਾ ਸਹਿ ਮਨ ਉਠਾ ਹੋਆ ਖਸਮ ਦਿਆਲ ਪੂਰਾ ਸਤਿਗੁਰ ਭੇਟਿਆ ਬਿਨਸਿਆ ਸਭ ਜੰਜਾਲ ਮੇਰੇ ਸਤਿਗੁਰਾ ਹੋ ਤੁਦ ਵਿਟੋ ਕੁਰਬਾਨ ਤੇਰੇ ਦਰਸ਼ਨ ਕੋ ਬਲਿਹਾਰ ਨੇ ਤੁਦ ਦਿੱਤਾ ਅੰਮ੍ਰਿਤ ਨਾਮ ਰਹਾਓ ਜਿੰਤੂ ਸੇਵਿਆ ਭਉ ਕਰ ਸੇ ਪੁਰਖ ਸਜਾਨ ਤਿੰਨਾ ਪਿੱਛੇ ਛੁੱਟੀ ਹੈ ਜਿਨ ਅੰਦਰ ਨਾਮ ਨਿਧਾਨ ਗੁਰ ਜੇ ਵਡਦਾਤਾ ਕੋ ਨਹੀਂ ਜਿਨ ਦਿੱਤਾ ਆਤਮਦਾਨ ਆਏ ਸੀ ਪਰਵਾਨ ਹੈ ਜਿਨ ਗੁਰ ਮਿਲਿਆ ਸੁਭਾਏ ਸੱਚੇ ਸੇਤੀ ਰਤਿਆ ਦਰਗੇ ਬੈਸਨ ਜਾਏ ਕਰਤੇ ਹੱਥ ਵਡਿਆਈਆ ਪੂਰਬ ਲਿਖਿਆ ਪਾਏ ਸੱਚ ਕਰਤਾ ਸੱਚ ਕਰਨ ਹਾਰ ਸੱਚ ਸਹਿਬ ਸੱਚ ਟੇਕ ਸੱਚੋ ਸੱਚ ਵਖਾਣੀਏ ਸੱਚੋ ਬੁੱਧ ਵਿਵੇਕ ਸਰਬ ਨਿਰੰਤਰ ਰਵ ਰਿਹਾ ਜਪ ਨਾਨਕ ਜੀਵੇ ਏਕ ਸ੍ਰੀ ਰਾਗ ਮਹੱਲਾ ਪੰਜਵਾਂ ਗੁਰ ਪਰਮੇਸ਼ਰ ਪੂਜੀਏ ਮਨ ਤਨ ਲਾਏ ਪਿਆਰ ਸਤਿਗੁਰ ਦਾਤਾ ਜੀ ਕਾ ਸਭਸੇ ਦੇ ਆਧਾਰ ਸਤਿਗੁਰ ਬਚਨ ਕਮਾਮ ਨੇ ਸੱਚਾ ਇਹੋ ਵਿਚਾਰ ਮਿਨ ਸਾਧੂ ਸੰਗਤ ਰਤਿਆ ਮਾਇਆ ਮੋਹ ਸਭ ਸ਼ਾਰ ਮੇਰੇ ਸਾਜਨ ਹਰ ਹਰ ਨਾਮ ਸੰਭਾਲ ਸਾਧੂ ਸੰਗਤ ਮਨ ਵਸੇ ਪੂਰਨ ਹੋਵੇ ਕਾਲ ਰਹਾਓ ਗੁਰ ਸਮਰਾਤਿਆ ਪਾਰ ਗੁਰ ਵਡਭਾਗੀ ਦਰਸ਼ਨ ਹੋਏ ਗੁਰੇ ਅਗੋਚਰ ਨਿਰਮਲਾ ਗੁਰ ਜੀ ਵਡੇ ਅਵਰ ਨ ਕੋਏ ਗੁਰ ਕਰਤਾ ਗੁਰ ਕਰਨਹਾਰ ਗੁਰਮੁਖ ਸੱਚੀ ਸੋਏ ਗੁਰ ਤੇ ਵਾਰ ਕਿਛ ਨਹੀਂ ਗੁਰ ਕੀਤਾ ਲੋੜੇ ਸੋ ਹੋਏ ਗੁਰ ਤੀਰਥ ਗੁਰ ਪਰਪਾਰ ਜਾਤ ਗੁਰ ਮਨਸਾ ਪੂਰਨ ਹਾਰ ਗੁਰਦਾਤਾ ਹਰ ਨਾਮ ਦੇਵ ਦਰੇ ਸਭ ਸੰਸਾਰ ਗੁਰ ਸਮਰੱਥ ਗੁਰ ਨਿਰੰਕਾਰ ਗੁਰ ਉੱਚਾ ਗਮ ਅਪਾਰ ਗੁਰ ਕੀ ਮਹਿਮਾ ਗਮ ਹੈ ਕਿਆ ਕਥੇ ਕਥਨ ਹਾਰ ਜਿਤੜੇ ਫਲ ਮਨ ਬਚ ਗਏ ਤਿਤੜੇ ਸਤਿਗੁਰ ਪਾਸ ਪੂਰਬ ਲਿਖੇ ਪਾਵਨੇ ਸਾਚ ਨਾਮ ਦੇ ਰਾਸ ਸਤਿਗੁਰ ਸਰਨੀ ਆਇਆ ਬੋੜ ਨਹੀਂ ਬਿਨਾਸ ਹਰ ਨਾਨਕ ਕਦੇ ਨਾ ਵਿਸਰੋ ਇਹ ਜੀਓ ਪਿੰਡ ਤੇ ਰਸਾਸ ਸ੍ਰੀ ਰਾਗ ਮਹੱਲਾ ਪੰਜਵਾਂ ਸੰਤ ਜਨੋ ਸੁਨੋ ਭਾਈਓ ਛੂਟਣ ਸਾਚੇ ਨਾਏ ਗੁਰ ਕੈ ਚਰਨ ਸਰੇਵਨੇ ਤੀਰਥ ਅਰਕਾ ਨਾਉ ਆਗੇ ਦਰਗੇ ਮੰਨੀਏ ਮਿਲੇ ਨਥਾਵੇਂ ਥਾਉ ਭਾਈ ਰੇ ਸਾਚੀ ਸਤਿਗੁਰ ਸੇਵ ਸਤਿਗੁਰ ਤੁੱਠੀ ਪਾਈਏ ਪੂਰਨ ਲਾਖਿਆ ਭੇਵ ਰਹਾਓ ਸਤਿਗੁਰ ਵਿੱਟੋਂ ਵਾਰਿਆ ਜਿਨ ਦਿੱਤਾ ਸੱਚਾ ਸੱਚ ਨਾਓ ਆਂਦਿਨ ਸੱਚ ਸਲਾਹਨਾ ਸੱਚੇ ਕੇ ਗੁਣ ਗਾਓ ਸੱਚ ਖਾਣਾ ਸੱਚ ਪਹਿਨਣਾ ਸੱਚੇ ਸੱਚਾ ਨਾਓ ਸਾਸ ਗ੍ਰਾਸ ਨ ਵਿਸਰੇ ਸਫਲ ਮੂਰਤ ਗੁਰ ਆਪ ਗੁਰ ਜੇ ਵੜੇ ਅਵਰ ਨ ਦਿਸਈ ਆਠ ਪੈਰ ਤਿਸ ਜਾਪ ਨਦਰ ਕਰੇ ਤਾਂ ਪਾਈਐ ਸੱਚ ਨਾਮ ਗੁਣਤਾਸ ਗੁਰ ਪਰਮੇਸ਼ਰ ਏਕ ਹੈ ਸਭ ਮੈਂ ਰਿਆ ਸਮਾਏ ਜਿਨ ਕੋ ਪੂਰਬ ਲਿਖਿਆ ਸੇ ਨਾਮ ਧਿਆਏ ਨਾਨਕ ਗੁਰ ਸਰਨਾਗਤੀ ਮਰੇ ਨਾ ਵੇ ਜਾਏ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਕਰ ਪਹਿਲਾ ਅਸ਼ਟਪਦੀਆਂ ਆਖ ਆਖ ਮਨ ਵਾਮਨਾ ਜਿਉਂ ਜਿਉਂ ਜਾਪੇ ਵਾਏ ਜੋ ਨੋ ਵਾਏ ਸੁਨਾਈਏ ਸੋ ਕੇਵਟ ਕਿਤ ਥਾਏ ਆਖਣ ਵਾਲੇ ਜੇਤੜੇ ਸਭ ਆਖ ਰਹਿ ਲਿਵਲਾਏ ਬਾਬਾ ਅੱਲੋ ਅਗਮ ਅਪਾਰ ਪਾਕੀ ਨਾਹੀ ਪਾਕ ਥਾਏ ਸੱਚਾ ਪਰਵਤਗਾਰ ਰਹਾਓ ਤੇਰਾ ਹੁਕਮ ਨਾ ਜਾਪੀ ਕੇਤੜਾ ਲਿਖ ਨਾ ਜਾਣੇ ਕੋਏ ਜੇ ਸੋ ਸਾਇਰ ਮੇਲੀਏ ਤਿਲ ਨਾ ਪਜਾਵੇ ਰੋਏ ਕੀਮਤ ਕਿਨੇ ਨ ਪਾਈਆ ਸਭ ਸੁਣ ਸੁਣ ਆਖੇ ਸੋਏ ਪੀਰ ਪਕੰਬਰ ਸਾਲਕ ਸਾਧਕ ਸੋਧੇ ਔਰ ਸ਼ਹੀਦ ਸੇਖ ਮਸਾਏ ਕਾਜੀ ਮੁੱਲਾਂ ਦਾਦਰ ਵੇਸਰ ਸ਼ਹੀਦ ਬਰਕਤ ਤਿਨ ਕੋ ਅਗਲੀ ਪੜਦੇ ਰਹਿਣ ਦਰੂਦ ਪੁੱਛ ਨ ਸਾਜੇ ਪੁੱਛ ਨ ਟਾਏ ਪੁੱਛ ਨ ਦੇ ਵੇਲੇ ਆਪਣੀ ਕੁਦਰਤ ਆਪੇ ਜਾਣੇ ਆਪੇ ਕਰਨ ਕਰੇ ਸਭਨਾ ਵੇਖੇ ਨਦਰ ਕਰ ਜੈ ਭਾਵੇ ਤਾਂ ਦੇ ਥਾਵਾਂ ਨਾਮ ਨਾ ਜਾਣੀਏ ਨਾਵਾਂ ਕੇਵਡ ਨਾਉ ਜਿੱਥੇ ਵਸੇ ਮੇਰਾ ਪਾਤਸ਼ਾਹ ਸੋ ਕੇਵਡ ਹੈ ਥਾਉ ਅੱਪੜ ਕੋਈ ਨ ਸਕਈ ਹੋ ਕਿਸਨੋ ਪੁੱਛਣ ਜਾਓ ਵਰਨਾ ਵਰਨ ਭਾਵਨੀ ਜੇ ਕਿਸੇ ਵੱਡਾ ਕਰੇ ਅਬ ਵੱਡੇ ਹੱਥ ਵੱਡੇ ਆਈਆਂ ਜੈ ਭਾਵੇ ਤਾਂ ਦੇ ਹੁਕਮ ਸਵਾਰੇ ਆਪਣਾ ਚਸਨ ਢਿੱਲ ਕਰੇ ਸਭ ਕੋ ਆਖੇ ਬਹੁਤ ਬਹੁਤ ਲੈਣੇ ਕੇ ਵਿਚਾਰ ਕੇਵਡ ਦਾਤਾ ਆਖੀਏ ਦੇ ਕੇ ਰਿਆ ਸਮਾਰ ਨਾਨਕ ਤੋਟ ਨ ਆਵਈ ਤੇਰੇ ਜੁਗੋ ਜੁਗ ਭੰਡਾਰ ਮਹੱਲਾ ਪਹਿਲਾ ਸਭੇ ਕੰਤ ਮਹੇਲੀਆਂ ਸਗਲੀਆਂ ਕਰੇ ਸਿੰਗਾਰ ਗੰਤ ਗਨਾਵਣੇ ਆਈਆਂ ਸੂਆ ਵੇਸ ਬਕਾਰ ਪਖੰਡ ਪ੍ਰੇਮ ਨ ਪਾਈਆ ਖੋਟਾ ਪਾਜ ਖੁਆਰ ਹਰ ਜੀਓ ਇਉਂ ਪਿਰ ਰਾਵੇ ਨਾਰ ਤੁਧ ਭਾਵਨ ਸੁਹਾਗਣੀ ਆਪਣੀ ਕਿਰਪਾ ਲਿਓ ਸਵਾਰ ਰਹਾਓ ਗੁਰ ਸ਼ਬਦੀ ਸੀ ਗਾਰੀਆ ਤਨ ਮਨ ਪਿਰਕੇ ਪਾਸ ਦੋਏ ਘਰ ਜੋੜ ਖੜੀ ਤੱਕੇ ਸੱਚ ਕਹੇ ਅਰਦਾਸ ਲਾਲ ਰਤੀ ਸੱਚ ਪੈ ਵਸੀ ਪਾਏ ਰਤੀ ਰੰਗ ਰਾਸ ਪ੍ਰੀਕੀ ਚੇਰੀ ਕੱਢ ਗਿਆ ਲਾਲੀ ਮਾਨੇ ਨਾਉ ਸਾਚੀ ਪ੍ਰੀਤ ਨ ਟੁੱਟਈ ਸਾਚੇ ਮੇਲ ਮਿਲਾਓ ਸ਼ਬਦ ਰਤੀ ਮਨ ਵੇਦਿਆ ਹੋ ਸਤ ਬਲਿਹਾਰੀ ਜਾਓ ਸਾ ਤਨ ਰੰਡ ਨ ਬੇਸਈ ਜੇ ਸਤਿਗੁਰ ਮਹਿ ਸਮਾਏ ਪਿਰ ਰਸਾਲੂ ਨੋ ਤਨੋ ਸਾਚੋ ਮਰੇ ਨ ਜਾਏ ਨੇਤਰ ਵੇ ਸੁਹਾਗਣੀ ਸਾਚੀ ਨਦਰ ਜਾਏ ਸਾਚ ਧੜੀ ਤਨ ਮੱਡ ਗਿਆ ਕਾਪੜ ਪ੍ਰੇਮ ਸਿੰਗਾਰ ਚੰਦਨ ਚੀਤ ਵਸਾਇਆ ਮੰਦਰ ਦਸਵਾਂ ਦੁਆਰ ਦੀਪਕ ਸ਼ਬਦ ਵਿਗਾਸਿਆ ਰਾਮ ਨਾਮ ਉਰਹਾਰ ਨਾਰੀ ਅੰਦਰ ਸੋਹਣੀ ਮਸਤਕ ਮਣੀ ਪਿਆਰ ਸੋਭਾ ਸੁਰਤ ਸੁਹਾਮਣੀ ਸਾਚੇ ਪ੍ਰੇਮ ਪਿਆਰ ਬਿਨ ਪਿਰ ਪੁਰਖ ਨਾ ਜਾਨਹੀਂ ਸਾਚੇ ਗੁਰ ਕੈ ਹੇਤ ਪਿਆਰ ਨਿਸ ਅੰਧਿਆਰੀ ਸੁੱਤੀਏ ਕਿਉਂ ਪਿਰ ਬਿਨ ਰਹਿਣ ਵਿਆਏ ਅੰਕ ਜਲੋ ਤਨ ਜਾਲੀਓ ਮਨ ਤਨ ਜਲ ਬਲ ਜਾਏ ਸਾ ਤਨ ਕੰਤ ਨਰਾਵੀਆ ਤਾਂ ਬਿਰਥਾ ਜੋ ਬਨ ਜਾਏ ਸੇਜੇ ਕੰਤ ਮਹਿਲੜੀ ਸੁੱਤੀ ਬਾਜ ਨ ਪਾਏ ਹੋ ਸੁੱਤੀ ਪਿਰ ਜਾਗਣਾ ਕਿਸ ਕੋ ਪੁੱਛੋ ਜਾਏ ਸਤਿਗੁਰ ਮੇਲੀ ਪੈ ਵਸੀ ਨਾਨਕ ਪ੍ਰੇਮ ਸਿਖਾਏ ਸ੍ਰੀ ਰਾਗ ਮਹੱਲਾ ਪਹਿਲਾ ਆਪੇ ਗੁਣ ਆਪੇ ਕਥੇ आपे सुन विचार, आपे रतन परख तू आपे मोल अपार, साचो मान महत तू आपे देवनहार, हर जियो तू करता करतार, ज्यो पावे त्यो राख तू हर नाम मिले आचार, हाओ आपे हीरा निर्मला आपे रंग मजीठ, आपे मोती उजलो आपे भगत बसीठ, गुर कह शब्द सलाना कट कट टीठ टीठ, आपे सागर बोए था आपे पार अपार, साची वाट सजान तू शब्द लंगावन हार, निडरिया डर जानिए बाज गुरु गुबार, अस्तर करता देखिए हर केती आवे जाए, आपे निर्मले इक तू हर बंदी तंदे लाए, गुर राखे से उभरे साचे स्यों लिव लाए, हर जो शब्द पछाणिए साच रते गुरवाक, तित तन महल न लगई सच कर जिस उताक, नदर करे सच पाईए बिन नावे क्या साक, जिन्नी सच पछाणिया से सुखिए जुग चार, होमे तृष्णा मार के सच रखिया उतार, जग महला एक नाम पाइए गुर बिचार, साचो वखर लादिए लाभ सदा सच रास, साची दरगे बेसिए बैसिए भगत सची अरदास, पत स्यो लेखा निबड़े राम नाम प्रगास, ऊंचा ऊंचो आखिए कहो न देखिया जाए, जय देखा त एक तू सतगुर दिया दिखाए, जोत निरंतर जानिए नानक सह सबाए, श्री राग महला पहला मछली जाल न जानिया सरखा रास गाओ, अत सियाणी सोनी क्यों कीतो वेसाओ, कीते कारण पाकड़ी काल न टले सराहो, भाई रे यो सिर जानो काल, ज्यो मच्छी त्यो मानसा पवे अचिंता जाल, रहाओ सब जग बादो काल को बिन गुर काल अफार, सच रत्ते से उबरे दुबता छोड़ विकार, हों तिन कै बलिहार ने दर सच्चे सचियार, सी जाने जो पंखियां जाली बंधक हाथ, गुर राखे से उबरे होर फाथे चोगे साथ, बिन नावे चुन सुटिए कोई न संगी साथ, सचो सच आखिए सच्चे सच्चा थान, जिन्नी सच्चा मन्या तिन मन सच ध्यान, मन मुख सूचे जानिए गुरमुख जिना ज्ञान, सतगुर अगे अरदास कर साजन दे मिलाए, साजन मिले सुख पाया जमदूत मुए बिखाए, नामे अंदर हो वसा नौ वसे मने आए, बाज गुरु गुबारे बिन शब्दे बूझ ना पाए, गुरमति परगास होए सच रह लिवलाए, तिथे काल न संचरे।

ਸੁੱਚਾ ਹੋਏ, ਬਿਨਿ ਅਬ ਸ਼ਬਦ ਨ ਮੰਜ ਗਏ, ਸੱਚੇ ਤੇ ਸੱਚ ਹੋਏ, ਮੁੰਦੇ ਗੁਣਹੀਨੀ ਸੁਖ ਕੇ, ਫਿਰ ਰਲੀਆਂ ਰਸਮਾਨ ਸੀ ਸਾਚ ਸ਼ਬਦ ਸੁਖ ਨੇ ਰਾਓ, ਫਿਰ ਪਰਦੇਸੀ ਜੇਤੀਏ ਤਨ ਵਾਡੀ ਚੋਰੇ, ਜਿਲ ਜਿਉਂ ਜਲ ਥੋੜੇ ਮੱਛਲੀ ਕਰਨ ਪਲਾਵ ਕਰੇ, ਫਿਰ ਭਾਵੇ ਸੁਖ ਪਾਈਏ ਜਾਂ ਆਪੇ ਨਦਰ ਕਰੇ, ਫਿਰ ਸਲਾਈ ਆਪਣਾ ਸਖੀ ਸਹੇਲੀ ਨਾਲ, ਤਨ ਸੋਹੇ ਮਨ ਮੋਇਆ ਰੱਤੀ ਰੰਗ ਨਿਹਾਲ, ਸ਼ਬਦ ਸਵਾਰੀ ਸੋਹਣੀ ਫਿਰ ਰਾਵੇ ਗੁਣ ਨਾਲ, ਕਾਮਨ ਕਾਮਨ ਆਵੇ ਖੋਟੀ ਅਵਗਨਿਆਰ, ਨਾ ਸੁਖ ਪੀਗੀ ਸਹੁਰੇ ਝੂਠ ਜਲੀ ਬੇਕਾਰ, ਆਮਨ ਮੰਜਨ ਡਾਖੜੋ ਛੋਡੀ ਕੰਤ ਵਸਾਰ, ਫਿਰ ਕੇ ਨਾਰ ਸੁਹਾਵਣੀ ਮੁਤੀ ਸੋਖ ਤਸਾਦ, ਫਿਰ ਕੇ ਕਾਮਨਾ ਆਵੇ ਬੋਲੇ ਫਾਦਲ ਬਾਦ, ਦਰ ਘਰ ਢੋਈ ਨਾ ਲੈ ਛੁੱਟੀ ਦੂਜੇ ਸਾਧ, ਪੰਡਤ ਵਾਚੇ ਪੋਥੀਆਂ ਨਾ ਬੂਜੇ ਵਿਚਾਰ, ਹਨਕੋ ਮਤੀ ਦੇ ਚਲੇ ਮਾਇਆ ਕਾ ਵਪਾਰ, ਕਥਨੀ ਝੂਠੀ ਜਗ ਪਵੇ ਰਹਿਣੀ ਸ਼ਬਦ ਅਨੁਸਾਰ, ਕੇਤੇ ਪੰਡਤ ਜੋਤ ਕੀ ਬੇਦਾ ਕਰੇ ਵਿਚਾਰ, ਵਾਦ ਵਿਰੋਧ ਸਲਾਣੇ ਵਾਦੇ ਆਵਣ ਜਾਨ, ਬਿਨ ਗੁਰ ਕਰਮ ਨਾ ਛੁੱਟ ਸੀ ਕਹਿ ਸੁਨ ਪ੍ਰਭ ਸੋਏ, ਨਾਨਕ ਸ਼ਬਦ ਮਿਲਾਵੜਾ ਨਾ ਵੀ ਛੋੜਾ ਹੋਏ, ਸ੍ਰੀ ਰਾਗ ਮਹੱਲਾ ਪਹਿਲਾ, ਜਪ ਤਪ ਸੰਜਮ ਸਾਧੀਏ ਤੀਰਥ ਕੀਜੇ ਵਾਸ, ਪੁੰਨ ਦਾਨ ਚ ਗਿਆਈਆਂ ਬਿਨ ਸਾਚੇ ਕਿਆ ਤਾਸ, ਜੇ ਹਾਰਾ ਦੇ ਤੇ ਹਾ ਲੂਨੇ ਬਿਨ ਗੁਣ ਜਨਮ ਵਿਨਾਸ, ਮੁੱਦੇ ਗੁਣ ਦਾਸੀ ਸੁਖ ਹੋਏ, ਅਵਗਨ ਤਿਆਗ ਸਮਾਈਏ, ਗੁਰਮਤਿ ਪੂਰਾ ਸੋਏ ਰਹਾਓ, ਵਿਨ ਰਾਸੀ ਵਪਾਰੀਆਂ ਤੱਕੇ ਕੁੰਟਾਂ ਚਾਰ, ਮੂਲ ਨ ਬੂਜੇ ਆਪਣਾ ਵਸਤ੍ਰ ਈ ਘਰ ਬਾਰ, ਵਿਨ ਵੱਖਰ ਦੁਖੇ ਅਗਲਾ ਕੂੜ ਮੁੱਠੀ ਕੁੜਿਆਰ, ਲਾਹ ਐਨ ਸਨੋਤਨਾ ਪਰਖੇ ਰਤਨ ਵਿਚਾਰ, ਵਸ ਲਏ ਕਰੇ ਆਪਣੇ ਚੱਲੇ ਕਾਰਜ ਸਾਰ, ਵਣਜਾਰਿਆਂ ਸਿਉ ਵਣਜਕਾਰ ਗੁਰਮੁਖ ਬ੍ਰਹਮ ਵਿਚਾਰ, ਸੰਤਾਂ ਸੰਗਤ ਪਾਈਐ ਜੈ ਮੇਲੇ ਮੇਲਣ ਹਾਰ, ਮਿਲਿਆ ਹੋਏ ਨਾ ਵਿਛੜੇ ਜੇ ਅੰਤਰ ਜੋਤਿ ਅਪਾਰ, ਸੱਚੇ ਆਸਨ ਸੱਚ ਰਹਿ ਸੱਚੇ ਪ੍ਰੇਮ ਪਿਆਰ, ਜਿੰਨੀ ਆਪ ਪਛਾਣਿਆ ਕਰਮੈ ਮਹਿਲ ਸਦਾਏ, ਸੱਚੇ ਸੇਤੀ ਰਤਿਆ ਸੱਚੋ ਪੱਲੇ ਪਾਏ, ਤ੍ਰੈ ਭਵਨ ਸੋ ਪ੍ਰਭ ਜਾਣੀਏ ਸਾਚੋ ਸਾਚੇ ਨਾਏ, ਸਾਹ ਤਨ ਖਰੀ ਸੁਹਾਵਣੀ ਜਿਨ ਪਿਰ ਜਾਤਾ ਸੰਗ, ਮਹਿਲੀ ਮਹਿਲ ਬੁਲਾਈਏ ਜੋ ਪਿਰ ਰਾਵੇ ਰੰਗ, ਸੱਚ ਸੁਹਾਗਣ ਸਾਪਲੀ ਪਿਰ ਮੋਹੀ ਗੁਣ ਸੰਗ, ਭੂਲੀ ਭੂਲੀ ਥਲ ਚੜਾਂ ਥਲ ਚੜ ਡੂਗਰ ਜਾਓ, ਬਨ ਮੈਂ ਭੂਲੀ ਜੇ ਫਿਰਾਂ ਬਿਨ ਗੁਰ ਬੂਜ ਨ ਪਾਓ, ਨਾਵੋ ਭੂਲੀ ਜੇ ਫਿਰਾਂ ਫਿਰ ਫਿਰਿਆਵੋ ਜਾਓ, ਪੁੱਛੋ ਜਾਏ ਪਦਾਊਆਂ ਚੱਲੇ ਚਾਕਰ ਹੋਏ, ਰਾਜਨ ਜਾਣੇ ਆਪਣਾ ਦਰ ਕਰ ਠਾਕ ਨਾ ਹੋਏ, ਨਾਨਕ ਏਕੋ ਰਵਰਿਆ ਦੂਜਾ ਅਵਰ ਨ ਕੋਏ, ਸ੍ਰੀ ਰਾਗ ਮਹੱਲਾ ਪਹਿਲਾ, ਗੁਰਤੇ ਨਿਰਮਲ ਜਾਣੀਐ ਨਿਰਮਲ ਦੇ ਸਰੀਰ, ਨਿਰਮਲ ਸਾਚੋ ਮਨ ਵਸੇ ਸੋ ਜਾਣੇ ਅਬ ਪੀਰ, ਸਹਿਜੇ ਤੇ ਸੁਖੇ ਗਲੋ ਨਾ ਲਾਗੇ ਜਮ ਤੀਰ, ਭਾਈ ਰੇ ਮੈਲ ਨਾਹੀ ਨਿਰਮਲ ਜਲ ਨਾਏ, ਨਿਰਮਲ ਸਾਚਾ ਏਕ ਤੂੰ ਹੋਰ ਮੈਲ ਭਰੀ ਸਭ ਜਾਏ ਰਾਓ, ਹਰ ਕਾ ਮੰਦਰ ਸੋਹਣਾ ਕੀਆ ਕਰਨੇ ਹਾਰ, ਰਵ ਸਸ ਦੀਪ ਅਨੂਪ ਜੋਤ ਤ੍ਰੈ ਪਵਨ ਜੋਤ ਅਪਾਰ, ਖਾਟ ਪਟਨਗੜ੍ਹ ਕੋਠੜੀ ਸੱਚ ਸੌਦਾ ਵਪਾਰ, ਗਿਆਨ ਅੰਜਨ ਪੈ ਪੰਜਨਾ ਦੇਖ ਨਿਰੰਜਨ ਪਾਏ, ਗੁਪਤ ਪ੍ਰਗਟ ਸਭ ਜਾਣੀਏ ਜੇ ਮਨ ਰਾਖੇ ਠਾਏ, ਐਸਾ ਸਤਿਗੁਰੂ ਜੇ ਮਿਲੇ ਤਾਂ ਸਹਿਜੇ ਲਏ ਮਿਲਾਏ, ਕਸ ਕਸ ਵੱਟੀ ਲਾਈਏ ਪਰਖੇ ਹਿਤ ਚਿਤ ਲਾਏ, ਖੋਟੇ ਠੌਰ ਨ ਪਾਏ ਨੇ ਖਰੇ ਖਜਾਨੇ ਪਾਏ, ਆਸ ਅੰਦੇਸਾ ਦੂਰ ਕਰ ਉਹ ਮਲ ਜਾਏ ਸਮਾਏ, ਸੁਖ ਕੋ ਮੰਗੇ ਸਭ ਕੋ ਦੁੱਖ ਨ ਮੰਗੇ ਕੋਏ, ਸੁਖੇ ਕੋ ਦੁਖੇ ਅਗਲਾ ਮਨਮੁਖ ਬੂਝ ਨ ਹੋਏ, ਸੁਖ ਦੁੱਖ ਸਮ ਕਰ ਜਾਣੀਏ ਸ਼ਬਦ ਭੇਤ ਸੁਖ ਹੋਏ, ਬੇਦ ਪੁਕਾਰੇ ਵਾਚੀਆ ਬਾਣੀ ਬ੍ਰਹਮ ਬਿਆਸ, ਮੁਨਜਨ ਸੇਵਕ ਸਾਧਕਾ ਨਾਮ ਰਤੇ ਗੁਣਤਾਸ, ਸੱਚ ਰਤੇ ਸੇ ਗਿਣ ਗਏ ਜੋ ਸਤ ਬਲਿਹਾਰੇ ਜਾਸ, ਚੌ ਜੁਗ ਮੈਲੇ ਮਲ ਪਰੇ ਜਿਨ ਮੁਖ ਨਾਮ ਨ ਹੋਏ, ਭਗਤੀ ਪਾਏ ਵਿਹੂਣਿਆ ਮੂੰਹ ਕਾਲਾ ਪਤਖ ਹੋਏ, ਜਿੰਨੀ ਨਾਮ ਵਸਾਰਿਆ ਅਵਗਨ ਮੁੱਠੀ ਰੋਏ, ਖੋਜਤ ਖੋਜਤ ਪਾਇਆ ਡਰ ਘਰ ਮਿਲੇ ਮਿਲਾਏ, ਆਪ ਪਛਾਣੇ ਘਰ ਵਸੇ ਹੋਮੇ ਤ੍ਰਿਸ਼ਨਾ ਜਾਏ, ਨਾਨਕ ਨਿਰਮਲ ਉਜਲੇ ਜੋ ਰਾਤੀ ਹਰ ਨਾਏ, ਸ੍ਰੀ ਰਾਗ ਮਹੱਲਾ ਪਹਿਲਾ, ਸੁਣ ਮਨ ਭੂਲੇ ਬਾਬਰੇ ਗੁਰ ਕੀ ਚਰਨੀ ਲਾਗ, ਹਰ ਜਪ ਨਾਮ ਧਿਆਏ ਤੂੰ ਜਮ ਡਰਪੇ ਦੁੱਖ ਭਾਗ, ਦੁੱਖਨੋ ਦੁਹਾਗਨੀ ਕਿਉਂ ਥਿਰ ਰਹੇ ਸੁਹਾਗ, ਭਾਈ ਰੇ ਅਵਰ ਨਹੀਂ ਮੈਂ ਥਾਉ ਮੈਂ

ਮੈਂ ਤਾਂ ਨਾਮ ਨਿਧਾਨ ਹੈ ਗੁਰ ਦੀਆ ਬਲ ਜਾਓ ਰਹਾਓ ਗੁਰਮਤ ਪਾਸ ਸੁਭਾਸ ਤੁ ਤਿਸ ਤਿਸ ਕੇ ਸੰਗ ਮਿਲਾਓ ਤਿਸ ਬਿਨ ਘੜੀ ਨ ਜੀਵੋ ਬਿਨ ਨਾਵੇ ਮਰ ਜਾਓ ਮੈਂ ਅੰਦਲੇ ਨਾਮ ਨ ਵਿਸਰੇ ਟੇਕ ਟਿੱਕੀ ਕਰ ਜਾਓ ਗੁਰੂ ਜਿਨ੍ਹਾਂ ਕਾ ਅੰਦਲਾ ਚੇਲੇ ਨਾਹੀਂ ਠਾਉ ਬਿਨ ਸਤਿਗੁਰ ਨਾਉ ਨ ਪਾਈਏ ਬਿਨ ਨਾਵੇ ਕਿਆ ਸੁਆਓ ਆਏ ਗਿਆ ਪਛਤਾਵਨਾ ਜਿਉ ਸੁਨੇ ਕਰ ਕਾਉ ਬਿਨ ਨਾਵੇ ਦੁੱਖ ਦਿਹੋਰੀ ਜੋ ਕੱਲਰ ਕੀ ਭੀਤ ਤਬ ਲਗ ਮੈਲ ਨ ਪਾਈਏ ਜਬ ਲਗ ਸਾਚ ਨ ਚੀਤ ਸ਼ਬਦ ਰਪੇ ਕਰ ਪਾਈਏ ਨਿਰਬਾਣੀ ਪਤਨੀਤ ਹੋ ਗੁਰ ਪੁੱਛੋ ਆਪਣੇ ਗੁਰ ਪੁਚਕਾਰ ਕਮਾਓ ਸ਼ਬਦ ਸਲਾਹੀ ਮਨ ਵਸੇ ਹੋਮੇ ਦੁੱਖ ਜਲ ਜਾਓ ਸਹਿਜੇ ਹੋਏ ਮਿਲਾਵੜਾ ਸਾਚੇ ਸੱਚ ਮਿਲਾਓ ਸ਼ਬਦ ਰਤੇ ਸੇ ਨਿਰਮਲੇ ਤਾਜ ਕਾਮ ਕਰੋ ਅਧਿਹੰਕਾਰ ਨਾਮ ਸਲਾਨ ਸਦਾ ਸਦਾ ਰਾਖੇ ਉਰਤਾਰ ਸੋ ਕਿਉਂ ਮਨੋ ਵਸਾਰੀ ਹੈ ਸਭ ਜੀਆਂ ਕਾ ਆਧਾਰ ਸ਼ਬਦ ਮਰੇ ਸੋ ਮਰ ਰਹਿ ਫਿਰ ਮਰੇ ਨਾ ਦੂਜੀ ਵਾਰ ਸ਼ਬਦੇ ਹੀ ਤੇ ਪਾਈਏ ਅਰਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਲਾਹੀ ਆਪ ਪਾਈਏ ਹਰਨਾ ਵੱਡੇ ਵਡੇਰੀ ਹੋਏ ਸ਼ਬਦੇ ਹੀ ਤੇ ਪਾਈਏ ਅਰਨਾਮੇ ਲੱਗੇ ਪਿਆਰ ਬਿਨ ਸ਼ਬਦੇ ਜਗ ਭੁੱਲਾ ਫਿਰੇ ਮਰ ਜਨਮੇ ਵਾਰੋ ਵਾਰ ਸਭ ਸਲਾਹੀ ਆਪ ਕੋ ਵੱਡੋ ਵਡੇਰੀ ਹੋਏ ਗੁਰਬਿਨ ਆਪ ਨ ਚੀਨੀਏ ਕਹੇ ਸੁਨੇ ਕਿਆ ਹੋਏ ਨਾਨਕ ਸ਼ਬਦ ਪਛਾਣੀਏ ਹੋਮੇ ਕਰੇ ਨ ਕੋਏ ਸ੍ਰੀ ਰਾਗ ਮਹੱਲਾ ਪਹਿਲਾ ਬਿਨ ਪਿਰ ਧਨ ਸਿੰਘਾਰੀ ਹੈ ਜੋਬਨ ਬਾਦ ਖੁਆਰ ਨਾ ਮਾਣੇ ਸੁਖ ਛੇਜੜੀ ਬਿਨ ਪਿਰ ਬਾਦ ਸਿੰਘਾਰ ਦੁੱਖ ਕਨੋ ਦੁਹਾਗਣੀ ਨਾ ਕਰ ਛੇਜ ਪਤਾਰ ਮਨ ਰੇ ਰਾਮ ਜਪੋ ਸੁਖ ਹੋਏ ਬਿਨ ਗੁਰ ਪ੍ਰੇਮ ਨਾ ਪਾਈਏ ਸ਼ਬਦ ਮਿਲੇ ਰੰਗ ਹੋਏ ਰਾਓ ਗੁਰ ਸੇਵਾ ਸੁਖ ਪਾਈਏ ਹਰ ਵਰ ਸਹਿਜ ਸੰਗਾਰ ਸੱਚ ਮਾਨੇ ਪਿਰ ਛੇਜੜੀ ਗੂੜਾ ਹਿਤ ਪਿਆਰ ਗੁਰਮੁਖ ਜਾਨ ਸੁਜਾਣੀਏ ਗੁਰਮੇਲੀ ਗੁਣ ਚਾਰ ਸੱਚ ਮਿਲੋ ਵਰ ਕਾਮਨੀ ਪਿਰ ਮੋਹੀ ਰੰਗ ਲਾਏ ਮਨ ਤਨ ਸੱਚ ਵਿਗਿਸਿਆ ਕੀਮਤ ਕਹਿਣ ਨ ਜਾਏ ਹਰ ਵਰ ਕਰ ਸੁਹਾਗਣੀ ਨਿਰਮਲ ਸੱਚੇ ਨਾਏ ਮਨ ਮੈਂ ਮਨੁਆ ਜੇ ਮਰੇ ਤਾਂ ਪਿਰ ਰਾਵੇ ਨਾਰ ਇਕੱਤ ਧਾਗੇ ਗਲ ਮਿਲੇ ਗਲ ਮੋਤੀਆਂ ਕਾ ਹਾਰ ਸੰਤ ਸਭਾ ਸੁਖ ਉਪਜੇ ਗੁਰਮੁਖ ਨਾਮ ਆਧਾਰ ਖਿਨ ਮੈਂ ਉਪਜੈ ਖਿਨ ਖਪੇ ਖਿਨ ਆਵੇ ਖਿਨ ਜਾਏ ਸ਼ਬਦ ਪਛਾਣੇ ਰਵ ਰਹਿ ਨਾ ਤਿਸ ਕਾਲ ਸੰਤਾਏ ਸਾਹਿਬ ਅਤੁੱਲ ਨ ਤੁੱਲੀਏ ਕਥਨ ਨ ਪਾਇਆ ਜਾਏ ਵਪਾਰੀ ਵਨਜਾਰਿਆ ਆਏ ਵਜੋ ਲਿਖਾਏ ਕਾਰ ਕਮਾਵੇ ਸੱਚ ਕੀ ਲਾਹਾ ਮਿਲੇ ਰਜਾਏ ਪੂੰਜੀ ਸਾਚੀ ਗੁਰੂ ਮਿਲੇ ਨਾ ਤਿਸ ਤਿਲ ਨ ਤਮਾਏ ਗੁਰਮੁਖ ਧੋਲ ਤਲਾਏ ਸੀ ਸੱਚ ਤਰਾਜੀ ਧੋਲ ਆਸਾ ਮਨਸਾ ਮੋਹਣੀ ਗੁਰਠਾ ਕੀ ਸੱਚ ਬੋਲ ਆਪ ਤਲਾਏ ਧੋਲ ਸੀ ਪੂਰੇ ਪੂਰਾ ਧੋਲ ਕਥਨੇ ਕਹਿ ਨ ਛੁੱਟੀਏ ਨਾ ਪੜ ਪੁਸਤਕ ਭਾਰ ਕਾਇਆ ਸੋਚ ਨ ਪਾਈਏ ਬਿਨ ਹਰ ਭਗਤ ਪਿਆਰ ਨਾਨਕ ਨਾਮ ਨ ਵਿਸਰੇ ਮੇਲੇ ਗੁਰ ਕਰਤਾਰ ਸ੍ਰੀ ਰਾਗ ਮਹੱਲਾ ਪਹਿਲਾ ਸਤਿਗੁਰ ਪੂਰਾ ਜੇ ਮਿਲੇ ਪਾਈਏ ਰਤਨ ਵਿਚਾਰ ਮਨ ਦੀ ਸੇ ਗੁਰ ਆਪਣੇ ਪਾਈਏ ਸਰਬ ਪਿਆਰ ਮੁਕਤ ਪਦਾਰਥ ਪਾਈਏ ਅਵਗਨ ਮੇਟਨ ਹਾਰ ਭਾਈ ਰੇ ਗੁਰਬਿਨ ਗਿਆਨ ਨ ਹੋਏ ਪੁੱਛੋ ਬ੍ਰਾਹਮੀ ਨਾਰ ਦੇ ਬੇਦ ਬਿਆਸੇ ਕੋਏ ਰਾਓ ਗਿਆਨ ਧਿਆਨ ਤੁਨ ਜਾਣੀਏ ਅਕੱਥ ਕਹਾਵੇ ਸੋਏ ਸਫਲਿਓ ਬਿਰਖ ਰਿਆਵਲਾ ਛਾਪ ਕਨੇਰੀ ਹੋਏ ਲਾਲ ਜਵੇਰ ਮਾਨਕੀ ਗੁਰ ਭੰਡਾਰੇ ਸੋਏ ਗੁਰ ਭੰਡਾਰੇ ਪਾਈਏ ਨਿਰਮਲ ਨਾਮ ਪਿਆਰ ਸਾਚੋ ਵੱਖਰ ਸੰਚੀਏ ਪੂਰੇ ਕਰਮ ਅਪਾਰ ਸੁਖਦਾਤਾ ਦੁੱਖ ਮੇਟਨੋ ਸਤਿਗੁਰ ਅਸੁਰ ਸੰਘਾਰ ਭਵਜਲ ਬਿਖਮੰਡ ਰਾਮਨੋ ਨਾ ਕੰਦੀ ਨਾ ਪਾਰ ਨਾ ਬੇੜੀ ਨਾ ਤੁਲੜਾ ਨਾ ਤਸਵੰਜ ਮਲਾਰ ਸਤਿਗੁਰ ਪੈਕਾ ਬੋਇਤਾ ਨਦਰੀ ਪਾਰ ਉਤਾਰ ਇੱਕ ਤਿਲ ਪਿਆਰਾ ਵਿਸਰੇ ਦੁੱਖ ਲਾਗੇ ਸੁਖ ਜਾਏ ਜੇਬਾ ਜਲੋ ਜਲਾਵਣੀ ਨਾਮ ਨ ਜਪੇ ਰਸਾਏ ਕੱਟ ਬਿਨ ਸੇ ਦੁਖੀ ਅਗਲੋ ਜੰਮ ਪਕੜੇ ਪਛਤਾਏ ਮੇਰੀ ਮੇਰੀ ਕਰ ਗਏ ਤਨ ਧਨ ਕਲਤਨ ਸਾਥ ਬਿਨ ਨਾਵੇਂ ਤਨ ਬਾਦ ਹੈ ਭੁੱਲੋ ਮਾਰਗੇ ਆਥ ਸਾਚੋ ਸਾਹਿਬ ਸੇਵੀਏ ਗੁਰਮੁਖ ਕੱਥੋ ਕਾਥ ਆਵੇ ਜਾਏ ਭਵਾਈਏ ਪਈਏ ਕਿਰਤ ਕਮਾਏ ਪੁਰਬ ਲਿਖਿਆ ਕਿਉਂ ਮੇਟੀਏ ਲਿਖਿਆ ਲਿਖਰ ਜਾਏ ਬਿਨਾਂ ਨਾਮ ਨ ਛੁੱਟੀਏ ਗੁਰਮਤ ਮਿਲੇ ਮਲਾਏ ਤਿਸ ਬਿਨ ਮੇਰਾ ਕੋ ਨਹੀਂ ਜਿਸ ਕੋ ਜੀਓ ਪ੍ਰਾਨ ਹੋਮੇ ਮਮਤਾ ਜਲ ਬਲੋ ਲੋਭ ਜਲੋ ਅਭਿਮਾਨ ਨਾਨਕ ਸ਼ਬਦ ਵਿਚਾਰੀਐ ਪਾਈਏ ਗੁਣੀ ਨਿਦਾਨ ਸ੍ਰੀ ਰਾਗ ਮਹੱਲਾ ਪਹਿਲਾ ਰੇ ਮਨ ਐਸੀ ਹਰਸਿਓ ਪ੍ਰੀਤ ਕਰ ਜੈਸੀ ਜਲ ਕਮਲੇ
ਲਹਿਰੀ ਨਾਲ ਪਿਛਾੜੀਏ ਪੀ ਵਿਕਸੀ ਸਨੇਹੇ ਜਲ ਮੈਂ ਜੀਉ ਪਾਏ ਕਹਿ ਬਿਨ ਜਲ ਮਰੇ ਤਨੇਹੇ ਮਨ ਰੇ ਕਿਉਂ ਝੂਟੇ ਬਿਨ ਪਿਆਰ ਗੁਰਮੁਖੇ ਅੰਤਰ ਰਵ ਰਿਹਾ ਬਖਸ਼ੇ ਭਗਤ ਭੰਡਾਰ ਰਹਾਓ ਰੇ ਮਨ ਐਸੀ ਹਰਸਿਉ ਪ੍ਰੀਤ ਕਰ ਜੈਸੀ ਮਛਲੀ ਨੀਰ ਜਿਉਂ ਅਧਕੋ ਤਿਉਂ ਸੁੱਕ ਨੂੰ ਮਨ ਤਨ ਸ਼ਾਂਤ ਸਰੀਰ ਬਿਨ ਜਲ ਘੜੀ ਨ ਜੀਵਈ ਪ੍ਰਭ ਜਾਣੇ ਅਬ ਪੀਰ ਰੇ ਮਨ ਐਸੀ ਹਰਸਿਉ ਪ੍ਰੀਤ ਕਰ ਜੈਸੀ ਚਾਤਰਕ ਮੇਹ ਸਰ ਭਰ ਤਲ ਹਰਿਆਵਲੇ ਇੱਕ ਬੂੰਦ ਨ ਪਵੀ ਕੇ ਕਰਮ ਮਿਲੇ ਸੋ ਪਾਈਏ ਕਿਰਤ ਪਿਆ ਸਰਦੇਹ ਰੇ ਮਨ ਐਸੀ ਹਰਸਿਉ ਪ੍ਰੀਤ ਕਰ ਜੈਸੀ ਜਲ ਦੁੱਧ ਹੋਏ ਅਵਟਨ ਆਪੇ ਖਬੇ ਦੁੱਧ ਕੋ ਖਪਨਾ ਦੇ ਆਪੇ ਮੇਲ ਵਿਛੁਨਿਆ ਸੱਚ ਵਡਿਆਈ ਦੇ ਰੇ ਮਨ ਐਸੀ ਹਰਸਿਉ ਪ੍ਰੀਤ ਕਰ ਜੈਸੀ ਚੱਕਵੀ ਸੂਰ ਖਿਨ ਪਲ ਨੀਂਦ ਨ ਸੋਵੀ ਜਾਣੇ ਦੂਰ ਹਜੂਰ ਮਨਮੁਖ ਸੋਜੀ ਨਾ ਪਵੇ ਗੁਰਮੁਖ ਸਦਾ ਹਜੂਰ ਮਨਮੁਖ ਗੰਤਗ ਨਾਮ ਨੀ ਕਰਤਾ ਕਰੇ ਸੋ ਹੋਏ ਤਾਂ ਕਿ ਕੀਮਤ ਨਾ ਪਵੇ ਜੇ ਲੋਚੇ ਸਭ ਕੋਏ ਗੁਰਮਤ ਹੋਏ ਤਾਂ ਪਾਈਐ ਸੱਚ ਮਿਲੇ ਸੁਖ ਹੋਏ ਸੱਚਾ ਨਿਉ ਨ ਟੁੱਟਈ ਜੇ ਸਤਿਗੁਰ ਭੇਟੇ ਸੋਏ ਗਿਆਨ ਪਦਾਰਥ ਪਾਈਏ ਤ੍ਰੈ ਪਵਨ ਸੋਜੀ ਹੋਏ ਨਿਰਮਲ ਨਾਮ ਵਿਸਰੇ ਜੇ ਗੁਣ ਕਾ ਗਾਹਕ ਹੋਏ ਖੇਲ ਗਏ ਸੇ ਪੰਖ ਨੂੰ ਸੋ ਚੁਗਦੇ ਸਰ ਤਲ ਘੜੀ ਕੇ ਮੋਤ ਕੇ ਚਲਨਾ ਖੇਲਣ ਅੱਜ ਕੇ ਕੱਲ ਜਿਸ ਤੂੰ ਮਿਲੇ ਸੋ ਮਿਲੇ ਜਾਏ ਸੱਚਾ ਪਿੜ ਮਲ ਬਿਨ ਗੁਰ ਪ੍ਰੀਤ ਨ ਉਪਜੇ ਹਉਮੈ ਮੈਲ ਨ ਜਾਏ ਸੋ ਆਪ ਪਛਾਣੀਏ ਸ਼ਬਦ ਭੇਤ ਪਤੀ ਆਏ ਗੁਰਮੁਖੇ ਆਪ ਪਛਾਣੀਏ ਅਵਰ ਕੇ ਕਰੇ ਕਰਾਏ ਮਿਲਿਆ ਕਾ ਕਿਆ ਮਿਲ ਗਏ ਸ਼ਬਦ ਮਿਲੇ ਪਤੇ ਆਏ ਮਨਮੁਖ ਸੋਜੀ ਨਾ ਪਵੇ ਵਿਛੜ ਚੋਟਾਂ ਖਾਏ ਨਾਨਕ ਦਰ ਕਰ ਏਕ ਹੈ ਅਵਰ ਨ ਦੂਜੀ ਥਾਏ ਜਾਏ ਸ੍ਰੀ ਰਾਗ ਮਹੱਲਾ ਪਹਿਲਾ ਮਨਮੁਖ ਭੂਲੇ ਭੁਲਾਈਐ ਭੂਲੀ ਠੌਰ ਨ ਕਾਏ ਗੁਰਬਿਨ ਕੋ ਨ ਦਿਖਾਵਈ ਅੰਧੀ ਆਵੇ ਜਾਏ ਗਿਆਨ ਪਦਾਰਥ ਖੋਇਆ ਠੱਗਿਆ ਮੁੱਠਾ ਜਾਏ ਬਾਬਾ ਮਾਇਆ ਪਰਮ ਭੁਲਾਏ ਪਰਮ ਭੁੱਲੀ ਡੁਹਾਗਨੀ ਨਾ ਫਿਰੇ ਅੰਕ ਸਮਾਏ ਰਹਾਓ ਭੁੱਲੀ ਫਿਰੇ ਦਸੰਤਰੀ ਭੁੱਲੀ ਗ੍ਰਹਿ ਤਜ ਜਾਏ ਭੁੱਲੀ ਡੂੰਗਰ ਥਲ ਚੜੇ ਪਰਮੇ ਮਨ ਡਲਾਏ ਧੁਰੋਂ ਵਿਛੁਨੀ ਕਿਉਂ ਮਿਲੇ ਗਰਭ ਮੁੱਠੀ ਬਿਲ ਲਾਏ ਵਿਛੜਿਆ ਗੁਰਮੇਲ ਸੀ ਹਰ ਰਸ ਨਾਮ ਪਿਆਰ ਸਾਚ ਸਹਿਜ ਸੋਭਾ ਕਨੀ ਹਰ ਗੁਣ ਨਾਮ ਆਧਾਰ ਜੋ ਪਾਵੇ ਤਿਉਂ ਰੱਖ ਤੂੰ ਮੈਂ ਤੁਝ ਬਿਨ ਕਵਨ ਪਤਾਰ ਅੱਖਰ ਪੜ ਪੜ ਭੁੱਲ ਗਏ ਭੇਖੀ ਬਹੁਤ ਅਭਿਮਾਨ ਤੀਰਥ ਨਾਤਾ ਕਿਆ ਕਰੇ ਮਨ ਮੈਂ ਮੈਲ ਗੁਮਾਨ ਗੁਰਬਿਨ ਕਿਨ ਸਮਝਾਈਏ ਮਨ ਰਾਜਾ ਸੁਲਤਾਨ ਪ੍ਰੇਮ ਪਦਾਰਥ ਪਾਈਐ ਗੁਰਮੁਖ ਤੱਤ ਵਿਚਾਰ ਸਾ ਤਨੇ ਆਪ ਗਵਾਇਆ ਗੁਰ ਕਹਿ ਸ਼ਬਦ ਸਿੰਗਾਰ ਕਰ ਹੀ ਸੋ ਪਿਰ ਪਾਇਆ ਗੁਰ ਕੇ ਹਿਤ ਅਪਾਰ ਗੁਰ ਕੀ ਸੇਵਾ ਚੱਕਰੀ ਮਨ ਨਿਰਮਲ ਸੁਖ ਹੋਏ ਗੁਰ ਕਾ ਸ਼ਬਦ ਮਨ ਵਸਿਆ ਹਉਮੈ ਵਿੱਚੋਂ ਕੋਏ ਨਾਮ ਪਦਾਰਥ ਪਾਇਆ ਲਾਭ ਸਦਾ ਮਨ ਹੋਏ ਕਰਮ ਮਿਲੇ ਤਾਂ ਪਾਈਏ ਆਪ ਨ ਲਿਆ ਜਾਏ ਗੁਰ ਕੀ ਚਰਨੀ ਲੱਗ ਰੋ ਵਿੱਚੋਂ ਆਪ ਗਵਾਏ ਸੱਚੇ ਸੇ ਤੀਰਤਿਆ ਸੱਚੋ ਪੱਲੇ ਪਾਏ ਭੁੱਲਣ ਅੰਦਰ ਸਭ ਕੋ ਅਭੁੱਲ ਗੁਰੂ ਕਰਤਾਰ ਗੁਰਮਤ ਮਨ ਸਮਝਾਇਆ ਲਾਗਾ ਤਿਸੇ ਪਿਆਰ ਨਾਨਕ ਸਾਚ ਨ ਵਿਸਰੇ ਮੇਲੇ ਸ਼ਬਦ ਅਪਾਰ ਸ੍ਰੀ ਰਾਗ ਮਹੱਲਾ ਪਹਿਲਾ ਤ੍ਰਿਸ਼ਨਾ ਮਾਇਆ ਮੋਹਣੀ ਸੁੱਤ ਬੰਧਵ ਕਰਨਾਰ ਤਨ ਜੋ ਬਨ ਜਗ ਠੱਗਿਆ ਲੱਭ ਲੋਭ ਹੰਕਾਰ ਮੋਠ ਗੋਲੀ ਹੋ ਮੋਈ ਸਾ ਵਰਤੇ ਸੰਸਾਰ ਮੇਰੇ ਪ੍ਰੀਤਮਾ ਮੈਂ ਤੁਝ ਬਿਨ ਅਵਰ ਨ ਕੋਏ ਮੈਂ ਤੁਝ ਬਿਨ ਅਵਰ ਨ ਭਾਵੀ ਤੂੰ ਭਾਵੇ ਸੁਖ ਹੋਏ ਰਹਾਓ ਨਾਮ ਸਲਾਈ ਰੰਗ ਸਿਉ ਗੁਰ ਕਹਿ ਸ਼ਬਦ ਸੰਤੋਖ ਜੋ ਦੀਸੇ ਸੋ ਚਲ ਸੀ ਕੂੜਾ ਮੋਹ ਨ ਵੇਖ ਵਾਟ ਵਟਾਉ ਆਇਆ ਨਿਤ ਚੱਲਦਾ ਸਾਥ ਦੇਖ ਆਖਣ ਆਖੇ ਕੇਤੜੇ ਗੁਰ ਬਿਨ ਬੂਝ ਨ ਹੋਏ ਨਾਮ ਵਡਾਈ ਜੇ ਮਿਲੇ ਸੱਚ ਰੰਪੇ ਪਤ ਹੋਏ ਜੋ ਤੁਧ ਭਾਵੇ ਸੇ ਭਲੇ ਖੋਟਾ ਖਰਾ ਨ ਕੋਏ ਗੁਰਸਰਨਾਈ ਛੁੱਟੀਏ ਮਨਮੁਖ ਖੋਟੀ ਰਾਸ ਅਸ਼ਟ ਧਾਤ ਪਾਤਸ਼ਾਹ ਕੀ ਘੜੀਏ ਸ਼ਬਦ ਵਿਗਾਸ ਆਪੇ ਪਰਖੇ ਪਾਰਖੂ ਪਵੇ ਖਜਾਨੇ ਰਾਸ ਤੇਰੀ ਕੀਮਤ ਨਾ ਪਵੇ ਸਭ ਡਿੱਠੀ ਠੋਕ ਵਜਾਏ ਕਹਿਣੇ ਹੱਥ ਨ ਲੱਭਈ ਸੱਚ ਟਿੱਕੇ ਪਤ ਪਾਏ ਗੁਰਮਤ ਤੂੰ ਸਲਾਹਨਾ ਹੋਰ ਕੀਮਤ ਕਹਿ ਨ ਜਾਏ ਜਿਤ ਤਨ ਨਾਮ ਨ ਪਾਵਈ ਤਿਤ ਤਨ ਹੋਮੇ ਬਾਦ ਗੁਰਬਿਨ ਗਿਆਨ ਨ ਪਾਈਏ ਵਿਖਿਆ ਦੂਜਾ ਸਾਧ ਬਿਨ ਗੁਣ ਕਾਮ ਨ ਆਵਈ
ਮਾਇਆ ਫਿੱਕਾ ਸਾਧ ਆਸਾ ਇੰਦਰ ਜੰਮਿਆ ਆਸਾ ਰਸ ਕਸ ਖਾਏ ਆਸਾ ਬੰਦ ਚਲਾਈਏ ਮੂੰਹੇ ਮੂੰਹ ਚੋਟਾਂ ਖਾਏ ਅਵਗਨ ਬੱਧਾ ਮਾਰੀਏ ਛੁੱਟੇ ਗੁਰਮਤਿ ਨਾਹੇ ਅਸਰਬੇ ਥਾਈ ਇੱਕ ਤੂੰ ਜਿਉਂ ਪਾਵੇ ਤਿਉਂ ਰਾਖ ਗੁਰਮਤ ਸਾਚਾ ਮਨ ਵਸੇ ਨਾਮ ਭਲੋ ਪਤ ਸਾਖ ਹੋਮੇ ਰੂਗ ਗਵਾਈਏ ਸ਼ਬਦ ਸੱਚੇ ਸਚ ਭਾਖ ਆਕਾਸ਼ੀ ਪਤਾਲ ਤੂੰ ਤਰੇ ਪਵਨ ਰਹਿ ਸਮਾਏ ਆਪੇ ਭਗਤੀ ਭਾਉ ਤੂੰ ਆਪੇ ਮਿਲੇ ਮਲਾਏ ਨਾਨਕ ਨਾਮ ਨ ਵਿਸਰੇ ਜਿਉਂ ਪਾਵੇ ਤਿਵੇਂ ਰਜਾਏ ਸ੍ਰੀ ਰਾਗ ਮਹੱਲਾ ਪਹਿਲਾ ਰਾਮ ਨਾਮ ਮਨ ਬੇਦਿਆ ਵਰ ਕਿਆ ਕਰੀ ਵਿਚਾਰ ਸ਼ਬਦ ਸੁਰਤ ਸੁਖ ਉਪਜੇ ਪ੍ਰਭ ਰਾਤੋ ਸੁਖ ਸਾਰ ਜੋ ਭਾਵੇ ਤਿਉ ਰਾਖ ਤੂੰ ਮੈਂ ਹਰ ਨਾਮ ਆਧਾਰ ਮਨ ਰੇ ਸਾਚੀ ਖਸਮ ਰਜਾਏ ਜਿਨ ਤਨ ਮਨ ਸਾਚ ਸਿੰਗਾਰਿਆ ਤੇ ਸੇਤੀ ਲਿਵਲਾਏ ਰਾਓ ਤਨ ਬਿਸੰਤਰ ਹੋਮੀਏ ਇੱਕ ਰੱਤੀ ਤੋਲ ਕਟਾਏ ਤਨ ਮਨ ਸਮਤਾ ਜੀ ਕਰੀ ਆਂਦਨ ਅਗਨ ਜਲਾਏ ਹਰ ਨਾਮੇ ਤੁਲ ਨ ਪੁਜਈ ਜੇ ਲੱਖ ਕੋਟੀ ਕਰਮ ਕਮਾਏ ਅਰਧ ਸਰੀਰ ਕਟਾਈਏ ਸਿਰ ਕਰਵਤ ਰਾਏ ਤਨ ਮੰਚਲ ਗਾਲੀਏ ਵੀ ਮਨ ਤੇ ਰੋਗ ਨ ਜਾਏ ਹਰ ਨਾਮੇ ਤੁਲ ਨ ਪੁਜੀ ਸਭ ਡਿੱਠੀ ਠੋਕ ਵਜਾਏ ਕੰਚਨ ਕੇ ਕੋਟ ਦਤ ਕਰੀ ਬੋ ਹੈਵਰ ਗੈਵਰ ਦਾਨ ਭੂਮ ਦਾਨ ਗਊਆਂ ਕਣੀ ਪੀ ਅੰਤਰ ਗਰਭ ਗੁਮਾਨ ਰਾਮ ਨਾਮਨ ਬੇਦਿਆ ਗੁਰਦੀਆ ਸਚਦਾਨ ਮਨ ਅਠ ਬੁੱਧ ਕੇਤੀਆ ਕੇਤੇ ਵੇਦ ਵਿਚਾਰ ਕੇਤੇ ਬੰਧਨ ਜੀ ਕਹਿ ਗੁਰਮੁਖ ਮੋਖ ਦੁਆਰ ਸੱਚੋ ਰੇ ਸਭ ਕੋ ਉੱਪਰ ਸਾਤਿਆਚਾਰ ਸਭ ਕੋ ਉੱਚਾ ਆਖੀਐ ਨੀਚ ਨ ਦਿਸੇ ਕੋਏ ਇੱਕ ਨੇ ਭਾਂਡੇ ਸਾਜੀਏ ਇੱਕ ਜਾਨਣ ਦੇ ਲੋਏ ਕਰਮ ਮਿਲੇ ਸੱਚ ਪਾਈਏ ਤੁਰ ਬਖਸ਼ ਨ ਮੇਟੇ ਕੋਏ ਸਾਧ ਮਿਲੇ ਸਾਧੂ ਜਨੇ ਸੰਤੋਖ ਵਸੇ ਗੁਰ ਪਾਏ ਅਕਥ ਕਥਾ ਵਿਚਾਰੀਏ ਜੇ ਸਤਿਗੁਰ ਮਾਏ ਸਮਾਏ ਪੀ ਅੰਮ੍ਰਿਤ ਸੰਤੋਖਿਆ ਦਰਗਤ ਪੈਂਦਾ ਜਾਏ ਘੱਟ ਘੱਟ ਵਜੇ ਕੰਗੂਰੀ ਅੰਦਨ ਸ਼ਬਦ ਸੁਭਾਏ ਵਿਰਲੇ ਕੋ ਸੋਝੀ ਪਈ ਗੁਰਮੁਖ ਮਨ ਸਮਝਾਏ ਨਾਨਕ ਨਾਮ ਨ ਵਿਸਰੇ ਛੂਟੇ ਸ਼ਬਦ ਕਮਾਏ ਸ੍ਰੀ ਰਾਗ ਮਹੱਲਾ ਪਹਿਲਾ ਚਿੱਤੇ ਦਿਸੇ ਤੌਲ ਹਾਰ ਬੱਗੇ ਬਗ ਦੁਆਰ ਕਰ ਮਨ ਖੁਸ਼ੀ ਉਸਾਰਿਆ ਦੂਜੇ ਹੇਤ ਪਿਆਰ ਅੰਦਰ ਖਾਲੀ ਪ੍ਰੇਮ ਬਿਨ ਟੈ ਟੇਰੀ ਤਨਸ਼ਾਰ ਪਾਈ ਰੇ ਤਨ ਧਨ ਸਾਥ ਨ ਹੋਏ ਰਾਮ ਨਾਮ ਤਨੋ ਨਿਰਮਲੋ ਗੁਰਦਾਤ ਕਰੇ ਪ੍ਰਭਾ ਸੋਏ ਰਾਓ ਰਾਮ ਨਾਮ ਤਨ ਨਿਰਮਲੋ ਜੇ ਦੇਵੇ ਦੇਵਨਹਾਰ ਆਗੇ ਪੂਛ ਨ ਹੋਈ ਜਿਸ ਬੇਲੀ ਗੁਰ ਕਰ ਤਾਰ ਆਪ ਛਡਾਏ ਛੁੱਟੀਏ ਆਪੇ ਬਖਸ਼ਨਹਾਰ ਮਨਮੁਖ ਜਾਣੇ ਆਪਣੇ ਧੀਆਂ ਪੂਤ ਸੰਯੋਗ ਨਾਰੀ ਦੇਖ ਵਗਸੀਏ ਨਾਲੇ ਹਰਖ ਸੁਸੋਗ ਗੁਰਮੁਖ ਸ਼ਬਦ ਰੰਗਾਵਲੇ ਐਨ ਸਾਰਸ ਭੋਗ ਚਿੱਤ ਚਲੇ ਤਿਤਵਾ ਜਾਵਨੋ ਸਾਗਤ ਡੋਲ ਉਡਲਾਏ ਬਾਹਰ ਢੂੰਡ ਵਗੁਚੀਏ ਘਰ ਮੈਂ ਵਸਤ ਸਦਾਏ ਮਨਮੁਖ ਹੋਮੇ ਕਰ ਮੁਸੀ ਗੁਰਮੁਖ ਪੱਲੇ ਪਾਏ ਸਾਗਤ ਨਿਰਗੁਣ ਆਰਿਆ ਆਪਣਾ ਮੂਲ ਪਛਾਣ ਰਕਤ ਬਿੰਦ ਕਾਏ ਤਨੋ ਅਗਨੀ ਪਾਸ ਪਰਾਨ ਪਵਨੇ ਕੇ ਵਸ ਡੋਹਰੀ ਮਸਤਕ ਸੱਚ ਨਿਸ਼ਾਨ ਬਹੁਤਾ ਜੀਵਨ ਮੰਗੀ ਗਏ ਬੂਆ ਨ ਲੋੜੇ ਕੋਏ ਸੁਖ ਜੀਵਨ ਤਿਸ ਆਖੀਏ ਜਿਸ ਗੁਰਮੁਖ ਵਸਿਆ ਸੋਏ ਨਾਮ ਵਿਹੂਣੇ ਕਿਆ ਗਣੀ ਜੇ ਗੁਰ ਹਰ ਗੁਰ ਦਰਸ਼ ਨ ਹੋਏ ਜੋ ਸੁਪਨੇ ਨਿਸ ਭਾਲੀਏ ਜਬ ਲਗਨ ਨੀਂਦਰਾ ਹੋਏ ਓ ਸਰਪਣ ਕੇ ਵਸ ਜੀੜਾ ਅੰਤਰ ਹੋਮੇ ਦੋਏ ਗੁਰਮਤ ਹੋਏ ਵਿਚਾਰੀਏ ਸੁਪਨਾ ਏ ਜਗ ਲੋਏ ਅਗਨ ਮਰੇ ਜਲ ਪਾਈਐ ਜੋ ਬਾਰਕ ਦੂਧੇ ਮਾਏ ਬਿੰਜਲ ਕਮਲ ਸੁਨਾਤੀਏ ਬਿੰਜਲ ਮੀਨ ਮਰਾਏ ਨਾਨਕ ਗੁਰਮੁਖ ਹਰ ਰਸ ਮਿਲੇ ਜੀਵਾਂ ਹਰ ਗੁਣ ਗਾਏ ਸ੍ਰੀ ਰਾਗ ਮਹੱਲਾ ਪਹਿਲਾ ਡੂੰਗਰ ਦੇਖ ਡਰਾਮ ਨੂੰ ਪਈ ਗੇੜੇ ਦਰਿਆਸ ਉੱਚੋ ਪਰਬਤ ਗਾ ਖੜੋ ਨਾ ਪੌੜੀ ਤੇ ਤਾਸ ਗੁਰਮੁਖ ਅੰਤਰ ਜਾਣਿਆ ਗੁਰਮੇਲੀ ਤਰਿਆਸ ਭਾਈ ਰੇ ਪਵਜਲ ਬਿਖਮ ਡਰਾਓ ਪੂਰਾ ਸਤਿਗੁਰ ਰਸ ਮਿਲੇ ਗੁਰਤਾਰੇ ਹਰ ਨਾਉ ਰਾਓ ਚਲਾ ਚਲਾ ਜੇ ਕਰੀ ਜਾਣਾ ਜਾਣਾ ਚੱਲਣ ਹਾਰ ਜੋ ਆਇਆ ਸੋ ਚੱਲ ਸੀ ਅਮਰ ਸੁਗੁਰ ਕਰਤਾਰ ਵੀ ਸੱਚਾ ਸੁਲਾਨਾ ਸੱਚੇ ਥਾਨ ਪਿਆਰ ਦਰ ਕਰ ਮਹਿਲਾਂ ਸੋਹਣੇ ਪੱਕੇ ਕੋਟ ਹਜ਼ਾਰ ਹਸਤੀ ਕੋੜੇ ਪਾਖਰੇ ਲਸਕਰ ਲੱਖ ਅਪਾਰ ਕਿਸੇ ਹੀ ਨਾਲ ਨਾ ਚੱਲਿਆ ਖਪ ਖਪ ਮੂਏ ਅਸਾਰ ਸੋਇਨਾ ਰੂਪਾ ਸੰਚੀਏ ਮਾਲ ਜਾਲ ਜੰਜਾਲ
सब जग मैं विकसिए नारी शेज पतार चोआ चंदन लाइए कापड़ रूप सिंगार खेहू खैर लाइए छोड़ चले कर बार महर मलूक कहिए राजा राव के खान चौधरी राव सदाइए जल बलिए अभिमान मनमुख नाम विसारिया जो डब दद्दा कान होमे कर कर जाई सी जो आया जग माहे सब जग काजल कोठरी तन मन दे स्वाए वो राखे से निर्मले शब्द नवारी पाए नानक तरिये सच नाम सिरसा हाँ पत साहो जे हर नाम न विसरे हर नाम रतन वेसाओ मन मुख भोजल पचमुए गुरमुख तरे यथा श्री राग महला पहला कर दूजा मुकाम कर घर बैसना नित चलने की तोख मुकाम ता पर जानिए जे रहे निचल लोक दुनिया के इस मुकाम में कर सिद्ध करनी खर्च बांधो लाग रहो ना मेराओ जोगी ता आसन कर मुहे मल जोगी ते कर आसन कर बह मुल्ला बह मकाम पंडित वखाने पोथियां सिद्ध बह देव स्थान सुर सिद्ध गण गंधर्व मुन जन सेख पीर सलार दर कूच कूचा कर गए अवश्य चलने हार सुल्तान खान मलूक उमरे गए कर कर कूच कड़ी मौत के चलना दिल सम तू ही पूछ शब्दाहो मैं वखानिया विरला तबूजे कोए नानक वखाने बेनती जल तल मेल सोए अल्लाह लख अगम कादर करना हर करीम सब दुनी आमन जामनी मकाम एक रहीम मकाम तिसनु आखिए जिस सिस त्यो भी लेख असमान धरती चल सी मकाम ओही एक दिन रब चले निस सस चले तारका लख पलोए मुकाम उही कह नानका सच बगोए महले पहले सितारा अष्टपदियां श्री राग महला तीजा कर पहला अष्टपदियां एक ओंकार सतगुर प्रसाद गुरमुख कृपा करे भगत कीजे बिन गुर भगत न होए आपे आप मलाए बूजे ता निर्मल होवे कोई हर जियो सच्चा सच्ची बाणी शब्द मिलावा होए पाई रे भक्तहीन काहे जग आया पूरे गुर की सेव नकीनी बिरथा जन्म गवाया रहो आपे हर जग जीवन दाता आपे बख्श मिलाए जी जनते क्या विचारे क्या को आख सुनाए गुरमुखे आपे देव डियाई आपे सेव कराए देख कुटुंब मोह लबाना चलदिया नाल न जाई सतगुर सेव गुण दान पाया तिसकी कीम न पाई प्रभ सखार जियो मेरा अंते होए सखाई पैयड़े जग जीवन दाता मनमुख पत गवाई बिन सतगुर को मग न जाने अंधे ठौर न काई हर सुख दाता मन ने वसिया अंत गया पछताई पैयड़े जग जीवन दाता गुरमत मन वसाया अंधन भगत करे दिन राती हमें मोह चकाया जिस्यो राता तैसो होवे सच्चे सच समाया आपे नदर करे पौलाए गुर शब्दी विचार सतगुर सेविया सहज उपजे होमे तृष्णा मार हर गुण दाता सद मन वसे सच रखिया उर तार प्रभ मेरा सदा निर्मला मन निर्मल पाया जाए नाम निदान हर मन वसे होमे दुख सब जाए सतगुर शब्द सुनाया ओ सद बलिहारे जाओ अपने मन चित कह कहाए बिन गोरे आप न जाई हर ज्यो भगत विशाल सुख दाता कर कृपा मन वसाई नानक शोभा सुरत दे प्रभ आपे गुरमुख दे वडियाई श्री राग महला तीजा होमे कर्म कमाव दे जमडन लगे तन आए जे सतगुर सेवन से उभरे हर से तेले बलाए मन रे गुरमुख नाम त्याए तुर पूर्व करते लिखिया तिन गुरमत नाम समाए रहाओ विन सतगुर प्रतीत नावे नाम न लागो पाओ सुफने सुख न पावी दुख में सवे समाए जी हर हर कजे बहुत लोचिए कीर्तन मेटिया जाए हर का पाना भक्ति मनिया से भगत पय दर थाए गुर शब्द दड़ावे रंग स्यो बिन कृपा लिया न जाए जे सोय अमृत नीरी है भी बेख फल लागे ताए से जन सच्चे निर्मले जिन सतगुर नाल प्यार सतगुर का पाना कमाव दे बिखोम
ਸੋਮੇ ਤਜ ਵਿਕਾਰ, ਮਨ ਹਟ ਕਿਤੇ ਉਪਾਏ ਨਾ ਛੁੱਟੀਐ, ਸਿਮਰਤ ਸਸ ਸੋਧੇ ਜਾਏ, ਮਿਲ ਸੰਗਤ ਸਾਧੂ ਉਭਰੇ, ਗੁਰ ਕਾ ਸ਼ਬਦ ਕਮਾਏ, ਹਰ ਕਾ ਨਾਮ ਨਿਧਾਨ ਹੈ ਜਿਸਦਾ ਅੰਤ ਨ ਪਾਰਾ ਵਾਰ, ਗੁਰਮੁਖ ਸੇਹੀ ਸੋਨੇ ਜਿਨ ਕਿਰਪਾ ਕਰੇ ਕਰਤਾਰ, ਨਾਨਕ ਦਾਤਾ ਏਕ ਹੈ ਦੂਜਾ ਔਰ ਨ ਕੋਏ, ਗੁਰ ਪ੍ਰਸਾਦੀ ਜਾਣੀਐ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਪੰਖੀ ਬਿਰਖ ਸੁਹਾਵੜਾ ਸੱਚੂ ਗੇ ਗੁਰ ਪਾਏ, ਹਰ ਰਸ ਪੀਵੇ ਸਹਿਜ ਰਹਿ ਉੱਡੇ ਨਾ ਵੇ ਜਾਏ, ਨਿਜ ਘਰ ਵਾਸਾ ਪਾਇਆ ਹਰ ਹਰ ਨਾਮ ਸਮਾਏ, ਮਨ ਰੇ ਗੁਰ ਕੀ ਕਾਰ ਕਮਾਏ, ਗੁਰ ਕਹਿ ਭਾਣੇ ਜੀ ਚੱਲੇ ਤੇ ਅੰਦਨ ਰਾਚੇ ਹਰ ਨਾਏ ਰਹਾਓ। ਪੰਖੀ ਬਿਰਖ ਸੁਹਾਵੜੈ ਉੱਡੇ ਚੋ ਦਿਸ ਜਾਹੇ, ਜੇਤਾ ਉੱਡੇ ਦੁੱਖ ਕਣੇ ਨਿਤਾ ਜੇ ਤੇ ਬਿਲਾਏ, ਬਿਨ ਗੁਰ ਮਹਿਲ ਨਾ ਜਾਪਈ ਨਾ ਅੰਮ੍ਰਿਤ ਫਲ ਪਾਏ, ਗੁਰਮੁਖ ਬ੍ਰਹਮ ਹਰਿਆਵਲਾ ਸਾਚੇ ਸਹਿਜ ਸਬਾਏ, ਸਾਖਾ ਤਿੰਨ ਵਾਰੀਆ ਏਕ ਸ਼ਬਦ ਲਿਵਲਾਏ, ਅੰਮ੍ਰਿਤ ਫਲ ਹਰ ਏਕ ਹੈ ਆਪੇ ਦੇਖਵਾਏ, ਮਨਮੁਖ ਉੱਬੇ ਸੁੱਕ ਗਏ ਨਾ ਫਲ ਤਿੰਨਾ ਛਾਉ, ਤਿੰਨਾ ਪਾਸ ਨ ਬੇਸੀਏ ਉਹਨਾਂ ਕਰਨ ਗਰਾਉ, ਕੱਟੀਏ ਤੇ ਨਿਤ ਜਾਲੀਏ ਉਹਨਾਂ ਸ਼ਬਦ ਨਾ ਨਾਉ, ਹੁਕਮੇ ਕਰਮ ਕਮਾਵਣੇ ਪਈਏ ਕਿਰਤ ਫਰਾਓ, ਹੁਕਮੇ ਦਰਸ਼ਨ ਦੇਖਣਾ ਜੈ ਭੇਜੇ ਤੈ ਜਾਓ, ਹੁਕਮੇ ਹਰ ਹਰ ਮਨ ਵਸੇ ਹੁਕਮੇ ਸੱਚ ਸਮਾਓ, ਹੁਕਮ ਨਾ ਜਾਣੇ ਬੱਪੜੇ ਭੁੱਲੇ ਫਿਰੇ ਗਵਾਰ, ਮਨ ਅਠ ਕਰਮ ਕਮਾਵਦੇ ਨਿਤ ਨਿਤ ਹੋਏ ਖੁਆਰ, ਅੰਤਰ ਸ਼ਾਂਤ ਨ ਆਵਈ ਨਾ ਸੱਚ ਲੱਗੇ ਪਿਆਰ, ਗੁਰਮੁਖੀਆਂ ਮੋ ਸੋਹਣੇ ਗੁਰ ਕੇ ਹਿਤ ਪਿਆਰ, ਸੱਚੀ ਭਗਤੀ ਸੱਚ ਰਤੇ ਦਰ ਸੱਚੇ ਸਚਿਆਰ, ਆਏ ਸੀ ਪ੍ਰਵਾਨ ਹੈ ਸਭ ਕੁਲ ਕਾ ਕਰੇ ਉਧਾਰ, ਸਭ ਨਦਰੀ ਕਰਮ ਕਮਾਵਦੇ ਨਦਰੀ ਬਾਹਰ ਨ ਕੋਏ, ਜੈਸੀ ਨਦਰ ਕਰ ਦੇਖੇ ਸੱਚਾ ਤੈਸਾ ਹੀ ਕੋ ਹੋਏ, ਨਾਨਕ ਨਾਮ ਵਡਿਆਈਆ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਗੁਰਮੁਖ ਨਾਮ ਧਿਆਈਐ ਮਨਮੁਖ ਬੂਝ ਨ ਪਾਏ, ਗੁਰਮੁਖ ਸਦਾ ਮੁਖ ਉਜਲੇ ਅਰਵਸਿਆ ਮਨ ਆਏ, ਸਹਿਜੇ ਹੀ ਸੁਖ ਪਾਈਐ ਸਹਿਜੇ ਰਹਿ ਸਮਾਏ, ਭਾਈ ਰੇ ਦਾਸਨ ਦਾਸਾ ਹੋਏ, ਗੁਰ ਕੀ ਸੇਵਾ ਗੁਰ ਭਗਤੈ ਵਿਰਲਾ ਪਾਏ ਕੋਏ ਰਾਓ, ਸਦਾ ਸੁਹਾਗ ਸੁਹਾਗਨੀ ਜੇ ਚੱਲੇ ਸਤਿਗੁਰ ਪਾਏ, ਸਦਾ ਪਿਰਨੇ ਚਲ ਪਾਈਏ ਨਾ ਉਹ ਮਰੇ ਨ ਜਾਏ, ਸ਼ਬਦ ਮਿਲੀ ਨਾ ਵਿਛੜੇ ਪਿਰ ਕੇ ਅੰਕ ਸਮਾਏ, ਹਰ ਨਿਰਮਲਿਆ ਤੇ ਉਜਲਾ ਬਿਨ ਗੁਰ ਪਾਇਆ ਨ ਜਾਏ, ਪਾਠ ਪੜੇ ਨਾ ਬੁੱਝਦੀ ਭੇਖੀ ਭਰਮ ਭਲਾਏ, ਗੁਰਮਤੀ ਹਰਸ ਦਾ ਪਾਇਆ ਰਸਨਾ ਹਰ ਸਮਾਏ, ਮਾਇਆ ਮੋਹ ਚਕਾਇਆ ਗੁਰਮਤੀ ਸਹਿਜ ਸੁਭਾਏ, ਬਿਨ ਸ਼ਬਦੇ ਜਗ ਦੁਖੀਆ ਫਿਰ ਮਨਮੁਖਾਂ ਨੂੰ ਗਈ ਖਾਏ, ਸ਼ਬਦੇ ਨਾਮ ਤੇ ਆਈਏ ਸ਼ਬਦੇ ਸੱਚ ਸਮਾਏ, ਮਾਇਆ ਭੁੱਲੇ ਸਿੱਧ ਫਿਰੇ ਸਮਾਧਨ ਲੱਗੇ ਸਭਾਏ, ਤੀਨੇ ਲੋਹ ਵਿਆਪਤ ਹੈ ਅਧਿਕ ਰਹੀ ਲਪਟਾਏ, ਬਿਨ ਗੁਰ ਮੁਕਤ ਨ ਪਾਈਏ ਨਾ ਦੁਪਤਾ ਮਾਇਆ ਜਾਏ, ਮਾਇਆ ਕਿਸ ਨੂੰ ਆਖੀਏ ਕਿਆ ਮਾਇਆ ਕਰਮ ਕਮਾਏ, ਦੁੱਖ ਸੁਖ ਇਹ ਜਿਉ ਬੁੱਧ ਹੈ ਬੰਧ ਹੈ ਹੁਕਮੇ ਕਰਮ ਕਮਾਏ, ਬਿਨ ਸ਼ਬਦੇ ਭਰਮ ਨਾ ਚੁੱਕੇ ਨਾ ਵਿੱਚੋਂ ਹਉਮੈ ਜਾਏ, ਬਿਨ ਪ੍ਰੀਤੀ ਭਗਤ ਨ ਹੋਵਈ ਬਿਨ ਸ਼ਬਦੇ ਥਾਏ ਨ ਪਾਏ, ਸ਼ਬਦੇ ਹਉਮੈ ਮਾਰੀਏ ਮਾਇਆ ਕਾ ਭਰਮ ਜਾਏ, ਨਾਮ ਪਦਾਰਥ ਪਾਈਏ ਗੁਰਮੁਖ ਸਹਿਜ ਸੁਭਾਏ, ਬਿਨ ਗੁਰ ਗੁਣ ਨ ਜਾਪਣੀ ਬਿਨ ਗੁਰ ਭਗਤ ਨ ਹੋਏ, ਭਗਤ ਵਿਸ਼ਾਲ ਹਰ ਮਨ ਵਸਿਆ ਸਹਿਜ ਮਿਲਿਆ ਪ੍ਰਭ ਸੋਏ, ਨਾਨਕ ਸ਼ਬਦੇ ਅਰਸ ਲਾਈਏ ਕਰਮ ਪ੍ਰਾਪਤ ਹੋਏ। ਸ੍ਰੀ ਰਾਗ ਮਹੱਲਾ ਤੀਜਾ, ਮਾਇਆ ਮੋਹ ਮੇਰੇ ਪ੍ਰਭ ਕੀਨਾ ਕੀਨਾ ਆਪੇ ਭਰਮ ਭੁਲਾਏ, ਮਨਮੁਖ ਕਰਮ ਕਰੇ ਨਾ ਬੂਝੈ ਬਿਰਥਾ ਜਨਮ ਗਵਾਏ, ਗੁਰਬਾਣੀ ਇਸ ਜਗ ਮੈਂ ਚਾਨਣ ਕਰਮ ਵਸੇ ਮਨਿਆਏ, ਮਨ ਰੇ ਨਾਮ ਜਪੋ ਸੁਖ ਚ ਹੋਏ, ਗੁਰ ਪੂਰਾ ਸੁਲਾਈਏ ਸਹਿਜ ਮਿਲੇ ਪ੍ਰਭ ਸੋਏ ਰਾਓ, ਭਰਮ ਗਿਆ ਪੋ ਭਾਗਿਆ ਹਰ ਚਰਨੀ ਚਤਲਾਏ, ਗੁਰਮੁਖ ਸ਼ਬਦ ਕਮਾਈਏ ਰਵਸੇ ਮਨਿਆਏ, ਕਰ ਮਹਿਲ ਸੱਚ ਸਮਾਈਏ ਜਮਕਾਲ ਨ ਸਕੇ ਖਾਏ, ਨਾਮਾ ਸ਼ੀਂਬਾ ਕਬੀਰ ਜੁਲਾਹ ਪੂਰੇ ਗੁਰ ਤੇ ਗਤ ਪਾਈ, ਬ੍ਰਹਮ ਕੇ ਬੇਤੇ ਸ਼ਬਦ ਪਛਾਨੇ ਹੋਮੇ ਜਾਤ ਗਵਾਈ, ਸੁਰ ਨਰ ਤਿਨ ਕੀ ਬਾਣੀ ਗਾਵੇ ਕੋਏ ਨ ਮੇਟੇ ਪਾਈ, ਦੈਤ ਪੁੱਤ ਕਰਮ ਧਰਮ ਕਿਛ ਸੰਜਮ ਨਾ ਪੜੇ ਦੂਜਾ ਪਾਓ ਨ ਜਾਣੇ, ਸਤਿਗੁਰ ਭੇਟਿਆ ਨਿਰਮਲ ਹੋਵਾ
निर्मल हुआ अंधेर नाम वखाने, एको पढ़े एको नाओ बुझे दूजा अवर न जाने, खट दर्शन जोगी सन्यासी बिन गुर परम पलाए, सतगुर सेवे तांगत मित पावे हर जियो मन वसाए, साची बाणी स्यो चित लागे आम न जान रहाए, पंडित पढ़ पढ़वाद वखाने बिन गुर परम पलाए, लख चौरासी फेर पिया बिन शब्दे मुक्त न पाए, जा नाओ चेते तां गत पाए जा सतगुर मेल मिलाए, सत संगत मैं नाम हर उपजे जा सतगुर मिले सुबाए, मन तन अर्पी आप गवाई चला सतगुर पाए, सत बलियारी गुरे अपने विटो जे हर सेती चित लाए, सो ब्राह्मण ब्रह्म जो बिंदे हर सेती रंग राता, प्रभ निकट से सबना कटे अंतर गुरमुख विरले जाता, नानक नाम मिले वडियाई गुर कै शब्द पछाता, श्री राग महला तीजा सहजे नू सब लोचदी बिन गुर पाया न जाए, पढ़ पढ़ पंडित जोध की थके पेखी परम पलाए, गुर भेटी सहज पाया अपनी कृपा करे रजाए, पाई रे गुर बिन सहज न होए शब्दे ही ते सहज उपजे हर पाया सच सोए, रहाओ सहजे गाव्या थाए पवे बिन सहजे कथनी बाद, सहजे ही भगत उपजे सहज प्यार बराग, सहजे ही ते सुख चात होए बिन सहजे जीवन बाद, सहज सलाई सदा सदा सहज समाद लगाए, सहजे ही गुण उचरे भगत करे लिवलाए, शब्दे ही महर मन वसे रसना हरस खाए, सहजे काल वडारिया सच सरनाई पाए, सहजे हर नाम मन वसिया सच्ची कार कमाए, वडभागी जिन्नी पाया सहजे रह समाए, माया विच सहज न उपजे माया दूजे पाए, मनमुख कर्म कमाम ने होमे जले जलाए, जम्मन मरन चुकई फिर आवे जाए, त्रै गुणा विच सहज न पाई है त्रै गुण परम पलाए, पढ़िए गुणिए क्या कथिए जे मुडो कुत्था आ जाए, चौथे पद में सहज है गुरमुख पल्ले पाए, निर्गुण नाम निदान है सहजे सोजी होए, गुणवंती सलाया सच्चे सच्ची सोए, भुलियां सहज मिलाए सी शब्द मिलावा होए, बिन सहजे सब अंध है माया मोह गुबार, सहजे ही सोजी पई सच्चे शब्द अपार, आपे बख्श मलायन पूरे गुर करतार, सहजे अदिष्ट पिछाणिए निरपौ ज्योत निरंकार, सबना जिया का एक दाता ज्योति ज्योत मिलावनहार, पूरे शब्द सलाई है जिस दांत न पारावार, ज्ञानिया का तन नाम है सहज करे व्यापार, अंधन लाहर नाम लैन अखोट परे भंडार, नानक तोट न आवई दिए देवन हार, श्री राग महला तीजा सतगुर मिल गए फेर न पवे जन्म मरण दुख जाए, पूरे शब्द सब सोजी होई हर नामे रहे समाए, मन मेरे सतगुर स्यों चित लाए, निर्मल नाम सदा नव तन्नो आप वसे मन आए, रहाओ हर जियो राखो अपनी सरनाई ज्यो राखो त्यों रहना, गुर के शब्द जीवत मरे गुरमुख पव जल तरना, वड्डे भाग नौ पाइए गुरमत शब्द सुहाई, आपे मन वसिया प्रभ करता सहजे रिया समाई, इकना मनमुख शब्द न पावे बंधन बंद पवाया, लख चौरासी फिर आवे बिरथा जन्म गवाया, भगता मन आनंद है सच्चे शब्द रंग राते, आंदन गुण गावे सद निर्मल सहजे नाम समाते, गुरमुख अमृत बाणी बोले सब आत्म राम पछाणी, एको सेवने के अरादे गुरमुख कथ कहानी, सच्चा साहब सेविये गुरमुख वसे मन आए, सदा रंग राते सच स्यों अपनी कृपा करे मलाए, आप आपे करे कराए आपे इकना सुत्या दे जगाए, आपे मेल मलाए दा नानक शब्द समाए, श्री राग महला तीजा सतगुर सेविये मन निर्मला पवे पवित शरीर, मन आनंद सदा सुख पाया भेटिया गैर गभीर, सच्ची संगत बैसना सच ना मन तीर, मन रे सतगुर सेवन संग
ਸਤਿਗੁਰ ਸੇਵਕੀ ਹਰ ਮਨ ਵਸੇ ਲੱਗੇ ਨਾ ਮੈਲ ਪਤੰਗ ਰਹਾਉ। ਸੱਚੇ ਸ਼ਬਦ ਪਤਿ ਉਪਜੇ ਸੱਚੇ ਸੱਚਾ ਨਾਉ, ਜਿੰਨੀ ਹੋਮੇ ਮਾਰ ਪਛਾਣਿਆ ਤਿੰਨ ਬਲਿਹਾਰੇ ਜਾਓ। ਮਨਮੁਖ ਸੱਚ ਨ ਜਾਣਨੀ ਤਿੰਨ ਠੌਰ ਨ ਕਥੂ ਥਾਉ, ਸੱਚ ਖਾਣਾ ਸੱਚ ਪਹਿਨਣਾ ਸੱਚੇ ਹੀ ਵਿੱਚ ਵਾਸ, ਸਦਾ ਸੱਚ ਸਲਾਹਣਾ ਸੱਚੇ ਸ਼ਬਦ ਨਿਵਾਸ, ਸਭ ਆਤਮ ਰਾਮ ਪਛਾਣਿਆ ਗੁਰਮਤੀ ਨਿਜ ਕਰਵਾਸ, ਸੱਚ ਵੇਖਣ ਸੱਚ ਬੋਲਣਾ ਤਨ ਮਨ ਸੱਚਾ ਹੋਏ, ਸੱਚੀ ਸਖੀ ਉਪਦੇਸ਼ ਸੱਚ ਸੱਚੇ ਸੱਚੀ ਸੋਏ, ਜਿੰਨੀ ਸੱਚ ਵਿਸਾਰਿਆ ਜੇ ਦੁਖੀਏ ਚੱਲੇ ਰੋਏ, ਸਤਿਗੁਰ ਜਿੰਨੀ ਨਸੀਬ ਹੋ ਜੋ ਕੀਤੀ ਆਏ ਸੰਸਾਰ, ਜਮ ਧਰ ਬੱਦੇ ਮਾਰੀਏ ਕੂਕ ਨਾ ਸੁਨੇ ਪਕਾਰ, ਬਿਰਥਾ ਜਨਮ ਗਵਾਇਆ ਮਰ ਜੰਮੂ ਵਾਰੋ ਵਾਰ, ਇਹ ਜਗ ਜਲਤਾ ਦੇ ਕੇ ਭੱਜ ਪਏ ਸਤਿਗੁਰ ਸਰਨਾ। ਸਤਿਗੁਰ ਸੱਚ ਦੜਾਇਆ ਸਦਾ ਸੱਚ ਸੰਜਮ ਰਹਿਣਾ, ਸਤਿਗੁਰ ਸੱਚਾਏ ਬੋਇਥਾ ਸ਼ਬਦੇ ਪਵ ਜਲ ਤਰਨਾ, ਲੱਖ ਚੁਰਾਸੀ ਫਿਰਦੇ ਰਹਿ ਬਿਨ ਸਤਿਗੁਰ ਮੁਕਤ ਨ ਹੋਈ, ਪੜ ਪੜ ਪੰਡਿਤ ਮੋਨੀ ਥੱਕੇ ਦੂਜੇ ਭਾਏ ਪਤ ਖੋਈ, ਸਤਿਗੁਰ ਸ਼ਬਦ ਸੁਨਾਇਆ ਬਿਨ ਸੱਚੇ ਅਵਰ ਨ ਕੋਈ, ਜੋ ਸੱਚੇ ਲਾਏ ਸੇ ਸੱਚ ਲਗੇ ਨਿਤ ਸੱਚੀ ਕਾਰ ਕਰਨ, ਤਿੰਨਾਂ ਨਿਜ ਘਰ ਵਾਸਾ ਪਾਇਆ ਸੱਚੇ ਮਹਿਲ ਰਹਨ, ਨਾਨਕ ਭਗਤ ਸੁਖੀ ਸਦਾ ਸੱਚੇ ਨਾਮ ਰਚਨ, ਸ੍ਰੀ ਰਾਗ ਮਹੱਲਾ ਪੰਜਵਾਂ, ਜਾਂ ਕੋ ਮੁਸ਼ਕਲ ਹੱਤ ਬਣੇ ਢੋਈ ਕੋਈ ਨਾ ਦੇ, ਲਾਗੂ ਹੋਏ ਦੁਸ਼ਮਣਾ ਸਾਖ ਵੀ ਭੱਜ ਖਲੇ, ਸਭੋ ਭੱਜੇ ਆਸਰਾ ਚੁੱਕੇ ਸਭ ਸਰਾਓ, ਚੇਤ ਆਵਿਓ ਸੁਪਾਰ ਬ੍ਰਹਮ ਲੱਗੇ ਨਾ ਤੱਤੀ ਵਾਓ, ਸਾਹਿਬ ਨ ਤਾਣਿਆ ਕਾ ਤਾਣ ਆਏ ਨਾ ਜਾਈ ਥਿਰ, ਸਦਾ ਗੁਰ ਸ਼ਬਦੀ ਸੱਚ ਜਾਣ ਰਾਓ। ਜੇ ਕੋ ਹੋਵੇ ਦੁਬਲਾ ਨੰਗ ਭੁੱਖ ਕੀ ਪੀਰ, ਦਮੜਾ ਪੱਲੇ ਨਾ ਪਵੇ ਨਾ ਕੋ ਦੇਵੇ ਤੀਰ, ਸਵਾਰਥ ਸੁਆਉ ਨਾ ਕੋ ਕਰੇ ਨਾ ਕਿਛ ਹੋਵੇ ਕਾਜ, ਜਿੱਤ ਆਵੇ ਉਸ ਪਾਰ ਬ੍ਰਹਮ ਤਾਂ ਨਿਚਲ ਹੋਵੇ ਰਾਜ, ਜਾਂ ਕੋ ਚਿੰਤਾ ਬਹੁਤ ਬਹੁਤ ਦੇਹੀ ਵਿਆਪੇ ਰੋਗ, ਗ੍ਰਿਸਤ ਕਟੰਬ ਪਲੇਟਿਆ ਕਦੇ ਹਰਕ ਕਦੇ ਸੋਗ, ਗੌਣ ਕਰੇ ਚੌਕੁੰਟ ਕਾ ਕੜੀ ਨ ਬੇਸਨ ਸੋਏ, ਚਿਤ ਆਵੇ ਉਸ ਪਾਰ ਬ੍ਰਹਮ ਤਨ ਮਨ ਸੀਤਲ ਹੋਏ, ਕਾਮ ਕ੍ਰੋਧ ਮੋ ਵਸ ਕੀਆ ਕਿਰਪਨ ਲੋ ਪਿਆਰ, ਚਾਰੇ ਕਿਲਵਿਕ ਉਨ ਅੱਗ ਕੀਏ ਹੋਆ ਅਸਰ ਸੰਗਾਰ, ਪੋਥੀ ਗੀਤ ਕਵਿਤ ਕਿਛ ਕਦੇ ਨ ਕਰਿਆ ਕਰਨ ਧਰਿਆ, ਚਿਤ ਆਵੇ ਉਸ ਪਾਰ ਬ੍ਰਹਮ ਤਾਂ ਨਿਮਕ ਸਿਮਰਤ ਧਰਿਆ, ਸ਼ਾਸਤ ਸਿਮਰਤ ਬੇਦ ਚਾਰ ਮੁਖਾਬਰ ਵਿਚਰੇ, ਟਪੇ ਤਪੀਸਰ ਜੋਗਿਆ ਤੀਰਥ ਗਵਨ ਕਰੇ, ਖਟਾ ਕਰਮ ਕੇ ਦੁਗਨੇ ਪੂਜਾ ਕਰਤਾ ਨਾਉ, ਰੰਗ ਨ ਲੱਗੀ ਪਾਰ ਬ੍ਰਹਮ ਤਾਂ ਸਰ ਪਰ ਨਰਕੇ ਜਾਓ, ਰਾਜ ਮਿਲਕ ਸਿਖਦਾਰੀਆਂ ਰਸ ਭੋਗਨ ਵਿਸਤਾਰ, ਬਾਗ ਸੁਹਾਵੇ ਸੋਨੇ ਚੱਲੇ ਹੁਕਮ ਅਫਾਰ, ਰੰਗ ਤਮਾਸ਼ੇ ਬਹੁ ਵਿਧੀ ਚਾਹੇ ਲੱਗ ਰਿਹਾ ਚੇਤਨਾ ਆਇਓ, ਪਾਰ ਬ੍ਰਹਮ ਤਾਂ ਸਰਪ ਕੀ ਜੂਣ ਗਿਆ, ਬਹੁਤ ਤਨਾਡਿਆ ਚਾਰਵੰਤ ਸੋਭਾ ਨਿਰਮਲ ਰੀਤ, ਮਾਤ ਪਿਤਾ ਸੁਤ ਪਾਈਆ ਸਾਜਨ ਸੰਗ ਪ੍ਰੀਤ, ਲਸ਼ਕਰ ਤਰਸਕ ਬੰਦ ਬੰਦ ਜਿਉ ਜੋ ਚਗਲੀ ਸਗਲੀ ਕੀਤ, ਜਿਤਨ ਆਇਓ ਪਾਰ ਬ੍ਰਹਮ ਤਾਂ ਖੜ ਸਾਤਲ ਦੀਤ, ਕਾਇਆ ਰੋਗ ਨ ਚਿੱਤਰ ਕਿਛ ਨਾ ਕਿਛ ਕਾੜਾ ਸੋਗ, ਮਿਰਤ ਨਾ ਵੀ ਚਿੱਤ ਤਿਸ ਐਨਸ ਭੋਗੇ ਭੋਗ, ਸਭ ਕਿਛ ਤੂੰ ਆਪਣਾ ਜੀ ਨ ਸੰਕ ਤਰਿਆ, ਚਿਤ ਨਾਇਓ ਪਾਰ ਬ੍ਰਹਮ ਜੰਕੰਕਰ ਵਸ ਪਰਿਆ, ਕਿਰਪਾ ਕਰੇ ਜਿਸ ਪਾਰ ਬ੍ਰਹਮ ਹੋਵੇ ਸਾਧੂ ਸੰਗ, ਜਿਉਂ ਜਿਉਂ ਉਹ ਵਧਾਈਏ ਤਿਉਂ ਤਿਉਂ ਹਰ ਸਿਓ ਰੰਗ, ਦੋਵਾਂ ਸਿਰਿਆਂ ਕਾ ਖਸਮ ਆਪ ਅਵਰ ਨ ਦੂਜਾ ਥਾਉ, ਸਤਿਗੁਰ ਤੁੱਠੇ ਪਾਇਆ ਨਾਨਕ ਸੱਚਾ ਨਾਉ, ਸ੍ਰੀ ਰਾਗ ਮਹੱਲਾ ਪੰਜਵਾਂ ਘਰ ਪੰਜਵਾਂ, ਜਾਨੋ ਨਹੀਂ ਭਾਵੇ ਕਵਨ ਬਾਤਾ ਮਨ ਖੋਜ ਮਾਰਗ ਰਹਾਉ, ਧਿਆਨੀ ਧਿਆਨ ਲਾਵੇ ਗਿਆਨੀ ਗਿਆਨ ਕਮਾਵੇ, ਪ੍ਰਭ ਕਿਨ ਹੀ ਜਾਤਾ ਭਗਵਤੀ ਰਹਿਤ ਜੁਗਤਾ, ਜੋਗੀ ਕਹਿਤ ਮੁਕਤਾ ਤਪਸੀ ਤਪੇ ਰਾਤਾ, ਮੋਨੀ ਮੋਨ ਧਾਰੀ ਸੰਨਿਆਸੀ ਬ੍ਰਹਮਚਾਰੀ ਉਦਾਸੀ ਉਦਾਸ ਰਾਤਾ, ਭਗਤ ਨਵੇਂ ਪ੍ਰਕਾਰਾ ਪੰਡਿਤ ਵੇਦ ਪਕਾਰਾ, ਗ੍ਰਿਸਤੀ ਗ੍ਰਿਸਤ ਧਰਮਾਤਾ ਇੱਕ ਸ਼ਬਦੀ ਬਹੁ ਰੂਪ ਅਵਤੂਤਾ, ਕਾਪੜੀ ਕਹੁ ਤਿਜਗੂਤਾ ਇੱਕ ਤੀਰਥ ਨਾਤਾ, ਨਿਰਹਾਰ ਵਰਤੀ ਪਰਸਾ ਇੱਕ ਲੋਕ ਨ ਦੇਵੇ ਦਰਸਾ, ਇੱਕ ਮਨ ਹੀ ਗਿਆਤਾ ਘਾਟ ਨ ਕਿਨੀ ਕਹਾਇਆ, ਸਭ ਕਹਿਤੇ ਹੈ ਪਾਇਆ ਜਿਸ ਮੇਲੇ ਸੋ ਭਗਤਾ, ਸਗਲ ਉਗਤ ਉਪਾਵਾ ਤਿਆਗੀ ਸਰਨ ਪਾਵਾ, ਨਾਨਕ ਗੁਰ ਚਰਨ ਪ੍ਰਾਤਾ। ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਮਹੱਲਾ ਪਹਿਲਾ ਘਰ ਤੀਜਾ, ਜੋਗੀ ਅੰਦਰ ਜੋਗੀਆ ਤੂੰ ਭੋਗੀ ਅੰਦਰ ਭੋਗੀਆ, ਤੇਰਾ ਅੰਤ ਨ ਪਾਇਆ ਸੁਰਗ ਮੱਚ ਪਿਆਲ ਜੀਓ, ਹੋ ਵਾਰੀ ਹੋ ਵਾਰ ਨੇ ਕੁਰਬਾਨ ਤੇਰੇ ਨਾਮ ਨੂੰ ਰਹਾਓ,
ਤੁਧ ਸੰਸਾਰ ਉਪਾਇਆ, ਸਿਰੇ ਸਿਰ ਤੰਦੇ ਲਾਇਆ, ਵੇਖੇ ਕੀਤਾ ਆਪਣਾ ਕਰ ਕੁਦਰਤ ਪਾਸਾ ਢਾ ਜੀਓ, ਪ੍ਰਗਟ ਜਪਹਾਰੇ ਜਾਪਦਾ, ਸਭ ਨਾਵੇਂ ਨੂੰ ਪ੍ਰਤਾਪਦਾ, ਸਤਿਗੁਰ ਬਾਜਨ ਪਾਇਓ, ਸਭ ਮੋਹੀ ਮਾਇਆ ਜਾ ਜੀਓ, ਸਤਿਗੁਰ ਕੋ ਬਲ ਜਾਈਏ, ਜਿਤ ਮਿਲੇ ਪਰਮ ਗਤ ਪਾਈਏ, ਸੁਰ ਨਰ ਮੰਜਨ ਲੋਚ ਤੇਜੋ, ਸਤਿਗੁਰ ਦੀਆ ਬੁਲਾਏ ਜੀਓ। ਸਤਿਗੁਰ ਕੈਸੀ ਜਾਣੀਐ, ਜਿੱਥੇ ਇੱਕੋ ਨਾਮ ਵਖਾਣੀਐ, ਇੱਕੋ ਨਾਮ ਹੁਕਮ ਹੈ, ਨਾਨਕ ਸਤਿਗੁਰ ਦੀਆ ਬਜਾਏ ਜੀਓ। ਇਹ ਜਗਤ ਭਰਮ ਭੁਲਾਇਆ, ਆਪੇ ਤੁਧ ਖਵਾਇਆ, ਪ੍ਰਤਾਪ ਲੱਗਾ ਦੁਹਾਗਣੀ ਭਾਗ ਜਿੰਨਾ ਕੇ ਨਾਏ ਜੀਓ। ਦੁਹਾਗਣੀ ਕਿਆ ਨਿਸਾਨੀਆਂ, ਖਸਮੋ ਕੁੱਤੀ ਫਿਰੇ ਨਿਮਾਨੀਆਂ, ਮੈਲੇ ਵੇਸਤ ਨਾ ਕਾਮਣੀ, ਦੁਖੀ ਰਹਿਣ ਵਿਆਏ ਜੀਓ। ਸੁਹਾਗਣੀ ਕਿਆ ਕਰਮ ਕਮਾਇਆ, ਪੁਰਬ ਲਿਖਿਆ ਫਲ ਪਾਇਆ, ਨਦਰ ਕਰੇ ਕਿ ਆਪਣੀ ਆਪੇ ਲੈ ਮਿਲਾਏ ਜੀਓ। ਹੁਕਮ ਜਿਨ੍ਹਾਂ ਨੂੰ ਮਨਾਇਆ, ਤਿੰਨੇ ਅੰਤਰ ਸ਼ਬਦ ਵਸਾਇਆ, ਸਹੀ ਤੇ ਸੁਹਾਗਣੀ ਜਿਨਸੈ ਨਾਲ ਪਿਆਰ ਜੀਓ। ਜਿੰਨਾ ਪਾਣੀ ਕਾ ਰਸ ਆਇਆ, ਤਿੰਨ ਵਿੱਚੋਂ ਭਰਮ ਚੁਕਾਇਆ, ਨਾਨਕ ਸਤਿਗੁਰ ਐਸਾ ਜਾਣੀਏ, ਜੋ ਸਭਸੇ ਲੈ ਮਿਲਾਏ ਜੀਓ। ਸਤਿਗੁਰ ਮਿਲੇ ਫਲ ਪਾਇਆ, ਜਿਨ ਵਿੱਚੋਂ ਅਕਰਨ ਚੁਕਾਇਆ, ਦੁਰਮਤ ਕਾ ਦੁੱਖ ਕੱਟਿਆ, ਭਾਗ ਬੈਠਾ ਮਸਤਕ ਆਏ ਜੀਓ। ਅੰਮ੍ਰਿਤ ਤੇਰੀ ਬਾਣੀਆਂ, ਤੇਰੇ ਭਗਤਾਂ ਹਿਰਦੇ ਸਮਾਣੀਆਂ, ਸੁਖ ਸੇਵਾ ਅੰਦਰ ਰੱਖੀਏ, ਆਪਣੀ ਨਦਰ ਕਰੇ ਨਿਸਤਾਰ ਜੀਓ। ਸਤਿਗੁਰ ਮਿਲਿਆ ਜਾਣੀਐ, ਜਿਤ ਮਿਲ ਗਏ ਨਾਮ ਵਖਾਣੀਐ, ਸਤਿਗੁਰ ਬਾਜਨ ਪਾਇਓ, ਸਭ ਥੱਕੀ ਕਰਮ ਕਮਾਏ ਜੀਓ। ਹਉ ਸਤਿਗੁਰ ਵਿਟੋ ਕਮਾਇਆ, ਜਿਨ ਪਰਮ ਪੂਲਾ ਮਾਰਗ ਪਾਇਆ, ਨਦਰ ਕਰੀ ਜੇ ਆਪਣੀ ਆਪੇ ਲਹਿਰ ਲਾਈ ਜੀਓ। ਤੂੰ ਸਭਨਾ ਮਹਿ ਸਮਾਇਆ, ਤਿਨ ਕਰਤੇ ਆਪ ਲੁਕਾਇਆ, ਨਾਨਕ ਗੁਰਮੁਖ ਪ੍ਰਗਟ ਹੋਇਆ, ਜਾਂ ਕੋ ਜੋਤੀ ਧਰੀ ਕਰਤਾਰ ਜੀਓ। ਆਪੇ ਖਸਮ ਨਵਾਜਿਆ, ਜਿਓ ਪਿੰਡ ਦੇ ਸਾਜਿਆ, ਆਪਣੇ ਸੇਵਕ ਕੀ ਪੈਜ ਰੱਖਿਆ, ਦੋਏ ਘਰ ਮਸਤਕ ਧਾਰ ਜੀਓ। ਸਭ ਸੰਜਮ ਰਹੇ ਸਿਆਣਪਾਂ, ਮੇਰਾ ਪ੍ਰਭ ਸਭ ਕਿਛ ਜਾਣਦਾ, ਪ੍ਰਗਟ ਪ੍ਰਤਾਪ ਵਰਤਾਇਓ, ਸਭ ਲੋਕ ਕਰੇ ਜੇਕਾਰ ਜੀਓ। ਮੇਰੇ ਗੁਣ ਅਵਗਨਾ ਵਿਚਾਰਿਆ, ਪ੍ਰਭ ਆਪਣਾ ਬਿਰਦ ਸਮਾਰਿਆ, ਕੰਠ ਲਾਏ ਕੇ ਰੱਖਣ ਲੱਗੇ ਨਾ ਤੱਤੀ ਵਾਹੋ ਜੀਓ। ਮੈਂ ਮਨ ਧਨ ਪ੍ਰਭੂ ਧਿਆਇਆ, ਜੀ ਛੜਾ ਫਲ ਪਾਇਆ, ਸਾਹ ਪਾਤਸ਼ਾਹ ਸਿਰ ਖਸਮ ਤੂੰ, ਜਪ ਨਾਨਕ ਜੀਵੇ ਨਾਉ ਜੀਓ। ਤੁਦੇ ਆਪੇ ਆਪ ਉਪਾਇਆ, ਦੂਜਾ ਖੇਲ ਕਰ ਦਿਖਲਾਇਆ, ਸਭ ਸੱਚੋ ਸੱਚ ਵਰਤਦਾ, ਜਿਸ ਭਾਵੇ ਤਿਸੇ ਬਜਾਏ ਜੀਓ। ਗੁਰਪ੍ਰਸਾਦੀ ਪਾਇਆ, ਤਿੱਥੇ ਮਾਇਆ ਮੋਹ ਚੁਕਾਇਆ, ਕਿਰਪਾ ਕਰਕੇ ਆਪਣੀ ਆਪੇ ਲੈ ਸਮਾਏ ਜੀਓ। ਗੋਪੀ ਨੇ ਗਵਾਲੀਆ, ਤੁਦੇ ਆਪੇ ਗੋਏ ਉਠਾਲੀਆ, ਹੁਕਮੀ ਭਾਂਡੇ ਸਾਜਿਆ, ਤੂੰ ਆਪੇ ਭੰਨ ਸਵਾਰ ਜੀਓ। ਜਿਨ ਸਤਿਗੁਰ ਸਿਉਂ ਚਿੱਤ ਲਾਇਆ, ਤਿੰਨੇ ਦੂਜਾ ਭਾਉ ਚੁਕਾਇਆ, ਨਿਰਮਲ ਜੋਤ ਤਿੰਨ ਪ੍ਰਾਣੀਆਂ, ਉਹ ਚੱਲੇ ਜਨਮ ਸਵਾਰ ਜੀਓ। ਤੇਰੀਆਂ ਸਦਾ ਸਦਾ ਚ ਗਿਆਈਆਂ, ਮੈਂ ਰਾਤ ਦੇਹ ਵਡਿਆਈਆ, ਅਨਮੰਗਿਆ ਦਾਨ ਦੇਵਨਾ ਕਹੋ ਨਾਨਕ ਸੱਚ ਸੰਭਾਲ ਜੀਓ। ਸ੍ਰੀ ਰਾਗ ਮਹੱਲਾ ਪੰਜਵਾਂ, ਪੈ ਪਾਏ ਮਨਾਈ ਸੋਈ ਜੀਓ। ਸਤਿਗੁਰ ਪੁਰਖ ਮਲਾਇਆ, ਤੇ ਸੇਵਰ ਅਵਰ ਨ ਕੋਈ ਜੀਓ ਰਾਓ। ਗੁਸਾਈ ਮਿੰਡਾ ਇੱਠੜਾ, ਅੰਮ ਪਵੇ ਥਾਵੋ ਮਿੱਠੜਾ, ਭੈਣ ਭਾਈ ਸਭ ਸੱਜਣਾ ਤੋਂ ਜਿਹਾ ਨਾਈ ਕੋਈ ਜੀਓ। ਤੇਰੇ ਹੁਕਮੇ ਸਾਹਮਣੇ ਆਇਆ, ਮੈਂ ਸੱਤ ਕਾ ਹਲ ਜਵਾਇਆ, ਨਾਉ ਬੀਜਣ ਲੱਗਾ ਆਸ ਕਰ, ਹਰ ਬੋਲ ਬਖਸ਼ ਜਮਾਏ ਜੀਓ। ਹਉ ਗੁਰਮਿਲ ਏਕ ਪਛਾਣਦਾ, ਦੋਏ ਕਾਗਲ ਚੇਤਨ ਜਾਣਦਾ, ਇਕੱਤੇ ਕਾਰੇ ਲਾਇਨ, ਜੋ ਭਾਵੇ ਤਿਵੇਂ ਨਿਭਾਏ ਜੀਓ। ਤੁਸੀਂ ਭੋਗੋ ਪੁੰਚੋ ਪਾਈਓ, ਗੁਰ ਦੀ ਬਾਣ ਕਵਾਈ ਪਹਿਨਾਈਓ। ਹਉ ਅਮਾਰ ਪਿੰਡ ਦਾ ਮਨ ਆਉਂਦੇ ਪੰਜ ਸਰੀਕ ਜੀਓ, ਹਉ ਆਇਆ ਸਰਮੇ ਤੰਡੀਆ, ਪੰਜ ਕਿਰਸਾਨ ਮਜੇਰੀ ਮਿੰਡਿਆ, ਕੰਨ ਕੋਈ ਕੰਡ ਨਹੰਗਈ, ਨਾਨਕ ਉੱਠਾ ਘੋਗ ਕਰਾਓ ਜੀਓ। ਹਉ ਵਾਰੀ ਕੁੰਮਾ ਜਾਮਦਾ, ਇੱਕ ਸਾਹਾ ਤੁਧ ਧਿਆਨ ਦਾ, ਉੱਜੜ ਥੇ ਵਸਾਇਓ, ਹੋ ਤੁਧ ਵਿੱਟੋਂ ਕਰਬਾਨ ਜੀਓ। ਹਰ ਇੱਠੇ ਨਿਤ ਧਿਆਇੰਦਾ, ਮਨ ਚਿੰਦੇ ਸੋ ਫਲ ਪਾਇੰਦਾ, ਸਭੇ ਕਾਜ ਸਵਾਰਨ ਲਾਹਨ ਮਨ ਕੀ ਭੁੱਖ ਜੀਓ। ਮੈਂ ਛੱਡਿਆ ਸਭੋ ਧੰਦੜਾ, ਗੁਸਾਈ ਸੇਵੀ ਸੱਚੜਾ, ਨੌ ਨਿਤ ਨਾਮ ਨਿਦਾਨ ਹਰ, ਮੈਂ ਪੱਲੇ ਬੱਧਾ ਛਿੱਕ ਜੀਓ। ਮੈਂ ਸੁਖੀ ਹੂੰ ਸੁਖ ਪਾਇਆ, ਗੁਰ ਅੰਤਰ ਸ਼ਬਦ ਵਸਾਇਆ, ਸਤਿਗੁਰ ਪੁਰਖ ਵਖਾਲਿਆ,
ਮਸਤਕ ਤੁਰ ਕੇ ਹੱਥ ਜੀਓ, ਮੈਂ ਬੱਧੀ ਸੱਚ ਧਰਮਸਾਲ ਹੈ, ਗੁਰਸਿੱਖਾਂ ਲੱਦਾ ਪਾਲ ਹੈ, ਪੈਰ ਧੋਵਾਂ ਪੱਖਾ ਫੇਰਦਾ, ਤਿਸ ਨਿਮ ਨਿਮ ਲੱਗਾਂ ਪਾਏ ਜੀਓ, ਸੁਣ ਗੱਲਾਂ ਕਰ ਬਹਿ ਆਇਆ, ਨਾਮ ਦਾਨ ਇਸ਼ਨਾਨ ਦੜਾਇਆ, ਸਭ ਮੁਕਤ ਹੋਆ ਸੰਸਾਰੜਾ, ਨਾਨਕ ਸੱਚੀ ਬੇੜੀ ਚਾੜ ਜੀਓ, ਸਭ ਸਿਸ਼ਟ ਸੇਵੇ ਦਿਨ ਰਾਤ ਜੀਓ, ਦੇ ਕੰਨ ਸੁਨੂੰ ਅਰਦਾਸ ਜੀਓ, ਠੋਕ ਵਜਾਏ ਸਭ ਡਿੱਠੀਆ, ਤੁਝੇ ਆਪੇ ਲੈ ਛਡਾਏ ਜੀਓ, ਹੁਣ ਹੁਕਮ ਆ ਮਿਹਰਬਾਨ ਦਾ, ਪੈ ਕੋਈ ਨਾ ਕਿਸੀ ਰਜਾਵਨਾ, ਸਭ ਸੁਖਾਲੀ ਉੱਠੀਆਂ, ਇਹੋ ਆਲੇਮੀ ਰਾਜ ਜੀਓ, ਚਿਮ ਚਿਮ ਅੰਮ੍ਰਿਤ ਵਰਸਦਾ, ਬੁਲਾਇਆ ਬੋਲੀ ਖਸਮ ਦਾ, ਬਹੁ ਮਾਣ ਕੀਆ ਤੁਧ ਉਪਰੇ, ਤੂੰ ਆਪੇ ਪਾਏ ਥਾਈ ਜੀਓ, ਤੇਰਿਆਂ ਭਗਤਾਂ ਭੁੱਖ ਸਭ ਤੇਰੀਆਂ, ਅਲੋਚਾ ਪੂਰਨ ਮੇਰੀਆਂ, ਦੇਹੋ ਦਰਸ਼ ਸੁਖਦਾਤਿਆ, ਮੈਂ ਗਲ ਵਿੱਚ ਲਿਓ ਮਿਲਾਏ ਜੀਓ, ਤੁਧ ਜੇਵੜ ਅਵਰ ਨ ਭਾਲਿਆ, ਤੂੰ ਦੀਪ ਲੋ ਪਿਆਲਿਆ, ਤੂੰ ਥਾਨ ਥਨੰਤਰ ਰਵਰਿਆ, ਨਾਨਕ ਭਗਤਾਂ ਸੱਚੇ ਆਧਾਰ ਜੀਓ, ਹੋਂਗ ਸਾਈ ਦਾ ਪਹਿਲਵਾਨੜਾ, ਮੈਂ ਗੁਰਮੇਲ ਉੱਚ ਦਮਾਲੜਾ, ਸਭ ਹੋਈ ਛਿੰਝ ਕੱਠੀਆਂ, ਦੁਇ ਬੈਠਾ ਵੇਖੇ ਆਏ ਜੀਓ, ਵਾਤ ਵਜਨ ਟਮਕ ਭੇਰੀਆ, ਮਲ ਲੱਥੇ ਲੈਂਦੇ ਫੇਰੀਆ, ਨਾਤੇ ਪੰਜ ਜਵਾਨ ਮੈਂ ਗੁਰਥਾਪੀ ਦਿੱਤੀ ਕੰਢ ਜੀਓ, ਸਭ ਇਕੱਠੇ ਹੋਏ ਆਇਆ, ਕਰ ਜਾਸਨ ਵਾਟ ਵਟਾਇਆ, ਗੁਰਮੁਖ ਲਾਹਾ ਲੈ ਗਏ, ਮਨਮੁਖ ਚੱਲੇ ਮੂਲ ਗਵਾਏ ਜੀਓ, ਤੂੰ ਵਰਨਾ ਚੇਨਾ ਬਾਹਰਾ, ਹਰ ਦਿਸੇ ਹਾਜ਼ਰ ਜਾਹਰਾ, ਸੁਣ ਸੁਣ ਤੁਝੇ ਧਿਆਏ ਦੇ, ਤੇਰੇ ਭਗਤ ਰਤੇ ਗੁਣਤਾਸ ਜੀਓ, ਮੈਂ ਜੁਗ ਜੁਗ ਦਏ ਸੇਵੜੀ, ਗੁਰ ਕੱਟੀ ਮੇੜੀ ਜੇਵੜੀ, ਹੋ ਬੋੜ ਛਿੰਝ ਨਾ ਨੱਚੂ, ਨਾਨਕ ਅਵਸਰ ਲੱਦਾ ਪਾਲ ਜੀਓ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਰੇ ਕਰ ਪਹਿਲਾ ਇੱਕ ਓਂਕਾਰ ਸਤਿਗੁਰ ਪ੍ਰਸਾਦ, ਪਹਿਲੇ ਪਹਿਰੇ ਰਣ ਕੇ ਵਨਜਾਰਿਆ ਮਿੱਤਰਾ, ਹੁਕਮ ਪਿਆ ਗਰਬਾਸ, ਉਰਧ ਤਭਿਅੰਤਰ ਕਰੇ ਵਨਜਾਰਿਆ ਮਿੱਤਰਾ, ਕਸਮ ਸਿੱਤੀ ਅਰਦਾਸ, ਕਸਮ ਸਿੱਤੀ ਅਰਦਾਸ ਵਖਾਣੇ, ਉਰਧ ਧਿਆਨ ਲਿਵ ਲਾਗਾ, ਨਾਮ ਅਰਜਾ ਆਇਆ ਕਲ ਪੀਤਰ, ਬੌੜ ਜਾਸੀ ਨਾਂਗਾ, ਜੈਸੀ ਕਲਮ ਬੁੜੀ ਹੈ ਮਸਤਕ, ਤੈਸੀ ਜੀੜੇ ਪਾਸ, ਕਹੋ ਨਾਨਕ ਪ੍ਰਾਣੀ ਪਹਿਲੇ ਪਹਿਰੇ, ਹੁਕਮ ਪਿਆ ਗੁਰਬਾਸ, ਦੂਜੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਵਿਸਰ ਗਿਆ ਧਿਆਨ, ਹੱਥੋ ਹੱਥ ਨਚਾਈਏ ਵਨਜਾਰਿਆ ਮਿੱਤਰਾ, ਜੋ ਜਸੋਦਾ ਕਰ ਕਾਣ, ਹੱਥੋ ਹੱਥ ਨਚਾਈਏ ਪ੍ਰਾਣੀ, ਮਾਤ ਕਹਿ ਪਸੁੱਤ ਮੇਰਾ, ਚੇਤ ਅਚੇਤ ਮੂੜ ਮਨ ਮੇਰੇ, ਅੰਤ ਨਹੀਂ ਕੁਛ ਤੇਰਾ, ਜਿਨ ਰਚ ਰਚਿਆ ਤਿਸੇ ਨ ਜਾਣੇ, ਮਨ ਪੀਤਰ ਧਰ ਧਿਆਨ, ਕਹੋ ਨਾਨਕ ਪ੍ਰਾਣੀ ਦੂਜੇ ਪੈਰੇ, ਵਿਸਰ ਗਿਆ ਧਿਆਨ, ਤੀਜੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਤਨ ਜੋ ਬਣਸਿਓ ਚਿੱਤ, ਹਰ ਕਾ ਨਾਮ ਨ ਚੇਤੇ ਵਨਜਾਰਿਆ ਮਿੱਤਰਾ, ਬੱਧਾ ਛੁਟੇ ਜਿੱਤ, ਹਰ ਕਾ ਨਾਮ ਨ ਚੇਤੇ ਪ੍ਰਾਣੀ, ਵਿਕਲ ਪਿਆ ਸੰਗ ਮਾਇਆ, ਤਨ ਸਿਓ ਰਤਾ ਜੋ ਬਣ ਮੱਤਾ, ਐਲਾ ਜਨਮ ਗਵਾਇਆ, ਧਰਮ ਸੇ ਤੀ ਵਪਾਰ ਨਾ ਕੀਤੋ, ਕਰਮ ਨ ਕੀਤੋ ਮਿੱਤ, ਕਹੋ ਨਾਨਕ ਤੀਜੇ ਪੈਰੇ ਪ੍ਰਾਣੀ, ਤਨ ਜੋ ਬਨ ਸਿਉ ਚਿੱਤ, ਚੌਥੇ ਪੈਰੇ ਰਹਿਣ ਕੇ ਵਨਜਾਰਿਆ ਮਿੱਤਰਾ, ਲਾਵੀ ਆਇਆ ਖੇਤ, ਜਾ ਜਾਂ ਪਕੜ ਚਲਾਇਆ ਵਨਜਾਰਿਆ ਮਿੱਤਰਾ, ਕਿਸੇ ਨਾ ਮਿਲਿਆ ਭੇਤ, ਭੇਤ ਚੇਤ ਹਰ ਕਿਸੇ ਨਾ ਮਿਲਿਓ, ਜਾ ਜਾਂ ਪਕੜ ਚਲਾਇਆ, ਝੂਟਾ ਰੁਦਨ ਹੋਆ ਦੁਆਲੇ, ਖਿਨ ਮੈਂ ਪਿਆ ਪਰਾਇਆ, ਸਾਈ ਵਸਤ ਪ੍ਰਾਪਤ ਹੋਈ, ਜਸਿਓ ਲਾਇਆ ਹੇਤ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਲਾਵੀ ਲੁਣਿਆ ਖੇਤ। ਸ੍ਰੀ ਰਾਗ ਮਹੱਲਾ ਪਹਿਲਾ, ਪਹਿਲੇ ਪਹਿਰੇ ਰਹਿਣ ਕੇ ਵਨਜਾਰਿਆ ਮਿੱਤਰਾ, ਬਾਲਕ ਬੋਧਿਆ ਚੇਤ, ਖੀਰ ਪੀਏ ਖਿਲਾਈਏ ਵਨਜਾਰਿਆ ਮਿੱਤਰਾ, ਮਾਤ ਪਿਤਾ ਸੁਤ ਹੇਤ, ਮਾਤ ਪਿਤਾ ਸੁਤ ਨਿਉ ਕਨੇਰਾ, ਮਾਇਆ ਮੋਹ ਸੁਭਾਈ, ਸੰਜੋਗੀ ਆਇਆ।

ਦੂਜੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਪਰ ਜੋਬਨ ਮੈਂ ਮਤ ਐਨਸ ਕਾਮ ਵਿਆਪਿਆ ਵਨ ਜਾ ਰਿਹਾ ਮਿੱਤਰਾ, ਅੰਦਲੇ ਨਾਮ ਨਚਿੱਤ ਰਾਮ ਨਾਮ ਘਟ ਅੰਤਰ ਨਾਹੀ, ਹੋਰ ਜਾਣੇ ਰਸਕਸ ਮੀਠੇ ਗਿਆਨ ਧਿਆਨ ਗੁਣ ਸੰਜਮ ਨਾਹੀ, ਜਨਮ ਰੋਗੇ ਝੂਠੇ ਤੀਰਥ ਵਰਤ ਸੁ ਸੰਜਮ ਨਾਹੀ, ਕਰਮ ਧਰਮ ਨਹੀਂ ਪੂਜਾ ਨਾਨਕ ਪਾਏ ਭਗਤ ਨਿਸਤਾਰਾ, ਦੁਪਤਾ ਵਿਆਪੇ ਦੂਜਾ ਤੀਜੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਸਰਹੰਸ ਲਥੜੇ ਆਏ ਜੋਬਨ ਕੱਟੇ ਜਰੂਆ ਜੀ ਨੇ, ਵਨ ਜਾ ਰਿਹਾ ਮਿੱਤਰਾ ਆਪ ਕੱਟੇ ਦਿਨ ਜਾਏ, ਅੰਤ ਕਾਲ ਪਛਤਾਏ ਸੀ ਅੰਦਲੇ ਕਾ ਜਮ ਪਕੜ ਚਲਾਇਆ, ਸਭ ਕੁਛ ਆਪਣਾ ਕਰ ਕਰ ਰੱਖਿਆ ਖਿਨ ਮੈਂ ਪਿਆ ਪਰਾਇਆ, ਬੁੱਧ ਵਿਸੀ ਗਈ ਸਿਆਣਪ ਕਰ ਆਮਨ ਬਾਣ ਪਛਤਾਇਆ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ ਪ੍ਰਭ ਚੇਤੇ ਲਿਵ ਲਾਏ, ਚੌਥੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਬਿਰਧ ਪਿਆ ਤਨਖੀਨ ਅੱਖੀ ਅੰਧ ਨ ਦਿਸਈ, ਵਨ ਜਾ ਰਿਹਾ ਮਿੱਤਰਾ ਕੰਨੀ ਸੁਨੇ ਨ ਵਹਿਨ, ਅੱਖੀ ਅੰਧ ਜੀਵ ਰਸ ਨਾਹੀ, ਰਹੇ ਪਰਾਕੂ ਤਾਣਾ ਗੁਣ ਅੰਤਰ ਨਾਹੀ, ਕਿਉਂ ਸੁਖ ਪਾਵੇ ਮਨ ਮੁਖ ਆਮਨ ਜਾਣਾ, ਖੜ ਪੱਕੀ ਕੁੜ ਭਿੱਜੇ ਬਿਨਸੇ ਆਏ ਚੱਲੇ ਕਿਆ ਮਾਣ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ ਗੁਰ ਕਾ ਸ਼ਬਦ ਪਛਾਣ, ਉੜ ਕੇ ਆਤਿਨ ਸਾਇਆ ਬਨ ਜਾ ਰਿਹਾ ਮਿੱਤਰਾ, ਜਰਜ ਰਾਮਣ ਕੰਨ ਇੱਕ ਰੱਤੀ ਗੁਣਾ ਸਮਾਣਿਆ, ਬਨ ਜਾ ਰਿਹਾ ਮਿੱਤਰਾ ਅਵਗਨ ਖੜਸਨ ਬੰਨ, ਗੁਣ ਸੰਜਮ ਜਾਵੇ ਚੋਟ ਨਾ ਖਾਵੇ, ਨਾ ਤੇ ਜੰਮਣ ਮਰਨਾ ਕਾਲ ਜਾ ਜਮ ਜੋ ਨ ਸਾਕੇ, ਪਾਏ ਭਗਤ ਪੈ ਤਰਨਾ ਪਾਸੇ ਤੀ ਜਾਵੇ ਸਹਿਜ ਸਮਾਵੇ, ਸਗਲੇ ਦੁੱਖ ਮਿਟਾਵੇ ਕਹੋ ਨਾਨਕ ਪ੍ਰਾਣੀ ਗੁਰਮੁਖ ਛੂਟੇ, ਸਾਸੇ ਸੇ ਪਤ ਪਾਵੇ, ਸ੍ਰੀ ਰਾਗ ਮਹੱਲਾ ਚੌਥਾ, ਪਹਿਲੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਹਰ ਪਾਇਆ ਉਦਰ ਮਜ਼ਾਰ ਹਰ ਧਿਆਵੇ ਹਰ ਉਚਰੇ, ਵਨ ਜਾ ਰਿਹਾ ਮਿੱਤਰਾ ਹਰ ਹਰ ਨਾਮ ਸਮਾਰ, ਹਰ ਹਰ ਨਾਮ ਜਪੇ ਅਰਾਧੇ ਵਿੱਚ ਅਗਨੀ ਹਰ ਜਪ ਜੀਵਿਆ, ਬਾਹਰ ਜਨਮ ਪਿਆ ਮੁਖ ਲਾਗਾ ਸੱਸੇ ਪਿਤਾ ਮਾਤ ਥੀਵਿਆ, ਜਿਸ ਕੀ ਵਸਤੇ ਚੇਤੋ ਪ੍ਰਾਣੀ ਕਰ ਹਿਰਦੇ ਗੁਰਮੁਖ ਵਿਚਾਰ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ ਹਰ ਜਪੀਏ ਕਿਰਪਾ ਧਾਰ, ਦੂਜੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਮਨ ਲਾਗਾ ਦੂਜੇ ਪਾਏ ਮੇਰਾ ਮੇਰਾ ਕਰ ਪਾਲੀਏ, ਵਨ ਜਾ ਰਿਹਾ ਮਿੱਤਰਾ ਲੈ ਮਾਤ ਪਿਤਾ ਗੱਲ ਲਾਏ, ਲਾਵੇ ਮਾਤ ਪਿਤਾ ਸਤਿਗਲ ਸੇਤੀ, ਮਨ ਜਾਣੇ ਖੱਟ ਖਵਾਏ ਜੋ ਦੇਵੇ ਤਿਸੇ ਨ ਜਾਣੇ, ਮੂੜਾ ਤਿੱਤੇ ਨੂੰ ਲਪਟਾਏ ਕੋਈ ਗੁਰਮੁਖ ਹੋਵੇ ਸੋ ਕਰੇ ਵਿਚਾਰ, ਹਰ ਧਿਆਵੇ ਮਨ ਲਿਵ ਲਾਏ ਕਹੋ ਨਾਨਕ ਦੂਜੇ ਪੈਰੇ ਪ੍ਰਾਣੀ ਤਿਸ ਕਾਲ ਨ ਕਬੂ ਖਾਏ, ਤੀਜੇ ਪੈਰੇ ਰਹਿਣ ਕੇ ਵਨ ਜਾ ਰਿਹਾ ਮਿੱਤਰਾ, ਮਨ ਲਾਗਾ ਆਲ ਜੰਜਾਲ ਤਨ ਚਿਤਵੇ ਤਨ ਸੰਚਵੇ, ਵਨ ਜਾ ਰਿਹਾ ਮਿੱਤਰਾ ਹਰਨਾਮਾ ਹਰਨ ਸੰਭਾਲ, ਹਰਨਾਮਾ ਹਰ ਹਰ ਕਦੇ ਨਾ ਸੰਭਾਲੇ ਜੇ ਹੋਵੇ ਅੰਤ ਸਿਖਾਈ, ਇਹ ਤਨ ਸੰਪੇ ਮਾਇਆ ਝੂਠੀ ਅੰਤ ਛੋੜ ਚੱਲਿਆ ਪਛਤਾਈ।

ਚੌਥੇ ਪਹਿਰੇ ਰਹਿਣ ਕੇ ਵਣਜਾਰਿਆ ਮਿੱਤਰਾ, ਹਰ ਚੱਲਣ ਵੇਲਾ ਆਦਿ ਕਰ ਸੇਵੋ ਪੂਰਾ ਸਤਿਗੁਰ ਵਣਜਾਰਿਆ ਮਿੱਤਰਾ, ਸਭ ਚੱਲੀ ਰਹਿਣ ਵਿਹਾਦੀ ਹਰ ਸੇਵੋ, ਖਿਣ ਖਿਣ ਢਿੱਲ ਮੂਲ ਨਾ ਕਰਿਓ, ਜਿਤੇ ਅਸਤਰ ਜੋ ਜੁਗ ਹੋਵੋ, ਹਰ ਸੇਤੀ ਸਦ ਮਾਨੋ ਰਲੀਆਂ ਜਨਮ ਮਰਨ ਦੁੱਖ ਖੋਵੋ, ਗੁਰ ਸਤਿਗੁਰ ਸਵਾਮੀ ਭੇਤ ਨ ਜਾਣੋ, ਜਿਤ ਮਿਲ ਹਰ ਭਗਤ ਸਿਖਾਂਦੀ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਸਫਲਿਓ ਰਹਿਣ ਭਗਤਾਂ ਦੀ। ਸ੍ਰੀ ਰਾਗ ਮਹੱਲਾ ਪੰਜਵਾਂ, ਪਹਿਲੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਤਰ ਪਾਏ ਤਾਂ ਉਦਰੇ ਮਾਏ, ਦੱਸੀ ਮਾਸੀ ਮਾਨਸ ਕੀਆ ਵਣਜਾਰਿਆ ਮਿੱਤਰਾ, ਕਰ ਕੀ ਮੋਲਤ ਕਰਮ ਕਮਾਏ, ਮੋਲਤ ਕਰ ਦੀਨੀ ਕਰਮ ਕਮਾਣੇ, ਜੈਸਾ ਲਿਖਤ ਤੁਰ ਪਾਇਆ, ਮਾਤ ਪਿਤਾ ਭਾਈ ਸੁਧਬੰਤਾ, ਤਿੰਨ ਪੀਤਰ ਪਵ ਸੰਜਯਾ, ਕਰਮ ਸੁਕਰਮ ਕਰਾਏ ਆਪੇ, ਇਹ ਜਨਤੇ ਵਸ ਕੁਛ ਨਾਏ, ਕਹੋ ਨਾਨਕ ਪ੍ਰਾਣੀ ਪਹਿਲੇ ਪੈਰੇ, ਤਰ ਪਾਏ ਤਾਂ ਉਦਰੇ ਮਾਏ, ਦੂਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਪਰ ਜਵਾਨੀ ਲਹਿਰੀ ਦੇ, ਬੁਰਾ ਭਲਾ ਨਾ ਪਛਾਣੀ ਵਣਜਾਰਿਆ ਮਿੱਤਰਾ, ਮਨ ਮੱਤਾ ਹੈ ਮੇਵ, ਬੁਰਾ ਭਲਾ ਨਾ ਪਛਾਣੀ ਪ੍ਰਾਣੀ, ਆਗੇ ਪੰਥ ਕਰਾਰਾ, ਪੂਰਾ ਸਤਿਗੁਰ ਕਬੂ ਨਾ ਸੇਵਿਆ, ਸਿਰ ਸਾਂਢੇ ਜਮ ਜੰਦਾਰਾ, ਧਰਮ ਰਾਏ ਜਾ ਪਕਰਸ ਬਬਰੇ, ਤਬ ਕਿਆ ਜਵਾਬ ਕਰੇ, ਕਹੋ ਨਾਨਕ ਦੂਜੇ ਪੈਰੇ ਪ੍ਰਾਣੀ, ਪਰ ਜੋਬਨ ਲਹਿਰੀ ਦੇ, ਤੀਜੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਭਿਖ ਸੰਚੇ ਅੰਧ ਗਿਆਨ, ਪੁੱਤਰ ਕਲੱਤਰ ਮੋਹ ਲਪਟਿਆ ਵਣਜਾਰਿਆ ਮਿੱਤਰਾ, ਅੰਤਰ ਲਹਿਰ ਲੁਭਾਣ, ਅੰਤਰ ਲਹਿਰ ਲੁਭਾਣ ਪ੍ਰਾਣੀ, ਸੋ ਪ੍ਰਭ ਚੇਤਨ ਆਵੇ, ਸਾਧ ਸੰਗਸਿਓ ਸੰਗ ਨ ਕੀਆ, ਬਹੁ ਜੋਨੀ ਦੁੱਖ ਪਾਵੇ, ਸਿਰਜਨਹਾਰ ਵਿਸਾਰਿਆ ਸਵਾਮੀ, ਇੱਕ ਨਿਮਖ ਨ ਲੱਗੋ ਧਿਆਨ, ਕਹੋ ਨਾਨਕ ਪ੍ਰਾਣੀ ਤੀਜੇ ਪੈਰੇ, ਭਿਖ ਸੰਚੇ ਅੰਧ ਗਿਆਨ, ਚੌਥੇ ਪੈਰੇ ਰਹਿਣ ਕੇ ਵਣਜਾਰਿਆ ਮਿੱਤਰਾ, ਦੇ ਨੇੜੇ ਆਇਆ ਸੋਏ, ਗੁਰਮੁਖ ਨਾਮ ਸੰਭਾਲ ਤੋਂ ਵਣਜਾਰਿਆ ਮਿੱਤਰਾ, ਤੇਰਾ ਦਰਗੇ ਬੇਲੀ ਹੋਏ, ਗੁਰਮੁਖ ਨਾਮ ਸੰਭਾਲ ਪ੍ਰਾਣੀ, ਅੰਤੇ ਹੋਏ ਸਿਖਾਈ, ਇਹ ਮੋਹ ਮਾਇਆ ਤੇਰੇ ਸੰਗ ਨਾ ਚਾਲੇ, ਝੂਠੀ ਪ੍ਰੀਤ ਲਗਾਈ, ਸਗਲੀ ਰਹਿਣ ਗਦਾਰੀ ਅੰਧਾਰੀ, ਸੇਵ ਸਤਿਗੁਰ ਚਾਨਣ ਹੋਏ, ਕਹੋ ਨਾਨਕ ਪ੍ਰਾਣੀ ਚੌਥੇ ਪੈਰੇ, ਦਿਨ ਨੇੜੇ ਆਇਆ ਸੋਏ, ਲਿਖਿਆ ਆਇਆ ਗੋਬਿੰਦ ਕਾ ਵਣਜਾਰਿਆ ਮਿੱਤਰਾ, ਉੱਠ ਚਲੇ ਕਮਾਣਾ ਸਾਥ, ਇੱਕ ਰੱਤੀ ਬਿਲਮ ਨ ਦੇਵਣੀ ਵਣਜਾਰਿਆ ਮਿੱਤਰਾ, ਉਹਨੇ ਤਗੜੇ ਪਾਏ ਹੱਥ, ਲਿਖਿਆ ਆਇਆ ਪਕੜ ਚਲਾਇਆ, ਮਨਮੁਖ ਸਦਾ ਦੁਹੇਲੇ, ਜਿੰਨੀ ਪੂਰਾ ਸਤਿਗੁਰ ਸੇਵਿਆ, ਸੇ ਤਰ ਗਏ ਸਦਾ ਸੁਹੇਲੇ, ਕਰਮ ਧਰਤੀ ਸਰੀਰ ਯੁਗਅੰਤ, ਜੋ ਬਾਵੇ ਬੋਵੇ ਸੋ ਖਾਤ, ਕਹੋ ਨਾਨਕ ਭਗਤ ਸੋਏ ਦਰਬਾਰੇ, ਮਨਮੁਖ ਸਦਾ ਪਵਾਤ। ਸ੍ਰੀ ਰਾਗ ਮਹੱਲਾ ਚੌਥਾ, ਕਰ ਦੂਜਾ ਸ਼ੰਤ, ਇੱਕ ਓਂਕਾਰ ਸਤਿਗੁਰ ਪ੍ਰਸਾਦ, ਮੋਦੇ ਆਣੀ ਪੇੜੀ, ਕਿਉਂ ਕਰ ਹਰ ਦਰਸ਼ਨ ਪਿੱਖੇ, ਹਰ ਹਰਿ ਆਪਣੀ ਕਿਰਪਾ ਕਰੇ, ਗੁਰਮੁਖ ਸੋਹਰੜੇ ਕੰਮ ਸਿੱਖੇ, ਸੋਹਰੜੇ ਕੰਮ ਸਿੱਖੇ, ਗੁਰਮੁਖ ਹਰ ਹਰ ਸਦਾ ਧਿਆਏ, ਸਹੀਆਂ ਵਿੱਚ ਫਿਰੇ ਸੁਹੇਲੀ, ਹਰ ਦਰਗੇ ਬਾਹਾਂ ਲੜਾਏ, ਲੇਖਾ ਧਰਮ ਰਾਏ ਕੀ ਬਾਕੀ, ਜਪ ਹਰ ਹਰ ਨਾਮ ਕਿਰਖੈ, ਮੋਦੇ ਆਣੀ ਪੇੜੀ, ਗੁਰਮੁਖ ਹਰ ਦਰਸ਼ਨ ਦਿੱਖੇ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੇ ਹਰ ਪਾਇਆ, ਅਗਿਆਨ ਅੰਧੇਰਾ ਕੱਟਿਆ, ਗੁਰ ਗਿਆਨ ਪ੍ਰਚੰਟ ਬੁਲਾਇਆ, ਬਲਿਆ ਗੁਰ ਗਿਆਨ ਅੰਧੇਰਾ ਬਿਨਸਿਆ, ਹਰ ਰਤਨ ਪਦਾਰਥ ਲਾਦਾ, ਹਉਮੈ ਰੋਗ ਗਿਆ ਦੁਖ ਲਾਤਾ, ਆਪ ਆਪੇ ਗੁਰਮਤਿ ਖਾਦਾ, ਅਕਾਲ ਮੂਰਤ ਵਰ ਪਾਇਆ ਬਨਾਸੀ, ਨਾ ਕਦੇ ਮਰੇ ਨਾ ਜਾਇਆ, ਵਿਆਹ ਹੋਆ ਮੇਰੇ ਬਾਬਲਾ, ਗੁਰਮੁਖੀ ਹਰ ਪਾਇਆ, ਹਰ ਸੱਤ ਸੱਤੇ ਮੇਰੇ ਬਾਬਲਾ, ਹਰ ਜੰਜ ਮਿਲ ਸਜੰਦੀ, ਪੇਵਕੜੇ ਹਰ ਜਪ ਸਹੇਲੀ, ਵਿੱਚ ਸੋਹਰੜੇ ਖਰੀ ਸਹੰਦੀ, ਸੋਹਰੜੇ ਵਿੱਚ ਖਰੀ ਸੁਹੰਦੀ, ਜਿਨ ਪੇਵਕੜੇ ਨਾਮ ਸੰਭਾਲਿਆ, ਸਭ ਸਫਲਿਓ ਜਨਮ ਤਿੰਨਾਂ ਦਾ, ਗੁਰਮੁਖ ਜਿੰਨਾ ਮਨ ਜਿਨ ਪਾਸਾ ਢਾਲਿਆ, ਹਰ ਸੰਤ ਜਿਨਾ ਮਿਲ ਕਾਰਜ ਸੋਇਆ, ਵਰ ਪਾਇਆ ਪੁਰਖ ਆਨੰਦੀ, ਹਰ ਸੱਤ ਸੱਤ ਮੇਰੇ ਬਾਬਲਾ, ਹਰ ਜਨ ਮਿਲ ਜੰਜ ਸੁਹੰਦੀ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਵ ਦਾਨ ਮੈਂ ਦਾਜੋ, ਹਰ ਕੱਪੜੋ ਹਰ ਸੋਭਾ ਦੇਵੋ, ਜੇ ਸਵਰੇ ਮੇਰਾ ਕਾਜੋ, ਹਰ ਹਰ ਭਗਤੀ ਕਾਜ ਸੁਹੇਲਾ, ਗੁਰ ਸਤਿਗੁਰ ਦਾਨ ਦਵਾਇਆ, ਖੰਡ ਵਰ ਪਾਂਡਰ ਸੋਭਾ ਹੋਈ, ਯੋ ਦਾਨ ਰਲੇਰ ਲਾਇਆ, ਹੋਰ ਮਨਮੁਖ ਦਾਜ ਰੱਖ ਦਿਖਾਲੇ, ਸੋ ਕੂੜ ਹੰਕਾਰ ਕਜ ਪਾਜੋ, ਹਰ ਪ੍ਰਭ ਮੇਰੇ ਬਾਬਲਾ, ਹਰ ਦੇਹੋ ਦਾਨ ਮੈਂ ਦਾਜੋ, ਹਰ ਰਾਮ ਰਾਮ ਮੇਰੇ ਬਾਬਲਾ,
ਫਿਰ ਮਿਲ ਤਨ ਵੇਲ ਵਧੰਤੀ, ਹਰ ਜੁਗੋ ਜੁਗੋ ਜੁਗ ਜੁਗ ਸਦਾ ਪੀੜ੍ਹੀ ਗੁਰ ਚਲੰਤੀ, ਜੁਗ ਜੁਗ ਪੀੜ੍ਹੀ ਚੱਲੇ ਸਤਿਗੁਰ ਕੀ, ਜਿਨ ਗੁਰਮੁਖ ਨਾਮ ਧਿਆਇਆ, ਹਰ ਪੁਰਖ ਨਾ ਕਭੀ ਬਿਨਸੇ, ਜਾਵੇ ਨਿਤ ਦੇਵੇ ਚੜੇ ਸਵਾਇਆ, ਨਾਨਕ ਸੰਤ ਸੰਤ ਹਰੇ ਕੋ, ਜਪ ਹਰ ਹਰ ਨਾਮ ਸੁਵੰਦੀ, ਹਰ ਰਾਮ ਰਾਮ ਮੇਰੇ ਬਾਬਲਾ, ਫਿਰ ਮਿਲ ਤਨ ਵੇਲ ਵਧੰਤੀ। ਸ੍ਰੀ ਰਾਗ ਮਹੱਲਾ ਪੰਜਵਾਂ, ਸ਼ੰਤ ਇੱਕ ਓਂਕਾਰ ਸਤਿਗੁਰ ਪ੍ਰਸਾਦ। ਮਨ ਪਿਆਰਿਆ ਜੋ ਮਿੱਤਰਾ ਗੋਬਿੰਦ ਨਾਮ ਸੰਭਾਲੇ, ਮਨ ਪਿਆਰਿਆ ਜੀ ਮਿੱਤਰਾ ਨਿਭੇ ਤੇਰੇ ਨਾਲੇ, ਸੰਗ ਸਾਹਿਰ ਨਾਮ ਤੇ ਆਈ ਬਿਰਥਾ ਕੋਈ ਨ ਜਾਏ, ਮਨ ਚਿੰਦੇ ਸੇ ਫਲ ਪਾਵੇ ਚਰਨ ਕਮਲ ਚਿਤ ਲਾਏ, ਜਲ ਤਲ ਪੂਰ ਰਿਆ ਬਨਵਾਰੀ ਘਟ ਘਟ ਨਦਰ ਨਿਹਾਲੇ, ਨਾਨਕ ਸਿੱਖ ਦੇ ਮਨ ਪ੍ਰੀਤਮ ਸਾਧ ਸੰਗ ਪਰਮ ਜਾਲੇ। ਮਨ ਪਿਆਰਿਆ ਜੀ ਮਿੱਤਰਾ ਹਰ ਬਿਨ ਝੂਠ ਪਸਾਰੇ, ਮਨ ਪਿਆਰਿਆ ਜੀ ਮਿੱਤਰਾ ਬਿਖ ਸਾਗਰ ਸੰਸਾਰੇ, ਚਰਨ ਕਮਲ ਕਰ ਬੋਹਤ ਕਰਤੇ ਸੰਸਾਰ ਦੁੱਖ ਨ ਵਿਆਪੇ, ਗੁਰ ਪੂਰਾ ਭੇਟੇ ਵਡਭਾਗੇ, ਆਠ ਪੈਰ ਪ੍ਰਭ ਜਾਪੇ, ਆਦਿ ਜਗਾਦੀ ਸੇਵਕ ਸਵਾਮੀ ਭਗਤਾਂ ਨਾਮ ਅਧਾਰੇ, ਨਾਨਕ ਸਿੱਖ ਦੇ ਮਨ ਪ੍ਰੀਤਮ ਬਿਨ ਹਰ ਝੂਠ ਪਸਾਰੇ। ਮਨ ਪਿਆਰਿਆ ਜੋ ਮਿੱਤਰਾ ਹਰ ਲੱਦੇ ਵੀ ਖੁਸਵੱਲੀ, ਮਨ ਪਿਆਰਿਆ ਜੋ ਮਿੱਤਰਾ ਹਰ ਦਰਗੇ ਨਿਚਲ ਮੱਲੀ, ਹਰ ਦਰ ਸੇਵੇ ਲੱਖ ਅਪੇਵੇ, ਨਿਚਲ ਆਸਨ ਆਏ ਪਾਇਆ, ਤੈ ਜਨਮ ਨ ਮਰਨ ਆਮ ਨ ਜਾਣਾ, ਸੰਸਾਰ ਦੁੱਖ ਮਟਾਇਆ, ਚਿੱਤਰ ਗੁਪਤ ਕਾ ਕਾਗਤ ਪਾਰਿਆ, ਜਮਦੂਤਾਂ ਕਛੂ ਨ ਚੱਲੀ, ਨਾਨਕ ਸਿੱਖ ਦੇ ਮਨ ਪ੍ਰੀਤਮ ਹਰ ਲੱਦੇ ਖੇਬ ਸਵੱਲੀ। ਮਨ ਪਿਆਰਿਆ ਜੀ ਮਿੱਤਰਾ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀ ਮਿੱਤਰਾ ਹਰ ਨਾਮ ਜਪਤ ਪ੍ਰਗਾਸੋ, ਸਿਮਰ ਸਵਾਮੀ ਸੁਖ ਆਗਾਮੀ, ਇਹ ਸਗਲੀ ਪੁੰਨੀਆਂ ਪੂਰਬੇ ਕਮਾਏ, ਸ੍ਰੀ ਰੰਗ ਪਾਏ ਹਰ ਮਿਲੇ ਚਰੀ ਵਿਛੁਨਿਆ, ਅੰਤਰ ਬਾਰ ਸਰਬੱਤ ਰਵਿਆ ਮਨ ਉਪਜਿਆ ਵਿਸਾਸੋ, ਨਾਨਕ ਸਿੱਖ ਦੇ ਮਨ ਪ੍ਰੀਤਮ ਕਰ ਸੰਤਾਂ ਸੰਗ ਨਿਵਾਸੋ, ਮਨ ਪਿਆਰਿਆ ਜੀ ਮਿੱਤਰਾ ਹਰ ਪ੍ਰੇਮ ਭਗਤ ਮਨ ਲੀਨਾ, ਮਨ ਪਿਆਰਿਆ ਜੀ ਮਿੱਤਰਾ ਹਰ ਜਲ ਮਿਲ ਜੀਵੇ ਮੀਨਾ, ਹਰ ਪੀ ਅਗਾਨੇ ਅੰਮ੍ਰਿਤ ਬਾਨੇ, ਸਰਬ ਸੁਖਾਂ ਮਨ ਉੱਠੇ, ਸ੍ਰੀ ਧਰ ਪਾਏ ਮੰਗਲ ਗਾਏ, ਇਛ ਪੂਨੀ ਸਤਿਗੁਰ ਤੁੱਠੇ, ਲੜ ਲੀਨੇ ਲਾਏ ਨੌ ਨਿਧ ਪਾਏ, ਨੌ ਸਰਬੰਸ ਠਾਕਰ ਦੀਨਾ, ਨਾਨਕ ਸਿੱਖ ਸੰਤ ਸਮਝਾਈ, ਹਰ ਪ੍ਰੇਮ ਭਗਤ ਮਨ ਲੀਨਾ। ਸ੍ਰੀ ਰਾਗ ਕੀ ਸ਼ੰਤ ਮਹੱਲਾ ਪੰਜਵਾਂ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਦੱਖਣਾ ਹੱਠ ਮਜਾਉ ਮਾਂ ਪਿਰੀ ਪੱਸੇ ਕਿਉਂ ਦਧਾਰ, ਸੰਤ ਸਰਨਾਈ ਲੱਭਣੇ ਨਾਨਕ ਪ੍ਰਾਣ ਆਧਾਰ, ਸ਼ੰਤ ਚਰਨ ਕਮਲ ਸਿਓ ਪ੍ਰੀਤ ਰੀਤ, ਸੰਤਨ ਮਨ ਆਵੇ ਜੀਓ, ਦੁਤੀਆ ਪਾਉ ਵਿਪਰੀਤ ਅਨੀਤ, ਦਾਸਾਂ ਨੈ ਪਾਵੇ ਜੀਓ, ਦਾਸਾਂ ਨੈ ਪਾਵੇ ਬਿੰਦਰ ਸਾਵੇ, ਇੱਕ ਖਿਨ ਤੀਰਜ ਕਿਉਂ ਕਰੇ, ਨਾਮ ਵਿਹੂਣਾ ਤਨ ਮਨਹੀਨਾ, ਜਲ ਬਿਨ ਮਛਲੀ ਜਿਉ ਮਰੇ, ਮਿਲ ਮੇਰੇ ਪਿਆਰੇ ਪ੍ਰਾਣ ਅਧਾਰੇ, ਗੁਣ ਸਾਧ ਸੰਗਤ ਮਿਲ ਗਾਵੇ, ਨਾਨਕ ਕੇ ਸਵਾਮੀ ਧਾਰਨ ਗ੍ਰਹਿ, ਮਨ ਤਨ ਅੰਕ ਸਮਾਵੇ। ਦੱਖਣਾ ਸੁਹੰਦੜੋ ਹਾ ਪਠਾਏ, ਕੋਈ ਨ ਦਿਸੇ ਰੂਜੜੋ, ਖੁੱਲੜੇ ਕਪਾਟ ਨਾਨਕ ਸਤਿਗੁਰ ਭੇਟ ਤੇ, ਸ਼ੰਤ ਤੇਰੇ ਬਚਨ ਅਨੂਪ ਅਪਾਰ, ਸੰਤਨ ਆਧਾਰ ਬਾਣੀ ਵਿਚਾਰੀਏ ਜੀਓ, ਸਿਮਰਤ ਸਾਸ ਗਰਾਸ ਪੂਰਨ, ਵਿਸ਼ਵਾਸ ਕਿਉਂ ਮਨੋ ਵਿਸਾਰੀਏ ਜੀਓ, ਕਿਉਂ ਮਨੋ ਵਿਸਾਰੀਏ ਨਿਮਖ ਨਹੀਂ ਟਾਰੀਏ, ਗੁਣਵੰਤ ਪ੍ਰਾਣ ਹਮਾਰੇ, ਮਨ ਵਾਸ਼ਤ ਫਲ ਦੇ ਤੈ ਸਵਾਮੀ, ਜੀ ਕੀ ਬਿਰਥਾ।

ਸੰਗਤ ਰਿਧ ਮਾਨਿਆ ਸਰਬਸੋ ਸੁਖ ਆਨੰਦ ਫਨ ਪਿਆਰੇ ਰਤਨ ਮਨ ਤਨ ਸੀਵਤੇ ਇੱਕ ਤਿਲ ਨਹੀਂ ਵਿਸਰੇ ਪ੍ਰਾਣ ਆਧਾਰਾ ਜਪ ਜਪ ਨਾਨਕ ਜੀਵਤੇ ਡਖਣਾ ਜੋ ਤੋ ਕੀਨੇ ਆਪਣੇ ਤਿਨਾ ਕੋ ਮਿਲਿਓ ਆਪੇ ਹੀ ਆਪ ਮੋਇਓ ਜਸ ਨਾਨਕ ਆਪ ਸੁਣਿਓ ਸ਼ੰਤ ਪ੍ਰੇਮ ਠਗੋਰੀ ਪਾਏ ਰਜਾਏ ਗੋਬਿੰਦ ਮਨ ਮੋਇਆ ਜੀਓ ਸੰਤਨ ਕੇ ਪ੍ਰਸਾਦ ਅਗਾਧ ਕੰਠੇ ਲਗ ਸੋਇਆ ਜੀਓ ਹਰ ਕੰਠ ਲਗ ਸੋਇਆ ਦੁਖ ਸਭ ਜੋਇਆ ਭਗਤ ਲਖਨ ਕਰ ਵਸ ਪਏ ਮਨ ਸਰਬ ਸੁਖ ਉੱਠੇ ਗੋਬਿੰਦ ਤੁੱਠੇ ਜਨਮ ਮਰਨਾ ਸਭ ਮਿਟ ਗਏ ਸਖੀ ਮੰਗਲ ਗਾਇਆ ਇਚ ਪੁਜਾਇਆ ਬੋੜ ਨਮਾਇਆ ਹੋਇਆ ਕਰ ਗਏ ਕਿਨੇ ਨਾਨਕ ਪ੍ਰਭ ਪਿਆਰੇ ਸੰਸਾਰ ਸਾਗਰ ਨਹੀਂ ਪੋਇਆ ਡੱਖਣਾ ਸਾਈ ਨਾਮ ਅਮੋਲ ਕੀਮ ਨਾ ਕੋਈ ਜਾਣ ਦੋ ਜਿੰਨਾ ਭਗਮ ਥਾਏ ਸੇ ਨਾਨਕ ਹਰ ਰੰਗ ਮਾਨ ਦੋ ਸ਼ੰਤ ਕਹਿਤੇ ਪਵਿੱਤਰ ਸੁਣਤੇ ਸਭ ਧਨ ਲਿਖਤੀ ਕੁਲ ਤਾਰਿਆ ਜੀਓ ਜਿਨ ਕੋ ਸਾਧੂ ਸੰਗ ਨਾਮ ਹਰ ਰੰਗ ਤਿੰਨੀ ਬ੍ਰਹਮਾ ਵਿਚਾਰਿਆ ਜੀਓ ਬ੍ਰਹਮ ਵਿਚਾਰਿਆ ਜਨਮ ਸਵਾਰਿਆ ਪੂਰਨ ਕਿਰਪਾ ਪ੍ਰਭ ਕਰੀ ਕਰ ਗਿਆ ਲੀਨੇ ਹਰ ਜਸ ਦੀਨੇ ਜੋ ਨਤਾਵੇ ਨੈਮਰੀ ਸਤਿਗੁਰ ਦਿਆਲ ਕਿਰਪਾਲ ਭਿੱਟ ਤਰੇ ਕਾਮ ਕ੍ਰੋਧ ਲੋ ਮਾਰਿਆ ਕਥਨ ਨ ਜਾਏ ਅਕਥ ਸਵਾਮੀ ਸਦਕੇ ਜਾਏ ਨਾਨਕ ਵਾਰਿਆ ਸ੍ਰੀ ਰਾਗ ਮਹੱਲਾ ਚੌਥਾ ਵਣਜਾਰਾ ਇੱਕ ਓਂਕਾਰ ਸਤਿਗੁਰ ਸਤਨਾਮ ਗੁਰਪ੍ਰਸਾਦ ਹਰ ਹਰਿ ਉੱਤਮ ਨਾਮ ਹੈ ਜਿਨ ਸਿਰਿਆ ਸਭ ਕੋਈ ਜੀਓ ਹਰ ਜੀ ਸਭੇ ਪ੍ਰਿਤ ਪਾਲਦਾ ਘਟ ਘਟ ਰਮਈਆ ਸੋਏ ਸੋ ਹਰ ਸਤਿਆਈਏ ਤਿਸ ਬਿਨ ਅਵਰ ਨ ਕੋਏ ਜੋ ਮੋਹ ਮਾਇਆ ਚਿੱਤ ਲਾਇਂਦੇ ਛੇ ਛੋਟ ਚਲੇ ਦੁਖ ਰੋਏ ਜਾਂ ਨਾਨਕ ਨਾਮ ਤਿਆਯਾਰ ਅੰਤ ਸਖਾਈ ਹੋਏ ਮੈਂ ਹਰ ਬਿਨ ਅਵਰ ਨ ਕੋਏ ਹਰ ਗੁਰ ਸਰਨਾਈ ਪਾਈਏ ਵਣਜਾਰਿਆ ਮਿੱਤਰਾ ਵਡਭਾਗ ਪ੍ਰਾਪਤ ਹੋਏ ਰਹਾਓ ਸੰਤ ਜਨਾ ਬਿਨ ਪਾਈ ਯਾਰ ਕਿਨੇ ਨ ਪਾਇਆ ਨਾਉ ਵਿੱਚ ਹੋਮੇ ਕਰਮ ਕਮਾਇਮ ਦੇ ਜਿਉਂ ਵੀ ਸਵਾ ਪੁੱਤ ਨਿਆਉ ਪਿਤਾ ਜਾਤ ਹੋਈਏ ਗੁਰ ਟੁੱਠਾ ਕਰੇ ਪਸਾਓ ਵਡਭਾਗੀ ਗੁਰ ਪਾਇਆ ਐਨਸ ਲੱਗਾ ਪਾਓ ਜਾਂ ਨਾਨਕ ਬ੍ਰਹਮ ਪਛਾਣਿਆ ਹਰ ਕੀਰਤ ਕਰਮ ਕਮਾਓ ਮਨ ਹਰ ਹਰ ਲੱਗਾ ਚਾਓ ਗੁਰ ਪੂਰੇ ਨਾਮ ਦੜਾਇਆ ਮਿਲਿਆ ਪਰਮ ਨਾਓ ਰਾਓ ਜਬ ਲਗ ਜੋਬਨ ਸਾਸ ਹੈ ਤਬ ਲਗ ਨਾਮ ਧਿਆਏ ਚਲਦਿਆ ਨਾਲ ਹਰ ਚਲ ਸੀ ਅਰੰਤ ਲੈ ਛਡਾਏ ਹਉ ਬਲਿਆਰੀ ਤਿਨ ਕੋ ਜਿਨ ਹਰ ਪ੍ਰਭ ਉੱਠਾ ਆਏ ਜਿਨੀ ਹਰ ਹਰ ਨਾਮ ਚੇਤਿਓ ਜੇ ਅੰਤ ਗਏ ਪਛਤਾਏ ਤੁਰ ਮਸਤਕ ਹਰ ਪ੍ਰਭ ਲਿਖਿਆ ਜਾਂ ਨਾਨਕ ਨਾਮ ਧਿਆਏ ਮਨ ਹਰ ਹਰ ਪ੍ਰੀਤ ਲਗਾਏ ਵਡਭਾਗੀ ਗੁਰ ਪਾਇਆ ਗੁਰ ਸ਼ਬਦੀ ਪਾਰ ਲੰਘਾਏ ਰਾਓ ਹਰ ਆਪੇ ਆਪ ਪਾਇੰਦਾ ਹਰ ਆਪੇ ਦੇ ਵੇਲੇ ਹਰ ਆਪੇ ਪਰਮ ਪਲਾਇੰਦਾ ਹਰ ਆਪੇ ਹੀ ਮਤ ਦੇ ਗੁਰਮੁਖਾ ਮਨ ਪ੍ਰਗਾਸ ਹੈ ਸੇ ਵਿਰਲੇ ਕਹੀ ਕਹਿ ਹਉ ਬਲਿਆਰੀ ਤਿਨ ਕੋ ਜਿਨ ਹਰ ਪਾਇਆ ਗੁਰਮਤ ਦੇ ਜਾਂ ਨਾਨਕ ਕਮਲ ਪ੍ਰਗਾਸਿਆ ਮਨ ਹਰ ਹਰ ਉੱਠੜਾ ਹੀ ਮਨ ਹਰ ਹਰ ਜਪਨ ਕਰੇ ਹਰ ਗੁਰ ਸਰਨਾਈ ਭਜ ਪੋ ਜਿੰਦੂ ਸਭ ਕਿਲ ਵਿਖ ਦੁੱਖ ਪਰ ਹਰੇ ਰਾਓ ਘਟ ਘਟ ਰਮਈਆ ਮਨ ਵਸੇ ਕਿਉਂ ਪਾਈਏ ਕਿਤ ਪੱਤ ਗੁਰ ਪੂਰਾ ਸਤਿਗੁਰ ਭੇਟੀਏ ਹਰ ਆਏ ਵਸੇ ਮਨ ਚਿੱਤ ਮੈਂ ਧਰ ਨਾਮੇ ਆਧਾਰ ਹੈ ਹਰਨਾਮੇ ਤੇ ਗਤ ਮਤ ਮੈਂ ਹਰ ਹਰ ਨਾਮ ਸਾਓ ਹਰਨਾਮੇ ਹੀ ਜਤ ਪੱਤ ਜਾਂ ਨਾਨਕ ਨਾਮ ਧਿਆਇਆ ਰੰਗ ਰਤੜਾ ਹਰ ਰੰਗ ਰਤ ਹਰ ਧਿਆਵੋ ਹਰ ਪ੍ਰਭ ਸਤ ਗੁਰਬਚਨੀ ਹਰ ਪ੍ਰਭ ਜਾਣਿਆ ਸਭ ਹਰ ਪ੍ਰਭ ਤੇ ਉਤਪੱਤ ਰਹਾਓ ਜਿਨਕੋ ਪੁਰਬ ਲਿਖਿਆ ਸੇ ਆਏ ਮਿਲੇ ਗੁਰਪਾਸ ਸੇਵਕ ਪਾਏ ਵਣਜਾਰਿਆ ਮਿੱਤਰਾ ਗੁਰ ਹਰ ਹਰ ਨਾ ਪ੍ਰਗਾਸ ਤਨ ਤਨ ਵੰਜ ਵਪਾਰੀਆ ਜਨ ਵੱਖਰ ਲਦੜਾ ਰਾਸ ਗੁਰਮੁਖ ਧਰਮ ਮੁਖ ਉਜਲੇ ਸੇ ਆਏ ਮਿਲੇ ਹਰ ਪਾਸ ਜਾਂ ਨਾਨਕ ਗੁਰ ਤਨ ਪਾਇਆ ਤਨ ਆਪ ਤਟਾ ਗੁਣ ਧਾਸ ਹਰ ਤਿਹਾਵੋ ਸਾਸ ਗਰਾਸ ਮਨ ਪ੍ਰੀਤ ਲਗੀ ਤਨ ਗੁਰਮੁਖਾਰ ਨਾਮ ਜਿਨਾ ਰਾਸ ਰਹਾਓ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਗ ਕੀ ਵਾਰ ਮਹੱਲਾ ਚੌਥਾ ਸਲੋਕਾਂ ਨਾਲ ਸਲੋਕ ਮਹੱਲਾ ਤੀਜਾ ਰਾਗਾਂ ਵਿੱਚ ਸ੍ਰੀ ਰਾਗ ਹੈ ਜੇ ਸੱਚ ਤਰੇ ਪਿਆਰ ਸਦਾ ਹਰ ਸੱਚ ਮਨ ਵਸੇ ਨੇਚਲ ਮਾਤਿਆ ਪਾਰ ਰਤਨ ਮੁਲਕ ਪਾਇਆ ਗੁਰ ਕਾ ਸ਼ਬਦ ਵਿਚਾਰ ਜੇਬਾ ਸੁੱਚੀ ਮਨ ਸੱਚਾ ਜੇਬਾ ਸੱਚੀ ਮਨ ਸੱਚਾ ਸੱਚਾ ਸਰੀਰ ਆਕਾਰ ਨਾਨਕ ਸੱਚੇ ਸਤਿਗੁਰ ਸੇਵੀਏ ਸਦਾ ਸੱਚ ਵਪਾਰ ਮਹੱਲਾ ਤੀਜਾ ਹੋਰ ਬੇਰਾ ਸਭ ਧਾਤ ਹੈ ਜਬ ਲਗ ਸਾਹਿਬ ਪ੍ਰੀਤ ਨ ਹੋਏ ਇਹੋ ਮਨ ਮਾਇਆ ਮੋਇਆ ਵੇਖਣ ਸੁਣ ਨ ਹੋਏ ਜਾਂ ਦੇਖੇ ਬਿਨ ਪ੍ਰੀਤ ਨ ਉਪਜੇ ਅੰਧਾ ਕਿਆ ਕਰੇ ਨਾਨਕ ਜਿਨ ਅੱਖੀ ਲੀਤੀਆਂ ਸੋਈ ਸੱਚਾ ਦੇ ਪੌੜੀ ਹਰ ਇੱਕੋ ਕਰਤਾ ਇੱਕ ਇੱਕੋ ਦੀਵਾਨ ਹਰ ਹਰ ਇੱਕ ਸੇਦਾ ਹੈ ਅਮਰਿਕੋ ਹਰ ਚਿੱਤ ਧਾਰ ਹਰ ਤਿਸ ਬਿਨ ਕੋਈ ਨਾ ਏ ਡਰ ਭਰਮ ਪਉ ਦੂਰ ਕਰ ਹਰ ਕਿਸੇ ਨਾ ਸਲਾਏ ਜੇ ਤੁਧ ਰੱਖੇ ਕਾ ਬਾਹਰ ਘਰ ਹਰ ਜਿਸ ਨੂੰ ਦੋਏ ਦਿਆਲ ਸੁਹਾਰ ਜਪ ਪਉ ਖਿੰਬਿਕਮ ਤਾਰ ਸਲੋਕ ਮਹੱਲਾ ਪਹਿਲਾ ਦਾਤੀ ਸਾਹਿਬ

0: ਪੀਆਂ ਕੇ ਚੱਲੇ ਤਸ ਨਾਲ, ਇੱਕ ਜਗੰਦੇ ਨਾਲ ਨਿਕਰਾ ਸੁੱਤਿਆਂ ਦੇ ਅਠਾਲ। ਮਹੱਲਾ ਪਹਿਲਾ ਸਿਦਕ ਸਬੂਰੀ ਸਾਦਕਾ ਸਬਰ ਤੋਂ ਸਮ ਲਾਇੰਕਾ, ਦੀਦਾਰ ਪੂਰੇ ਪਾਇਸਾ ਥਾਉ ਨਹੀਂ ਖਾਏਕਾ। ਪੌੜੀ ਸਭ ਆਪੇ ਤੋਂ ਦਿਓ ਪਾਏ ਕੇ ਅਪਕਾਰੇ ਲਾਈ, ਤੁਹਾਡੇ ਆਪੇ ਵੇਖ ਵਿਖਦਾ ਆਪਣੀ ਵਡਿਆਈ। ਹੋ ਤੁਦੋਂ ਬਾਹਰੋਂ ਕਿਛ ਨਹੀਂ ਤੂੰ ਸੱਚਾ ਸਾਈ, ਤੂੰ ਆਪੇ ਆਪ ਵਰਤਦਾ ਸਭਨੀ ਹੀ ਥਾਈ। ਹਰ ਕਿਸੇ ਧਿਆਓ ਸੰਤ ਜਨੋ ਲਏ ਛਡਾਈ। ਸਲੋਕ ਮਹੱਲਾ ਪਹਿਲਾ ਫੱਕੜ ਜਾਤੀ ਫੱਕੜ ਨਾਓ, ਸਭਨਾ ਜੀਆਂ ਇੱਕਾ ਛਾਓ, ਆਪੋ ਜੇ ਕੋ ਭਲਾ ਕਹਾਏ, ਨਾਨਕ ਤਾਂ ਪਰ ਜਾਪੇ ਜਾਪਤ ਲਿਖੇ ਪਾਏ। ਮਹੱਲਾ ਦੂਜਾ ਜਿਸ ਪਿਆਰੇ ਸਿਉ ਨਿਹੋ, ਤਿਸ ਆਗੇ ਮਰ ਚੱਲੀਏ, ਤ੍ਰਿਕ ਜੀਵਨ ਸੰਸਾਰ ਤਾਂ ਕਿ ਪਾਛੇ ਜੀਵਨਾ। ਪੌੜੀ ਤੁਹਾਡੇ ਆਪੇ ਧਰਤੀ ਸਾਜੀਏ, ਚੰਦ ਸੂਰਜ ਦੋਏ ਦੀਵੇ, ਦਸ ਚਾਰ ਹੱਟ ਤੁਰ ਸਾਜਿਆ ਵਪਾਰ ਕਰੀਵੇ, ਇੱਕ ਨਾਂ ਨੂੰ ਹਰ ਲਾਭ ਦੇ ਜੋ ਗੁਰਮੁਖ ਥੀਵੇ, ਤਿੰਨ ਜਮਕਾਲ ਨੂੰ ਵਿਆਪੇ ਜਨ ਸੱਚੇ ਅੰਮ੍ਰਿਤ ਪੀਵੇ। ਓਏ ਆਪ ਛੁੱਟੇ ਪਰਿਵਾਰ ਸਿਉ, ਤਿੰਨ ਪਿੱਛੇ ਜਗਤ ਛੁੱਟੀਐ। ਸਲੋਕ ਮਹੱਲਾ ਪਹਿਲਾ ਕੁਦਰਤ ਕਰਕੇ ਵਸਿਆ ਸੋਏ, ਵਕਤ ਵਿਚਾਰੇ ਸੋ ਬੰਦਾ ਹੋਏ। ਕੁਦਰਤ ਹੈ ਕੀਮਤ ਨਹੀਂ ਪਾਏ, ਜਾਂ ਕੀਮਤ ਪਾਏ ਤਾਂ ਕਹੀ ਨਾ ਜਾਏ। ਸਰੇ ਸਰੀਅਤ ਕਰੇ ਵਿਚਾਰ, ਬਿਨ ਬੂਝੇ ਕੈਸੇ ਪਾਵੇ ਪਾਰ। ਸਿੱਧਕ ਕਰ ਸਿੱਧਾ ਮਨ ਕਰੇ ਬਖਸੂਦ, ਜੈ ਤਿਰ ਦੇਖਾਂ ਤੈ ਤਿਰ ਮੌਜੂਦ। ਮਹੱਲਾ ਤੀਜਾ ਗੁਰ ਸਭਾਏ ਬਿਨਾ ਪਾਈਏ, ਨਾ ਨੇੜੇ ਨਾ ਦੂਰ। ਨਾਨਕ ਸਤਿਗੁਰ ਤਾਂ ਮਿਲੇ ਜਾਂ ਮਨ ਰਹੇ ਹਦੂਰ। ਪੌੜੀ ਸਪਤ ਦੀਪ ਸਪਤ ਸਾਗਰਾ, ਨਵਖੜ ਚਾਰ ਵੇਦ ਦਸ ਅਸ਼ਟ ਪੁਰਾਣਾ, ਹਰ ਸਭਨਾ ਵਿੱਚ ਤੂੰ ਵਰਤਦਾ ਸਭਨਾ ਪਾਣਾ। ਸਭ ਤੁਝੇ ਤੇ ਆਵੇ ਜੀ ਜੰਤ, ਹਰ ਸਾਰਗ ਪਾਣਾ ਜੋ ਗੁਰਮੁਖਰ ਰਾਤ ਦੇ ਤਿੰਨ ਕੋ ਕਰਬਾਨਾ। ਤੂੰ ਆਪੇ ਆਪ ਵਰਤਦਾਰ ਚੋਜ ਵਡਾਣਾ। ਸਲੋਕ ਮਹੱਲਾ ਤੀਜਾ ਕਲੋ ਮਜਾਸ ਨੀ ਕਿਆ ਸਦਾਈਏ, ਹਿਰਦੇ ਹੀ ਲਿਖ ਇਹੋ ਸਦਾ ਸਾਹਿਬ ਕੇ ਰੰਗ ਰਹੇ, ਕਬੂ ਨ ਟੁੱਟ ਸਨੇਹੋ। ਕਲੋ ਮਜਾਸ ਨੀ ਜਾਏ ਸੀ ਲਿਖਿਆ ਪੀ ਨਾਲੇ ਜਾਏ, ਨਾਨਕ ਸਹਿ ਪ੍ਰੀਤ ਨ ਜਾਏ ਸੀ ਜੋ ਤੁਰ ਛੋਡੀ ਸੱਚੇ ਪਾਏ। ਮਹੱਲਾ ਤੀਜਾ ਨਦਰੀ ਆਮਦਾ ਨਾਲ ਨਾ ਚੱਲੀ ਵੇਖੋ ਕੁਬ ਪਾਏ, ਸਤਿਗੁਰ ਸੱਚ ਦੜਾਇਆ ਸੱਚ ਰਹੋ ਲਿਵਲਾਏ, ਨਾਨਕ ਸ਼ਬਦੀ ਸੱਚ ਹੈ ਕਰਮੀ ਪੱਲੇ ਪਾਏ। ਪੌੜੀ ਹਰ ਅੰਦਰ ਬਾਹਰ ਇੱਕ ਤੂੰ, ਤੂੰ ਜਾਣੇ ਭੇਤ ਜੋ ਕੀਜੇ ਸੋ ਹਰ ਜਾਣਦਾ, ਮਨ ਮੇਰੇ ਮਨ ਹਰ ਚੇਤ, ਜੋ ਡਰੇ ਜੇ ਆਪ ਪਾਪ ਕਮਾਉਂਦਾ ਧਰਮੀ ਵਿਕਸੇਤ। ਤੂੰ ਸੱਚਾ ਆਪਣਿਓ ਸੱਚ ਤਾਂ ਡਰੀਏ ਕੇਤ, ਜਿਨ੍ਹਾਂ ਨਾਨਕ ਸੱਚ ਪਛਾਣਿਆ ਸੀ ਸੱਚ ਰਲੇਤ। ਸਲੋਕ ਮਹੱਲਾ ਤੀਜਾ ਕਲਮ ਜਲੋ ਸਨਮ ਸਾਹਮਣੀ, ਕਾਗਤ ਪੀ ਭਲ ਜਾਓ, ਲਿਖਣ ਵਾਲਾ ਜਲ ਬਿਲੋ ਜਨ ਲਿਖਿਆ ਦੂਜਾ ਪਾਓ, ਨਾਨਕ ਪੂਰਬ ਲਿਖਿ ਕਮਾਵਣਾ ਵਰਨ ਕਰਨਾ ਜਾਏ। ਮਹੱਲਾ ਤੀਜਾ ਹੋਰ ਕੂੜ ਪੜਨਾ ਕੂੜ ਬੋਲਣਾ ਮਾਇਆ ਨਾਲ ਪਿਆਰ, ਨਾਨਕ ਵਿਨਾ ਮੇ ਕੋ ਥਿਰ ਨਹੀਂ ਪੜ ਪੜ ਹੋਏ ਖਵਾਰ। ਪੌੜੀ ਹਰ ਕੀ ਵਡਿਆਈ ਵੱਡੀ ਹੈ, ਹਰ ਕੀਰਤਨ ਹਰ ਕਾ, ਹਰ ਕੀ ਵਡਿਆਈ ਵੱਡੀ ਹੈ ਜੇ ਨਿਆਉ ਹੈ ਧਰਮ ਕਾ, ਹਰ ਕੀ ਵਡਿਆਈ ਵੱਡੀ ਹੈ ਜੇ ਫਾਲ ਹੈ ਜੀ ਕਾ, ਹਰ ਕੀ ਵਡਿਆਈ ਵੱਡੀ ਹੈ ਜੇ ਨਾ ਸੁਣੀ ਕਹੇ ਚੁਗਲ ਕਾ, ਹਰ ਕੀ ਵਡਿਆਈ ਵੱਡੀ ਹੈ ਪੁੱਛਿਆ ਦਾਨ ਦੇਵ ਕਾ। ਸਲੋਕ ਮਹੱਲਾ ਤੀਜਾ ਹੋਂ ਹੋਂ ਕਰਤੀ ਸਮੂਈ, ਸੰਭੋ ਕਿਸੇ ਨ ਨਾਲ, ਦੂਜੇ ਪਾਏ ਦੁੱਖ ਪਾਇਆ ਸਭ ਜੋ ਹੀ ਜਮਕਾਲ, ਨਾਨਕ ਗੁਰਮੁਖ ਉਭਰੈ ਸਾਚਾ ਨਾਮ ਸੰਭਾਲ। ਮਹੱਲਾ ਪਹਿਲਾ ਗੱਲੀ ਅਸੀਂ ਚੰਗੀਆਂ ਆਚਾਰੀ ਬੁਰੀਆਂ, ਮਨੁੱਖ ਸੁੱਧਾਂ ਕਾਲੀਆਂ ਬਾਹਰੋਂ ਚਿੱਟਵੀਆਂ, ਈਸਾਂ ਕਰੇ ਤਨਾੜੀਆਂ ਸੋ ਸੇਵੇ ਦਰ ਖੜੀਆਂ, ਨਾਲ ਖਸਮੇ ਰੱਤੀਆਂ ਮਾਨੇ ਸੁਖਰਲੀਆਂ, ਹੁੰਦੇ ਤਨ ਤਾਨੀਆਂ ਰਹੇ ਨਮਾਣੀਆਂ, ਨਾਨਕ ਜਨਮ ਸਕਾਰਤਾ ਜੇ ਤਿਨਕੇ ਸੰਗ ਮਿਲਾ। ਪੌੜੀ ਤੂੰ ਆਪੇ ਜਲ ਮੀਨਾ ਹੈ, ਆਪੇ ਆਪ ਹੀ ਅਬਜਾਲ, ਤੂੰ ਆਪੇ ਜਾਲ ਵਤਾਏਂਦਾ ਆਪੇ ਵਿੱਚ ਸਿਬਾਲ, ਤੂੰ ਆਪੇ ਕਮਲ ਅਲਪਤ ਹੈ ਜੇ ਹੱਥਾਂ ਵਿੱਚ ਗੁਲਾਲ, ਤੂੰ ਆਪੇ ਮੁਕਤ ਕਰਾਏਂਦਾ ਇੱਕ ਨਿਮਖ ਘੜੀ ਕਰ ਖਿਆਲ, ਹਰ ਤੁਦੋਂ ਬਾਹਰੋਂ ਕਿਛ ਨਹੀਂ ਗੁਰ ਸ਼ਬਦੀ ਵੇਖ ਨਿਹਾਲ। ਸਲੋਕ ਮਹੱਲਾ ਤੀਜਾ ਹੁਕਮ ਨ ਜਾਣੇ ਬਹੁਤਾ ਰੋਵੇ, ਅੰਦਰ ਧੋਖਾ ਨੀਂਦ ਨ ਸੋਵੇ, ਜੇ ਤਨ ਖਸਮੇ ਚੱਲੇ ਰਜਾਈ, ਤਰ ਕਰ ਸੋਭਾ ਮਹਿਲ ਬੁਲਾਈ, ਨਾਨਕ ਕਰਮੀਏ ਮਤ ਪਾਈ, ਗੁਰ ਪ੍ਰਸਾਦੀ ਸੱਚ ਸਮਾਈ। ਮਹੱਲਾ ਤੀਜਾ ਮਨਮੁਖ ਨਾਮ ਵਿਹੁਨਿਆ ਰੰਗ ਕੁਸੁੰਬਾ ਦੇਖ ਨਾ ਭੁੱਲ ਇਸ ਕਾ ਰੰਗ ਦਿਨ ਥੋੜੜੇ ਛੋਚਾ ਇਸ ਦਾ ਮੁੱਲ ਦੂਜੇ ਲਾਗੇ ਪਚਮੇ ਮੂਰਖ ਅੰਧ ਗਵਾਰ ਬਿਸਟਾ ਅੰਦਰ ਕੀਰਸੇ ਪਏ ਪਚੇ ਵਾਰੋ ਵਾਰ ਨਾਨਕ ਨਾਮ ਰਤੇ ਸੇ ਰੰਗਲੇ ਗੁਰ ਕੈ ਸਹਿਜ ਸਬਾਏ ਭਗਤੀ ਰੰਗ ਨ ਉਤਰੇ ਸਹਿਜੇ ਰਹਿ ਸਮਾਏ ਪੌੜੀ ਸਿਸ਼ਟ ਉਪਾਈ ਸਭ ਤੋਂ ਦਿਆਪੇ ਰਿਚਕ ਸਭਾਇਆ ਇੱਕ ਵਲ ਛਲ ਕਰਕੇ ਖਾਮ ਦੇ ਮੋਹ ਕੂੜ ਕੁਸੋ ਤਿੰਨ ਢਾਇਆ ਤੁਹਾਡੇ ਆਪੇ ਭਾਵੇ ਸੂਕਰੇ ਤੁਹਾਡੇ ਉੱਤੇ ਕੰਮ ਲਾਇਆ ਇੱਕ ਨਾ ਸੱਚ ਬਜਾਇ ਨ ਤਿਨ ਅਤੁੱਟ ਭੰਡਾਰ ਦਵਾਇਆ ਹਰ ਚੇਤ ਖਾਏ ਤਿਨ ਸਫਲ ਹੈ ਅਚੇਤਾ ਹੱਥ ਦੜਾਇਆ ਸਲੋਕ ਮਹਲਾ ਤੀਜਾ ਪੜ ਪੜ ਪੰਡਤ ਬੇਦ ਬਖਾਨੇ ਮਾਇਆ ਮੋਹ ਸੁਆਏ ਦੂਜੇ ਪਾਇਰ ਨਾਮ ਵਸਾਰਿਆ ਮਨ ਮੂਰਖ ਮਿਲੇ ਸਜਾਏ ਜਿਨ ਜੀਓ ਪਿੰਡ ਦਿੱਤਾ ਤਿਸ ਕਬੂ ਨ ਚੇਤੇ ਜੋ ਦਿੰਦਾ ਰਿਜਕ ਸੁਭਾਏ ਜਮਕਾ ਫਾਹਾ ਗਲੋ ਨ ਕੱਟੀਏ ਫਿਰ ਫਿਰ ਆਵੇ ਜਾਏ ਮਨਮੁਖ ਕਿਛੂ ਨ ਸੂਜੇ ਅੰਦਲੇ ਪੂਰਬ ਲਿਖਿਆ ਕਮਾਏ ਪੂਰੇ ਭਾਗ ਸਤਿਗੁਰ ਮਿਲੇ ਸੁਖ ਦਾਤਾ ਨਾ ਵਸੇ ਮਨੇ ਆਏ ਸੁਖ ਮਾਨੇ ਸੁਖ ਪਹਿਨਾ ਸੁਖੇ ਸੁਖ ਵਿਹਾਏ ਨਾਨਕ ਸੋ ਨਾਉ ਮਨੋ ਨ ਵਿਸਾਰੀਐ ਜਿਤ ਦਰ ਸੱਚੇ ਸੋਭਾ ਪਾਏ ਮਹਲਾ ਤੀਜਾ ਸਤਿਗੁਰ ਸੇਵ ਸੁਖ ਪਾਇਆ ਸਚ ਨਾਮ ਗੁਣ ਤਾਸ ਗੁਰਮਤੀ ਆਪ ਪਛਾਣਿਆ ਰਾਮ ਨਾਮ ਪਰਗਾਸ ਸੱਚੋ ਸੱਚ ਕਮਾਮਨਾ ਵਡਿਆਈ ਵੱਡੇ ਪਾਸ ਜਿਉ ਪਿੰਡ ਸਭ ਤਿਸਕਾ ਸਿਫਤ ਕਰੇ ਅਰਦਾਸ ਸੱਚੇ ਸ਼ਬਦ ਸਲਾਹਨਾ ਸੁਖੇ ਸੁਖ ਨਿਵਾਸ ਜਪ ਤਪ ਸੰਯਮ ਮਨੇ ਮਾਹੇ ਬਿਨਾ ਵੇ ਤ੍ਰਿਗ ਜਿਵਾਸ ਗੁਰਮਤੀ ਨਉ ਪਾਈਐ ਮਨਮੁਖ ਮੋਹ ਵਿਨਾਸ ਜਿਉ ਭਾਵੇ ਤਿਉ ਰਾਖ ਤੂੰ ਨਾਨਕ ਤੇਰਾ ਦਾਸ ਪੌੜੀ ਸਭ ਕੋ ਤੇਰਾ ਤੂੰ ਹੈ ਸਭ ਸਦਾ ਤੂੰ ਸਭਨਾ ਰਾਸ ਸਭ ਤੇ ਪਾਸੋਂ ਮੰਗਦੇ ਨਿਤ ਕਰ ਅਰਦਾਸ ਜਿਸ ਤੂੰ ਦੇ ਤੇ ਸਭ ਕੁਛ ਮਿਲੇ ਇੱਕ ਨਾ ਦੂਰ ਹੈ ਪਾਸ ਤਦ ਬਾਜੋਂ ਥਾਂ ਕੋ ਨਹੀਂ ਜਿਸ ਪਾਸੋਂ ਮੰਗੀਏ ਮਨ ਵੇਖੋ ਕੋ ਨਿਰਜਾਸ ਸਭ ਤੁਦੇ ਨੋ ਸਲਾਹਿੰਦੇ ਦਰ ਗੁਰਮੁਖਾਨੋ ਪਰਗਾਸ ਸਲੋਕ ਮਹੱਲਾ ਤੀਜਾ ਪੰਡਤ ਪੜ ਪੜ ਉੱਚਾ ਕੂਕਦਾ ਮਾਇਆ ਮੋਹ ਪਿਆਰ ਅੰਤਰ ਬ੍ਰਹਮ ਨਚੀ ਨਹੀਂ ਮਨ ਮੂਰਖ ਗਵਾਰ ਦੂਜੇ ਭਾਈ ਜਗਤ ਪ੍ਰਭੂ ਦਾ ਨਾ ਬੂਜੇ ਵਿਚਾਰ ਬਿਰਥਾ ਜਨਮ ਗਵਾਇਆ ਮਰ ਜੰਮੇ ਵਾਰੋ ਵਾਰ ਮਹੱਲਾ ਤੀਜਾ ਜਿੰਨੀ ਸਤਿਗੁਰ ਸੇਵਿਆ ਤਿੰਨੀ ਨਾਉ ਪਾਇਆ ਬੂਜੋ ਕਰ ਵਿਚਾਰ ਸਦਾ ਸ਼ਾਂਤ ਸੁਖ ਮਨ ਵਸੇ ਚੂਕੇ ਕੂਕ ਪਕਾਰ ਆਪੇ ਨੂੰ ਆਪ ਖਾਏ ਮਨ ਨਿਰਮਲ ਹੋਏ ਗੁਰ ਸ਼ਬਦੀ ਵਿਚਾਰ ਨਾਨਕ ਸ਼ਬਦ ਰਤੀ ਸੇ ਮੁਕਤੈ ਅਰਜਿਓ ਹਿਤ ਪਿਆਰ ਪੌੜੀ ਹਰ ਕੀ ਸੇਵਾ ਸਫਲ ਹੈ ਗੁਰਮੁਖ ਪਾਵੇ ਥਾਏ ਜਿਸ ਹਰ ਪਾਵੇ ਤਿਸ ਗੁਰ ਮਿਲੇ ਜੋ ਹਰ ਨਾਮ ਤੇ ਆਏ ਗੁਰ ਸ਼ਬਦੀ ਹਰ ਪਾਈਏ ਹਰ ਪਾਰ ਲੰਘਾਏ ਮਨ ਅਟਕਨੇ ਨ ਪਾਇਓ ਪੁੱਛੋ ਵੇਦਾ ਜਾਏ ਨਾਨਕ ਹਰ ਕੀ ਸੇਵਾ ਸੋ ਕਰੇ ਜਿਸ ਲਏ ਹਰ ਲਾਏ ਸਲੋਕ ਮਹੱਲਾ ਤੀਜਾ ਨਾਨਕ ਸੋ ਸੂਰਾ ਵਰਿਆਮ ਜਿਨ ਵਿੱਚੋਂ ਦੁਸ਼ਟਾਂ ਕਰਨ ਮਾਰਿਆ ਗੁਰਮੁਖ ਨਾਮ ਸਲਾਏ ਜਨਮ ਸਵਾਰਿਆ ਆਪ ਹੋਆ ਸਦਾ ਮੁਕਤ ਸਭ ਕੁਲ ਨਿਸਤਾਰਿਆ ਸੋਹਣ ਸੱਚ ਦੁਆਰ ਨਾਮ ਪਿਆਰਿਆ ਮਨਮੁਖ ਮਰੇ ਅਹੰਕਾਰ ਮਰ ਵਿਗਾੜਿਆ ਸਭੋ ਵਰਤੇ ਹੁਕਮ ਕਿਆ ਕਰੇ ਵਿਚਾਰਿਆ ਆਪੇ ਦੂਜੇ ਲੱਗ ਖਸਮ ਵਿਸਾਰਿਆ ਨਾਨਕ ਬਿਨਾਵੇਂ ਸਭ ਦੁੱਖ ਸੁੱਖ ਵਿਸਾਰਿਆ ਮਹੱਲਾ ਤੀਜਾ ਗੁਰਪੂਰੇ ਹਰ ਨਾਮ ਦੜਾਇਆ ਦਿਨ ਵਿੱਚੋਂ ਪਰਮ ਚੁਕਾਇਆ ਰਾਮ ਨਾਮ ਹਰ ਕੀਰਤ ਗਾਈ ਕਰ ਚਾਨਣ ਮਗ ਦਿਖਾਇਆ ਹਉਮੈ ਮਾਰ ਇਕਲਿਵ ਲਾਗੀ ਅੰਤਰ ਨਾਮ ਵਸਾਇਆ ਗੁਰਮਤੀ ਜਮ ਜੋ ਨ ਸਕੇ ਸਾਚੇ ਨਾਮ ਸਮਾਇਆ ਸਭ ਆਪੇ ਆਪ ਵਰਤੇ ਕਰਤਾ ਜੋ ਭਾਵੇ ਸੋ ਨਾ ਲਾਇਆ ਜਾਂ ਨਾਨਕ ਨਾਮ ਲਏ ਤਾਂ ਜੀਵੇ ਬੇ ਨਾਵੇਂ ਖਿਨ ਮਰ ਜਾਇਆ ਪੌੜੀ ਜੋ ਮਿਲਿਆ ਹਰ ਦੀਬਾਨ ਸਿਓ ਸੋ ਸਭਨੀ ਦੀਬਾਣੀ ਮਿਲਿਆ ਜਿੱਥੇ ਹੋ ਜਾਏ ਤਿੱਥੇ ਹੋ ਸੁਰਖਰੂ ਉਸਕੇ ਮੋਹ ਡਿੱਠੇ ਸਭ ਪਾਪੀ ਤਰਿਆ ਉਸ ਅੰਤਰ ਨਾਮ ਨਿਦਾਨ ਹੈ ਨਾ ਮੋਹ ਪਰਵਰਿਆ ਨਾ ਉਹ ਪੂਜੀਏ ਨਾ ਉਹ ਮੰਨੀਏ ਨਾ ਕਿਲਵਿਕ ਸਭ ਹਿਰਿਆ ਜਿੰਨੀ ਨਾਮ ਤੇ ਆਇਆ ਇੱਕ ਮਨ ਇੱਕ ਚਿੱਤ ਸੀ ਅਸਤਰ ਜਗ ਰਿਹਾ ਸਲੋਕ ਮਹੱਲਾ ਤੀਜਾ ਆਤਮਾ ਦਿਓ ਪੂਜੀਏ ਗੁਰ ਕੇ ਸਹਿਜ ਸੁਭਾਏ ਆਤਮੇ ਨੂੰ ਆਤਮੇ ਕੀ ਪ੍ਰਤੀਤ ਹੋਏ ਤਾਂ ਕਰ ਹੀ ਪਰਚਾ ਪਾਏ ਆਤਮਾ ਡੋਲ ਨਾ ਡੋਲੇ ਗੁਰ ਕੇ ਪਾਏ ਸੁਭਾਏ ਗੁਰਬਿਨ ਸਹਿਜ ਨ ਆਵੀ ਲੋਭ ਮੈਲ ਨਾ ਵਿੱਚੋਂ ਜਾਏ ਖਿਨ ਪਲ ਹਰ ਨਾਮ ਮਨ ਵਸੇ ਸਭ ਅੜਸਰ ਤੀਰਥ ਨਾਏ ਸੱਚੇ ਮੈਲ ਨ ਲੱਗੇ ਮਨ ਲਾਗੇ ਦੂਜੇ ਪਾਏ ਧੋਤੀ ਮੂਲ ਨਾ ਉਤਰੇ ਜੇ ਅੜਸਰ ਤੀਰਥ ਨਾਏ ਮਨਮੁਖ ਕਰਮ ਕਰੇ ਹੰਕਾਰੀ ਸਭ ਦੁੱਖੋ ਦੁੱਖ ਕਮਾਏ ਨਾਨਕ ਮੈਲਾ ਉੱਜਲ ਤਾਂ ਥੀਏ ਜਾਂ ਸਤਿਗੁਰ ਮਾਏ ਸਮਾਏ ਮਹੱਲਾ ਤੀਜਾ ਮਨਮੁਖ ਲੋਕ ਸਮਾਜ ਸਮਝਾਈਏ ਕਦੋਂ ਸਮਝਾਇਆ ਜਾਏ ਮਨੁਖਰ ਲਾਇਆ ਨਾ ਰਲੇ ਪਿਆ ਕਿਰਤ ਫਰਾਏ ਲਿਵਤਾਤ ਦੋਹਰਾ ਹੈ ਹੁਕਮੀ ਕਾਰ ਕਮਾਏ ਗੁਰਮੁਖੀ ਆਪਣਾ ਮਨ ਮਾਰਿਆ ਸ਼ਬਦ ਘਸਵੱਟੀ ਲਾਏ ਮਨ ਹੀ ਨਾਲ ਝਗੜਾ ਮਨ ਹੀ ਨਾਲ ਸਭ ਮਨ ਹੀ ਮਨ ਸਮਝਾਏ ਮਨ ਜੋ ਇੱਛੇ ਸੋ ਲੈ ਸ਼ਬਦੇ ਸਭ ਸਵਾਏ ਅੰਮ੍ਰਿਤ ਨਾਮ ਸਤ ਪੁੰਚੀਏ ਗੁਰਮੁਖ ਕਾਰ ਕਮਾਏ ਬਿਨ ਮੰਨੇ ਜੇ ਹੋਰੀ ਨਾਲ ਲੁੱਜਣਾ ਜਾਸੀ ਜਨਮ ਗਵਾਏ ਮਨਮੁਖੀ ਮਨ ਅਠਾਰਿਆ ਕੂੜ ਕਸੁੱਧ ਕਮਾਏ ਗੁਰਪ੍ਰਸਾਦੀ ਮਨ ਜਿਨੇ ਹਰ ਸੇਤੀ ਲਿਵ ਲਾਏ ਨਾਨਕ ਗੁਰਮੁਖ ਸੱਚ ਗਵਾਵੇ ਮਨਮੁਖ ਆਵੇ ਜਾਏ ਪੌੜੀ ਹਰ ਕੇ ਸੰਤ ਜਨੋ ਜਨ ਪਾਈ ਹਰ ਸਤਿਗੁਰ ਕੀ ਇੱਕ ਸਾਖੀ ਜਿਸ ਤੁਰ ਭਾਗ ਹੋਏ ਮਸਤਕ ਤੇ ਜਨ ਕੇ ਹਿਰਦੇ ਰਾਖੀ ਹਰਿ ਅੰਮ੍ਰਿਤ ਕਥਾ ਸ੍ਰੇਸ਼ਟੀ ਉੱਤਮ ਗੁਰਬਚਨੀ ਸਹਿਜੇ ਚਾਖੀ ਤੈ ਪਿਆ ਪ੍ਰਗਾਸ ਮਿਟਿਆ ਦਿਆਰਾ ਜੋ ਸੂਰਜ ਰਹਿਣ ਕਰਾਖੀ ਅਦਿਸ਼ਟੇ ਗੋਚਰ ਲੱਖ ਨਿਰੰਜਨ ਸੋ ਦੇਖਿਆ ਗੁਰਮੁਖ ਆਖੀ ਸਲੋਕ ਮਹੱਲਾ ਤੀਜਾ ਸਤਿਗੁਰ ਸੇਵੀ ਆਪਣਾ ਜੋ ਸਿਰ ਲੇਖੇ ਲਾਏ ਵਿੱਚੋਂ ਆਪ ਗੁਆਏ ਕੇ ਰਹਿਣ ਸੱਚ ਲਿਵ ਲਾਏ ਸਤਿਗੁਰ ਜਿਨੀ ਨ ਸੇਵਿਓ ਤਿਨ ਬਿਰਥਾ ਜਨਮ ਗਵਾਏ ਨਾਨਕ ਜੋ ਤਿਸ ਪਾਵੇ ਸੋ ਕਰੇ ਕਹਿਣਾ ਕਿਛੂ ਨ ਜਾਏ ਮਹੱਲਾ ਤੀਜਾ ਮਨ ਵੇਕਾਰੀ ਵੇੜਿਆ ਵੇਕਾਰਾ ਕਰਮ ਕਮਾਏ ਦੂਜੇ ਪਾਏ ਅਗਿਆਨੀਆਂ ਪੂਜਦੇ ਦਰਗੇ ਮਿਲੇ ਸਜਾਏ ਆਤਮਾ ਦਿਓ ਪੂਜੀਏ ਬਿਨ ਸਤਿਗੁਰ ਪੂਜ ਨ ਪਾਏ ਜਪ ਤਪ ਸੰਯਮ ਪਾਣਾ ਸਤਿਗੁਰ ਕਾ ਕਰਮੀ ਪੱਲੇ ਪਾਏ ਨਾਨਕ ਸੇਵ ਸੁਰਤ ਕਮਾਵਨੀ ਜੋ ਹਰ ਪਾਵੇ ਸੋ ਥਾਂ ਪਾਏ ਪੌੜੀ ਹਰ ਹਰ ਨਾਮ ਜਪੋ ਮਨ ਮੇਰੇ ਜਿਤ ਸਦਾ ਸੁਖ ਹੋਵੇ ਦਿਨ ਰਾਤੀ ਹਰ ਹਰ ਨਾਮ ਜਪੋ ਮਨ ਮੇਰੇ ਜੇ ਸਿਮਰਤ ਸਭ ਕਿਲਵਿਕ ਪਾਪ ਲਹਾਤੀ ਹਰ ਹਰ ਨਾਮ ਜਪੋ ਮਨ ਮੇਰੇ ਜੇ ਦਾਲਤ ਦੁੱਖ ਭੁੱਖ ਸਭ ਲੈ ਜਾਤੀ ਹਰ ਹਰ ਨਾਮ ਜਪੋ ਮਨ ਮੇਰੇ ਗੁਰਮੁਖ ਪ੍ਰੀਤ ਲਗਾਤੀ ਜਿਤ ਮੁਖ ਭਾਗ ਲਿਖਿਆ ਤੁਰ ਸਾਚੀ ਹਟਿਤ ਮੁਖ ਨਾਮ ਜਪਾਤੀ ਸਲੋਕ ਮਹੱਲਾ ਤੀਜਾ ਸਤਿਗੁਰ ਜਿਨੀ ਨ ਸੇਵਿਓ ਸ਼ਬਦ ਨ ਕੀਤੋ ਵਿਚਾਰ ਅੰਤਰ ਗਿਆਨ ਆਇਓ ਮ੍ਰਿਤਕ ਹੈ ਸੰਸਾਰ ਲੱਖ 84 ਫੇਰ ਪਿਆ ਫਿਰ ਜੰਮੇ ਹੋਏ ਖੁਆਰ ਸਤਿਗੁਰ ਕੀ ਸੇਵਾ ਸੋ ਕਰੇ ਜਿਸਨੂੰ ਆਪ ਕਰਾਏ ਸੋਏ ਸਤਿਗੁਰ ਵਿੱਚ ਨਾਮ ਨਿਦਾਨ ਹੈ ਕਰਮ ਪ੍ਰਾਪਤ ਹੋਏ ਸੱਚ ਰਤੇ ਗੁਰ ਸ਼ਬਦ ਸਿਓ ਤਿੰਨ ਸੱਚੀ ਸਦਾ ਲਿਵ ਹੋਏ ਨਾਨਕ ਜਿਸਨੂੰ ਮੇਲੇ ਤੇ ਵਿਛੜੇ ਸਹਿਜ ਸਮਾਵੇ ਸੋਏ ਪਹਿਲਾ ਤੀਜਾ ਸੋ ਭਗੌਤੀ ਸੋ ਭਗਵੰਤੇ ਜਾਣੇ ਗੁਰਪ੍ਰਸਾਦੀ ਆਪ ਪਛਾਣੇ ਤਾਵਤ ਰਾਖੇ ਕਤ ਕਰਿਆਣੇ ਜੀਵਤ ਮਰਿਆ ਨਾਮ ਸਮਾਨ ਵਖਾਣੇ ਐਸਾ ਭਗੌਤੀ ਉੱਤਮ ਹੋਏ ਨਾਨਕ ਸੱਚ ਸਮਾਵੇ ਸੋਏ ਮਹੱਲਾ ਤੀਜਾ ਅੰਤਰ ਕਪਟ ਭਗੌਤੀ ਕਹਾਏ ਪਖੰਡ ਪਾਰ ਬ੍ਰਹਮ ਕਦੇ ਨ ਪਾਏ ਪਰ ਨਿੰਦਾ ਕਰੇ ਅੰਤਰ ਮਲ ਲਾਏ ਬਾਹਰ ਮਲ ਧੋਵੇ ਮਨ ਕੀ ਝੂਠ ਜਾਏ ਸਤ ਸੰਗਤ ਜੋ ਬਾਦਰ ਚਾਏ ਅੰਤਿਨ ਦੁਖੀਆ ਦੂਜੇ ਭਾਏ ਰਚਾਏ ਹਰ ਨਾਮ ਨ ਚੇਤੇ ਬਹੁ ਕਰਮ ਕਮਾਏ ਪੂਰਬ ਲਿਖਿਆ ਸੁਮੇਟਣ ਜਾਏ ਨਾਨਕ ਬਿਨ ਸਤਿਗੁਰ ਸੇਵੇ ਮੋਖ ਨ ਪਾਏ ਪੌੜੀ ਸਤਿਗੁਰ ਜਿਨੀ ਤੇ ਆਇਆ ਸੇ ਕਰ ਨ ਸਵਾਹੀ ਸਤਿਗੁਰ ਜਿਨੀ ਤੇ ਆਇਆ ਸੇ ਤ੍ਰਿਪਤ ਅਗਾਹੀ ਸਤਿਗੁਰ ਜਿਨੀ ਤੇ ਆਇਆ ਤਿਨ ਜਮ ਡਰ ਨਾਹੀ ਜਿਨ ਕੋ ਹੋ ਕਿਰਪਾਲ ਹਰ ਸੇ ਸਤਿਗੁਰ ਪੈਰੀ ਪਾਈ ਤਿਨ ਇੱਥੇ ਉੱਥੇ ਮਖੂਜਲੇ ਹਰ ਦਰਗੇ ਪੈਂਦੇ ਜਾਈ ਸਲੋਕ ਮਹੱਲਾ ਦੂਜਾ ਜੋ ਸਿਰ ਸਾਈ ਨਾਨਵੇਂ ਸੋ ਸਿਰ ਦੀਜੇ ਡਾਰ ਨਾਨਕ ਜਿਸ ਪਿੰਜਰ ਮੈਂ ਬਿਰਾਹ ਨਹੀਂ ਸੋ ਪਿੰਜਰ ਲੈ ਜਾ ਰ ਮਹੱਲਾ ਪੰਜਵਾਂ ਬੁੱਢੋ ਭੁੱਲੀ ਨਾਨਕਾ ਫਿਰ ਜਨਮ ਮਿਆਸ ਕਸਤੂਰੀ ਕੇ ਪੂਲੜੇ ਜੀਂਦੇ ਡੂਮ ਪਿਆਸ ਪੌੜੀ ਸੋ ਐਸਾ ਰਨਾਮ ਤੇ ਆਈਏ ਮਨ ਮੇਰੇ ਜੋ ਸਭਨਾ ਉੱਪਰ ਹੁਕਮ ਚਲਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਅੰਤੀ ਅਵਸਰ ਲਏ ਛਡਾਏ ਸੋ ਐਸਾ ਹਰਨਾਮ ਜਪੀਏ ਮਨ ਮੇਰੇ ਜੋ ਮਨ ਕੀ ਤ੍ਰਿਸ਼ਨਾ ਸਭ ਭੁੱਖ ਗਵਾਏ ਜੋ ਗੁਰਮੁਖ ਨਾਮ ਜਪਿਆ ਵਡਭਾਗੀ ਤੇ ਨਿੰਦਕ ਦੁਸ਼ਟ ਪੈਰੀ ਪਾਏ ਨਾਨਕ ਨਾਮ ਮਹਾਰਾਜ ਸਭਨਾ ਤੇ ਵੱਡਾ ਸਭ ਜਪਿਆ ਵਡਭਾਗੀ ਐਵੇਂ ਅਗਿਆਨ ਨਵਾਏ ਸਲੋਕ ਮਹੱਲਾ ਤੀਜਾ ਵੈ ਵੇਸ ਕਰੇ ਕਰੂਪ ਕਲਖਣੀ ਮਨ ਖੋਟੇ ਕੁੜਿਆਰ ਪਿਰਕੇ ਪਾਣੇ ਨਾ ਚੱਲੇ ਹੁਕਮ ਕਰੇ ਗਵਾਰ ਗੁਰ ਕਹਿ ਪਾਣੇ ਜੋ ਚੱਲੇ ਸਭ ਦੁੱਖ ਨਿਵਾਰਨ ਹਾਰ ਲਿਖਿਆ ਮੇਟਣ ਸਕੀਏ ਜੋ ਤੁਰ ਲਿਖਿਆ ਕਰਤਾਰ ਮਨ ਤਨ ਸੌਂਪੇ ਕੰਤ ਕੋ ਸ਼ਬਦੇ ਤੁਰ ਪੇ ਤਰੇ ਪਿਆਰ ਬਿਨ ਨਾਵੇਂ ਕਿਨੇ ਨ ਪਾਇਆ ਦੇਖੋ ਹਿਰਦੇ ਵਿਚਾਰ ਨਾਨਕ ਸਾਸੁ ਲਾਇਓ ਸਲਕਣੀ ਜੇ ਰਾਵੀ ਸਿਰਜਣਹਾਰ ਮਹੱਲਾ ਤੀਜਾ ਮਾਇਆ ਮੋਹ ਗਵਾਰ ਹੈ ਤਿਸਤਾ ਨਾ ਦਿਸੇ ਔਰ ਵਾਰ ਨ ਪਾਰ ਮਨਮੁਖ ਗਿਆਨੀ ਮਹਾਂ ਦੁੱਖ ਪਾਈਂਦੇ ਡੁੱਬੇ ਅਰ ਨਾਮ ਵਿਸਾਰ, ਪਲਕੇ ਉੱਠ ਬੋ ਕਰਮ ਕਮਾਇਆ ਦੂਜੇ ਪਾਏ ਪਿਆਰ, ਸਤਿਗੁਰ ਸੇਵੀ ਆਪਣਾ ਭੌਜਲ ਉਤਰੇ ਪਾਰ, ਨਾਨਕ ਗੁਰਮੁਖ ਸੱਚ ਸਮਾਵੇ ਸੱਚ ਨਾਮੇ ਉਤਾਰ, ਪੌੜੀ ਹਰ ਜਲ ਥਲ ਮਈਲ ਭਰਪੂਰ ਦੂਜਾ ਨਾਹੀਂ ਕੋਏ, ਹਰ ਆਪ ਬਹਿ ਕਰੇ ਨਿਆਉ ਕੁੜਿਆਰ ਸਭ ਮਾਰ ਕੁਢਾਏ, ਸਚਿਆਰ ਦੇ ਵਡਿਆਈ ਅਰ ਧਰਮ ਨਿਆਉ ਕਿਓ, ਸਭ ਹਰ ਕੀ ਕਰੋ ਉਸਤਤ ਜਨ ਗਰੀਬ ਅਨਾਥ ਰਾਖ ਲਿਓ, ਜੇਕਾਰ ਕਿਉ ਧਰਮੀਆਂ ਕਾ ਪਾਪੀ ਕੋ ਡੰਡ ਦਿਓ। ਸਲੋਕ ਮਹੱਲਾ ਤੀਜਾ। ਮਨਮੁਖ ਮੈਲੀ ਕਾਮਨੀ ਕੁਲੱਖਣੀ ਕੁਨਾਹਾ, ਫਿਰ ਛੋਡਿਆ ਕਰੇ ਆਪਣਾ ਪਰ ਪੁਰਖੇ ਨਾਲ ਪਿਆਰ, ਤ੍ਰਿਸ਼ਨਾ ਕਦੇ ਨ ਚੁੱਕੀ ਜਲਦੀ ਕਰੇ ਪਕਾਰ, ਨਾਨਕ ਬਿਨ ਨਾਵੇਂ ਕਰੂਪ ਕੁਸਖਨੀ ਪਰ ਹਰ ਛੋਟ ਪਤਾਰ। ਮਹੱਲਾ ਤੀਜਾ। ਸ਼ਬਦ ਰਤੀ ਸੁਹਾਗਣੀ ਸਤਿਗੁਰ ਕੇ ਪਾਏ ਪਿਆਰ, ਸਦਾ ਰਾਵੇ ਪਰ ਆਪਣਾ ਸੱਚੇ ਪ੍ਰੇਮ ਪਿਆਰ, ਅਤ ਸਵਾਲਿਓ ਸੁੰਦਰੀ ਸੋਭਾਵੰਤੀ ਨਾਰ, ਨਾਨਕ ਨਾਮ ਸੁਹਾਗਣੀ ਮੇਲੀ ਮੇਲਣਹਾਰ, ਪੌੜੀ ਹਰ ਤੇਰੀ ਸਭ ਕਰੇ ਉਸਤਤ ਜਿਨ ਫਾਤੇ ਕਾਢਿਆ, ਹਤੁਦਨੋ ਕਰੇ ਸਭ ਨਮਸਕਾਰ ਜਿਨ ਪਾਪੀ ਤੇ ਰਾਖਿਆ, ਹਰ ਨਮਾਣਿਆ ਤੂੰ ਮਾਨ ਡਾਢੀ ਹੂੰ ਤੂੰ ਡਾਢਿਆ, ਹਰ ਹੰਕਾਰੀ ਮਾਰਨ ਵਾਏ ਮਨਮੁਖ ਮੂੜ ਸਾਧਿਆ, ਹਰ ਭਗਤਾਂ ਦੀ ਵਡਿਆਈ ਹਰ ਦੀਪ ਨਾਥਿਆ। ਸਲੋਕ ਮਹੱਲਾ ਤੀਜਾ। ਸਤਿਗੁਰ ਕੇ ਪਾਣੀ ਜੋ ਚੱਲੇ ਤਿਸ ਵਡਿਆਈ ਵੱਡੀ ਹੋਏ, ਹਰ ਕਾ ਨਾਮ ਉੱਤਮ ਮਨ ਵਸੇ ਮੇਟ ਨ ਸਕੇ ਕੋਏ, ਕਿਰਪਾ ਕਰੇ ਜਿਸ ਆਪਣੀ ਤਿਸ ਕਰਮ ਪ੍ਰਾਪਤ ਹੋਏ, ਨਾਨਕ ਕਾਰਨ ਕਰਤੇ ਵਾਸੈ ਗੁਰਮੁਖ ਬੂਜੇ ਕੋਏ। ਮਹੱਲਾ ਤੀਜਾ। ਨਾਨਕ ਹਰ ਨਾਮ ਜਿੰਨੀ ਅਰਾਧਿਆ ਅੰਧ ਨਾਰਲੇ ਵਿਤਾਰ, ਮਾਇਆ ਬੰਦੀ ਖਸਮ ਕੀ ਤਿੰਨੇ ਆਗੇ ਕਮਾਵੇ ਕਾਰ, ਪੂਰੇ ਪੂਰਾ ਕਰ ਛੁੱਡਿਆ ਹੁਕਮ ਸਵਾਰਨ ਹਾਰ, ਗੁਰਪ੍ਰਸਾਦੀ ਜਿਨ ਬੂਝਿਆ ਤਿੰਨ ਪਾਇਆ ਮੁਖ ਦੁਆਰ, ਮਨਮੁਖ ਹੁਕਮ ਨ ਜਾਣਨੀ ਤਿੰਨ ਮਾਰੇ ਜਮ ਜੰਧਾਰ, ਗੁਰਮੁਖ ਜਿੰਨੀ ਅਰਾਧਿਆ ਤਿੰਨ ਤਰਿਆ ਭੋਜਲ ਸੰਸਾਰ, ਸਭ ਔਗਣ ਗੁਣੀ ਮਿਟਾਇਆ ਗੁਰ ਆਪੇ ਬਖਸ਼ਣ ਹਾਰ, ਪੌੜੀ ਹਰ ਕੀ ਭਗਤ ਪ੍ਰਤੀਤ ਹਰ ਸਭ ਕੇ ਜਾਣਦਾ, ਹਰ ਜੇਵੜ ਨਾਹੀ ਕੋਈ ਜਾਣ ਹਰ ਧਰਮ ਵਿਚਾਰਦਾ, ਕਾੜਾ ਦੇਸਾ ਕਿਉਂਕਿ ਜੇ ਨਾਹੀ ਅਧਰਮ ਮਾਰਦਾ, ਸੱਚਾ ਸਾਹਿਬ ਸੱਚ ਨਿਆਉ ਪਾਪੀ ਨਰ ਹਾਰਦਾ, ਸਲਾਹੋ ਭਗਤੋ ਕਰ ਜੋੜ ਹਰ ਭਗਤ ਚੰਨ ਤਾਰਦਾ। ਸਲੋਕ ਮਹੱਲਾ ਤੀਜਾ। ਆਪਣੇ ਪ੍ਰੀਤਮ ਮਿਲ ਰਹਾ ਅੰਤਰ ਰੱਖ ਉਰਤਾਰ, ਸਲਾਹੀ ਸੋ ਪ੍ਰਭ ਸਦਾ ਸਦਾ ਗੁਰ ਕੇ ਹੇਤ ਪਿਆਰ, ਨਾਨਕ ਜਿਸ ਨਦਰ ਕਰੇ ਤਿਸ ਮੇਲ ਲਏ ਸਾਈ ਸੁਹਾਗਣ ਨਾਰ। ਮਹੱਲਾ ਤੀਜਾ। ਗੁਰ ਸੇਵਾ ਤੇ ਹਰ ਪਾਈਏ ਜਾਂ ਕੋ ਨਦਰ ਕਰੇ, ਮਾਨਸ ਤੇ ਦੇਵਤੇ ਭਏ ਧਿਆਇਆ ਨਾਮ ਹਰੇ, ਹੋਮੇ ਮਾਰ ਮਲਾਇਨ ਗੁਰ ਕੇ ਸ਼ਬਦ ਤਰੇ, ਨਾਨਕ ਸਹਿ ਸਮਾਇਨ ਹਰ ਆਪਣੀ ਕਿਰਪਾ ਕਰੇ। ਪੌੜੀ ਹਰ ਆਪਣੀ ਭਗਤ ਕਰਾਏ ਵਡਿਆਈ ਵਿਖਾਲੀਅਨ, ਆਪਣੀ ਆਪ ਕਰੇ ਪ੍ਰਤੀਤ ਆਪ ਸੇਵ ਕਾਲੀਅਨ, ਹਰ ਭਗਤਾਂ ਨੂੰ ਦੇ ਆਨੰਦ ਥਿਰ ਕਰੀ ਬਹਾਲੀਅਨ, ਪਾਪੀਆਂ ਨੂੰ ਨਾ ਦੇਈ ਥਿਰ ਕਹਿ ਨ ਚੁੱਕ ਨਰਕ ਘੋਰ ਚਾਲੀਅਨ, ਹਰ ਭਗਤਾਂ ਨੂੰ ਦੇ ਪਿਆਰ ਹਰ ਅੰਗ ਨਿਸਤਾਰੀਅਨ। ਸਲੋਕ ਮਹੱਲਾ ਪਹਿਲਾ। ਕਬੁੱਧ ਡੁੱਖਣੀ ਕੁਦੈ ਕਸੈਨ ਪਰ ਨਿੰਦਾ ਕਰ ਚੂੜੀ, ਮੁੱਠੀ ਕਰੋਧ ਚੰਡਾਲ, ਕਾਰੀ ਕੱਢੀ ਕਿਆ ਥੀਏ ਜੇ ਚਾਰੇ ਬੇਟੀਆਂ ਨਾਲ, ਸੱਚ ਸੰਜਮ ਕਰਨੀ ਕਾਰਾ ਨਾਮ ਨਾਉ ਜਪੇਹੀ, ਨਾਨਕੇ ਅੱਗੇ ਉਦਮ ਸੇ ਜੇ ਪਾਪਾਂ ਭਾਂਦਨ ਦੇਹੀ। ਮਹੱਲਾ ਪਹਿਲਾ। ਕਿਆ ਹੰਸ ਕਿਆ ਬਗਲਾ ਜਾਂ ਕੋ ਨਦਰ ਕਰੇ, ਜੋ ਤਿਸ ਭਾਵੇ ਨਾਨਕਾ ਕਾਗੋ ਹੰਸ ਕਰੇ। ਪੌੜੀ ਕੀਤਾ ਲੋੜੀਏ ਕੰਮ ਸਵਰ ਪੈ ਆਖੀਐ, ਕਾਰਜ ਦੇ ਸਵਾਰ ਸਤਿਗੁਰ ਸਾਹਿਬ ਸੱਚ ਸਾਖੀਐ, ਸੰਤਾਂ ਸੰਗ ਨਦਾਨ ਅੰਮ੍ਰਿਤ ਚਾਖੀਐ, ਪੈ ਪੰਜਨ ਮਿਹਰਬਾਨ ਦਾਸ ਕੀ ਰਾਖੀਐ, ਨਾਨਕ ਹਰ ਗੁਣ ਗਾਏ ਅਲਖ ਪ੍ਰਭ ਲਾਖੀਐ। ਸਲੋਕ ਮਹੱਲਾ ਤੀਜਾ। ਜਿਉ ਪਿੰਡ ਸਭ ਤਿਸ ਕਾ ਸਭਸੇ ਦੇ ਆਧਾਰ, ਨਾਨਕ ਗੁਰਮੁਖ ਸੇਵੀਏ ਸਦਾ ਸਦਾ ਦਤਾਰ, ਹੋਂ ਬਲਿਆਰੀ ਤਿੰਨ ਕੋ ਜਨ ਧਿਆਈਏ ਹਰ ਨਿਰੰਕਾਰ, ਉਨਕੇ ਮੁਖ ਸਦ ਉਜਲੇ ਉਹਨਾਂ ਨੂੰ ਸਭ ਜਗਤ ਕਰੇ ਨਮਸਕਾਰ। ਮਹੱਲਾ ਤੀਜਾ। ਸਤਿਗੁਰ ਮਿਲ ਗਏ ਉਲਟੀ ਪਈ ਨਵਨਿਤ ਖਰਚਿਓ ਖਾਓ, 18 ਸਿੱਧੀ ਪਿੱਛੇ ਲੱਗੀਆਂ ਫਿਰਨ, ਨਿਜ ਘਰ ਵਸੇ ਨਿਜ ਥਾਏ, ਅਨਦ ਧੁਨੀ ਸ਼ਬਦ ਵਜਦੇ ਹੁਣ ਮਨ ਹਰਲੇ ਵਲਾਏ, ਨਾਨਕ ਹਰ ਭਗਤ ਤਿਨਾ ਕੇ ਮਨ ਵਸੇ, ਜਿਨ ਮਸਤਕ ਲਿਖਿਆ ਤੁਰ ਪਾਏ। ਪੌੜੀ ਹੋ ਢਾਡੀ ਹਰ ਪ੍ਰਭ ਖਸਮ ਕਾ, ਹਰ ਕੇ ਦਰ ਆਇਆ ਹਰੇ ਅੰਦਰ ਸੁਣੀ ਪੁਕਾਰ, ਢਾਡੀ ਮੁਖ ਲਾਇਆ ਹਰ ਪੁੱਛੇ ਢਾਡੀ ਸਦ ਕੇ, ਕਿਤ ਅਰਸ ਤੂੰ ਆਇਆ ਨਿਤ ਦੇਵੋ ਦਾਨ ਦਿਆਲ ਪ੍ਰਭ, ਹਰ ਨਾਮ ਤੇ ਆਇਆ ਹਰ ਦਾਤੇ ਹਰ ਨਾਮ ਜਪਾਇਆ, ਨਾਨਕ ਪੈ ਨਾਇਆ ਅਛੁੱਧ ਇੱਕ ਓਂਕਾਰ ਸਤਿਗੁਰ ਪ੍ਰਸਾਦ ਸ੍ਰੀ ਰਾਮ ਕਬੀਰ ਜੀਓ ਇੱਕ ਸੁਆਣ ਕੇ ਕਰ ਗਾਵਨਾ, ਜਨਨੀ ਜਾਨਤ ਸੁਧ ਬੜ ਹੋਤ ਹੈ ਇਤਨਾ ਕੁ ਨ ਜਾਣੇ, ਜੇ ਦਿਨ ਦਿਨ ਅਵਤ ਘਟਤ ਹੈ ਮੋਰ ਮੋਰ ਕਦ ਅਧਿਕ, ਲਾਡ ਤਰ ਪੇਖਤੀ ਜਮ ਰਹੁ ਹੱਸੇ, ਐਸਾ ਤੀ ਜਗ ਭਰਮ ਲਾਇਆ ਕੈਸੇ ਬੂਜੇ ਸਭ ਮੋਇਆ ਹੈ ਮਾਇਆ, ਰਾਓ ਕਹਿਤ ਕਬੀਰ ਛੋੜ ਵਿਖਿਆ ਰਾਸਿਤ ਸੰਗਤ ਨੇਚੋ ਮਰਨਾ ਰਮਈਆ ਜਪੋ ਪ੍ਰਾਣੀ ਅਨੰਤ ਜੀਵਨ ਬਾਣੀ ਅਨਬਿਧ ਭਵ ਸਾਗਰ ਤਰਨਾ ਜਾਤਿ ਇਸ ਪਾਵੇ ਤਾਂ ਲਾਗੇ ਭਾਓ ਪਰਮ ਪਲਾਵਾਂ ਵਿੱਚੋਂ ਜਾਏ ਉਪਜੇ ਸਹਿਜ ਗਿਆਨ ਮਤ ਜਾਗੇ ਗੁਰ ਪ੍ਰਸਾਦ ਅੰਤਰ ਲਿਵ ਲਾਗੇ ਇਹ ਸੰਗਤ ਨੇ ਮਰਨਾ ਹੁਕਮ ਪਿਛਾਂ ਤਖਸਮੇ ਮਿਲਣਾ ਰਹਾਓ ਦੂਜਾ ਸ੍ਰੀ ਰਾਗ ਤਰਲੋਚਨ ਕਾ ਮਾਇਆ ਮੋਹ ਮਨ ਅਗਲੜਾ ਪ੍ਰਾਣੀ ਜਰਾ ਮਰਨ ਪਉ ਵਿਸਰ ਗਿਆ ਕੁਟੰਬ ਦੇਖ ਬਿਕਸੇ ਕਮਲਾ ਜੋ ਘਰ ਪੈ ਜੋਏ ਕਪਟਨ ਰਾ ਦੂੜੋ ਆਇਆ ਜਮੇ ਤਨਾ ਤੇ ਨਾਗਲੜੇ ਮੈਂ ਰਹਿ ਨ ਜਾਏ ਕੋਈ ਕੋਈ ਸੱਜ ਨਾਏ ਕਹੇ ਮਿਲ ਮੇਰੇ ਬੀਠਲਾ ਲੈ ਬਾੜੀ ਵਲਾਏ ਮਿਲ ਮੇਰੇ ਰਮਈਆ ਮੈਂ ਲੈ ਛਡਾਏ ਰਹਾਓ ਅਨੇਕ ਅਨੇਕ ਭੋਗ ਰਾਜ ਬਿਸਰੇ ਪਾਣੀ ਸੰਸਾਰ ਸਾਗਰ ਪੇ ਅਮਰ ਪਿਆ ਮਾਇਆ ਮੁੱਠਾ ਚੇਤਸ ਨਾਹੀ ਅਨੇਕ ਅਨੇਕ ਭੋਗ ਰਾਜ ਬਿਸਰੇ ਜਨਮ ਗਵਾਇਓ ਵਾਲਸੀਆ ਬਿਖਮ ਘੋਰ ਪੰਥ ਚਾਲਣਾ ਪ੍ਰਾਣੀ ਰਵ ਸਸਤੈਨ ਪ੍ਰਵੇਸੰ ਮਾਇਆ ਮੋਹ ਤਾਂ ਬਿਸਰ ਗਿਆ ਤਜੀ ਅਲੇ ਸੰਸਾਰੰ ਆਜ ਮੇਰੇ ਮਨ ਪ੍ਰਗਟ ਪਿਆ ਪੇਖ ਲਿਆ ਧਰਮ ਰਾਓ ਤੈ ਕਰ ਦਲ ਕਰਨ ਮਹਾਂਬਲੀ ਤਿਨ ਆਗਲੜੇ ਮੈਂ ਰਹਿ ਨਾ ਜਾਏ ਜੇ ਕੋ ਮੂੰਹ ਉਪਦੇਸ਼ ਕਰਦਾ ਹੈ ਤਾਂ ਮੰਤ ਨਿਰਤਰ ਨਰਾਇਣ ਹੈ ਜੀ ਤੂੰ ਆਪੇ ਸਭ ਕੁਝ ਜਾਣਦਾ ਵਤਰ ਲੋਚਨ ਰਮਈਆ ਸ੍ਰੀ ਰਾਗ ਭਗਤ ਕਬੀਰ ਜੀਓ ਅਚਰਜ ਏਕ ਸੁਨੋਰੇ ਪੰਡਿਆ ਆਪ ਕਿਛ ਕਹਿ ਨਾ ਜਾਈ ਸੁਰ ਨਰ ਗਨ ਕੰਦ ਰਾਮ ਜਨ ਮੋਏ ਤੇਰੇ ਪਵਨ ਮਖੋਲੀ ਲਾਈ ਰਾਜਾ ਰਾਮ ਅਨੰਤ ਕੰਗੂਰੀ ਬਾਜੇ ਜਾਂ ਕੀ ਦਿਸ ਨਾਦ ਲਿਵ ਲਾਗੇ ਰਹਾਓ ਪਾਠੀ ਗਗਨ ਸਿੰਘਿਆ ਚੁੰਗਿਆ ਕਨ ਕਲਾ ਸਿੱਖ ਪਾਇਆ ਤਿਸ ਮੈਂ ਧਾਰ ਚੋਏ ਅਤ ਨਿਰਮਲ ਰਸ ਮੈਂ ਰਸਨ ਚੁਆਇਆ ਏਕ ਜੁਬਾ ਤੇ ਅਨੂਪ ਬਣੀ ਹੈ ਪਵਨ ਪਿਆਲਾ ਸਜਿਆ ਤੀਨ ਭਵਨ ਮੈਂ ਏਕੋ ਜੋਗੀ ਕਹੋ ਕਮਨ ਹੈ ਰਾਜਾ ਐਸੇ ਗਿਆਨ ਪ੍ਰਗਟਿਆ ਪਰਖੋਤਮ ਕਹੋ ਕਬੀਰ ਰੰਗ ਰਾਤਾ ਔਰ ਦੁਨੀ ਸਭ ਪਰਮ ਪਲਾਨੀ ਮਨ ਰਾਮ ਰਾਜ ਮਾਤਾ ਸ੍ਰੀ ਰਾਗ ਮਾਣੀ ਭਗਤ ਬੇਨੀ ਜੀਓ ਕੀ ਪਹਿਰਿਆਂ ਕੇ ਕਰ ਗਾਮਨਾ ਇੱਕ ਓਂਕਾਰ ਸਤਿਗੁਰ ਪ੍ਰਸਾਦ ਰੇ ਨਰ ਗਰਭ ਕੁੰਡਲ ਜਬ ਆਛਤ ਉਰਧ ਧਿਆਨ ਲਿਵ ਲਾਗਾ ਮ੍ਰਿਤਕ ਪਿੰਡ ਪਦ ਮਦ ਐਨਸ ਇੱਕ ਗਿਆਨ ਸੁਨਾਂਗਾ ਤੈ ਦਿਨ ਸੰਬਲ ਕਸ਼ਟਮਾ ਦੁੱਖ ਅਬ ਚੇਤੇ ਅਧਿਕ ਪਿਸਾਰਿਆ ਗਰਭ ਛੋੜ ਮਿੱਤਰ ਮੰਡਲ ਆਇਆ ਤੋ ਨਰ ਹਰ ਮਨੋ ਵਿਸਾਰਿਆ ਫਿਰ ਪਛਤਾਹੇਗਾ ਮੂੜਿਆ ਤੂੰ ਕਵਨ ਕੁਮਤ ਭ੍ਰਮ ਲਾਗਾ ਚੇਤ ਰਾਮ ਨਾਹੀ ਜਾਂਪੁਰ ਜਾਏਗਾ ਅਨ ਬਿਰਸੇ ਅਨਰਾਧਾ ਰਾਓ ਬਾਲ ਬਿਨੋਦ ਚੇਤ ਰਸ ਲਾਗਾ ਖਿਨ ਖਿਨ ਮੋਏ ਬਿਆਪੇ ਰਸ ਮਿਸਮੇ ਦੇ ਅੰਮ੍ਰਿਤ ਬਿਖ ਚਾਖੀ ਤਾਂ ਜਮ ਤਵ ਲਾਗੀ ਪ੍ਰਗਟ ਸੰਤਾਪੇ ਜਪ ਤਪ ਸੰਯਮ ਸੋਰ ਸੁਕਿਰਤ ਮਤ ਰਾਮ ਨਾਮ ਨਾਰਾਧਿਆ ਪਿਛਲਿਆ ਕਾਮ ਕਾਲ ਮਤ ਪਛਾਣਿਆ ਉਨਮਤ ਕਾਮ ਮਾਮਿਕ ਭੂਲੇ ਪਾਪ ਪੁੰਨ ਪਛਾਣਿਆ ਸੁੱਤ ਸੰਪਤ ਦੇਖ ਇਹੋ ਮਨ ਗਰਬਿਆ ਰਾਮ ਹਿਰਦੇ ਤੇ ਖੋਇਆ ਅਵਰ ਮਰਤ ਮਾਇਆ ਮਨ ਤੋਲੇ ਤੋ ਪੱਗ ਮੁਖ ਜਨਮ ਗਵਾਇਆ ਪੁੰਡਰ ਕੇਸ ਕੁਸਮ ਤੇ ਧੌਲੇ ਸਬਤ ਪਤਾਲ ਕੀ ਬਾਣੀ ਲੋਚਨ ਸਮਰੈ ਬੁੱਧ ਬਲ ਨਾਠੀ ਤਾਂ ਕਾਮ ਭਵ ਸਮਦਾਨੀ ਤਾਂ ਤੇ ਵਿਖੇ ਭਈ ਮਤ ਪਾਵਸ ਕਾਇਆ ਕਮਲ ਕੁਮਲਾਨਾ ਅਵਗਤ ਮਾਨ ਛੋੜ ਮਿੱਤਰ ਮੰਡਲ ਤੋ ਪਾਛੇ ਪਿਛਤਾਨਾ ਨਿਕੁੱਟੀ ਦੇ ਦੇਖ ਤਨ ਉਪਜੇ ਮਾਨ ਕਰਤ ਨਹੀਂ ਬੂਝੇ ਲਾਲਚ ਕਰੇ ਜੀਵਨ ਪਦ ਕਾਰਨ ਲੋਚਨ ਕਛੂ ਨ ਸੂਝੈ ਥਾਕਾ ਤੇਜ ਉੱਡ ਰਿਹਾ ਮਨ ਪੰਖੀ ਕਰਿਆ ਅੰਗਨ ਸਖਾਈ ਬੇਨੀ ਕਹਿ ਸੁਨੋ ਰੇ ਭਗਤੋ ਮਰਨ ਮੁਕਤ ਕਿਨ ਪਾਈ ਸ੍ਰੀ ਰਾਗ ਤੋਹੀ ਮੋਹੀ ਮੋਹੀ ਤੋਹੀ ਅੰਤਰ ਕੈਸਾ ਨਾਨ ਕਣਕ ਕਟਕ ਜਲ ਤਰੰਗ ਜੈਸਾ ਜੋ ਪੈ ਹਮਨਾ ਪਾਪ ਕਰੰਤਾ ਅਹ ਅਨੰਤਾ ਪਤਤ ਪਾਮ ਨਾਮ ਕੈਸੇ ਹੁੰਤਾ ਰਾਓ ਤੁਮ ਜੋ ਨਾਇਕ ਆਛੋ ਅੰਤਰ ਜਾਮੀ ਪ੍ਰਭਤੇ ਜਨ ਜਨੀ ਜੇ ਜਾਂਤੇ ਸਵਾਮੀ ਸਰੀਰ ਅਰਾਧੇ ਮੋਕੋ ਵਿਚਾਰ ਦੇਹੋ ਰਵਿਦਾਸ ਸਮਦਲ ਸਮਝਾਵੇ ਕੋ ਰਾਗ ਮਾਂ ਚੌਪਦੇ ਘਰ ਪਹਿਲਾ ਮਹੱਲਾ ਚੌਥਾ ਇੱਕ ਓਂਕਾਰ ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ ਅਕਾਲ ਮੂਰਤ ਅਜੂਨੀ ਸਹਿਬੰ ਗੁਰਪ੍ਰਸਾਦ ਹਰ ਹਰ ਨਾਮ ਹਰ ਮਨ ਪਾਇਆ ਵਡਭਾਗੀ ਹਰ ਨਾਮ ਤੇ ਆਇਆ ਗੁਰਪੂਰੇ ਹਰ ਨਾਮ ਸਿੱਧ ਪਾਈ ਕੋ ਵਿਰਲਾ ਗੁਰਮਤ ਚੱਲੇ ਜੀਓ ਮੈਂ ਹਰ ਹਰ ਖਰ ਚੱਲਿਆ ਬਨ ਪੱਲੇ ਮੈਂ ਪ੍ਰਾਣ ਸਿਖਾਈ ਸਦਾ ਨਾਲ ਚੱਲੇ ਗੁਰਪੂਰੇ ਹਰਨਾਮ ਦੜਾਇਆ ਹਰ ਨੇਚਲ ਹਰ ਤਨ ਪੱਲੇ ਜੀਓ ਹਰ ਹਰ ਸੱਜਣ ਮੇਰਾ ਪ੍ਰੀਤਮ ਰਾਇਆ ਕੋਈ ਆਨ ਮਲਾਵੇ ਮੇਰਾ ਪ੍ਰਾਣ ਜਵਾਇਆ ਹੋ ਰਹਿ ਨਾ ਸਕਾਂ ਬਿਨ ਦੇਖੇ ਪ੍ਰੀਤਮਾ, ਮੈਂ ਨੀਰ ਵਹਿ ਵਹਿ ਚੱਲੇ ਜੀਓ, ਸਤਿਗੁਰ ਮਿੱਤਰ ਮੇਰਾ ਬਾਲ ਸਿਖਾਈ, ਹੋ ਰਹਿ ਨਾ ਸਕਾਂ ਬਿਨ ਦੇਖੇ ਮੇਰੀ ਮਾਇਰ, ਹਰ ਜਿਉ ਕਿਰਪਾ ਕਰੋ ਗੁਰਮੇਲੋ, ਜਾਂ ਨਾਨਕ ਹਰ ਤਨ ਪੱਲੇ ਜੀਓ, ਮਾਝ ਮਹੱਲਾ ਚੌਥਾ, ਮਧਸੂਦਨ ਮੇਰੇ ਮਨ ਤਨ ਪ੍ਰਾਣਾ, ਹੋ ਹਰ ਬਿਨ ਦੂਜਾ ਵਰਨਾ ਜਾਣਾ, ਕੋਈ ਸੱਜਣ ਸੰਤ ਮਿਲੇਵਟ ਭਾਗੀ, ਮੈਂ ਹਰ ਪ੍ਰਾ ਪਿਆਰਾ ਦੱਸੇ ਜੀਓ, ਹੋ ਮਨ ਤਨ ਖੋਜੀ ਪਲ ਪਲਾਈ, ਕਿਉਂ ਪਿਆਰਾ ਪ੍ਰੀਤਮ ਮਿਲੇ ਮੇਰੀ ਮਾਈ, ਮਿਲ ਸਤ ਸੰਗਤ ਖੋਜ ਦਸਾਈ, ਵੇ ਸੰਗਤ ਹਰ ਪ੍ਰਾ ਵਸੇ ਜੀਓ, ਮੇਰਾ ਪਿਆਰਾ ਪ੍ਰੀਤਮ ਸਤਿਗੁਰ ਰਖਵਾਲਾ, ਹੰਬਾਰਕ ਦੀਨ ਕਰੋ ਪ੍ਰਿਤ ਪਾਲਾ, ਮੇਰਾ ਮਾਤ ਪਿਤਾ ਗੁਰ ਸਤਿਗੁਰ ਪੂਰਾ, ਗੁਰ ਜਲ ਮਿਲ ਕਮਲ ਵਿਕਾਸੇ ਜੀਓ, ਮੈਂ ਬਿਨ ਗੁਰ ਦੇਖੇ ਨੀਂਦ ਨਾ ਆਵੇ, ਮੇਰੇ ਮਨ ਤਨ ਵੇਦਨ ਗੁਰ ਬਿਰੋ ਲਗਾਵੇ, ਹਰ ਹਰ ਦਇਆ ਕਰੋ ਗੁਰ ਮੇਲੋ, ਜਾਂ ਨਾਨਕ ਗੁਰ ਮਿਲ ਰਸੇ ਜੀਓ, ਮਾਝ ਮਹੱਲਾ ਚੌਥਾ, ਹਰ ਗੁਣ ਪੜੀਏ ਹਰ ਗੁਣ ਗੁਣੀਏ, ਹਰ ਹਰ ਨਾਮ ਕਥਾ ਨੇ ਸੁਣੀਏ, ਮਿਲ ਸਤ ਸੰਗਤ ਹਰ ਗੁਣ ਗਾਏ, ਜੁਗ ਪਵ ਜਲ ਤਰ ਤਰੀਏ ਜੀਓ, ਆਓ ਸਖੀ ਹਰ ਮੇਲ ਕਰੇ ਹਾ, ਮੇਰੇ ਪ੍ਰੀਤਮ ਕਾ ਮੈਂ ਦੇ ਸੁਨੇਹਾ, ਮੇਰੇ ਮਿੱਤਰ ਸਖਾ ਸੋ ਪ੍ਰੀਤਮ ਭਾਈ, ਮੈਂ ਦੱਸੇ ਹਰ ਨਰ ਹਰੀਏ ਜੀਓ, ਮੇਰੀ ਬੇਦਨ ਹਰ ਗੁਰ ਪੂਰਾ ਜਾਣੇ, ਹੋ ਰਹਿ ਨ ਸਕਾਂ ਬਿਨ ਨਾਮ ਸੁਖਾਣੇ, ਮੈਂ ਔਖਤ ਮੰਤਰ ਦੀਜੇ ਗੁਰਪੂਰੇ, ਮੈਂ ਹਰ ਹਰ ਨਾਮ ਉਚਰੀਏ ਜੀਓ, ਅਮਚਾਤ੍ਰਕ ਦੀਨ ਸਤਿਗੁਰ ਸਰਨਾਈ, ਹਰ ਹਰ ਨਾਮ ਬੂੰਦ ਮੁਖ ਪਾਈ, ਹਰ ਜਲ ਨਿਧ ਹਮ ਜਲ ਕੇ ਮੀਨੇ, ਜਾਂ ਨਾਨਕ ਜਲ ਬਿਨ ਮਰੀਏ ਜੀਓ, ਮਾਝ ਮਹੱਲਾ ਚੌਥਾ, ਹਰ ਜਨ ਸੰਤ ਮਿਲੋ ਮੇਰੇ ਭਾਈ, ਮੇਰਾ ਹਰ ਪ੍ਰਭ ਦੱਸੋ ਮੈਂ ਭੁੱਖ ਲਗਾਈ, ਮੇਰੀ ਸਰਦਾ ਪੂਰਵ ਜਗ ਜੀਵਨ ਦਾਤੇ, ਮਿਲ ਹਰ ਦਰਸ਼ਨ ਮੈਂ ਭੀਜੇ ਜੀਓ, ਮਿਲ ਸਤਸੰਗ ਬੋਲੀ ਹਰ ਬਾਣੀ, ਹਰ ਹਰ ਕਥੇ ਮੇਰੇ ਮਨ ਪਾਣੀ, ਹਰ ਹਰੇ ਅੰਮ੍ਰਿਤ ਹਰ ਮਨ ਪਾਵੇ, ਮਿਲ ਸਤਗੁਰ ਮਨ ਅੰਮ੍ਰਿਤ ਪੀਜੇ ਜੀਓ, ਵਟ ਭਾਗੀ ਹਰ ਸੰਗਤ ਪਾਵੇ, ਭਾਗੀਨ ਪਰਮ ਚੋਟਾਂ ਖਾਵੇ, ਬਿਨ ਭਾਗਾਂ ਸੰਗਤ ਨਾ ਲੱਭੇ, ਬਿਨ ਸੰਗਤ ਮੈਲ ਪਰੀਜੇ ਜੀਓ, ਮੈਂ ਆਏ ਮਿਲੋ ਜਗ ਜੀਵਨ ਪਿਆਰੇ, ਹਰ ਹਰ ਨਾਮ ਦਇਆ ਮਨ ਤਾਰੇ, ਗੁਰਮਤ ਨਾਮ ਮਿੱਠਾ ਹਰ ਪਾਇਆ, ਮਨ ਹਰ ਰੰਗ ਰਾਤਾ ਰਸ ਪਿਆਇਆ, ਹਰ ਹਰ ਨਾਮ ਮੁਖ ਹਰ ਹਰ ਬੋਲੀ, ਮਨ ਹਰ ਹਰ ਰਸ ਟੁੱਲ ਪਾਉਂਦਾ ਜੀਓ, ਆਵੋ ਸੰਤ ਮੈਂ ਗੱਲ ਮਿਲਾਈਏ, ਮੇਰੇ ਪ੍ਰੀਤਮ ਕੀ ਮੈਂ ਕਥਾ ਸੁਣਾਈਏ, ਹਰ ਕੇ ਸੰਤ ਮਿਲੋ ਮਨ ਦੇਵਾ, ਜੋ ਗੁਰਬਾਣੀ ਮੁਖ ਚਾਹੁੰਦਾ ਜੀਓ, ਵਟ ਭਾਗੀ ਹਰ ਸੰਤ ਮਿਲਾਇਆ, ਗੁਰਪੂਰੇ ਹਰਸ ਮੁਖ ਪਾਇਆ, ਭਾਗਿਨ ਸਤਿਗੁਰ ਨਹੀਂ ਪਾਇਆ, ਮਨ ਮੁਖ ਗਰਭ ਜੂਨੀ ਨਿਤ ਪਾਉਂਦਾ ਜੀਓ, ਆਪ ਦਿਆਲ ਦਇਆ ਪ੍ਰਭ ਧਾਰੀ, ਮਲ ਹੋਮੇ ਵਿਖਿਆ ਸਭ ਨਿਵਾਰੀ, ਨਾਨਕ ਹਟ ਪਟਨ ਵਿੱਚ ਕਾਇਆ, ਹਰ ਲੈਂਦੇ ਗੁਰਮੁਖ ਸੌਦਾ ਜੀਓ, ਮਾਝ ਮਹੱਲਾ ਚੌਥਾ, ਹਉ ਗੁਣ ਗੋਬਿੰਦ ਹਰ ਨਾਮ ਧਿਆਈ, ਮਿਲ ਸੰਗਤ ਹਰ ਨਾਮ ਸਾਈ, ਹਰ ਪ੍ਰਭ ਗੋਚਰ ਸਵਾਮੀ, ਮਿਲ ਸਤਿਗੁਰ ਰਸ ਕੀਜੇ ਜੀਓ, ਮਨ ਤਨ ਧੰਨ ਧੰਨ, ਹਰ ਜਨ ਜਿਨ ਹਰ ਪ੍ਰਭ ਜਾਤਾ, ਜਾਏ ਪੁੱਛਾਂ ਜਨ ਹਰ ਕੀ ਬਾਤਾ, ਪਾ ਮਲੂਆ ਮਲ ਮਲ ਤੋਵਾਂ, ਮੇਰਾ ਹਰ ਹਰ ਜਸ ਪੀਜੇ ਜੀਓ, ਸਤਿਗੁਰ ਦਾਤੇ ਨਾਮ ਦੜਾਇਆ, ਵਡਭਾਗੀ ਗੁਰ ਦਰਸ਼ਨ ਪਾਇਆ, ਅੰਮ੍ਰਿਤ ਹਰ ਰਸ ਅੰਮ੍ਰਿਤ ਬੋਲੀ, ਗੁਰਪੂਰੇ ਅੰਮ੍ਰਿਤ ਲੀਜੇ ਜੀਓ, ਸਤਸੰਗਤ ਸਤਿਪੁਰਖ ਮਿਲਾਈਏ, ਮਿਲ ਸਤਸੰਗਤ ਹਰ ਨਾਮ ਧਿਆਈਏ, ਨਾਨਕ ਹਰ ਕਥਾ ਸੁਣੀ ਮੁਖ ਬੋਲੀ, ਗੁਰਮਤ ਹਰ ਨਾਮ ਪ੍ਰੀਜੇ ਜੀਓ, ਮਾਝ ਮਹੱਲਾ ਚੌਥਾ, ਆਵੋ ਭੈਣੇ ਤੁਸੀਂ ਮਿਲੋ ਪਿਆਰੀਆ, ਜੋ ਮੇਰਾ ਪ੍ਰੀਤਮ ਦਿਸੇ ਤਿਸ ਕੇ ਹੋ ਵਾਰੀਆ, ਮਿਲ ਸਤ ਸੰਗਤ ਲੱਦਾ ਸੱਜਣੋ, ਸਤਿਗੁਰ ਵਿਟੋ ਘੁਮਾਈਓ ਜੀਓ, ਜੈ ਜੈ ਦੇਖਾਂ ਤੈ ਤੈ ਸਵਾਮੀ, ਤੂੰ ਘੱਟ ਘੱਟ ਰਿਹਾ ਅੰਤਰ ਜਾਮੀ, ਗੁਰਪੂਰੇ ਹਰ ਨਾਲ ਦਿਖਾ ਲਿਆ, ਸਤਿਗੁਰ ਵਿਟੋ ਸਦਵਾਰਿਆ ਜੀਓ, ਏਕੋ ਪਵਨ ਮਾਟੀ ਸਭ ਏਕਾ, ਸਭ ਏਕਾ ਜੋਤ ਸਭਾਈਆ, ਸਭ ਏਕਾ ਜੋਤ ਵਰਤੇ ਭਿੰਨ ਭਿੰਨ, ਰਲੀ ਕਿਸੇ ਦਿਲ ਲਾਈਆ, ਗੁਰਪ੍ਰਸਾਦੀ ਇੱਕ ਨਦਰੀ ਆਇਆ, ਹੋ ਸਤਿਗੁਰ ਵਿਟੋ ਬਤਾਇਆ ਜੀਓ, ਜਾਂ ਨਾਨਕ ਬੋਲੇ ਅੰਮ੍ਰਿਤ ਬਾਣੀ, ਗੁਰ ਸਿੱਖਾਂ ਕੇ ਮਨ ਪਿਆਰੀ ਪਾਣੀ, ਉਪਦੇਸ਼ ਕਰੇ ਗੁਰ ਸਤਿਗੁਰ ਪੂਰਾ, ਗੁਰ ਸਤਿਗੁਰ ਪਰ ਉਪਕਾਰੀ ਜੀਓ, ਸੱਤ ਚੌਪ ਦੇ ਮਹੱਲੇ ਚੌਥੇ ਕੇ, ਮਾਝ ਮਹੱਲਾ ਪੰਜਵਾਂ ਚੌਪ ਦੇ ਕਰ ਪਹਿਲਾ, ਮੇਰਾ ਮਨ ਲੋਚੇ ਗੁਰਦਰਸ਼ਨ ਤਾਈ, ਬਿਲਪ ਕਰੇ ਚਾਤਰ ਕੀ ਨਿਆਈ, ਤ੍ਰਿਖਣ ਉਤਰੇ ਸ਼ਾਂਤ ਨਾਵੇ ਬਿਨ ਦਰਸ਼ਨ, ਸੰਤ ਪਿਆਰੇ ਜੀਓ, ਹਉ ਕੋਲੀ ਜੀਓ ਕੋਲ ਕਮਾਈ, ਗੁਰਦਰਸ਼ਨ ਸੰਤ ਪਿਆਰੇ ਜੀਓ, ਰਹਾਓ ਤੇਰਾ ਮੁਖ ਸੁਹਾਵਾ ਜੀਓ, ਸਾਹਿਤਨ ਬਾਣੀ ਚਰੋਵਾ ਦੇਖੇ ਸਰਗ ਪਾਣੀ, ਧੰਨ ਸੁਦੇਸ ਜਾਂ ਤੂੰ ਵਸਿਆ, ਮੇਰੇ ਸੱਜਣ ਮੀਤ ਮਰਾਰੇ ਜੀਓ, ਹਉ ਕੋਲੀ ਹਉ ਕੋਲ ਕਮਾਈ, ਪਰ ਸੱਜਣ ਮੀਤ ਮਰਾਰੇ ਜੀਓ, ਰਹਾਓ ਇੱਕ ਘੜੀ ਨਾ ਮਿਲਤੇ ਤਾਂ ਕਲਯੁਗ ਹੋਤਾ, ਹੁਣ ਕਦ ਮਿਲੀਏ ਪ੍ਰਿਯ ਤੁਧ ਭਗਵੰਤਾ, ਮੋਰੈ ਨਾ ਵਿਆਵੇ ਨੀਂਦ ਨਾ ਆਵੇ ਬਿਨ ਦੇਖੇ ਗੁਰਦਰਬਾਰੇ ਜੀਓ, ਹਉ ਕੋਲੀ ਜੀਓ ਕੋਲ ਕਮਾਈ ਦੇ ਸੱਚੇ ਗੁਰਦਰਬਾਰੇ ਜੀਓ, ਰਾਹੋ ਭਾਗੋ ਆ ਗੁਰ ਸੰਤ ਮਿਲਾਇਆ, ਪ੍ਰਭ ਅਵਨਾਸੀ ਕਰ ਮੈਂ ਪਾਇਆ, ਸੇਵ ਕਰੀ ਪਲ ਚਸਨ ਵਿਛੜਾਂ, ਜਾਂ ਨਾਨਕ ਦਾਸ ਤੁਮਾਰੇ ਜੀਓ ਹੋ ਕੋ ਲੀਜਿਓ ਕੋਲ ਕਮਾਈ ਜਾਂ ਨਾਨਕ ਦਾਸ ਤੁਮਾਰੇ ਜੀਓ ਰਹਾਓ ਰਾਗ ਮਾਜ ਮੱਲਾ ਪੰਜਵਾਂ ਸਾਰੋ ਤਸਾਵੀ ਜੇ ਤੁਧ ਸੰਭਾਲੀ ਸੋ ਕੰਮ ਸੇਲਾ ਜੋ ਤੇਰੀ ਕਾਲੀ ਸੋ ਰਿਦਾ ਸੇਲਾ ਜਿਹਦੇ ਰਿਦੇ ਤੂੰ ਬੁੱਠਾ ਸਭਨਾ ਕੇ ਦਤਾਰਾ ਜੀਓ ਤੂੰ ਸਾਂਝਾ ਸਾਹਿਬ ਬਾਪ ਹਮਾਰਾ ਨੌਣੇ ਤੇਰੇ ਖੁੱਟ ਭੰਡਾਰਾ ਜਿਸ ਤੂੰ ਦੇ ਤ੍ਰਿਪਤਿਆ ਗਾਵੇ ਸੋਈ ਭਗਤ ਤੁਮਾਰਾ ਜੀਓ ਸਭ ਕੋ ਆਸੇ ਤੇਰੀ ਬੈਠਾ ਘੱਟ ਘੱਟ ਅੰਤਰ ਤੂੰ ਹੈ ਬੁੱਠਾ ਸਭੇ ਸਾਂਝੀ ਵਾਲ ਸਦਾਇਨ ਤੂੰ ਕਿਸੇ ਨਾ ਦਿੱਸੇ ਵਾਰਾ ਜੀਓ ਤੂੰ ਆਪੇ ਗੁਰਮੁਖ ਮੁਕਤ ਕਰਾਇਆ ਤੂੰ ਆਪੇ ਮਨਮੁਖ ਜਨਮ ਪਵਾਇਆ ਨਾਨਕ ਦਾਸ ਤੇਰੇ ਬਲਿਆਰੇ ਸਭ ਤੇਰਾ ਖੇਲ ਦਸਾਰਾ ਜੀਓ ਮਾਜ ਮਹੱਲਾ ਪੰਜਵਾਂ ਅਨਹਦ ਵਾਜੇ ਸਹਿਜ ਸੁਹੇਲਾ ਸ਼ਬਦ ਆਨੰਦ ਕਰੇ ਸਦਕੇਲਾ ਸਹਿਜ ਗੁਫਾ ਮੈਂ ਤਾੜੀ ਲਾਈ ਆਸਨ ਉੱਚ ਸਵਾਰਿਆ ਜੀਓ ਫਿਰ ਫਿਰ ਆਪਣੇ ਗ੍ਰਹਿ ਮੈਂ ਆਇਆ ਜੋ ਲੜੀਂਦਾ ਸੋਈ ਪਾਇਆ ਤ੍ਰਿਤੇ ਗਾਇ ਰਿਹਾ ਹੈ ਸੰਤੋ ਗੁਰ ਅਨੁਭਵ ਪੁਰਖ ਦਿਖਾ ਰਿਹਾ ਜੀਓ ਆਪੇ ਰਾਜਨ ਆਪੇ ਲੋਗਾ ਆਪ ਨਿਰਬਾਣੀ ਆਪੇ ਭੋਗਾ ਆਪੇ ਤਖਤ ਬਹਿ ਸੱਚ ਨਿਆਈ ਸਭ ਚੂਕੀ ਕੁੱਕ ਪਕਾਰਿਆ ਜੀਓ ਜਿਹਾ ਡਿੱਠਾ ਮੈਂ ਤੇ ਹੋ ਕਿਹਾ ਤੀਸਰਾ ਸਿਆਇਆ ਜਿਨ ਭੇਤ ਲਿਆ ਜੋਤੀ ਜੋਤ ਮਿਲੀ ਸੁਖ ਪਾਇਆ ਜਾਂ ਨਾਨਕ ਇੱਕ ਪਸਾਰਿਆ ਜੀਓ ਮਾਜ ਮਹੱਲਾ ਪੰਜਵਾਂ ਜਿੱਤ ਘਰ ਪਿਰ ਸੁਹਾਗ ਬਣਾਇਆ ਤਿੱਤ ਘਰ ਸਖੀਏ ਮੰਗਲ ਗਾਇਆ ਆਨੰਦ ਬਿਨੋਦ ਤੇ ਕਰ ਸੋਏ ਸੋ ਧਨਕੰਤ ਸਿਗਾਰੀ ਜੀਓ ਸਾਗੁਣਵੰਤੀ ਸਾਵਟ ਭਾਗਨ ਪੁੱਤਰਵੰਤੀ ਸੀਲਵੰਤ ਸੁਹਾਗਨ ਰੂਪਵੰਤ ਜਾਂ ਸੁਗੜ ਬਿਸਕਨ ਸੋ ਧਨਕੰਤ ਪਿਆਰੀ ਜੀਓ ਅਚਾਰਵੰਤ ਸਾਈ ਪ੍ਰਧਾਨੇ ਸਭ ਸ਼ਿੰਗਾਰ ਬਣੇ ਤਿਸ ਗਿਆਨੇ ਸਾ ਕੁਲਵੰਤੀ ਸਾ ਸਭਰਾਈ ਜੋ ਪਿਰ ਕੇ ਰੰਗ ਸਵਾਰੀ ਜੀਓ ਮਹਿਮਾ ਤਿਸਕੀ ਕਹਿ ਨ ਜਾਏ ਜੋ ਪਿਰ ਮੇਲ ਲਈ ਅੰਗ ਲਾਏ ਫਿਰ ਸੁਹਾਗ ਵਰਗ ਮੈਂ ਗੋਚਰ ਜਾਂ ਨਾਨਕ ਪ੍ਰੇਮ ਸਧਾਰੀ ਜੀਓ ਮਾਜ ਮਹੱਲਾ ਪੰਜਵਾਂ ਖੋਜਤ ਖੋਜਤ ਦਰਸ਼ਨ ਚਾਹੇ ਪਾਤ ਪਾਤ ਬਨ ਬਨ ਵਗਾਹੇ ਨਿਰਗੁਣ ਸਰਗੁਣ ਹਰ ਹਰ ਮੇਰਾ ਕੋਈ ਹੈ ਜੀਓ ਆਣ ਮਲਾਵੇ ਜੀਓ ਖੜ ਸ਼ਾਸਤਰ ਵਿਚਰਤ ਮੁਖ ਗਿਆਨਾ ਪੂਜਾ ਤਿਲਕ ਤੀਰਥ ਸਨਾਨਾ ਨਿਵੇਲੀ ਕਰਮਾ ਸੰਚੋ ਰਾਸੀ ਇਨਮੈ ਛਾਤ ਨਾ ਆਵੇ ਜੀਓ ਅਨਕ ਬਰਖ ਕੀ ਜਪ ਤਾਪਾ ਕਵਨ ਕੀਆ ਧਰਮੀ ਧਰਤੀ ਪਰਮਾਤਾ ਇੱਕ ਖਿਨ ਹਿਰਦੇ ਸ਼ਾਂਤ ਨਾ ਆਵੇ ਜੋਗੀ ਬੋੜ ਬੋੜ ਉਠਤਾਵੇ ਜੀਓ ਕਰ ਕਿਰਪਾ ਮੋਹ ਸਾਧ ਮਲਾਇਆ ਮਨ ਤਨ ਸਿੰਗਾਰ ਮਨ ਤਨ ਸੀਤਲ ਧੀਰ ਜਪਾਇਆ ਪ੍ਰਭ ਬਨਾਸੀ ਬਸਿਆ ਕਟ ਪਿੱਤਰ ਹਰ ਮੰਗਲ ਨਾਨਕ ਗਾਵੇ ਜੀਓ ਮਾਜ ਮਹੱਲਾ ਪੰਜਵਾਂ ਪਾਰ ਬ੍ਰਹਮ ਅਪਰਮ ਪਰ ਦੇਵਾ ਅਗਮ ਗੋਚਰ ਲਖ ਅਪੇਵਾ ਦੀਨ ਦਿਆਲ ਗੋਪਾਲ ਗੋਬਿੰਦਾ ਹਤਿਆਵੋ ਗੁਰਮੁਖ ਗਾਤੀ ਜੀਓ ਗੁਰਮੁਖ ਮਤਸੂਦ ਨਿਸਤਾਰੇ ਗੁਰਮੁਖ ਸੰਗੀ ਕ੍ਰਿਸ਼ਨ ਮਰਾਰੇ ਦਿਆਲ ਦਮੋਦਰ ਗੁਰਮੁਖ ਪਾਈਐ ਹੋਤ ਕਿਤੇ ਨ ਪਾਤੀ ਜੀਓ ਨਿਰਹਾਰੀ ਕੇਸਵ ਨਿਰਵੈਰਾ ਕੋਟ ਜਿਨਾ ਜਾ ਕੇ ਪੂਜੋ ਪੈਰਾ ਗੁਰਮੁਖ ਹਿਰਦੇ ਜਾ ਕੇ ਹਰ ਹਰ ਸੀ ਭਗਤੇ ਕਾਤੀ ਜੀਓ ਅਮੋਘ ਦਰਸ਼ਨ ਬੇਅੰਤ ਅਪਾਰਾ ਪਟ ਸਮਰਤ ਸਦਾ ਦਤਾਰਾ ਗੁਰਮੁਖ ਨਾਮ ਜਪੀਏ ਤਤਰੀਏ ਗਤ ਨਾਨਕ ਵਿਰਲੀ ਜਤੀ ਜੀਓ ਮਾਜ ਮਹੱਲਾ ਪੰਜਵਾਂ ਕਿਹਾ ਕਰਨਾ ਦਿੱਤਾ ਲੈਣਾ ਗਰੀਬਾਂ ਨਾਥਾਂ ਤੇਰਾ ਮਾਣਾ ਸਭ ਕੁਛ ਤੂੰ ਹੈ ਮੇਰੇ ਪਿਆਰੇ ਤੇਰੀ ਕੁਦਰਤ ਕਉ ਬਲ ਜਾਈ ਜੀਓ ਭਾਣੇ ਉੱਜੜ ਭਾਣੇ ਰਾਹ ਭਾਣੇ ਹਰ ਗੁਣ ਗੁਰਮੁਖ ਵਾਹਾ ਭਾਣੇ ਭਰਮ ਭਏ ਬਜੂਨੀ ਸਭ ਕਿਸੇ ਤਸਿਰ ਜਾਈ ਜੀਓ ਨਾ ਕੋ ਮੂਰਖ ਨਾ ਕੋ ਸਿਆਣਾ ਵਰਤੇ ਸਭ ਕੁਛ ਤੇਰਾ ਭਾਣਾ ਅਗਮੇ ਅਗੋਚਰ ਬੇਅੰਤੇ ਥਾਹਾ ਤੇਰੀ ਕੀਮਤ ਕਹਿਣ ਨਾ ਜਾਈ ਜੀਓ ਖਾਕ ਸੰਤਨ ਕੀ ਦੇ ਪਿਆਰੇ ਆਏ ਪਿਆ ਹਰ ਤੇਰੇ ਦੁਆਰੇ ਦਰਸ਼ਨ ਭੇਖਤ ਮਨ ਅਗਾਵੇ ਨਾਨਕ ਮਿਲਨ ਸੁਭਾਈ ਜੀਓ ਮਾਜ ਮਹੱਲਾ ਪੰਜਵਾਂ ਦੁੱਖ ਤਦੇ ਤਾਂ ਵਿਸਰ ਜਾਵੇ ਭੁੱਖ ਵਿਆਪੇ ਬਹੁ ਬਿਧ ਤਾਵੇ ਸਿਮਰਤ ਨਾਮ ਸਦਾ ਸੁਹੇਲਾ ਜਿਸ ਦੇਵੇ ਦੀਨ ਦਿਆਲਾ ਜੀਓ ਸਤਿਗੁਰ ਮੇਰਾ ਵਟ ਸਮਰਥਾ ਜੀ ਸਮਲਤ ਸਭ ਦੁੱਖ ਲੱਥਾ ਚਿੰਤਾ ਰੋ ਗਈ ਹੋ ਪੀੜਾ ਆਪ ਕਰੇ ਪ੍ਰਿਤਪਾਲਾ ਜੀਓ ਭਾਰਗਵਾਗੀ ਹੋ ਸਭ ਕੁਛ ਮੰਗਾ ਦਿੰਦੇ ਤੋਟ ਨਹੀਂ ਪ੍ਰਭ ਰੰਗਾ ਪੈਰੀ ਪੈ ਪੈ ਬਹੁਤ ਮਨਾਈ ਦੀਨ ਦਿਆਲ ਗੋਪਾਲਾ ਜੀਓ ਹੋ ਬਲਿਆਰੀ ਸਤਿਗੁਰ ਪੂਰੇ ਜਿਨ ਬੰਧਨ ਕਾਟੇ ਸਗਲੇ ਮੇਰੇ ਹਿਰਦੇ ਨਾਮ ਤੇ ਨਿਰਮਲ ਕੀ ਹੈ ਨਾਨਕ ਰੰਗ ਰਸਾਲਾ ਜੀਓ ਮਾਜ ਮਹੱਲਾ ਪੰਜਵਾਂ ਲਾਲ ਗੋਪਾਲ ਦਿਆਲ ਰੰਗੀਲੇ ਗੈਰ ਗਭੀਰ ਬੇਅੰਤ ਗੋਵਿੰਦੇ ਊਚ ਹਥਾ ਬੇਅੰਤ ਸੁਆਮੀ ਸਿਮਰ ਸਿਮਰ ਹੋ ਜੀਵਾਂ ਜੀਓ ਦੁੱਖ ਭੰਜਨ ਦਾਨਿਆ ਮੋਲੀ ਨਿਰਭੋ ਨਿਰਵੈਰਿ ਅਥਾਹ ਤੋਲੀ ਅਕਾਲ ਮੂਰਤ ਅਜੂਨੀ ਸੋਭੰਗ ਮਨ ਸਿਮਰਤ ਠੰਡਾ ਥੀਵਾਂ ਜੀਓ ਸਦਾ ਸੰਘੀਅ ਰੰਗ ਗੋਪਾਲਾ ਊਚ ਨੀਚ ਕਰੇ ਪ੍ਰਿਤਪਾਲਾ ਨਾਮ ਰਸੈਨ ਮਨ ਤ੍ਰਿਪਤਾਇਨ ਗੁਰਮੁਖ ਅੰਮ੍ਰਿਤ ਪੀਵਾਂ ਜੀਓ ਦੁੱਖ ਸੁੱਖ ਪਿਆਰੇ ਤੁਧ ਧਿਆਈ ਇਸ ਮਤ ਗੁਰੂ ਤੇ ਪਾਈ ਨਾਨਕ ਕੀ ਧਰ ਤੂੰ ਹੇ ਠਾਕਰ ਹਰ ਰੰਗ ਪਾਰ ਭਰੀਵਾਂ ਜੀਓ ਮਾਝ ਮਹੱਲਾ ਪੰਜਵਾਂ ਧੰਨ ਸੁਵੇਲਾ ਜਿਤ ਮੈਂ ਸਤਿਗੁਰ ਮਿਲਿਆ ਸਫਲ ਦਰਸ਼ਨ ਨੇਤਰ ਭੇਖਤ ਤਰਿਆ ਧੰਨ ਮੂਰਤ ਚਸੇ ਪਲ ਘੜੀਆ ਧੰਨ ਸੋਏ ਸੰਜੋਗਾ ਜੀਓ ਉਦਮ ਕਰਤ ਮਨ ਨਿਰਮਲ ਹੋਵਾ ਹਰ ਮਾਰਗ ਚਲਤ ਪਰਮ ਸਗਲ ਖੋਇਆ ਨਾਮ ਨਿਧਾਨ ਸਤਿਗੁਰ ਸੁਨਾਇਆ ਮਿਟ ਗਏ ਸਗਲੇ ਰੋਗਾ ਜੀਓ ਅੰਤਰ ਬਾਰ ਤੇਰੀ ਬਾਣੀ ਤੁਧ ਆਪ ਕਥੀ ਤੇ ਆਪ ਵਖਾਣੀ ਕੁਰ ਕਹਿ ਆ ਸਭ ਏਕੋ ਏਕੋ ਅਵਰ ਨ ਕੋਈ ਹੋਏਗਾ ਜੀਓ ਅੰਮ੍ਰਿਤ ਰਸ ਹਰ ਗੁਰ ਤੇ ਪੀਆ ਹਰ ਪੈਨ ਨਾ ਭੋਜਨ ਤੀਆ ਨਾਮ ਰੰਗ ਨਾਮ ਚੋਜ ਤਮਾਸ਼ੇ ਨਾਉ ਨਾਨਕ ਕੀਨੇ ਭੋਗਾ ਜੀਓ ਮਾਝ ਮਹੱਲਾ ਪੰਜਵਾਂ ਸਗਲ ਸੰਤਨ ਪੈ ਵਸਤਿਕ ਮੰਗੂ ਕਰੋ ਬੇਨੰਤੀ ਮਾਨ ਤਿਆਗੋ ਵਾਰ ਵਾਰ ਜਾਈ ਲਖਵਰੀਆ ਜੋ ਸੰਤਨ ਕੀ ਧੂਰਾ ਜੀਓ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਸਮਰੱਥ ਸਦਾ ਸੁਖ ਦਾਤੇ ਸਭ ਕੋ ਤੁਮ ਹੀ ਤੇ ਵਰਸਾਵੇ ਅਵਸਰ ਕਰੋ ਹਮਾਰਾ ਪੂਰਾ ਜੀਓ ਦਰਸ਼ਨ ਤੇਰੇ ਪਵਨ ਪਨੀਤਾ ਆਤਮ ਘਰ ਬਿਖਮ ਤਿਨ ਹੀ ਜੀਤਾ ਤੁਮ ਦਾਤੇ ਤੁਮ ਪੁਰਖ ਵਿਦਾਤੇ ਤੁਮ ਜੇਵੜੇ ਅਵਰ ਨਸੂਰਾ ਜੀਓ ਰੇਣ ਸੰਤਨ ਕੀ ਮੇਰੇ ਮੁਖ ਲਾਗੀ ਦੁਰਮਤ ਬਿਨਸੀ ਕੁਪਿਦਿਆ ਭਾਗੀ ਸੱਚ ਕਰ ਬੈਸ ਰਹੇ ਗੁਣ ਗਾਏ ਨਾਨਕ ਬਿਨਸੇ ਕੂਰਾ ਜੀਓ ਮਾਝ ਮਹੱਲਾ ਪੰਜਵਾਂ ਵਿਸਰ ਨਾ ਏ ਵਡਦਾਤੇ ਕਰ ਕਿਰਪਾ ਭਗਤਨ ਸੰਗਰਾਤੇ ਦਿਨ ਸਰੈਣ ਜਿਉ ਤੁਧ ਧਿਆਈ ਇਹੋ ਦਾਨ ਮੋਹ ਕਰਨਾ ਜੀਓ ਮਾਟੀ ਅੰਧੀ ਸੁਰਤ ਸਮਾਈ ਸਭ ਕੁਛ ਦੀਆ ਭਲੀਆ ਜਾਈ ਨੰਦ ਬਿਨੋ ਚੋਜ ਤਮਾਸੇ ਤੁਧ ਪਾਵੇ ਸੋ ਹੋਣਾ ਜੀਓ ਜਿਸਤਾ ਦਿੱਤਾ ਸਭ ਕੁਛ ਲੈਣਾ ਛੱਤੀ ਅੰਮ੍ਰਿਤ ਭੋਜਨ ਖਾਣਾ ਛੇ ਸੁਖਾਲੀ ਸੀਤਲ ਪਵਨਾ ਸਹਿਜ ਕੈਲ ਰੰਗ ਕਰਨਾ ਜੀਓ ਸਾਬਤ ਦੀਜੇ ਤਿਸ ਵਿਸਰੇ ਨਾਹੀ ਸਾ ਮਤ ਦੀਜੇ ਜਿਤ ਤੁਧ ਧਿਆਈ ਸਾਸ ਸਾਸ ਤੇਰੇ ਗੁਣ ਗਾਵਾਂ ਓਟ ਨਾਨਕ ਗੁਰ ਚਰਨਾ ਜੀਓ ਮਾਝ ਮਹੱਲਾ ਪੰਜਵਾਂ ਸਿਫਤ ਸਲਾਨ ਤੇਰਾ ਹੁਕਮ ਰਜਾਈ ਸੋ ਗਿਆਨ ਧਿਆਨ ਜੋ ਤੁਧ ਪਾਈ ਸੋਈ ਜਪ ਜੋ ਪ੍ਰਭ ਜੀਓ ਪਾਵੇ ਭਾਣੇ ਪੁਰ ਗਿਆਨਾ ਜੀਓ ਅੰਮ੍ਰਿਤ ਨਾਮ ਤੇਰਾ ਸੋਈ ਗਾਵੇ ਜੋ ਸਾਹਿਬ ਤੇਰੇ ਮਨ ਪਾਵੇ ਤੂੰ ਸੰਤਨ ਕਾ ਸੰਤ ਹਮਾ ਤੁਮਾਰੇ ਸੰਤ ਸਾਹਿਬ ਮਨ ਪਾਨਾ ਜੀਓ ਤੂੰ ਸੰਤਨ ਕੀ ਕਰੇ ਪ੍ਰਿਤ ਪਾਲਾ ਸੰਤ ਖੇਲੇ ਤੁਮ ਸੰਗ ਗੋਪਾਲਾ ਆਪਣੇ ਸੰਤ ਤੁਧ ਖਰੇ ਪਿਆਰੇ ਤੂੰ ਸੰਤਨ ਕੇ ਪ੍ਰਾਨਾ ਜੀਓ ਹੁਣ ਸੰਤਨ ਕੇ ਮੇਰਾ ਮਨ ਕੁਰਬਾਨੇ ਜੇ ਤੂੰ ਜਾਤਾ ਜੋ ਤੁਧ ਮਨ ਪਾਨੇ ਤਿਨ ਕੇ ਸੰਗ ਸਦਾ ਸੁਖ ਪਾਇਆ ਹਰ ਅਸ ਨਾਨਕ ਤ੍ਰਿਪਤ ਗਾਨਾ ਜੀਓ ਮਾਝ ਮਹੱਲਾ ਪੰਜਵਾਂ ਤੂੰ ਜਲ ਨਿਧ ਮੀਨ ਤੁਮਾਰੇ ਤੇਰਾ ਨਾਮ ਬੂੰਦਮ ਚਾਤਰਕ ਤਿਖਾਰੇ ਤੁਮਰੀ ਆਸ ਪਿਆਸਾ ਤੁਮਰੀ ਤੁਮੀ ਸੰਗਮਨ ਲੀਨਾ ਜੀਓ ਜਿਉਂ ਬਾਰਕ ਪੀ ਖੀਰ ਅਗਾਵੇ ਜਿਉਂ ਨਿਰਧਨ ਤਨ ਦੇਖ ਸੁਖ ਪਾਵੇ ਤ੍ਰਿਖਾ ਵੰਤ ਜਲ ਪੀਵਤ ਠੰਡਾ ਤਿਉਂ ਹਰ ਸੰਗੇ ਮਨ ਪੀਨਾ ਜੀਓ ਜਿਉਂ ਦਿਆਰੇ ਦੀਪਕ ਪਰਗਾਸਾ ਭਗਤ ਚਿਤਵਤ ਪੂਰਨ ਆਸਾ ਮਿਲ ਪ੍ਰੀਤਮ ਜਿਉਂ ਹੋ ਤੇ ਆਨੰਦਾ ਤਿਉਂ ਹਰ ਰੰਗ ਮਨ ਰੰਗੀਨਾ ਜੀਓ ਸੰਤਨ ਮੁਕ ਹਰ ਮਾਰਗ ਪਾਇਆ ਸਾਧ ਕਿਰਪਾ ਕਰ ਸੰਗ ਜਾਇਆ ਹਰ ਹਮਰਾ ਹਮ ਹਰ ਕੇ ਦਾਸੇ ਨਾਨਕ ਸ਼ਬਦ ਗੁਰੂ ਸਹਿ ਦੀਨਾ ਜੀਓ ਮਾਝ ਮਹੱਲਾ ਪੰਜਵਾਂ ਅੰਮ੍ਰਿਤ ਨਾਮ ਸਦਾ ਨਿਰਮਲਿਆ ਸੁਖਦਾਈ ਦੁੱਖ ਬਿਡਾਰ ਨਿਹਰੀਆ ਅਵਰ ਸਾਧ ਚੱਕ ਸਗਲੇ ਦੇਖੇ ਮਨ ਹਰ ਸਭ ਤੇ ਮਿੱਠਾ ਜੀਓ ਜੋ ਜੋ ਪੀਵੇ ਸੋ ਤ੍ਰਿਪਤਾਵੇ ਅਮਰਵੇ ਸੋ ਨਾਮ ਰਸ ਪਾਵੇ ਨਾਮ ਨਿਧਾਨ ਤਿਸੇ ਪ੍ਰਾਪਤ ਜੇ ਸ਼ਬਦ ਗੁਰੂ ਮਨ ਉੱਠਾ ਜੀਓ ਜਿਨ੍ਹਾਂ ਰਸ ਪਾਇਆ ਸੋ ਤ੍ਰਿਪਤਿਆ ਗਾਨਾ ਜਿਨ੍ਹਾਂ ਹਰ ਸਾਧ ਪਾਇਆ ਸੋ ਨਾਹੀ ਡਲਾਨਾ ਤਿਸੇ ਪ੍ਰਾਪਤ ਹਰ ਹਰ ਨਾਮਾ ਜਿਸ ਮਸਤਕ ਪਗੀਠਾ ਜੀਓ ਹਰ ਇੱਕ ਸਿਆਥੇ ਆਇਆ ਬਰਸਾਨੇ ਬਹੁਤੇਰੇ ਤਿਸ ਲਗ ਮੁਕਤ ਪਏ ਕਨੇਰੇ ਨਾਮ ਨਿਧਾਨਾ ਗੁਰਮੁਖ ਪਾਈਐ ਕਹੋ ਨਾਨਕ ਵਿਰਲੀ ਡੀਠਾ ਜੀਓ ਮਾਝ ਮਹੱਲਾ ਪੰਜਵਾਂ ਨਿਧ ਸਿੱਧ ਰਿਧ ਹਰ ਹਰ ਹਰ ਮੇਰੇ ਜਨਮ ਪਦਾਰਥ ਗੈਰ ਗਭੀਰੇ ਲੱਖ ਕੋਟ ਖੁਸ਼ੀਆਂ ਰੰਗ ਲਾਵੇ ਜੋ ਗੁਰ ਲਾਗਾ ਪਾਈ ਜੀਉ ਦਰਸ਼ਨ ਭੇਗਤ ਪੈ ਪਨੀਤਾ ਸਗਲ ਉਧਾਰੇ ਭਾਈ ਮੀਤਾ ਅਗਮਿਆ ਗੋਚਰ ਸਵਾਮੀ ਆਪਣਾ ਗੁਰ ਕਿਰਪਾ ਤੇ ਸੱਚ ਧਿਆਈ ਜੀਉ ਜਾਂ ਕੋ ਖੋਜੇ ਸਰਬ ਉਪਾਏ ਵਟਭਾਗੀ ਦਰਸ਼ਨ ਕੋ ਵਿਰਲਾ ਪਾਏ ਉਹ ਚ ਅਪਾਰ ਗੋਚਰ ਥਾਨਾ ਉਹ ਮਹਿਲ ਗੁਰੂ ਦੇ ਖਾਈ ਜੀਉ ਗੈਰ ਗਭੀਰ ਅੰਮ੍ਰਿਤ ਨਾਮ ਤੇਰਾ ਮੁਕਤ ਪਿਆ ਜਿਸ ਦੀ ਦੇਵ ਸੇਰਾ ਗੁਰਬੰਧਨ ਤਿਨਕੇ ਸਗਲੇ ਕਾਟੇ ਜਾਂ ਨਾਨਕ ਸਹਿਜ ਸਮਾਈ ਜੀਉ ਮਾਜ ਮਹੱਲਾ ਪੰਜਵਾਂ ਪ੍ਰਭ ਕਿਰਪਾ ਤੇ ਹਰ ਹਰ ਧਿਆਵੋ ਪ੍ਰਭੂ ਦਇਆ ਤੇ ਮੰਗਲ ਗਾਵੋ ਉਠਤ ਬੈਠਤ ਸੋਵਤ ਜਾਗਤ ਹਰ ਧਿਆਈਏ ਸਗਲਾ ਵਰਦਾ ਜੀਉ ਨਾਮ ਔਖਤ ਮੋਕੋ ਸਾਧੂ ਦੀਆ ਕਿਲਵੇ ਕਾਟੇ ਨਿਰਮਲ ਥੀਆ ਨੰਦ ਭਿਆਨਿਕ ਸੀਸਾ ਪੀਰਾ ਸਗਲ ਬਿਨਾਂ ਸੇ ਦਰਦਾ ਜੀਉ ਜਿਸ ਕਾ ਅੰਗ ਕਰੇ ਮੇਰਾ ਪਿਆਰਾ ਸੋ ਮੁਕਤਾ ਸਾਗਰ ਸੰਸਾਰਾ ਸਤ ਕਰੇ ਜਨ ਗੁਰੂ ਪਛਾਤਾ ਸੋ ਕਾਹੇ ਕੋ ਡਰਤਾ ਜੀਉ ਜਬ ਤੇ ਸਾਧੂ ਸੰਗਤ ਪਾਏ ਗੁਰ ਪਿੱਟ ਤੋਂ ਗਈ ਬੁਲਾਏ ਸਾ ਸਾ ਸਰ ਗਾਵੇ ਨਾਨਕ ਸਤਿਗੁਰ ਢਾਕ ਲਿਆ ਮੇਰਾ ਪੜਦਾ ਜੀਉ ਮਾਜ ਮਹੱਲਾ ਪੰਜਵਾਂ ਓਤ ਪੋਤ ਸੇਵਕ ਸੰਗਦਾਤਾ ਪ੍ਰਪ੍ਰਿਤ ਪਾਲੇ ਸੇਵਕ ਸੁਖਦਾਤਾ ਪਾਣੀ ਪੱਖਾ ਪੀਸੋ ਸੇਵਕ ਕੈ ਠਾਕਰ ਹੀ ਕਹਾਰ ਜੀਉ ਕਾਠ ਸਿਲਕ ਪ੍ਰਭ ਸੇਵਾ ਲਾਇਆ ਹੁਕਮ ਸਾਹਿਬ ਕਾ ਸੇਵਕ ਮਨ ਪਾਇਆ ਸੋਈ ਕਮਾਵੇ ਜੋ ਸਾਹਿਬ ਪਾਵੇ ਸੇਵਕ ਅੰਤਰ ਬਾਰ ਮਹਾਰ ਜੀਉ ਤੂੰ ਦਾਨਾ ਠਾਕਰ ਸਭ ਵਿਦ ਜਾਨੇ ਠਾਕਰ ਕੇ ਸੇਵਕਾ ਰੰਗ ਮਾਨੇ ਜੋ ਕਿਛ ਠਾਕਰ ਕਾ ਸੋ ਸੇਵਕ ਕਾ ਸੇਵਕ ਠਾਕਰ ਹੀ ਸੰਜਾਰ ਜੀਉ ਆਪਣੇ ਠਾਕਰ ਜੋ ਪਹਿਰਾਇਆ ਬੋਰ ਨ ਲੇਖਾ ਪੁੱਛ ਬੁਲਾਇਆ ਤੇ ਸੇਵਕੇ ਨਾਨਕ ਕੁਰਬਾਨੀ ਜੋ ਗੈਰ ਗਭੀਰਾ ਗੋਹਰ ਜੀਓ ਮਾਜ ਮਹੱਲਾ ਪੰਜਵਾਂ ਸਭ ਕਿਛ ਘਰ ਮੈਂ ਬਾਹਰ ਨਾਹੀ ਬਾਹਰ ਟੋਲੇ ਸੋ ਭਰਮ ਭੁਲਾਈ ਗੁਰਪ੍ਰਸਾਦੀ ਜੀ ਨੇ ਅੰਤਰ ਪਾਇਆ ਸੋ ਅੰਤਰ ਬਾਰ ਸੁਹੇਲਾ ਜੀਓ ਚਿਮ ਚਿਮ ਵਰਸੇ ਅੰਮ੍ਰਿਤ ਧਾਰਾ ਮਨ ਪੀਵੇ ਸੁਨ ਸ਼ਬਦ ਵਿਚਾਰਾ ਅੰਧ ਵਿਨੋਦ ਕਰੇ ਦਿਨ ਰਾਤੀ ਸਦਾ ਸਦਾ ਹਰ ਕੇਲਾ ਜੀਉ ਜਨਮ ਜਨਮ ਕਾ ਵਿਛੜਿਆ ਮਿਲਿਆ ਸਾਧ ਕਿਰਪਾ ਤੇ ਸੁੱਖਾ ਹਰਿਆ ਸੋ ਮਤ ਪਾਏ ਨਾਮ ਧਿਆਏ ਗੁਰਮੁਖ ਹੋਏ ਮੇਲਾ ਜੀਉ ਜਲ ਤਰੰਗ ਜਿਉਂ ਜਲੇ ਸਮਾਇਆ ਤਿਉਂ ਜੋਤੀ ਸੰਗ ਜੋਤ ਮਿਲਾਇਆ ਕਹੋ ਨਾਨਕ ਪਰਮ ਕੱਟੇ ਕਵਾੜਾ ਮੋੜਨ ਹੋਈ ਜੋਲਾ ਜੀਉ ਮਾਜ ਮਹੱਲਾ ਪੰਜਵਾਂ ਤਿਸ ਕੁਰਬਾਨੀ ਜਿਨ ਤੂੰ ਸੁਣਿਆ ਤਿਸ ਬਲਿਆਰੀ ਜੇ ਰਸਨਾ ਬਣਿਆ ਵਾਰ ਵਾਰ ਜਾਈ ਤਿਸ ਵਿੱਟੋਂ ਜੋ ਮਨ ਧਨ ਤੁਧ ਅਰਾਧੇ ਜੀਉ ਤੇ ਚਰਨ ਪਖਾਲੀ ਜੋ ਤੇਰੇ ਮਾਰਗ ਚਾਲੇ ਨੈ ਨਿਹਾਲੀ ਤਿਸ ਪੁਰਖ ਦਿਆਲੇ ਮਨ ਦੇਵਾ ਤਿਸ ਆਪਣੇ ਸਾਜਨ ਜਿਨ ਗੁਰ ਮਿਲਕ ਸੋ ਪ੍ਰਭਲਾ ਦੇ ਜੀਉ ਸੇਵਟ ਭਾਗੀ ਜਿਨ ਤੁਮ ਜਾਣੇ ਸਭ ਕੇ ਮਧਿਆ ਅਲਪਤ ਨਿਰਵਾਣੇ ਸਾਧਕ ਸੰਗੁਨ ਭਵ ਜਲ ਤਰਿਆ ਸਗਲ ਦੂਤ ਉਨਸਾ ਦੇ ਜੀਉ ਤਿਨ ਕੀ ਸਨ ਭਰਿਆ ਮਨ ਮੇਰਾ ਮਾਨ ਤਾਨ ਤਜਮੋ ਅੰਧੇਰਾ ਨਾਮ ਦਾਨ ਦੀਜੇ ਨਾਨਕ ਕੋ ਤਿਸ ਪ੍ਰਭਗ ਮੰਗਾ ਦੇ ਜੀਉ ਮਾਜ ਮਹੱਲਾ ਪੰਜਵਾਂ ਤੂੰ ਭੇਡ ਸਾਖ ਤੇਰੀ ਫੂਲੀ ਤੂੰ ਸੁਖ ਮੋਹ ਵਾਸ ਤੂਲੀ ਚੂੰ ਜਲ ਨੇ ਤੂੰ ਫੇਨ ਬੁੱਧ ਬਦਾ ਤੁਧ ਬਿਨ ਅਵਰ ਨਾ ਪਾਲੀਏ ਜੀਉ ਤੂੰ ਸੂਤ ਮਨੀਏ ਤੂੰ ਹੈ ਤੂੰ ਕੰਠੀ ਮੇਰ ਸਿੰਨ ਤੂੰ ਹੈ ਆਦਿ ਮੱਧ ਅੰਤ ਪ੍ਰਭ ਸੋਈ ਅਵਰ ਨਾ ਕੋਈ ਦਿਖਾ ਲਈਏ ਜੀਉ ਤੂੰ ਨਿਰਗੁਣ ਸਰਗੁਣ ਸੁਖਦਾਤਾ ਤੇ ਨਿਰਗੁਣ ਰਸੀਆ ਰੰਗ ਰਾਤਾ ਆਪਣੇ ਕਰਤਵ ਆਪੇ ਜਾਣੇ ਆਪੇ ਤੁਧ ਸੰਭਾਲੀਏ ਜੀਉ ਤੂੰ ਠਾਕਰ ਸੇਵਕ ਪੁਨ ਆਪੇ ਤੂੰ ਗੁਪਤ ਪ੍ਰਗਟ ਪ੍ਰਭ ਆਪੇ ਨਾਨਕ ਦਾਸ ਦਾ ਗੁਣ ਗਾਵੇ ਕਪੂਰੀ ਨਜ਼ਰ ਨਿਹਾਲੀ ਜੀਉ ਮਾਜ ਮਹੱਲਾ ਪੰਜਵਾਂ ਸਫਲ ਸੁਬਾਣੀ ਜਿਤ ਨਾਮ ਵਖਾਣੀ ਗੁਰਪ੍ਰਸਾਦ ਕਿਨ ਵਿਰ ਲੈ ਜਾਣੀ ਧੰਨ ਸਵੇਲਾ ਜਿਤ ਅਰਗਾਵਤ ਸੁਣਨਾ ਆਏ ਤੇ ਪਰਵਾਨਾ ਜੀਉ ਸੋ ਨੇਤਰ ਪਰਵਾਨ ਜਿਨੀ ਦਰਸ਼ਨ ਪੇਖਾ ਸੋ ਕਰ ਬੱਲੇ ਜਿਨੀ ਹਰ ਸਦ ਲੇਖਾ ਤੇ ਚਰਨ ਸੁਹਾਵੇ ਸੋ ਹਰ ਮਾਰਗ ਚੱਲੇ ਓ ਬਲ ਤਿੰਨ ਸੰਗ ਪਛਾਣਾ ਜੀਉ ਸੁਣ ਸਾਜਣ ਮੇ ਮੀਤ ਪਿਆਰੇ ਸਾਧ ਸੰਗ ਖਿਨ ਮੈਂ ਉਧਾਰੇ ਕਿਲ ਵਿਖ ਕਰ ਕਿਰਪਾ ਡੁੱਬਦਾ ਪੱਥਰ ਲੀਜੇ ਨਾਨਕ ਕਹੋ ਪ੍ਰਭ ਕਿਰਪਾਲਾ ਮਨ ਨਾਨਕ ਮਨ ਪਾਣਾ ਜੀਉ ਮਾਜ ਮਹੱਲਾ ਪੰਜਵਾਂ अमृत बाणी हर हर तेरी, सुन सुन होवे परम गत मेरी, जलन बुझी शीतल होए मनुआ, सतगुर का दर्शन पाए जियो, सुख पया दुख दूर पराना, सादर सनर नाम बखाना, जल थन नीर परे सुर, सुबर बिरथा कोई न जाए जियो, दया तरी तिन सिरजन हारे, जी जंत सगले प्रित पारे, मेहरबान कृपाल दे अल्ला, सगले तृप्ति गाए जियो, वंत रिन त्रिपवन की तो नरिया, करना आरखिन पीतर करिया, गुरमुख नानक तिसेरा दे, मन की आस पचाए जियो, माज महला पंजवा, तू मेरा पिता तू है मेरा माता, तू मेरा बंधप तू मेरा प्राता, तू मेरा राखा सबनी थाई, ताको किहा काढ़ा जियो, तू मेरी कृपा ते तुद पिछाना, तू मेरी ओर तू है मेरा माना, तुझ बिन दूजा अवर न कोई, सब कुछ तेरा खेल खाड़ा जियो, जी जंत सब तू दे अपाए, जित पाना तित लाए, सब कुछ कीता तेरा होवे, नाई कैसे साड़ा जियो, नाम त्याए महा सुख पाया, हर गुण गाए मेरा मन सितलाया, गुर पूरे वजी वधाई, नानक जी तब खाड़ा जियो, माज महला पंजवा, जी प्राण प्रमणे अदारा, भक्त जीवे गुण गाई अपारा, गुण दान अमृत हर नामा, हर त्याए त्याए सुख पाया जियो, मनसा तार जो करते आए, साध संग जन मन मिटावे, आस मनोरथ पूर्ण होए, पेट गुर दरसाया जियो, चर किश्मित नहीं जानी, साधक से दिसदा वे ज्ञानी, खुदी मिति कुटा पुलावा, गुर मन ते ही प्रगटाया जियो, नम कल्याण नदाना सुख सहजर नाम बखाना, होय कृपाल स्वामी अपना, ना नानक कर मैं आया जियो, माज महला पंजवा, सुन सुन सोए जीवा सोए तुम्हारी,
1: तुम्हारे कर्तव्य तुम ही जानो, तुम्हारी ओट गोपाला जियो, गुण गावत मन हरिया होगा, कथा सुनत मल सवरी खोवे पीटत संग, सात संतन कह सदा जपौंदे अल्लाह जीओ, प्रभु अपना सासा समारो, प्रभु अपना सासा समारो, इह मत गुर प्रसाद मन धारो, तुम्हारी कृपा ते होए प्रगासा सरमय प्रतपाला जीओ, सत सत सत प्रभु सोई, सदा सदा सदे आपे होई, चलत तुम्हारे प्रकट प्यारे, देख नानक भय निहला जियो, माज महला पंजवा, हुक्मी वरसन लागे मैं हां, साजन संत मेर नाम जपे हां, शीतल शांत सहज सुख पायो, ठंड पाई प्रभु आपे जियो, सब किश बहुत बहुत उपाया, कर कृपा प्रभु सगल रजाया, दात करो मेरे दातारा, जी जन सब त्रापे जियो, सच्चा साहेब सच्ची नाई, गुर प्रसाद ते सदा ते आई, जन्म मरण पै काटे मोहा, बिनसे सोग संतापे जियो, सा सास नानक सालाहे, सिमरत नाम काटे सब फाहे, पूर्ण आस करी खिन पीतर, हर हर हर गुण जापे जियो, माज महला पंजवा, आओ साजन संत मीत प्यारे, मिल गावै गुण अगम अपारे, गावत सुन सबे ही मुक्ते, सो त्याई है जिन हम किए जियो, जन्म जन्म के किल विख जावै, मन चिंदे से ही फल पावै, सिमर साहिब सो सच सुमामी, रिजक सब सकाओ दिए जियो, नाम जपत सर्व सुख पाइय, सब बिनसै हर हर त्याई, जिन सेवै सो पार गरमी, कार्य सगले थी जियो, आए पै तेरी शरण आई, आए पै तेरी शरण आई, ज्यों पावै त्यों लै मिलाई, कर कृपा प्रभक्ति लावो, सच नानक अमृत पीए जियो, माज महला पंजवा, भाई कृपाल गोविंद गुसाई, मेघ वरसै सबनी थाई, दीन दयाल सदा कृपाला, ठांड पाई करतारे जियो, अपने जी जंत प्रतपारे, जम बारक माता समारे, दुख भंजन सुख सागर स्वामी, दिस सगलिया हारे जियो, जल थल पूरिया मेहरबाना, सरबल हर जाइए कुरबाना, रैण दिन त सदा त्याई, जेखन मैं सगले उधारे जियो, ਰੱਖ ਲਈਏ ਸਗਲੇ ਪ੍ਰਭ ਆਪੇ, ਉਤਰ ਗਏ ਸਭ ਸੋਗ ਸੰਤਾਪੇ। ਨਾਮ ਜਪਤ ਮੰਤਨ ਹਰੀ ਆਵਲ, ਪ੍ਰਭ ਨਾਨਕ ਨਦਰ ਨਿਹਾਰੇ ਜੀਉ। ਮਾਝ ਮਹਲਾ 5।

ਸ੍ਰੀ ਗੋਵਿੰਦ ਸੇਈ ਨਗਰ ਅਜਾੜੀ ਜੀਉ ਹਰ ਰੁਖੀ ਰੋਟੀ ਖਾਏ ਸੰਭਾਲੇ ਹਰਿ ਅੰਤਰ ਬਾਹਰ ਨਦਰ ਨਿਹਾਲੇ ਖਾਏ ਖਾਏ ਕਰੇ ਬਦ ਫੈਲੀ ਜਾਣ ਵਿਛੂ ਕੀ ਵਾੜੀ ਜੀਉ ਸੰਤਾਂ ਸੇ ਤੀ ਸੰਗ ਸੰਤਾਂ ਸੇ ਤੀ ਰੰਗ ਨ ਲਾਏ ਸਾਖਤ ਸੰਗ ਵਿ ਕਰਮ ਕਮਾਏ ਦੁਲੱਭ ਦੇ ਖੋਈ ਅਗਿਆਨੀ ਜੜ ਆਪਣੀ ਆਪਿਉ ਪਾੜੀ ਜੀਉ ਤੇਰੀ ਸ਼ਰਨ ਮੇਰੇ ਦੀਨ ਦਇਆਲਾ ਸੁਖ ਸਾਗਰ ਮੇਰੇ ਗੁਰ ਗੋਪਾਲਾ ਕਰ ਕਿਰਪਾ ਨਾਨਕ ਗੁਣ ਗਾਵੈ ਰਾਖੋ ਸ਼ਰਮ ਸਾੜੀ ਜੀਉ ਮਾਂ ਜੀ ਮਹਲਾ ਪੰਜਵਾਂ ਚਰਨ ਠਾਕੁਰ ਕੇ ਹਿਰਦੈ ਸਮਾਣੇ ਕਲ ਕਲੇਸ਼ ਸਭ ਦੂਰ ਪਿਆਣੇ ਸ਼ਾਂਤ ਸੁਖ ਸਹਿਜ ਤਨ ਉਪਜੀ ਸਾਧੂ ਸੰਗ ਨਵਾਸਾ ਜੀਉ ਲਾਗੀ ਪ੍ਰੀਤ ਨ ਟੂਟੈ ਮੂਲੇ ਹਰਿ ਅੰਤਰ ਬਾਹਰ ਰਿਆ ਭਰਪੂਰੇ ਸਿਮਰ ਸਿਮਰ ਸਿਮਰ ਗੁਣ ਗਾਵਾਂ ਕਟੀ ਜਮਕੀ ਫਾਸਾ ਜੀਉ ਅੰਮ੍ਰਿਤ ਵਰਖੈ ਅਨਹਦ ਬਾਣੀ ਮਨ ਤਨ ਅੰਤਰ ਸ਼ਾਂਤ ਸਮਾਣੀ ਤ੍ਰਿਪਤ ਅਗਾਏ ਰਹੇ ਜਨ ਤੇਰੇ ਸਤਿਗੁਰ ਕੀਆ ਦਿਲਾਸਾ ਜੀਓ ਜਿਸਕਾ ਸਤਿ ਸ੍ਰੀ ਫਲ ਪਾਇਆ ਕਰ ਕਿਰਪਾ ਪ੍ਰਭ ਸੰਗ ਮਿਲਾਇਆ ਆਵਣ ਜਾਣ ਰਹੇ ਬੜਭਾਗੀ ਨਾਨਕ ਪੂਰਨ ਆਸਾ ਜੀਓ ਮਾਜ ਮਹਲਾ ਪੰਜਵਾਂ ਮੀਂਹ ਪਇਆ ਪਰਮੇਸ਼ੁਰ ਪਾਇਆ ਜੀ ਜਨ ਸਭ ਸੁਖੀ ਵਸਾਇਆ ਗਇਆ ਕਲੇਸ਼ ਭਇਆ ਸੁਖ ਸਾਚਾ ਹਰਿ ਹਰਿ ਨਾਮ ਸੰਭਾਲੀ ਜੀਉ ਜਿਸ ਕਿਸੇ ਤਿਨਹੀਂ ਪ੍ਰਤ ਪਾਰੇ ਪਾਰ ਬ੍ਰਹਮ ਪ੍ਰਭੈ ਰਖਵਾਰੇ ਸੋਹਣੀ ਬੇਨੰਤੀ ਠਾਕੁਰ ਮੇਰਾ ਹੋਈ ਪੂਰਨ ਕਾਲੀ ਜੀਉ ਸਰਬ ਜੀਆਂ ਕੋ ਦੇਵਨ ਹਾਰਾ ਗੁਰਪ੍ਰਸਾਦੀ ਨਦਰ ਨਿਹਾਰਾ ਜਲ ਥਲ ਮਹੀਲ ਸਤਿਪਤਾਣੇ ਸਾਧੂ ਚਰਨ ਪਖਾਲੀ ਜੀਉ ਮਨ ਕੀ ਇਚ ਪਜਾਵਣ ਹਾਰਾ ਸਦਾ ਸਦਾ ਜਾਈ ਬਲਿਹਾਰਾ ਨਾਨਕ ਦਾਨ ਕੀਆ ਦੁਖ ਭੰਜਨ ਰੱਤੇ ਰੰਗ ਰਸਾਲੀ ਜੀਉ ਮਾਜ ਮਹਲਾ ਪੰਜਵਾਂ ਮਨ ਤਨ ਤੇਰਾ ਤਨ ਪੀ ਤੇਰਾ ਤੂੰ ਠਾਕੁਰ ਸਵਾਮੀ ਭਰਾ ਮੇਰਾ ਜੀਉ ਪਿੰਡ ਸਵਰਾਸ ਤੁਮਾਰੀ ਤੇਰਾ ਜੋਰ ਗੋਪਾਲਾ ਜੀਉ ਸਦਾ ਸਦਾ ਤੂੰ ਹੈ ਸੁਖਦਾਈ ਨਿਮ ਨਿਮ ਲਾਗਾਂ ਤੇਰੀ ਪਾਈ ਕਾਰ ਕਮਾਵਾਂ ਜੇ ਤੁਰ ਭਾਵਾਂ ਜਾਂ ਤੂੰ ਦੇ ਦਇਆਲਾ ਜੀਉ ਪ੍ਰਭ ਤੁਮ ਤੇ ਲੈਣਾ ਤੂੰ ਮੇਰਾ ਗਹਿਣਾ ਜੋ ਤੂੰ ਦੇ ਸੋਈ ਸੁਖ ਸਹਿਣਾ ਜਿੱਥੇ ਰੱਖੈ ਬੈਕੁੰਟ ਥਾਈ ਤੂੰ ਸਭਨਾ ਕੇ ਪ੍ਰਤਪਾਲਾ ਜੀਉ ਸਿਮਰ ਸਿਮਰ ਨਾਨਕ ਸੁਖ ਪਾਇਆ ਆਠ ਪਹਿਰ ਤੇਰੇ ਗੁਣ ਗਾਇਆ ਸਗਲ ਮਨੋਰਥ ਪੂਰਨ ਹੋਏ ਕਦੇ ਨਾ ਹੋਏ ਦੁਖਾਲਾ ਜੀਉ ਮਾਂਜ ਮਹਲਾ ਪੰਜਵਾਂ ਪਾਰ ਬ੍ਰਹਮ ਪ੍ਰਮਿਕ ਪਠਾਇਆ ਦਲ ਥਲ ਮਹੀਲ ਤਾਂਦਿਸ਼ ਪਰਤਾਇਆ ਸ਼ਾਂਤ ਭਈ ਬੁੱਝੀ ਸਭ ਤ੍ਰਿਸ਼ਨਾ ਆਨੰਦ ਭਇਆ ਸਭ ਠਾਈ ਜੀਉ ਸੁਖਦਾਤਾ ਦੁਖ ਭੰਜਣ ਹਾਰਾ ਆਪੇ ਬਖਸ਼ ਕਰੇ ਜੀ ਸਾਰਾ ਆਪਣੇ ਕੀਤੇ ਨੂੰ ਆਪਰਤ ਪਾਲੇ ਪਏ ਪੈਰੀ ਤਿਸੈ ਮਨਾਈ ਜੀਉ ਜਾਂ ਕੀ ਸ਼ਰਨ ਪਿਆ ਗਤ ਪਾਈਐ ਸਾਸਾ ਸਰ ਨਾਮ ਧਿਆਈਐ ਤਿਸ ਬਿਨ ਹੋਰ ਨਾ ਦੂਜਾ ਠਾਕੁਰ ਸਭ ਤਿਸੈ ਕੀਆ ਜਾਈ ਜੀਉ ਤੇਰਾ ਮਾਣ ਤਾਣ ਪ੍ਰਭ ਤੇਰਾ ਤੂੰ ਸੱਚਾ ਸਾਹਿਬ ਗੁਣੀ ਗਹਿਰਾ ਨਾਨਕ ਦਾਸ ਕਹਿ ਬੇਨੰਤੀ ਆਠ ਪੈਰ ਤੋਂ ਧਿਆਈ ਜੀਉ ਮਾਜ ਮਹਲਾ ਪੰਜਵਾਂ ਸਭੇ ਸੁਖ ਭਏ ਪ੍ਰਭ ਤੁਠੇ ਗੁਰਪੂਰੇ ਕੇ ਚਰਨ ਮਨ ਉੱਠੇ ਸਹਿਜ ਸਮਾਧ ਲੱਗੀ ਲਿਵਿਅੰਤਰ ਸੋ ਰਸ ਸੋਈ ਜਾਣੈ ਜੀਵ ਅਗਾਮਿਆ ਗੋਚਰ ਸਾਹਿਬ ਮੇਰਾ ਕਟਕੜੇ ਅੰਤਰ ਵਰਤੈ ਨੀਰਾ ਸਦਾ ਅਲਿਪਤ ਜੀਆਂ ਕਾ ਦਾਤਾ ਕੋ ਬਿਰਲਾ ਆ ਪਛਾਣੈ ਜੀਉ ਪ੍ਰਭ ਮਿਲਣੈ ਕੀ ਏ ਨਿਸ਼ਾਨੀ ਮਨ ਕੋ ਸੱਚਾ ਹੁਕਮ ਪਛਾਣੀ ਸਹਿਜ ਸੰਤੋਖ ਸਦਾ ਤ੍ਰਿਪਤਾ ਸੇ ਆਨੰਦ ਖਸਮ ਗਏ ਭਾਣੇ ਜੀਉ ਹੱਥੀਂ ਦਿੱਤੀ ਪ੍ਰਭ ਦੇ ਮਨਹਾਰ ਜਨਮ ਮਰਨ ਰੋਗ ਸਭ ਨਵਾਰੇ ਨਾਨਕ ਦਾਸ ਕੀਏ ਪ੍ਰਭ ਆਪਣੇ ਹਰ ਕੀਰਤਨ ਰੰਗ ਮਾਣੇ ਜੀਉ ਮਾਂਜ ਮਹਲਾ ਪੰਜਵਾਂ ਕੀਨੀ ਦਇਆ ਗੋਪਾਲ ਗੁਸਾਈ ਗੁਰ ਕੇ ਚਰਨ ਵਸੇ ਮਨ ਮਾਹੀ ਅੰਗੀਕਾਰ ਕੀ ਯਤਨ ਕਰਤੈ ਦੁੱਖਾ ਡੇਰਾ ਢਾਇਆ ਜੀਉ ਮੰਥਨ ਵਸਿਆ ਸੱਚਾ ਸੋਈ ਬਿਖੜਾ ਥਾਨ ਨਾ ਦੱਸਿਆ ਕੋਈ ਦੂਤ ਦੁਸ਼ਮਣ ਸਭ ਸੱਜਣ ਹੋਏ ਏਕੋ ਸਵਾਮੀ ਆਇਆ ਜੀਉ ਜੋ ਕਿਛ ਕਰੇ ਸੋ ਆਪੇ ਆਪੈ ਬੁੱਧ ਸਿਆਣਬ ਕਿਛੂ ਨਾ ਜਾਪੈ ਆਪਣਿਆਂ ਸੰਤਾਂ ਨੂੰ ਆਪ ਸਹਾਈ ਪਰ ਭਰਮ ਭੁਲਾਵਾ ਲਾਇਆ ਜੀਉ ਚਰਨ ਕਮਲ ਜਨ ਕਾਇਆ ਧਾਰੂ ਆਠ ਪਹਿਰ ਰਾਮ ਨਾਮ ਅਪਾਰੂ ਸਹਿਜ ਆਨੰਦ ਗਾਵੇ ਗੁਣ ਗੋਬਿੰਦ ਪ੍ਰਭ ਨਾਨਕ ਸਰਬ ਸਮਾਇਆ ਜੀਉ ਮਾਜ ਮਹਲਾ ਪੰਜਵਾਂ ਸੋ ਸੱਚ ਮੰਦਰ ਜਿਤ ਸੱਚ ਧਿਆਈਐ ਸੂਰਜ ਦਾ ਸੁਹੇਲਾ ਜਿਤ ਹਰ ਗੁਣ ਗਾਈਐ ਸਤ ਧਰਤ ਸੁਹਾਵੀ ਜਿਤ ਵਸੈ ਹਰ ਜਨ ਸੱਚੇ ਨਾਮ ਵਿਟੋਂ ਕੁਰਬਾਨ ਜੀਉ ਸੱਚ ਵਡਾਈ ਕੀਮ ਨਾ ਪਾਈ ਕੁਦਰਤ ਕਰਮ ਨਾ ਕਹਿਣਾ ਜਾਈ
ਧਿਆਇ ਧਿਆਇ ਜੀਵੈ ਜਨ ਤੇਰੇ, ਸਤ ਸ਼ਬਦ ਮਨ ਮਾਣੋ ਜੀਓ, ਸਤ ਸਲਹਣ ਵਡਭਾਗੀ ਪਾਈਐ, ਗੁਰਪ੍ਰਸਾਦੀ ਹਰ ਗੁਣ ਗਾਈਐ, ਰੰਗ ਰਤ ਤੇਰੇ ਤੁਰ ਭਾਵੈ, ਸਚ ਨਾਮ ਨਿਸਾਣੋ ਜੀਓ। ਸੱਚੇ ਅੰਤ ਨ ਜਾਣੈ ਕੋਈ, ਥੰਤ ਨੰਤਰ ਸੱਚਾ ਸੋਈ, ਨਾਨਕ ਸਚ ਧਿਆਈਐ ਸਦਹੀ ਅੰਤਰ ਜਾਮੀ ਜਾਣੋ ਜੀਓ। ਮਾਝ ਮਹਲਾ ਪੰਜਵਾਂ, ਰਹਿਣ ਸੁਹਾਵੜੀ ਦਿਨ ਸੁਹਿਲਾ, ਜਪ ਅੰਮ੍ਰਿਤ ਨਾਮ ਸੰਤ ਸੰਗ ਮੇਲਾ। ਘੜੀ ਮੂਰਤ ਸਿਮਰਤ ਪਲ ਬੰਨੈ, ਜੀਵਨ ਸਫਲ ਤਥਾਈ ਜੀਉ, ਸਿਮਰਤ ਨਾਮ ਦੋਖ ਸਭ ਲਾਥੇ, ਅੰਤਰ ਬਾਹਰ ਹਰ ਪਵ ਸਾਥੇ, ਭੈ ਭਉ ਭਰਮ ਖੋਇਆ ਗੁਰਪੂਰੈ, ਦੇਖਾ ਸਭਨੀ ਜਾਈ ਜੀਉ। ਪ੍ਰਭ ਸਮਰਥ ਵੱਡ ਉੱਚੇ ਅਪਾਰਾ, ਨਉ ਨਿਤਨਾਮ ਭਰੇ ਭੰਡਾਰਾ, ਆਦਿ ਅੰਤ ਮਤ ਪ੍ਰਭ ਸੋਈ, ਦੂਜਾ ਲਵੇ ਨ ਲਾਈ ਜੀਉ। ਕਰ ਕਿਰਪਾ ਮੇਰੇ ਦੀਨ ਦਇਆਲਾ, ਜਾਚਕ ਜਾਚੈ ਸਾਦਰ ਵਾਲਾ, ਦੇਹ ਦਾਨ ਨਾਨਕ ਜਨ ਮੰਗੈ, ਸਦਾ ਸਦਾ ਹਰ ਧਿਆਈ ਜੀਉ। ਮਾਝ ਮਹਲਾ ਪੰਜਵਾਂ। ਇੱਥੇ ਤੂੰ ਹੈ ਅੱਗੇ ਆਪੀ, ਜੀਜਨ ਤਰਸਭ ਤੇਰੀ ਥਾਪੀ, ਤੁਧ ਬਨਿਆਵਰ ਨ ਕੋਈ ਕਰਤੇ, ਮੈਂ ਤਾਂ ਰੋਟ ਤੁਮਾਰੀ ਜੀਉ, ਰਸਨਾ ਜਪ ਜਪ ਜੀਵੈ ਸੁਆਮੀ, ਪਾਰ ਬ੍ਰਹਮ ਪ੍ਰਭ ਅੰਤਰ ਜਾਮੀ। ਜਿਨ ਸੇਵਿਆ ਤਨਹੀ ਸੁਖ ਪਾਇਆ, ਸੋ ਜਨਮ ਨ ਜੂਵੈ ਹਰੀ ਜੀਉ। ਨਾਮ

ਕਟੀਐ ਜਮਕੀ ਫਾਸਾ ਜੀਉ। ਚਾਰ ਪਦਾਰਥ ਹਰ ਕੀ ਸੇਵਾ, ਪਾਰ ਜਾਤ ਜਪ ਅਲਖ ਪਿਹਵਾ, ਕੰਮ ਕਰੋਧ ਕਿਲਵੇ ਗੁਰ ਕਾਠੇ, ਪੂਰਨ ਹੋਈ ਆਸਾ ਜੀਓ, ਪੂਰਨ ਭਾਗ ਭਏ ਜਿਸ ਪ੍ਰਾਣੀ, ਸਾਰ ਸੰਗ ਮਿਲੇ ਸਾਰੰਗ ਪਾਣੀ। ਨਾਨਕ ਨਾਮ ਵਸਿਆ ਜਿਸ ਅੰਤਰ, ਪ੍ਰਵਾਨ ਗ੍ਰਸਤ ਉਦਾਸਾ ਜੀਓ, ਮਾਝ ਮਹਲਾ ਪੰਜਵਾਂ, ਸਿਮਰਤ ਨਾਮ ਹਿਰਦੈ ਸੁਖ ਪਾਇਆ, ਕਰ ਕਿਰਪਾ ਭਗਤੀ ਪ੍ਰਗਟਾਇਆ, ਸੰਤ ਸੰਗ ਮਿਲ ਹਰ ਹਰ ਜਪਿਆ, ਬਿਨਸੇ ਆਲ ਸਰੋਗਾ ਜੀਓ, ਜਾਂ ਕੇ ਗ੍ਰਹਿ ਨਾਮ ਨਿਧਰ ਭਾਈ, ਤਿਸ ਮਿਲਿਆ ਜਿਸ ਪੁਰਬ ਕਮਾਈ, ਗਿਆਨ ਧਿਆਨ ਪੂਰਨ ਪਰਮੇਸ਼ਰ, ਪ੍ਰਭ ਸਭ ਨਾ ਗੱਲਾਂ ਜੋਗਾ ਜੀਓ, ਖਿਰ ਮੈਂ ਥਾ ਪਿਓ ਥਾਪਣ ਹਾਰਾ, ਆਪੇ ਕੰਤੀ ਆਪ ਸਾਰਾ, ਲੀਪ ਨਹੀਂ ਜਗ ਜੀਵਨ ਦਾਤੇ, ਦਰਸ਼ਨ ਡਿੱਠੇ ਲੈਣ ਵਜੋਗਾ ਜੀਓ, ਅੰਚਲ ਲਾਏ ਸਭ ਸ੍ਰਿਸ਼ਟ ਤਰਾਈ, ਆਪਣਾ ਨਾਂ ਆਪ ਜਪਾਏ, ਗੁਰਬੋਹਿਤ ਪਾਇਆ ਕਿਰਪਾ ਤੇ, ਨਾਨਕ ਧੁਰ ਸੰਜੋਗਾ ਜੀਓ, ਮਾਝ ਮਹਲਾ ਪੰਜਵਾਂ, ਸੋਈ ਕਰਨਾ ਜੇ ਆਪ ਕਰਾਏ, ਜਿੱਥੇ ਰੱਖੈ ਸਾ ਭਲੀ ਜਾਏ, ਸੋਈ ਸਿਆਣਾ ਸੋ ਪਤਵੰਤਾ, ਹੁਕਮ ਲੱਗੈ ਜਿਸ ਮੀਠਾ ਜੀਓ, ਸਭ ਪਰੋਈ ਇਕਤ ਧਾਗੈ, ਜਿਸ ਲਾਏ ਲਏ ਸੋ ਚਰਨੀ ਲਾਗੈ, ਊਂਦ ਕਵਲ ਜਿਸ ਹੋਏ ਪ੍ਰਗਾਸਾ, ਤਨ ਸਰਬ ਨਿਰੰਜਨ ਡੀਠਾ ਜੀਓ, ਤੇਰੀ ਮਹਿਮਾ ਤੂੰ ਹੈ ਜਾਣੈ, ਆਪਣਾ ਆਪ ਤੂੰ ਆਪ ਪਛਾਣੈ, ਹੰਬਲ ਹਰੀ ਸੰਤਨ ਤੇਰੇ, ਜਿਨ ਕਾਮ ਕ੍ਰੋਧ ਲੋਭ ਪੀਠਾ ਜੀਓ, ਤੂੰ ਨਿਰਵੈਰ ਸੰਤ ਤੇਰੇ ਨਿਰਮਲ, ਜਿਨ ਦੇਖੇ ਸਭ ਉੱਤਰ ਹੈ ਕਲਮਲ, ਨਾਨਕ ਨਾਮ ਧਿਆਏ ਧਿਆਏ ਜੀਵੈ, ਬਿਨਸਿਆ ਭਰਮ ਪਉ ਧੀਠਾ ਜੀਓ, ਮਾਝ ਮਹਲਾ ਪੰਜਵਾਂ, ਝੂਠਾ ਮੰਗਣ ਜੇ ਕੋਈ ਮੰਗੈ, ਤਿਸ ਕੋ ਮਰਤੇ ਘੜੀ ਨਾ ਲਾਗੈ, ਪਾਰ ਬ੍ਰਹਮ ਜੋ ਸਦਹੀ ਸੇਵੈ, ਸੋ ਗੁਰਮਿਲ ਨਿਚਲ ਕਹਿਣਾ, ਪ੍ਰੇਮ ਭਗਤ ਜਿਸ ਕੈ ਮਨ ਲਾਗੀ, ਗੁਣ ਗਾਵੈ ਅੰਨ ਦਿਨ ਨਿਤ ਜਾਗੀ, ਬਾਂ ਪਕੜ ਤੇ ਸਵਾਮੀ ਮੇਲੈ, ਜਿਸ ਕੈ ਮਸਤਕ ਲਹਿਣਾ, ਚਰਨ ਕਮਲ ਭਗਤਾ ਮਨ ਬੁੱਠੇ, ਬਿਨ ਪਰਮੇਸ਼ਰ ਸਗਲੇ ਮੁੱਠੇ, ਸੰਤ ਜਨਾ ਕੀ ਧੂੜ ਨਿਤ ਬਾਂਛੈ, ਨਾਮ ਸੱਚੇ ਕਾ ਗਹਿਣਾ, ਉਠਤ ਬੈਠਤ ਹਰ ਹਰ ਗਾਈਐ, ਜਿਸ ਸਿਮਰਤ ਵਰ ਨੇ ਚਲ ਪਾਈਐ, ਨਾਨਕ ਕੋ ਪ੍ਰਭੁ ਦਇਆਲਾ, ਤੇਰਾ ਕੀਤਾ ਸਹਿਣਾ, ਰਾਗ ਮਾਝ ਮਹਲਾ ਪਹਿਲਾ, ਘਰ ਪਹਿਲਾ, ਅਸ਼ਟਪਦੀਆਂ, ਇੱਕ ਓਅੰਕਾਰ, ਸਤ ਗੁਰ ਪ੍ਰਸਾਦ, ਸ਼ਬਦਨ ਗਾਏ ਹੁਕਮ ਸੁਭਾਏ, ਸੱਚੀ ਦਰਗਾਹ ਮਹਿਲ ਬੁਲਾਏ, ਸੱਚੇ ਦੀਨ ਦਇਆਲ ਮੇਰੇ ਸਾਹਿਬਾ, ਸੱਚੇ ਮਨ ਪਤੀਆਂ ਬਣਿਆ, ਹਾਂ ਵਾਰੀ ਜੀਉ ਵਾਰੀ, ਸ਼ਬਦ ਸੁਹਾਵਣਿਆ, ਅੰਮ੍ਰਿਤ ਨਾਮ ਸਦਾ ਸੁਖਦਾਤਾ, ਗੁਰਮਤੀ ਮਨ ਵਸਾਵਣਿਆ ਰਹਾਉ, ਨਾ ਕੋ ਮੀਰਾ ਹਉ ਕਿਸਕੀਰਾ, ਸਾਚਾ ਠਾਕੁਰ ਤ੍ਰਿਭਵਨ ਮੀਰਾ, ਹਉਮੈ ਕਰ ਕਰ ਜਾਏ ਕਨੀਰੀ, ਕਰ ਅਵਗੁਣ ਪਛਤਾਵਣਿਆ, ਹੁਕਮ ਪਛਾਣੈ ਸੋ ਹਰ ਗੁਣ ਵਖਾਣੈ, ਗੁਰ ਕੈ ਸ਼ਬਦ ਨਾਮ ਨਿਸਾਣੈ, ਸਭਨਾ ਕਦਰ ਲੇਖਾ ਸੱਚੈ, ਛੂਟ ਸੁਨਾਮ ਸੁਹਾਵਣਿਆ, ਮਰਮਕ ਭੂਲਾ ਠਾਉਰ ਨਾ ਪਾਏ, ਜਮਦਰ ਬੱਧਾ ਛੂਟਾਂ ਖਾਏ, ਬਿਨਾਂ ਮੈਂ ਕੋ ਸੰਗ ਨਾ ਸਾਥੀ, ਮੁਕਤੇ ਨਾਮ ਧਿਆਵਣਿਆ, ਸਾਕਤ ਕੂੜੇ ਸੱਚ ਨਾ ਪਾਵੈ, ਦੁਬਿਧਾ ਬੰਧ ਹੋਇਆ ਵੈ ਜਾਵੈ, ਲਿਖਿਆ ਲਿਖ ਨਾ ਮਿਟੈ ਕੋਈ, ਗੁਰਮੁਖ ਮੁਕਤ ਕਰਾਵਣਿਆ, ਪਈ ਜੜੈ ਪਿਰ ਜਾਤੋ ਨਾਹੀ, ਝੂਠ ਵਿਛੁਨੀ ਰੋਵੈ ਤਾਹੀ, ਅਵਗਣ ਮੁੱਠੀ ਮਹਿਲ ਨਾ ਪਾਏ, ਅਵਗਣ ਗੁਣ ਬਖਸ਼ਾਵਣਿਆ, ਪਈ ਜੜੈ ਜਿਨ ਜਾਤਾ ਪਿਆਰਾ, ਪਈ ਜੜੈ ਜਿਨ ਜਾਤਾ ਪਿਆਰਾ, ਗੁਰਮੁਖ ਬੂਝੈ ਤਤ ਵਿਚਾਰਾ, ਆਵਣ ਜਾਣਾ ਠਾਕੁਰ ਹਾਏ, ਸੱਚੈ ਨਾਮ ਸਮਾਵਣਿਆ, ਗੁਰਮੁਖ ਬੂਝੈ ਕਤ ਕਹਾਵੈ, ਸੱਚੇ ਠਾਕੁਰ ਸਾਚੂ ਭਾਵੈ, ਨਾਨਕ ਸੱਚ ਕਹਿ ਬੇਨੰਤੀ, ਸੱਚ ਮਿਲ ਗੁਣ ਗਾਵਣਿਆ, ਮਾਝ ਮਹਲਾ ਤੀਜਾ, ਕਰ ਪਹਿਲਾ, ਕਰਮ ਹੋਵੈ ਸਤਿਗੁਰੂ ਮਿਲਾਏ, ਸੇਵਾ ਸੁਰਤ ਸ਼ਬਦ ਚਿਤ ਲਾਏ, ਹਉ ਮੈਂ ਮਾਰ ਸਦਾ ਸੁਖ ਪਾਇਆ, ਮਾਇਆ ਮੂਹ ਚੁੱਕਾ ਬਣਿਆ, ਹਉ ਵਾਰੀ ਜੀਓ ਵਾਰੀ, ਸਤਿਗੁਰ ਕੈ ਬਲਿਹਾਰਣਿਆ, ਗੁਰਮਤੀ ਪ੍ਰਗਾਸ਼ ਹੋਆ ਜੀ, ਅੰਨ ਦਿਨ ਹਰ ਗੁਣ ਗਾਵਣਿਆ ਰਹਾਉ, ਤਨ ਮਨ ਖੋਜੇ ਤਾਨਾ ਪਾਏ, ਤਾਪਤ ਰੱਖੇ ਠਾਕੁਰ ਹਾਏ, ਗੁਰ ਕੀ ਬਾਣੀ ਅੰਨ ਦਿਨ ਗਾਵੈ, ਸਹਿਜੇ ਭਗਤ ਕਰਾਵਣਿਆ, ਇਸ ਕਾਇਆ ਅੰਦਰ ਵਸਤ ਅਸੰਖਾ, ਗੁਰਮੁਖ ਸਾਚ ਮਿਲਿਆ ਤਾਂ ਵੇਖਾਂ, ਨੌ ਦਰਵਾਜੇ ਦਸਵੇਂ ਮੁਕਤਾ, ਅਨਹਦ ਸ਼ਬਦ ਵਜਾਵਣਿਆ, ਸੱਚਾ ਸਾਹਿਬ ਸੱਚੀ ਨਾਈ, ਗੁਰਪ੍ਰਸਾਦੀ ਮਨ ਵਸਾਈ, ਅੰਨ ਦਿਨ ਸਦਾ ਰਹਿ ਰੰਗ ਰਾਤਾ, ਦਰ ਸੱਚੈ ਸੋਝੀ ਪਾਵਣਿਆ, ਪਾਪ ਪੁੰਨ ਕੀ ਸਾਰ ਨਾ ਜਾਣੀ, ਦੂਜਾ ਲਾਗੀ ਭਰਮ ਭੁਲਾਣੀ, ਅਗਿਆਨੀ ਅੰਧਾ ਮਗ ਨਾ ਜਾਣੈ, ਫਿਰ ਫਿਰ ਆਵਣ ਜਾਵਣਿਆ, ਗੁਰ ਸੇਵਾ ਤੇ ਸਦਾ ਸੁਖ ਪਾਇਆ, ਹਉਮੈ ਮੇਰਾ ਠਾਕੁਰ ਹਾਇਆ, ਗੁਰਸਾ ਕੀ ਮਿਟਿਆ ਅੰਧਿਆਰਾ, ਬੱਜਰ ਕਪਾਟ ਭੁਲਾਵਣਿਆ, ਹਉਮੈ ਵਾਰ ਮਨ ਵਸਾਇਆ, ਗੁਰਚਰਣੀ ਸਦਾ ਚਿਤਲਾਇਆ, ਗੁਰਕਿਰਪਾ ਤੇ ਮੰਤਰ ਨਿਰਮਲ, ਨਿਰਮਲ ਨਾਮ ਧਿਆਵਣਿਆ, ਜੀਵਨ ਮਰਨਾ ਸਭ ਤੁਦੈ ਤਾਈ, ਜਿਸ ਬਖਸ਼ੇ ਤਿਸ ਦੀ ਵਡਿਆਈ, ਨਾਨਕ ਨਾਮ ਧਿਆਏ ਸਦਾ ਤੂੰ, ਜੰਮਣ ਮਰਨ ਸਵਾਰਣਿਆ, ਮਾਝ ਮਹਲਾ ਤੀਜਾ।

0: ਤੇਰਾ ਪਰਮ ਨਿਰਮਲ ਅਗਮ ਹੈ ਪਾਰਾ, ਬਿਨ ਤੱਕੜੀ ਤੋਲੇ ਸੰਸਾਰਾ। ਗੁਰਮੁਖ ਹੋਵੇ ਸੋਈ ਬੂਝੈ ਗੁਣ, ਕਹਿ ਗੁਣੀ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਹਰਿ ਕਾ ਨਾਮ ਮਨ ਵਸਾਵਣਿਆ। ਜੋ ਸੱਚ ਲਾਗੇ ਸੇ ਅੰਦਨ ਜਾਗੇ, ਦਰ ਸੱਚੇ ਸੋਭਾ ਪਾਵਣਿਆ। ਰਹਾਉ ਆਪ ਸੁਣੇ ਤੇ ਆਪੇ ਵੇਖੈ, ਜਿਸ ਨੂੰ ਨਦਰ ਕਰੇ ਸੋਈ ਜਨ ਲੇਖੈ। ਆਪੇ ਲਾਏ ਲਾਏ ਸੋ ਲਾਗੈ, ਗੁਰਮੁਖ ਸੱਚ ਕਮਾਵਣਿਆ। ਜਿਸ ਆਪ ਭੁਲਾਏ ਸੋ ਕਿੱਥੈ ਹੱਥ ਪਾਏ, ਪੂਰਬ ਲਿਖਿਆ ਸੋ ਮੇਟਣਾ ਨਾ ਜਾਏ। ਜਿਨ ਸਤਿਗੁਰ ਮਿਲਿਆ ਸੇਵੜ ਭਾਗੀ, ਪੂਰੇ ਕਰਮ ਮਿਲਾਵਣਿਆ। ਪਈ ਅੜੈ ਤਨ ਅਨਦਨ ਸੁੱਤੀ, ਕੰਤ ਵਸਾਰੀ ਅਵਗਣ ਮੋਤੀ। ਅੰਦਰ ਮੁਸਦਾ ਫਿਰੈ ਬਿਰਲਾਂਦੀ, ਬਿਨ ਪਿਰ ਨੀਂਦ ਨਾ ਪਾਵਣਿਆ। ਪਈ ਜਿਹੜੇ ਸੁਖਦਾਤਾ ਜਾਤਾ, ਹਉ ਮੈਂ ਮਾਰ ਗੁਰ ਸ਼ਬਦ ਪਛਾਤਾ। ਅਸੇ ਸੁਹਾਵੀ ਸਦਾ ਪਿਰ ਰਾਵੇ, ਸਾਜ ਸ਼ਿੰਗਾਰ ਬਣਾ ਬਣਿਆ। 84 ਜੀ ਉਪਾਏ, ਜਿਸ ਨੂੰ ਨਦਰ ਕਰੇ ਤਿਸ ਗੁਰੂ ਮਿਲਾਏ। ਕਿਲਵੇ ਕਾਟ ਸਦਾ ਜਨ ਨਿਰਬਲ, ਦਰ ਸੱਚਿਆ ਨਾਮ ਸੁਹਾਵਣਿਆ। ਲੇਖਾ ਮੰਗੈ ਤਾਂ ਕਿਨ ਦੀਐ, ਸੁਖ ਨਾਹੀ ਫੰਦੂ ਐ ਤੀਐ। ਆਪੇ ਬਖਸ਼ ਲਏ ਪ੍ਰਭ ਸੱਚਾ, ਆਪੇ ਬਖਸ਼ ਮਿਲਾਵਣਿਆ। ਆਪ ਕਰੇ ਤੇ ਆਪ ਕਰਾਏ, ਪੂਰੇ ਗੁਰ ਕੈ ਸ਼ਬਦ ਮਿਲਾਏ। ਨਾਨਕ ਨਾ ਮਿਲੇ ਵਡਿਆਈ, ਆਪੇ ਮੇਲ ਮਿਲਾਵਣਿਆ। ਮਾਝ ਮਹਲਾ ਤੀਜਾ, ਇੱਕੋ ਆਪ ਫਿਰੈ ਪ੍ਰਸੰਨਾ। ਗੁਰਮੁਖ ਵੇਖਾ ਤਾਂ ਹੀ ਮਨ ਭਿੰਨਾ, ਤ੍ਰਿਸ਼ਨਾ ਤਜ ਸਹਿ ਸੁਖ ਪਾਇਆ। ਇੱਕੋ ਮਨ ਵਸਾਵਣਿਆ, ਹਉ ਵਾਰੀ ਜੀਓ ਵਾਰੀ, ਇੱਕ ਸਿਉਂਚ ਥਲਾਵਣਿਆ। ਗੁਰਮਤੀ ਮਾਂ ਨਿਕਤ ਘਰ ਆਇਆ, ਸੱਚੇ ਰੰਗ ਰੰਗਾਵਣਿਆ। ਰਹਾਉ ਇਹ ਜਗ ਭੂਲਾ ਤੈਂ ਆਪ ਭੁਲਾਇਆ, ਇੱਕ ਵਿਸਾਰ ਦੂਜੇ ਲੁਭਾਇਆ। ਆਨੰਦਨ ਸਦਾ ਫਿਰੈ ਭਰਮ ਭੂਲਾ, ਬਿਨਾਂ ਮੈਂ ਦੁੱਖ ਪਾਵਣਿਆ। ਜੋ ਰੰਗ ਰਾਤੇ ਕਰਮ ਵਧਾਤੇ, ਗੁਰਸੇਵਾ ਜੁਗ ਚਾਰੇ ਜਾਤੇ। ਜਿਸਨੂੰ ਆਪ ਦੇ ਵਡਿਆਈ, ਹਰਿ ਕੈ ਨਾਏ ਨਾਮ ਸਮਾਵਣਿਆ। ਮਾਇਆ ਮੋਹਰ ਚੇਤੈ ਨਾਹੀ, ਜੰਪਰ ਬੱਧਾ ਦੁੱਖ ਸਹਾਹੀ। ਅੰਨਾ ਬੋਲਾ ਕਿਛ ਨਦਰ ਨਾ ਆਵੈ, ਮਨਮੁਖ ਪਾਪ ਪਚਾਵਣਿਆ। ਇੱਕ ਰੰਗ ਰਾਤੇ ਜੋਤ ਦੇ ਆਪ ਲਿਵਲਾਏ, ਭਾਏ ਭਗਤੀ ਰਹਿਮਨ ਭਾਏ। ਸਤਿਗੁਰ ਸੇਵਨ ਸਦਾ ਸੁਖਦਾਤਾ, ਸਭ ਇੱਛਾ ਆਪ ਪਜਾਵਣਿਆ। ਹਰ ਜੀਉ ਤੇਰੀ ਸਦਾ ਸਰਣਾਈ, ਆਪੇ ਬਖਸ਼ੇ ਦੇ ਵਡਿਆਈ। ਜਮ ਕਾਲ ਤਿਸ ਨੇੜ ਨਾ ਆਵੈ, ਜੋ ਹਰ ਹਰ ਨਾਮ ਧਿਆਵਣਿਆ। ਅੰਦਨ ਰਾਤੇ ਜੋ ਹਰ ਭਾਏ, ਮੇਰੇ ਪ੍ਰਭ ਮੇਲੇ ਮੇਲ ਮਿਲਾਏ। ਸਦਾ ਸਦਾ ਸੱਚੇ ਤੇਰੀ ਚਰਨਾਈ, ਤੂੰ ਆਪੇ ਸੱਚ ਬੁਝਾਵਣਿਆ। ਜਿਨ ਸੱਚ ਜਾਤਾ ਸੀ ਸੱਚ ਸਮਾਣੇ, ਹਰ ਗੁਣ ਗਾਵੈ ਸੁਖ ਵਖਾਣੇ। ਨਾਨਕ ਨਾਮ ਸਤੇ ਬੈਰਾਗੀ, ਨਿਜਕਰ ਤਾੜੀ ਲਾਵਣਿਆ। ਮਾਝ ਮਹਲਾ ਤੀਜਾ, ਸ਼ਬਦ ਮਰੈ ਸੁਮੂਆ ਜਾਪੈ, ਕਲ ਨਾ ਚਾਪੈ ਦੁੱਖ ਨਾ ਸੰਤਾਪੈ। ਜੋਤੀ ਵਿੱਚ ਮਿਲ ਜੋ ਸਮਾਣੀ, ਸੁਣ ਮਨ ਸੱਚ ਸਮਾਵਣਿਆ। ਹਉ ਵਾਰੀ ਜੀਓ ਵਾਰੀ, ਹਰਿ ਕੈ ਨਾਹੀ ਸੋਭਾ ਪਾਵਣਿਆ। ਸਤਿਗੁਰ ਸੇਵ ਸੱਚ ਚਿਤ ਲਾਇਆ, ਗੁਰਮਤੀ ਸਹਿਜ ਸਮਾਵਣਿਆ। ਰਹਾਉ ਕਾਇਆ ਕੱਚੀ ਕੱਚਾ ਚੀਰ ਹੰਡਾਏ, ਦੂਜਾ ਲਾਗੀ ਮਹਿਲ ਨਾ ਪਾਏ। ਆਂਦਨ ਜਲਦੀ ਫਿਰੈ ਦਿਨ ਰਾਤੀ, ਬਿਨ ਫਿਰ ਬਹੁਤ ਦੁੱਖ ਪਾਵਣਿਆ। ਦੇਹੀ ਜਾਤ ਨਾ ਅੱਗੇ ਜਾਏ, ਜਿੱਥੇ ਲੇਖਾ ਮੰਗੀਐ ਤਿੱਥੇ ਛੁੱਟੈ ਸੱਚ ਕਮਾਏ। ਸਤਿਗੁਰ ਸੇਵਨ ਸੇ ਧਨਵੰਤੇ, ਇੱਥੈ ਉੱਥੈ ਨਾਮ ਸਮਾਵਣਿਆ। ਭੈ ਪਾਏ ਸ਼ਿੰਗਾਰ ਬਣਾਏ, ਗੁਰਪ੍ਰਸਾਦੀ ਮੈਲ ਕਰ ਪਾਏ। ਆਂਦਨ ਸਦਾ ਰਵੈ ਦਿਨ ਰਾਤੀ, ਮਜੀਠੇ ਰੰਗ ਬਣਾ ਬਣਿਆ। ਸਭਨਾ ਪਿਰ ਵਸੈ ਸਦਾ ਨਾਲੇ, ਗੁਰਪ੍ਰਸਾਦੀ ਕੋ ਨਦਰ ਨਿਹਾਲੇ। ਮੇਰਾ ਪ੍ਰਭ ਤੂੰ ਚੋ ਉੱਚਾ, ਕਰ ਕਿਰਪਾ ਮਿਲਾ ਬਣਿਆ। ਮਾਇਆ ਮੋਹ ਇਹ ਜਗ ਸੁੱਤਾ, ਨਾਮ ਵਿਸਾਰ ਅੰਤ ਵਿਗੁੱਤਾ। ਜਿਸ ਤੇ ਸੁੱਤਾ ਸੋ ਜਾ ਗਾਏ, ਗੁਰਮਤਿ ਸੋਜੀ ਪਾਵਣਿਆ। ਆਪਿਓ ਪੀਐ ਸੋ ਭਰਮ ਗਵਾਏ, ਗੁਰਪ੍ਰਸਾਦ ਮੁਕਤ ਗਤ ਪਾਏ। ਭਗਤੀ ਦਿੱਤਾ ਸਦਾ ਬੈਰਾਗੀ, ਆਪ ਮਾਰ ਮਿਲਾਵਣਿਆ। ਆਪਿਓ ਪਾਏ ਧੰਦੇ ਲਾਏ, 84 ਰਿਜ਼ਕ ਆਪੇ ਪੜਾਏ। ਨਾਨਕ ਨਾਮ ਧਿਆਏ ਸੱਚ ਰਾਤੀ, ਜੋ ਤਿਸ ਭਾਵੈ ਸੋ ਕਾਰ ਕਰਾਵਣਿਆ। ਮਾਝ ਮਹਲਾ ਤੀਜਾ, ਅੰਦਰ ਹੀਰਾ ਲਾਲ ਬਣਾਇਆ, ਗੁਰ ਕੈ ਸ਼ਬਦ ਪਰਖ ਪਰਖਾਇਆ। ਜਿਨ ਸੱਚ ਪੱਲੇ ਸੱਚ ਵਖਾਣਿਆ, ਸੱਚ ਕਸਵਟੀ ਲਾਵਣਿਆ। ਹਉ ਵਾਰੀ ਜੀਉ ਵਾਰੀ, ਗੁਰ ਕੀ ਬਾਣੀ ਮਨ ਵਸਾਵਣਿਆ। ਅੰਜਨ ਮਹਿੰਦਰ ਅੰਜਨ ਪਾਇਆ, ਜੋਤੀ ਜੋਤ ਮਿਲਾਵਣਿਆ। ਰਹਾਉ ਇਸ ਕਾਇਆ ਅੰਦਰ ਬਹੁਤ ਪਸਾਰਾ, ਨਾਮ ਨਿਰੰਜਨ ਅਤਾ ਗਮ ਅਪਾਰ। ਗੁਰਮੁਖੋ ਵੈ ਸੋਈ ਪਾਏ, ਆਪੇ ਬਖਸ਼ ਮਿਲਾਵਣਿਆ। ਮੇਰਾ ਠਾਕੁਰ ਸੱਚ ਦ੍ਰਿੜਾਏ, ਗੁਰਪ੍ਰਸਾਦੀ ਸੱਚ ਚਿਤ ਲਾਏ। ਸੱਚੋ ਸੱਚ ਵਰਤੈ ਸਭਨੀ ਥਾਈ, ਸੱਚੇ ਸੱਚ ਸਮਾਵਣਿਆ। ਵੇ ਪ੍ਰਵਾਹ ਸੱਚ ਮੇਰਾ ਪਿਆਰਾ, ਕਿਲ ਵਿਖੇ ਅਵਗੁਣ ਕਾਟਣ ਹਾਰਾ। ਪ੍ਰੇਮ ਪ੍ਰੀਤ ਸਦਾ ਧਿਆਈ ਹੈ, ਪੈ ਭਾਏ ਭਗਤ ਦ੍ਰਿੜਾਵਣਿਆ। ਤੇਰੀ ਭਗਤ ਸੱਚੀ ਜੇ ਸੱਚੇ ਭਾਵ ਹੈ, ਆਪੇ ਦੇ ਨਾ ਪਛੋਤਾਵ ਹੈ। ਸਭਨਾ ਜੀਆਂ ਕਾ ਏਕੋ ਦਾਤਾ, ਸ਼ਬਦੇ ਮਾਰ ਜੀਵਾਵਣਿਆ। ਹਰ ਤੁਧ ਬਾਜੋ ਮੈਂ ਕੋਈ ਨਾਹੀ, ਹਰ ਤੁਧੈ ਸੇਵੀ ਤੈ ਤੁਧ ਸਲਾਹੀ। ਆਪੇ ਮੀਲ ਲਹਿ ਪ੍ਰਭ ਸਾਚੀ, ਪੂਰੇ ਕਰਮ ਤੂੰ ਪਾਵਣਿਆ। ਮੈਂ ਹੋਰ ਨਾ ਕੋਈ ਤੁਧੈ ਜਿਹਾ, ਤੇਰੀ ਨਦਰੀ ਸੀ ਜਿਸ ਦੇਹਾ, ਯੰਦ ਅਨਸਾਰ ਸੰਭਾਲ ਹਰ ਰੱਖੈ, ਗੁਰਮੁਖ ਸਹਿ ਸਮਾਵਣਿਆ। ਤੁਰ ਜੀਵੜ ਮੈਂ ਹੋਰ ਨਾ ਕੋਈ, ਤੁਰ ਆਪੇ ਸਿਰਜੀ ਆਪੇ ਗੋਈ, ਤੂੰ ਆਪੇ ਹੀ ਘਾੜ ਭੰਨ ਸਵਾਰੈ, ਨਾਨਕ ਨਾਮ ਸੁਹਾਵਣਿਆ, ਮਾਝ ਮਹਲਾ ਤੀਜਾ। ਸਭ ਗੜ ਆਪੇ ਭੋਗਣਹਾਰਾ, ਅਲੱਖ ਵਰਤੈ ਅਗਮੈ ਪਾਰਾ, ਗੁਰ ਕੈ ਸ਼ਬਦ ਮੇਰਾ ਹਰ ਪ੍ਰਭ ਧਿਆਈ ਐ, ਸਹਿਜੇ ਸਚ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਗੁਰ ਸ਼ਬਦ ਮਨ ਵਸਾਵਣਿਆ। ਸ਼ਬਦ ਸੂਝੈ ਤਾਂ ਮਨ ਸਿਉ ਲੂਜੈ, ਮਨਸਾ ਮਾਰ ਸਮਾਵਣਿਆ, ਰਹਾਉ ਪੰਚ ਦੂਤ ਮੋਹਿ ਸੰਸਾਰਾ, ਮਨਮੁਖ ਕੰਧੇ ਸੋਧ ਨਾ ਸਾਰਾ। ਗੁਰਮੁਖ ਹੋਵੈ ਸੋ ਆਪਣਾ ਘਰ ਰੱਖੈ, ਪੰਚ ਦੂਤ ਸ਼ਬਦ ਪਚਾਵਣਿਆ, ਇੱਕ ਗੁਰਮੁਖ ਸਦਾ ਸੱਚੈ ਰੰਗ ਰਾਤੇ, ਸਹਿਜੇ ਪ੍ਰਭ ਸਿਵੈ ਅੰਦਰ ਮਾਤੇ। ਮਿਲ ਪ੍ਰੀਤਮ ਸੱਚੇ ਗੁਣ ਗਾਵੈ, ਹਰਦਰ ਸੋਭਾ ਪਾਵਣਿਆ, ਏਕ ਅੰਮਿਕੈ ਆਪਿ ਉਪਾਇਆ, ਦੁਬਿਧਾ ਦੂਜਾ ਤ੍ਰਿਵਿਧ ਮਾਇਆ, ਚੌਥੀ ਪੌੜੀ ਗੁਰਮੁਖ ਉੱਚੀ, ਸੱਚੋ ਸਾਚ ਕਮਾਵਣਿਆ। ਸਭ ਹੈ ਸੱਚਾ ਜੇ ਸੱਚੇ ਭਾਵੈ, ਜਿਨ ਸੱਚ ਜਾਤਾ ਸੋ ਸਹਿਜ ਸਮਾਵੈ, ਗੁਰਮੁਖ ਕਰਨੀ ਸੱਚੇ ਸੇਵੈ, ਸਾਚੇ ਜਾਇ ਸਮਾਵਣਿਆ। ਸੱਚੇ ਬਾਜੋ ਕੋ ਅਵਰ ਨ ਦੂਆ, ਦੂਜੇ ਲਾਗ ਜਗ ਖੱਪ ਖੱਪ ਮੂਆ, ਗੁਰਮੁਖ ਹੋਵੈ ਸੋ ਏਕੋ ਜਾਣੈ, ਏਕੋ ਸੇਵ ਸੁ ਪਾਵਣਿਆ, ਜੀ ਜਨ ਸਭ ਸ਼ਰਨ ਤੁਮਾਰੀ, ਆਪੇ ਧਰ ਦੇਖੈ ਕੱਚੀ ਪੱਕੀ ਸਾਰੀ। ਅੰਦਨ ਆਪੇ ਕਾਰ ਕਰਾਏ, ਆਪੇ ਮੇਲ ਮਿਲਾਵਣਿਆ, ਤੂੰ ਆਪੇ ਮੇਲਾ ਵੇਖੈ ਹਦੂਰ, ਸਭ ਮੈਂ ਆਪਰਿਆ ਭਰਪੂਰ, ਨਾਨਕ ਆਪੇ ਆਪ ਵਰਤੈ, ਗੁਰਮੁਖ ਸੋਜੀ ਪਾਵਣਿਆ, ਮਾਝ ਮਹਲਾ ਤੀਜਾ। ਅੰਮ੍ਰਿਤ ਬਾਣੀ ਗੁਰ ਕੀ ਮੀਠੀ, ਗੁਰਮੁਖ ਵਿਰਲੈ ਕਿਨੈ ਚੱਕ ਡੀਠੀ, ਅੰਤਰ ਪ੍ਰਗਾਸ ਮਹਾਰਸ ਪੀਵੈ, ਦਰ ਸੱਚੇ ਸ਼ਬਦ ਵਜਾਵਣਿਆ। ਆਉ ਵਾਰੀ ਜੀਉ ਵਾਰੀ, ਗੁਰ ਚਰਣੀ ਚਿਤ ਲਾਵਣਿਆ, ਸਤਿਗੁਰ ਹੈ ਅੰਮ੍ਰਿਤ ਸਰ ਸਾਚਾ, ਮਨ ਨਾਵੈ ਮੈਲ ਚੁਕਾਵਣਿਆ, ਰਹਾਉ ਤੇਰਾ ਸੱਚੇ ਕਿਨੈ ਅੰਤ ਨ ਪਾਇਆ, ਗੁਰ ਪ੍ਰਸਾਦ ਕਿਨੈ ਵਿਰਲੈ ਚਿਤ ਲਾਇਆ, ਤੁਰਸਾ ਲਾਨਾ ਰੱਜਾਂ ਕਬਹੂੰ, ਸੱਚੇ ਨਾਵੈ ਕੀ ਭੁਖ ਲਾਵਣਿਆ। ਏਕੋ ਵੇਖਾਂ ਅਵਰ ਨ ਬੀਆ, ਗੁਰ ਪ੍ਰਸਾਦੀ ਅੰਮ੍ਰਿਤ ਪੀਆ, ਗੁਰ ਕੈ ਸ਼ਬਦ ਤਿਖਾ ਨਵਾਰੀ, ਸਹਿਜੇ ਸੂਖ ਸਮਾਵਣਿਆ। ਰਤਨ ਪਦਾਰਥ ਪੱਲਰ ਤਿਆਗੈ, ਮਨ ਮੁਕੰਦਾ ਦੂਜੇ ਪਾਇ ਲਾਗੈ, ਜੋ ਬੀਜੈ ਸੋਈ ਫਲ ਪਾਏ, ਸੁਪਨੇ ਸੁਖ ਨਾ ਪਾਵਣਿਆ। ਆਪਣੀ ਕਿਰਪਾ ਕਰੇ ਸੋਈ ਜਨ ਪਾਏ, ਗੁਰ ਕਾ ਸ਼ਬਦ ਮਨ ਵਸਾਏ, ਅੰਦਰ ਸਦਾ ਰਹੇ ਭੈ ਅੰਦਰ, ਭੈ ਮਾਰ ਭਰਮ ਚੁਕਾਵਣਿਆ। ਭਰਮ ਚੁਕਾਇਆ ਸਦਾ ਸੁਖ ਪਾਇਆ, ਗੁਰਪ੍ਰਸਾਦ ਭਰਮ ਪਰ ਪਾਇਆ, ਅੰਤਰ ਨਿਰਮਲ ਨਿਰਮਲ ਬਾਣੀ, ਹਰਗੁਣ ਸਹਿਜੇ ਗਾਵਣਿਆ, ਸਿਮਰਤ ਸ਼ਾਸ ਬੇਦ ਬਖਾਣੈ, ਭਰਮੇ ਭੂਲਾ ਤਤ ਨ ਜਾਣੈ, ਬਿਨ ਸਤਿਗੁਰ ਸੇਵੀ ਸੁਖ ਨਾ ਪਾਏ, ਦੁਖੋ ਦੁਖ ਕਮਾਵਣਿਆ, ਆਪ ਕਰੇ ਕਿ ਸਾਖੈ ਕੋਈ, ਆਖਣ ਜਾਈਐ ਜੇ ਭੂਲਾ ਹੋਈ, ਨਾਨਕ ਆਪੇ ਕਰੇ ਕਰਾਏ, ਨਾਮੇ ਨਾਮ ਸਮਾਵਣਿਆ, ਮਾਝ ਮਹਲਾ ਤੀਜਾ, ਆਪੇ ਰੰਗੇ ਸਹਿਜ ਸੁਭਾਏ, ਗੁਰ ਕੈ ਸ਼ਬਦ ਹਰ ਰੰਗ ਚੜਾਏ, ਮਨ ਤਨ ਦਿੱਤਾ ਰਸਨਾ ਰੰਗ ਚਲੂਲੀ, ਭੈ ਭਾਏ ਰੰਗ ਚੜਾਵਣਿਆ, ਹਉ ਵਾਰੀ ਜੀਉ ਵਾਰੀ, ਨਿਰਭਉ ਮਨ ਵਸਾਵਣਿਆ, ਗੁਰ ਕਿਰਪਾ ਤੇ ਹਰ ਨਿਰਭਉ ਧਿਆਇਆ, ਬਿਖ ਭਉ ਜਲ ਸ਼ਬਦ ਤਰਾਵਣਿਆ, ਰਹਾਉ ਮਨ ਮੁਖ ਮੁਗਦ ਕਰਹਿ ਚਤੁਰਾਈ, ਨਾਤਾ ਧੋਤਾ ਥਾਇ ਨਾ ਪਾਈ, ਜਿਹਾ ਆਇਆ ਤਿਹਾ ਜਾਸੀ, ਕਰ ਅਵਗੁਣ ਪਛਤਾਵਣਿਆ। ਮਨਮੁਖ ਕੰਧੇ ਕਿਛੂ ਨਾ ਸੂਝੈ, ਮਰਨ ਲਿਖਾਏ ਆਏ ਨੀ ਬੂਝੈ, ਮਨਮੁਖ ਕਰਮ ਕਰੇ ਨੀ ਪਾਏ, ਬਿਨ ਨਾਵੇਂ ਜਨਮ ਗਵਾਵਣਿਆ। ਸੱਚ ਕਰਨੀ ਸ਼ਬਦ ਹੈ ਸਾਰ, ਪੂਰੇ ਗੁਰ ਪਾਈਐ ਮੋਖ ਦੁਆਰ, ਅੰਦਨ ਬਾਣੀ ਸ਼ਬਦ ਸੁਣਾਏ, ਸਤ ਰਾਤੀ ਰੰਗ ਰੰਗਾਵਣਿਆ। ਰਸਨਾ ਹਰ ਰਸ ਰਾਤੀ ਰੰਗ ਲਾਏ, ਮੰਤਨ ਮੋਇਆ ਸਹਿਜ ਸੁਭਾਏ, ਸਹਿਜੇ ਪ੍ਰੀਤਮ ਪਿਆਰਾ ਪਾਇਆ, ਸਹਿਜੇ ਸਹਿਜ ਮਲਾਵਣਿਆ। ਜਿਸ ਅੰਦਰ ਰੰਗ ਸੋਈ ਗੁਣ ਗਾਵੈ, ਗੁਰ ਕੈ ਸ਼ਬਦ ਸਹਿਜੇ ਸੁਖ ਸਮਾਵੈ, ਹਉ ਬਲਿਹਾਰੀ ਸਦਾ ਤਨ ਬਿਟੋਂ, ਗੁਰਸੇਵਾ ਚਿਤ ਲਾਵਣਿਆ। ਸੱਚਾ ਸੱਚੋ ਸੱਚ ਭਤੀਜੈ, ਗੁਰਪ੍ਰਸਾਦੀ ਅੰਦਰ ਭੀਜੈ, ਬੈਸ ਸਥਾਨ ਹਰ ਗੁਣ ਗਾਵੈ, ਆਪੇ ਕਰ ਸਤ ਮਨਾਵਣਿਆ। ਜਿਸਨੋ ਨਦਰ ਕਰੇ ਸੋ ਪਾਏ, ਗੁਰਪ੍ਰਸਾਦੀ ਹਉ ਮੈਂ ਜਾਏ, ਨਾਨਕ ਨਾਮ ਵਸੈ ਮਨ ਅੰਤਰ, ਦਰ ਸੱਚੇ ਸੁਭਾ ਪਾਵਣਿਆ, ਮਾਝ ਮਹਲਾ ਤੀਜਾ। ਸਤਿਗੁਰ ਸੇਵੈ ਵੱਡੀ ਵਡਿਆਈ, ਹਰ ਜੀ ਅਚਿੰਤ ਵਸੈ ਮਨ ਆਈ, ਹਰ ਜੀ ਸਫਲੇ ਬਿਰਖਾ ਅੰਮ੍ਰਿਤ, ਜਨ ਪੀਤਾ ਤਿਸ ਤਖਲ ਹਾਵਣਿਆ, ਹਉ ਵਾਰੀ ਜੀਉ ਵਾਰੀ, ਸਤਸੰਗਤ ਮੇਲ ਮਿਲਾਵਣਿਆ। ਹਰ ਸਤਸੰਗਤ ਆਪੇ ਮਿਲੈ, ਗੁਰਸ਼ਬਦੀ ਹਰ ਗੁਣ ਗਾਵਣਿਆ, ਰਹਾਉ ਸਤਿਗੁਰ ਸੇਵੀ ਸ਼ਬਦ ਸੁਹਾਇਆ, ਜਿਨ ਹਰ ਕਾ ਨਾਮ ਮਨ ਵਸਾਇਆ, ਹਰ ਨਿਰਮਲ ਹਉ ਮੈਂ ਮੈਲ ਗਵਾਏ, ਦਰ ਸੱਚੇ ਸੁਭਾ ਪਾਵਣਿਆ, ਬਿਨ ਗੁਰ ਨਾਮ ਨਾ ਪਾਇਆ ਜਾਏ, ਸਿੱਧ ਸਾਧਕ ਰਹੇ ਬਿਲਾਏ, ਬਿਨ ਗੁਰ ਸੇਵੇ ਸੁਖ ਨਾ ਹੋਵੀ, ਪੂਰੇ ਭਾਗੁਰ ਪਾਵਣਿਆ, ਇਹ ਮਨ ਆਰਸੀ ਕੋਈ ਗੁਰਮੁਖ ਵੇਖੈ, ਮੂਰਚਾ ਨਾ ਲਾਗੈ ਜਾਂ ਹਉਮੈ ਸੁਖ ਹੈ, ਅਨਹਤ ਬਾਣੀ ਨਿਰਮਲ ਸ਼ਬਦ ਵਜਾਏ, ਗੁਰ ਸ਼ਬਦੀ ਸੱਚ ਸਮਾਵਣਿਆ, ਬਿਨ ਸਤਿਗੁਰ ਕੇ ਨਾ ਦੇਖਿਆ ਜਾਏ, ਗੁਰ ਕਿਰਪਾ ਕਰ ਆਪ ਦਿੱਤਾ ਦਿਖਾਏ। ਆਪੇ ਆਪੇ ਆਪ ਮਿਲ ਰਹਿਆ। ਸਹਿਜੀ ਸਹਿਜ ਸਮਾਵਣਿਆ, ਗੁਰਮੁਖ ਹੋਵੇ ਸੋ ਇੱਕ ਸਿਉਂ ਲਿਵਲਾਏ, ਦੂਜਾ ਭਰਮ ਗੁਰ ਸ਼ਬਦ ਜਲਾਏ। ਕਾਇਆ ਅੰਦਰ ਵਣ ਕਰੀ ਵਾਪਾਰ, ਨਾਮ ਨਿਧਾਨ ਸਚ ਪਾਵਣਿਆ। ਗੁਰਮੁਖ ਕਰਨੀ ਹਰ ਕੀਰਤ ਸਾਰ, ਗੁਰਮੁਖ ਪਾਏ ਮੋਖ ਦਵਾਰ। ਅਨ ਦਿਨ ਰੰਗ ਰਤਾ ਗੁਣ ਗਾਵੇ, ਅੰਦਰ ਮਹਿਲ ਬੁਲਾਵਣਿਆ। ਸਤਿਗੁਰ ਦਾਤਾ ਮਿਲਿਆ ਮਿਲਾਇਆ, ਪੂਰੇ ਭਾਗ ਮਨ ਸ਼ਬਦ ਵਸਾਇਆ। ਨਾਨਕ ਨਾਮ ਮਿਲਿਆ ਵਡਿਆਈ, ਹਰ ਸੱਚੇ ਕੇ ਗੁਣ ਗਾਵਣਿਆ। ਮਾਂਜ ਮਹਲਾ ਤੀਜਾ, ਆਪ ਮੰਝਾਏ ਤਾਂ ਸਭ ਕੁਛ ਪਾਏ, ਗੁਰਸ਼ਬਦੀ ਸੱਚੀ ਲਿਵਲਾਏ। ਸੱਚ ਬਣੰਜਿਆ ਸੱਚ ਸੰਗ੍ਰਹਿ, ਸੱਚ ਵਪਾਰ ਕਰਾ ਬਣਿਆ। ਹਉ ਵਾਰੀ ਜੀਓ ਵਾਰੀ, ਹਰ ਗੁਣ ਆਂਦਨ ਗਾਵਣਿਆ। ਹਉ ਤੇਰਾ ਤੂੰ ਠਾਕੁਰ ਮੇਰਾ, ਸ਼ਬਦ ਵਡਿਆਈ ਦੇ ਬਣਿਆ। ਰਹਾਉ ਵੇਲਾ ਵਕਤ ਸਭ ਸੁਹਾਇਆ, ਜਿਸ ਸੱਚਾ ਮੇਰੇ ਮਨ ਭਾਇਆ। ਸੱਚੇ ਸੇਵੈ ਸੱਚ ਵਡਿਆਈ, ਗੁਰ ਕਿਰਪਾ ਤੇ ਸੱਚ ਪਾਵਣਿਆ। ਭਾਉ ਭੋਜਨ ਸਤਿਗੁਰ ਤੁਠੈ ਪਾਏ, ਅੰਦਰ ਚੁੱਕੈ ਹਰ ਸਮਾਨ ਵਸਾਏ। ਸੱਚ ਸੰਤੋਖ ਸਹਿ ਸੁਖ ਬਾਣੀ, ਪੂਰੇ ਗੁਰ ਤੇ ਪਾਵੜਿਆ। ਸਤਿਗੁਰ ਨ ਸੇਵੈ ਮੂਰਖ ਅੰਧ ਗਵਾਰਾ, ਫਿਰ ਕਿੱਥੋਂ ਪਾਇਨ ਮੋਖ ਦੁਆਰਾ। ਮਰਮਰ ਜੰਮੈ ਫਿਰ ਫਿਰੇ ਆਵੈ, ਜਮਦਰ ਝੂਟਾਂ ਖਾਵਣਿਆ। ਸ਼ਬਦੈ ਸਾਧ ਜਾਣੈ ਤਾਂ ਆਪ ਪਛਾਣੈ, ਨਿਰਮਲ ਬਾਣੀ ਸ਼ਬਦ ਬਖਾਣੈ। ਸੱਚੇ ਸੇਵ ਸਦਾ ਸੁਖ ਪਾਇਨ, ਨਉ ਨਿਧ ਨਾਮ ਮਨ ਵਸਾਵਣਿਆ। ਸੋ ਥਾਨ ਸੁਹਾਇਆ ਜੋ ਹਰ ਮਨ ਭਾਇਆ, ਸਤਸੰਗਤ ਬਹਿ ਹਰ ਗੁਣ ਗਾਇਆ। ਆਨ ਦਿਨ ਹਰ ਸਾਲ ਹੈ ਸਾਚਾ, ਨਿਰਮਲ ਨਾਦ ਵਜਾਵਣਿਆ। ਮਨਮੁਖ ਖੋਟੀ ਰਾਜ ਖੋਟਾ ਪਾ, ਸਾਰਾ ਕੂੜ ਕਮਾਵਨ। ਦੁੱਖ ਲੱਗੈ ਭਾਰਾ ਭਰਮੇ ਭੂਲੇ, ਫਿਰ ਦਿਨ ਰਾਤੀ ਮਰ ਜਨਮੈ ਜਨਮ ਗਵਾਵਣਿਆ। ਸੱਚਾ ਸਾਹਿਬ ਮੈਂ ਅਤ ਪਿਆਰਾ, ਪੂਰੇ ਗੁਰ ਕਾ ਸ਼ਬਦ ਆਧਾਰਾ। ਨਾਨਕ ਨਾਮ ਮਿਲਿਆ ਵਡਿਆਈ, ਦੁੱਖ ਸੁੱਖ ਸਮਕਰ ਜਾਣਿਆ। ਮਾਂਜ ਮਹਲਾ ਤੀਜਾ, ਤੇਰੀਆਂ ਖਾਣੀ ਤੇਰੀਆਂ ਬਾਣੀ, ਬਿਨਾਂ ਮੈਂ ਸਭ ਭਰਮ ਪੁਲਾਣੀ। ਗੁਰਸੇਵਾ ਤੇ ਹਰ ਨਾਮ ਪਾਇਆ, ਬਿਨ ਸਤਿਗੁਰ ਕੋਈ ਨਾ ਪਾਵਣਿਆ। ਹਉ ਵਾਰੀ ਜੀਉ ਵਾਰੀ, ਹਰ ਸੇਤੀ ਚਿੱਤ ਲਾਵਣਿਆ। ਹਰ ਸੱਚਾ ਗੁਰ ਭਗਤੀ ਪਾਈਐ, ਸਹਿਜੇ ਮਨ ਵਸਾਵਣਿਆ। ਰਹਾਉ ਸਤਿਗੁਰ ਸੇਵੇ ਤਾਂ ਸਭ ਕੁਛ ਪਾਏ, ਜਿਹੀ ਮਨਸ਼ਾ ਕਰ ਲਾਗੈ ਤੇ ਹਫਲ ਪਾਏ। ਸਤਿਗੁਰ ਦਾਤਾ ਸਭਨਾ ਵੱਥੂ ਕਾ, ਪੂਰੇ ਭਾਗ ਮਿਲਾਵਣਿਆ। ਇਹ ਮਨ ਮੈਲਾ ਇੱਕ ਨਾ ਧਿਆਏ, ਅੰਤਰ ਮਹਿਲ ਲਾਗੀ ਬਹੁ ਦੂਜੈ ਭਾਏ। ਤਟ ਤੀਰਥ ਦਿਸ਼ੰਤਰ ਭਵੈ ਹੰਕਾਰੀ, ਹੋਰ ਬਧੀਰੈ ਹੋਮੈ ਮਲ ਲਾਵਣਿਆ। ਸਤਿਗੁਰ ਸੇਵੇ ਤਾਂ ਮਲ ਜਾਏ, ਜੀਵਿਤ ਮਰੈ ਹਰ ਸਿਉ ਚਿਤ ਲਾਏ। ਹਰ ਨਿਰਮਲ ਸੱਚ ਮੈਲ ਨਾ ਲਾਗੈ, ਸਚ ਲਾਗੈ ਮੈਲ ਗਵਾਵਣਿਆ। ਬਾਜ ਗੁਰੂ ਹੈ ਅੰਧ ਗਵਾਰਾ, ਅਗਿਆਨੀ ਅੰਧਾ ਅੰਧ ਅੰਧਾਰਾ। ਬਿਸ਼ਟਾ ਕੇ ਕੀੜੇ ਬਿਸ਼ਟਾ ਕਮਾਵੈ, ਫਿਰ ਬਿਸ਼ਟਾ ਮਹੇ ਪਚਾਵਣਿਆ। ਮੁਕਤੇ ਸੇਵੇ ਮੁਕਤਾ ਹੋਵੈ, ਹੋਮੈ ਮਮਤਾ ਸ਼ਬਦੇ ਖੋਵੈ। ਅੰਦਿਨ ਹਰ ਜੀਉ ਸੱਚਾ ਸੇਵੀ, ਪੂਰੇ ਭਾਗ ਗੁਰ ਪਾਵਣਿਆ। ਆਪੇ ਬਖਸ਼ੇ ਮੇਲ ਮਿਲਾਏ, ਪੂਰੇ ਗੁਰ ਤੇ ਨਾਮ ਨਿਧ ਪਾਏ। ਸੱਚੇ ਨਾਮ ਸਦਾ ਮਨ ਸੱਚਾ, ਸਤ ਸੇਵੇ ਦੁੱਖ ਗਵਾਵਣਿਆ। ਸਦਾ ਹਜ਼ੂਰ ਦੂਰ ਨਾ ਜਾਣੋ, ਗੁਰ ਸ਼ਬਦੀ ਹਰ ਅੰਤਰ ਪਛਾਣੋ। ਨਾਨਕ ਨਾਮ ਮਿਲੇ ਵਡਿਆਈ, ਪੂਰੇ ਗੁਰ ਤੇ ਪਾਵਣਿਆ। ਮਾਂਜ ਮਹਲਾ ਤੀਜਾ, ਇੱਥੇ ਸਾਚੇ ਸੁਹਾਗੈ ਸਾਚੇ, ਮਨ ਸੱਚਾ ਸੱਚਾ ਸ਼ਬਦ ਰਾਚੇ। ਸੱਚਾ ਸੇਵੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਹਉ ਵਾਰੀ ਜੀਉ ਵਾਰੀ, ਸੱਚਾ ਨਾਮ ਮਨ ਵਸਾਵਣਿਆ। ਸੱਚੇ ਸੇਵੈ ਸੱਚ ਸਮਾਵੈ, ਸੱਚੇ ਕੇ ਗੁਣ ਗਾਵਣਿਆ। ਰਹਾਉ ਪੰਡਿਤ ਪੜ੍ਹੈ ਸਾਧਨਾ ਪਾਵੈ, ਦੂਜੈ ਭਾਏ ਮਾਇਆ ਮਨ ਭਰਮਾਵੈ। ਮਾਇਆ ਮੋਹ ਸਭ ਸੁਧ ਗਵਾਈ, ਕਰੇ ਅਵਗੁਣ ਪਛਤਾਵਣਿਆ। ਸਤਿਗੁਰ ਮਿਲੈ ਤਾਂ ਤਤ ਪਾਈ, ਹਰ ਕਾ ਨਾਮ ਮਨ ਵਸਾਏ। ਸ਼ਬਦ ਮਰਿਆ ਮਨ ਮਾਰੇ, ਆਪਣਾ ਮੁਕਤੀ ਕਾ ਦਰ ਪਾਵਣਿਆ। ਕਿਲ ਵਿਕ ਕਟੈ ਕ੍ਰੋਧ ਨਿਵਾਰੇ, ਗੁਰ ਕਾ ਸ਼ਬਦ ਰਖੈ ਉਰ ਧਾਰੇ। ਸੱਚ ਰਤੇ ਸਦਾ ਬੈਰਾਗੀ, ਹੋਮੈ ਮਾਰ ਮਿਲਾਵਣਿਆ। ਅੰਤਰ ਰਤਨ ਮਿਲੈ ਮਿਲਾਇਆ, ਤ੍ਰਿਵਿਧ ਮਨਸ਼ਾ ਤ੍ਰਿਵਿਧ ਮਾਇਆ। ਪੜ ਪੜ ਪੰਡਿਤ ਮੋਨੀ ਥੱਕੇ, ਚੌਥੇ ਪਰ ਕੀ ਸਾਰ ਨ ਪਾਵਣਿਆ। ਆਪੇ ਰੰਗੀ ਰੰਗ ਚੜਾਏ, ਸੀਜਨ ਰਾਤੇ ਗੁਰ ਸ਼ਬਦ ਰੰਗਾਏ। ਹਰ ਰੰਗ ਚੜਿਆ ਅਤਿ ਅਪਾਰਾ, ਹਰ ਰਸ ਰਸ ਗੁਣ ਗਾਵਣਿਆ। ਗੁਰਮੁਖ ਰਿਧ ਸਿਧ ਸੱਚ ਸੰਜਮ ਸੋਈ, ਗੁਰਮੁਖ ਗਿਆਨ ਨਾਮ ਮੁਕਤ ਹੋਈ। ਗੁਰਮੁਖ ਕਾਰ ਸੱਚ ਕਮਾਵੈ, ਸੱਚੇ ਸੱਚ ਸਮਾਵਣਿਆ। ਗੁਰਮੁਖ ਥਾਪੇ ਥਾਪਿਓ ਥਾਪੇ, ਗੁਰਮੁਖ ਜਾਤ ਪਾਤਸ਼ਾਹ ਵਾਪੇ। ਨਾਨਕ ਗੁਰਮੁਖ ਨਾਮ ਧਿਆਏ, ਨਾਮੇ ਨਾਮ ਸਮਾਵਣਿਆ। ਮਾਂਝ ਮਹਲਾ ਤੀਜਾ, ਉਤਪਤ ਭਰ ਲਓ ਸ਼ਬਦੇ ਹੋਵੈ, ਸ਼ਬਦੇ ਹੀ ਫਿਰ ਉਪਤ ਹੋਵੈ। ਗੁਰਮੁਖ ਵਰਤੈ ਸਭ ਆਪੇ ਸੱਚਾ, ਗੁਰਮੁਖਿ ਉਪਾਇ ਸਮਾਵਣਿਆ। ਹਉ ਵਾਰੀ ਜੀਉ ਵਾਰੀ, ਗੁਰ ਪੂਰਾ ਮਨ ਵਸਾਵਣਿਆ। ਗੁਰ ਤੇ ਸ਼ਾਂਤ ਭਗਤ ਕਰੇ ਦਿਨ ਰਾਤੀ, ਗੁਣ ਕੈ ਗੁਣੀ ਸਮਾਵਣਿਆ। ਰਹਾਉ ਗੁਰਮੁਖ ਧਰਤੀ ਗੁਰਮੁਖ ਪਾਣੀ, ਗੁਰਮੁਖ ਪਵਣ ਬਸੰਤਰ ਖੇਲੇ ਵਡਾਣੀ। ਸੋ ਨਿਗੁਰਾ ਜੋ ਮਰਮਰ ਜੰਮੈ, ਨਿਗੁਰੇ ਆਵਣ ਜਾਵਣਿਆ। ਤਿਨ ਕਰਤੈ ਖੇਲ ਰਚਾਇਆ, ਕਾਇਆ ਸਰੀਰੈ ਵਿੱਚ ਸਭ ਕੁਛ ਪਾਇਆ। ਸ਼ਬਦ ਭੇਦ ਕੋਈ ਮਹਿਲ ਪਾਏ, ਮਹਿਲੈ ਮਹਿਲ ਬੁਲਾਵਣਿਆ। ਸੱਚਾ ਸ਼ਾਹ ਸੱਚੇ ਬਣ ਜਾ ਰੇ, ਸੱਚ ਬਣ ਜੈ ਗੁਰਹੀ ਤੇ ਅਪਾਰੇ। ਸੱਚ ਵਿਹਾਜੈ ਸੱਚ ਕਮਾਵੈ, ਸੱਚੋ ਸੱਚ ਕਮਾਵਣਿਆ। ਬਿਨ ਰਾਸ਼ੀ ਕੋ ਵੱਥ ਕਿਉਂ ਪਾਏ, ਮਨਮੁਖ ਭੂਲੇ ਲੋਕ ਸਵਾਏ। ਬਿਨ ਰਾਸ਼ੀ ਸਭ ਖਾਲੀ ਚੱਲੇ, ਖਾਲੀ ਜਾਏ ਦੁਖ ਪਾਵਣਿਆ। ਇੱਕ ਸੱਚ ਵਣਜਿਆ ਗੁਰ ਸ਼ਬਦ ਪਿਆਰੇ, ਆਪਤ ਰਹਿਣ ਸਗਲੀ ਕੁਲ ਧਾਰੇ। ਆਏ ਸੇ ਪ੍ਰਵਾਨ ਹੋਏ, ਮਿਲ ਪ੍ਰੀਤਮ ਸੁਖ ਪਾਵਣਿਆ। ਅੰਤਰ ਵਸਤ ਮੂੜਾ ਬਾਹਰ ਭਾਲੇ, ਮਨਮੁਖ ਕੰਧਾ ਫਿਰੈ ਬਿਤਾਲੇ। ਜਿੱਥੇ ਵੱਤ ਹੋਵੇ ਤਿੱਥੋਂ ਕੋਈ ਨਾ ਪਾਵੇ, ਮਨਮੁਖ ਭਰਮ ਭੁਲਾਵਣਿਆ। ਆਪੇ ਦੇਵੈ ਸ਼ਬਦ ਬਲਾਏ, ਮਹਿਲੀ ਮਹਿਲ ਸਹਿ ਸੁਖ ਪਾਏ। ਨਾਨਕ ਨਾਮ ਮਿਲੇ ਵਡਿਆਈ, ਆਪੇ ਸੁਣ ਸੁਣ ਧਿਆਵਣਿਆ। ਮਹਾਂ ਜੀ ਮਹਿਲਾ ਤੀਜਾ, ਸਤਿਗੁਰ ਸਾਚੀ ਸਿੱਖ ਸੁਣਾਈ, ਹਰ ਚੇਤੋਵੰਤ ਹੋਈ ਸਿਖਾਈ। ਹਰ ਅਗਾਮਿਆ ਗੁਚਰ ਨਾਥੇ ਜੋਨੀ, ਸਤਿਗੁਰ ਕੀ ਭੈ ਪਾਵਣਿਆ। ਹਾਉ ਵਾਰੀ ਜੀਉ ਵਾਰੀ, ਆਪ ਨਿਵਾਰਣਿਆ। ਆਪ ਗਵਾਏ ਤਾਂ ਹਰ ਪਾਏ, ਹਰ ਸੋ ਸਹਿ ਸਮਾਵਣਿਆ। ਰਹਾਉ ਪੂਰਬ ਲਿਖਿਆ ਸੋ ਕਰਮ ਕਮਾਇਆ, ਸਤਿਗੁਰ ਸੇਵ ਸਦਾ ਸੁਖ ਪਾਇਆ। ਬਿਨ ਭਾਗਾਂ ਗੁਰ ਪਾਈਏ, ਨਾਹੀ ਸ਼ਬਦ ਮੇਲ ਮਿਲਾਮਣਿਆ। ਗੁਰਮੁਖ ਲਿਪਤ ਰਹੇ ਸੰਸਾਰੇ, ਗੁਰ ਕਹਿ ਤਕੀਆ ਨਾਮ ਅਧਾਰੇ। ਗੁਰਮੁਖ ਜੋਰ ਕਰੀ ਕਹਿ ਤਿਸਨੂੰ, ਆਪੇ ਖਪ ਦੁਖ ਪਾਵਣਿਆ। ਮਨਮੁਖ ਕੰਧੇ ਸੁਧ ਨਕਾਈ, ਆਤਮ ਘਾਤੀ ਹੈ ਜਗਤ ਗਸਾਈ। ਨਿੰਦਾ ਕਰ ਕਰ ਬਹੁ ਭਾਰ ਉਠਾਵੈ, ਬਿਨ ਮਜ਼ੂਰੀ ਭਾਰ ਪਚਾਵਣਿਆ। ਇਹ ਜਗ ਵਾੜੀ ਮੇਰਾ ਪ੍ਰਮਾਲੀ, ਸਦਾ ਸੰਭਾਲੇ ਕੋ ਨਾਹੀ ਖਾਲੀ। ਜਿਹੀ ਵਸ ਨਾ ਪਾਏ ਤੇਹੀ ਵਰਤੈ, ਵਾਸੂ ਵਾਸ ਜਣਾਵਣਿਆ। ਮਨਮੁਖ ਰੋਗੀ ਹੈ ਸੰਸਾਰਾ, ਸੁਖਦਾਤਾ ਵਿਸਰਿਆ ਗਮ ਅਪਾਰਾ। ਦੁਖੀ ਨਿਤ ਫਿਰੈ ਬਿਲ ਲਾਂਦੇ, ਬਿਨ ਗੁਰ ਸ਼ਾਂਤ ਨਾ ਪਾਵਣਿਆ। ਜਿਨ ਕੀਤੇ ਸੋਈ ਬਿਦ ਜਾਣੇ, ਆਪ ਕਰੇ ਤਾਂ ਹੁਕਮ ਪਛਾਣੇ। ਜਿਹਾ ਅੰਦਰ ਪਾਏ ਤੇਹਾ ਵਰਤੈ, ਆਪੇ ਬਾਹਰ ਪਾਵਣਿਆ। ਤਿਸ ਬਾਜੋ ਸੱਚੀ ਮੈਂ ਹੋਰ ਨਾ ਕੋਈ, ਜਿਸ ਲਾਇ ਲੈ ਸੋ ਨਿਰਮਲ ਹੋਈ। ਨਾਨਕ ਨਾਮ ਵਸੈ ਘਟ ਅੰਤਰ, ਜਿਸ ਦੇਵੈ ਸੋ ਪਾਵਣਿਆ। ਮਾਂਜ ਮਹਲਾ ਤੀਜਾ, ਅੰਮ੍ਰਿਤ ਨਾ ਮਨ ਵਸਾਏ, ਹਉਮੈ ਮੀਰਾ ਸਬਦ ਗਵਾਏ। ਅੰਮ੍ਰਿਤ ਬਾਣੀ ਸਦਾ ਸਲਾਹੇ, ਅੰਮ੍ਰਿਤ ਅੰਮ੍ਰਿਤ ਪਾਵਣਿਆ। ਹਉ ਵਾਰੀ ਜੀਉ ਵਾਰੀ, ਅੰਮ੍ਰਿਤ ਬਾਣੀ ਮਨ ਵਸਾਵਣਿਆ। ਅੰਮ੍ਰਿਤ ਬਾਣੀ ਮਨ ਵਸਾਏ, ਅੰਮ੍ਰਿਤ ਨਾਮ ਧਿਆਵਣਿਆ। ਰਹਾਉ ਅੰਮ੍ਰਿਤ ਬੋਲੈ ਸਦਾ ਮੁਖ ਵੈਣੀ, ਅੰਮ੍ਰਿਤ ਵੇਖੈ ਪਰਖੈ ਸਦਾ ਨੈਣੀ। ਅੰਮ੍ਰਿਤ ਕਥਾ ਕਹੈ ਸਦਾ ਦਿਨ ਰਾਤੀ, ਅਵਰਾਂ ਆਖ ਸੁਣਾਵਣਿਆ। ਅੰਮ੍ਰਿਤ ਰੰਗ ਰਤਾਲੇ ਬਲਾਏ, ਅੰਮ੍ਰਿਤ ਗੁਰ ਪ੍ਰਸਾਦੀ ਪਾਏ। ਅੰਮ੍ਰਿਤ ਰਸਨਾ ਬੋਲਿਆ ਦਿਨ ਰਾਤੀ, ਮੰਤਨ ਅੰਮ੍ਰਿਤ ਪੀਆ ਬਣਿਆ। ਸੋ ਕਿਛ ਕਰੇ ਜੇ ਚੇਤਨਾ ਹੋਈ, ਤਿਸ ਦਾ ਹੁਕਮ ਮੇਟ ਨਾ ਸਕੈ ਕੋਈ। ਹੁਕਮੇ ਵਰਤੈ ਅੰਮ੍ਰਿਤ ਬਾਣੀ, ਹੁਕਮੇ ਅੰਮ੍ਰਿਤ ਪੀਆ ਬਣਿਆ। ਅਜਬ ਕੰਮ ਕਰਤੇ ਹਰ ਕੇਰੇ, ਇਹ ਮਨ ਭੁੱਲਾ ਜਾਂਦਾ ਫੇਰੇ। ਅੰਮ੍ਰਿਤ ਬਾਣੀ ਸੁਣਚ ਦਲਾਏ, ਅੰਮ੍ਰਿਤ ਸ਼ਬਦ ਵਜਾ ਬਣਿਆ। ਖੋਟੇ ਖਰੇ ਤੁਦਾਪ ਪਾਏ, ਤੁਦਿਆਪੇ ਪਰਖੇ ਲੋਕ ਸਬਾਏ। ਖਰੇ ਪਰ ਖਜ਼ਾਨਾ ਪਾਏ ਹੈ, ਖੋਟੇ ਭਰਮ ਭੁਲਾ ਬਣਿਆ। ਕਿਉਂ ਕਰ ਵੇਖਾਂ ਕਿਉਂ ਸਾਲਾਹੀ, ਗੁਰਪ੍ਰਸਾਦੀ ਸ਼ਬਦ ਸਲਾਹੀ। ਤੇਰੇ ਭਾਣੇ ਵਿੱਚ ਅੰਮ੍ਰਿਤ ਵਸੈ, ਤੂੰ ਭਾਣੇ ਅੰਮ੍ਰਿਤ ਪੀਆ ਬਣਿਆ। ਅੰਮ੍ਰਿਤ ਸ਼ਬਦ ਅੰਮ੍ਰਿਤ ਹਰ ਬਾਣੀ, ਸਤਿਗੁਰ ਸੇਵੈ ਹਿਰਦੈ ਸਮਾਣੀ। ਨਾਨਕ ਅੰਮ੍ਰਿਤ ਨਾਮ ਸਦਾ ਸੁਖਦਾਤਾ, ਪੀ ਅੰਮ੍ਰਿਤ ਸਭ ਭੁੱਖ ਲੈ ਜਾ ਬਣਿਆ। ਮਾਂਜ ਮਹਲਾ ਤੀਜਾ, ਅੰਮ੍ਰਿਤ ਵਰਤੈ ਸਹਿ ਸੁਭਾਏ, ਗੁਰਮੁਖ ਵਿਰਲਾ ਕੋਈ ਜਨ ਪਾਏ। ਅੰਮ੍ਰਿਤ ਪੀ ਸਦਾ ਤ੍ਰਿਪਤਾਸੀ, ਕਰ ਕਿਰਪਾ ਤ੍ਰਿਸ਼ਨਾ ਬੁਝਾ ਬਣਿਆ। ਹਉ ਵਾਰੀ ਜੀਉ ਵਾਰੀ, ਗੁਰਮੁਖ ਅੰਮ੍ਰਿਤ ਪੀਆ ਬਣਿਆ। ਰਸਨਾ ਰਸ ਚਾਕ ਸਦਾ ਰੰਗ ਰਾਤੀ, ਸਹਿਜੇ ਹਰ ਗੁਣ ਗਾ ਬਣਿਆ। ਰਹਾਉ ਗੁਰਪ੍ਰਸਾਦੀ ਸਹਿਜ ਕੋ ਪਾਏ, ਦੁਧਾ ਮਾਰੇ ਇੱਕ ਸੋਨ ਬੁਲਾਏ। ਨਦਰ ਕਰੇ ਤਾਂ ਹਰ ਗੁਣ ਗਾਵੇ, ਨਦਰੀ ਸਜ ਸਮਾ ਬਣਿਆ। ਸਭਨਾ ਉੱਪਰ ਨਦਰ ਪ੍ਰਭ ਤੇਰੀ, ਕਿਸੇ ਥੋੜੀ ਕਿਸੇ ਹੈ ਕਨੇਰੀ। ਤੁਈ ਤੇ ਬਾਹਰ ਕਿਛ ਨਾ ਹੋਵੇ, ਗੁਰਮੁਖ ਸੋਜੀ ਪਾਵਣਿਆ। ਗੁਰਮੁਖ ਤੱਤ ਹੈ ਵਿਚਾਰਾ, ਅੰਮ੍ਰਿਤ ਭਰੇ ਤੇਰੀ ਭੰਡਾਰਾ। ਬਿਨ ਸਤਿਗੁਰ ਸੇਵੇ ਕੋਈ ਨਾ ਪਾਵੇ, ਗੁਰਕਿਰਪਾ ਤੇ ਪਾਵਣਿਆ। ਸਤਿਗੁਰ ਸੇਵੇ ਸੋਜਨ ਸੋ ਹੈ, ਅੰਮ੍ਰਿਤ ਨਾ ਮੰਤਰ ਮਨ ਮੋਹ ਹੈ। ਅੰਮ੍ਰਿਤ ਮੰਤਰ ਬਾਣੀ ਦਿੱਤਾ, ਅੰਮ੍ਰਿਤ ਸਹਿਜ ਸੁਣਾ ਬਣਿਆ। ਮਨਮੁਖ ਭੂਲਾ ਦੂਜੇ ਭਾਏ, ਖਵਾਏ ਨਾਮ ਨਾ ਲੇਵੈ ਮਰੇ ਬੇਖਾਏ। ਅੰਦਨ ਸਦਾ ਵਿਸ਼ਟਾ ਮੈਂ ਵਾਸਾ, ਬਿਨ ਸੇਵਾ ਜਨਮ ਗਵਾ ਬਣਿਆ। ਅੰਮ੍ਰਿਤ ਪੀਵੈ ਜਿਸਨੂੰ ਆਪ ਹੀ ਆਏ, ਗੁਰਪ੍ਰਸਾਦੀ ਸਹਿਜ ਲੈ ਬਿਲਾਏ। ਪੂਰਨ ਪੂਰ ਰਿਹਾ ਸਭ ਆਪੇ, ਗੁਰਮਤ ਨਦਰੀ ਆ ਬਣਿਆ। ਆਪੇ ਆਪ ਨਿਰੰਜਨ ਸੋਈ, ਜਿਨ ਸਿਰਜੀਤ ਨੇ ਆਪੇ ਗੋਈ। ਨਾਨਕ ਨਾਮ ਸੰਭਾਲ ਸਦਾ ਤੂੰ, ਸਹਿਜੇ ਸਹਿਜ ਸਮਾ ਬਣਿਆ। ਮਾਝ ਮਹਲਾ ਤੀਜਾ, ਸੇ ਸੱਚ ਲਾਗੇ ਜੋ ਤੁਰਭਾਏ, ਸਦਾ ਸੱਚ ਸੇਵੈ ਸਹਿ ਸੁਭਾਏ। ਸੱਚਾ ਸ਼ਬਦ ਸੱਚਾ ਸਲਾਹੀ, ਸੱਚਾ ਮੇਲ ਮਿਲਾਵਣਿਆ। ਹਉ ਵਾਰੀ ਜੀਉ ਵਾਰੀ, ਸੱਚ ਸਲਾਹਣਿਆ। ਸੱਚ ਧਿਆਨ ਸੇ ਸੱਚ ਰਾਤੀ, ਸੱਚੇ ਸੱਚ ਸਮਾਵਣਿਆ। ਰਹਾਉ ਜਾਂ ਦੇਖਾਂ ਸੱਚ ਸਭਨੀ ਥਾਈ, ਗੁਰਪ੍ਰਸਾਦੀ ਮਨ ਵਸਾਈ। ਤਨ ਸੱਚਾ ਰਸਨਾ ਸੱਚ ਰਾਤੀ, ਸੱਚ ਸੁਣ ਆਖ ਵਖਾਨਣਿਆ। ਮਨਸਾ ਮਾਰ ਸੱਚ ਸਮਾਣੀ, ਇਨ ਮਨ ਡਿਠੀ ਸਭ ਆਵਣ ਜਾਣੀ। ਸਤਿਗੁਰ ਸੇਵੇ ਸਦਾ ਮਨ ਨੇ ਚਲੋ, ਨਿਚਕਰ ਵਾਸਾ ਪਾਵਣਿਆ। ਗੁਰ ਕਾ ਸ਼ਬਦ ਹਿਰਦਾ ਦਿਖਾਇਆ, ਮਾਇਆ ਮੋਹ ਸ਼ਬਦ ਜਲਾਇਆ। ਸੱਚੋ ਸੱਚਾ ਵੇਖ ਸਲਾਹੀ, ਗੁਰ ਸ਼ਬਦੀ ਸੱਚ ਪਾਵਣਿਆ। ਜੋ ਸੱਚ ਰਾਤੇ ਤਿਨ ਸੱਚੀ ਦੇਵ ਲਾਗੀ, ਹਰ ਨਾਮ ਸੰਭਾਲੈ ਸਿਵੜ ਭਾਗੀ। ਸੱਚਾ ਸ਼ਬਦ ਆ ਮਿਲਾਏ, ਸਤਸੰਗਤ ਸੱਚ ਗੁਣ ਗਾਵਣਿਆ। ਲੇਖਾ ਪੜ੍ਹੀ ਹੈ ਜੇ ਲੇਖੇ ਵਿੱਚ ਹੋਵੇ, ਉਹ ਅਗਾਮ ਅਗੋਚਰ ਸ਼ਬਦ ਸ਼ੁੱਧ ਹੋਵੇ। ਅੰਦਰ ਸੱਚ ਸ਼ਬਦ ਸਲਾਹੀ, ਹੋਰ ਕੋਈ ਨਾ ਕੀਮਤ ਪਾਵਣਿਆ। ਪਰ ਪ੍ਰਥਾ ਕੀ ਸ਼ਾਂਤ ਨਾ ਆਈ, ਤ੍ਰਿਸ਼ਨਾ ਜਾਲੀ ਸੁੱਧ ਨਾ ਕਾਈ। ਬਿਖ ਵਿਹਾਜੈ ਬਿਖ ਮੋਹ ਪਿਆਸੇ, ਕੂੜ ਬੋਲ ਬਿਖਾ ਵਣਿਆ। ਗੁਰਪ੍ਰਸਾਦੀ ਏਕੋ ਜਾਣਾ, ਦੂਜਾ ਮਾਰ ਮਨ ਸਾ ਸਮਾਣਾ। ਨਾਨਕ ਏਕੋ ਨਾਮ ਵਰਤੈ ਮਨ ਅੰਤਰ, ਗੁਰਪ੍ਰਸਾਦੀ ਪਾਵਣਿਆ। ਮਾਜ ਮਹਲਾ ਤੀਜਾ, ਵਰਨ ਰੂਪ ਵਰਤੈ ਸਭ ਤੇਰੇ, ਮਰ ਮਰ ਜੰਮੈ ਫਿਰ ਪਵੈ ਕਣੇਰੇ। ਤੂੰ ਏਕੋ ਨੇ ਚਲਿਆ ਗਮਿਆ ਪਾਰ, ਗੁਰਮਤੀ ਬੂਝ ਬਝਾਵਣਿਆ। ਹਉ ਵਾਰੀ ਜੀਉ ਵਾਰੀ, ਰਾਮ ਨਾਮ ਮਨ ਵਸਾਵਣਿਆ। ਤਿਸ ਰੂਪ ਨਾ ਦੇਖਿਆ ਵਰਨ ਕੋਈ, ਗੁਰਮਤੀ ਆ ਬਝਾਵਣਿਆ ਰਹਾਉ। ਸਭ ਏਕਾ ਜੋਤ ਜਾਣੈ ਜੇ ਕੋਈ, ਸਤਿਗੁਰ ਸੇਵਿਆ ਪ੍ਰਗਟ ਹੋਈ। ਗੁਪਤ ਪ੍ਰਗਟ ਵਰਤੈ ਸਭ ਥਾਈ, ਜੋਤੀ ਜੋਤ ਮਿਲਾਵਣਿਆ। ਤਿਸ਼ਨਾ ਅਗਨ ਜਲੈ ਸੰਸਾਰਾ, ਲੋਭ ਅਭਿਮਾਨ ਬਹੁਤ ਹੰਕਾਰਾ। ਮਰ ਮਰ ਜਨਮੈ ਪਤ ਗੁਆਏ, ਆਪਣੀ ਬਿਰਥਾ ਜਨਮ ਗਵਾਵਣਿਆ। ਗੁਰ ਕਾ ਸ਼ਬਦ ਗੁਬਿਰਲਾ ਬੂਝੈ, ਆਪ ਮਾਰੇ ਤਾਂ ਤ੍ਰਿਭਵਨ ਸੂਝੈ। ਫੇਰੋ ਮਰੈ ਨਾ ਮਰ ਨਾ ਹੋਵੈ, ਸਹਿਜੇ ਸਹਿਜ ਸਮਾਵਣਿਆ। ਮਾਇਆ ਮੈਂ ਫਿਰ ਚਿੱਤ ਨਾ ਲਾਏ, ਗੁਰ ਕੈ ਸ਼ਬਦ ਸਦ ਰਹਿ ਸਮਾਏ। ਸੱਚ ਸਲਾਹੇ ਸਭ ਕਟ ਅੰਤਰ, ਸੱਚੋ ਸੱਚ ਸੁਹਾਵਣਿਆ। ਸੱਚ ਸਲਾਹੀ ਸਦਾ ਹਜ਼ੂਰੀ, ਗੁਰ ਕੈ ਸ਼ਬਦ ਰਹਿਆ ਭਰਪੂਰੇ। ਗੁਰਪ੍ਰਸਾਦੀ ਸੱਚ ਨਦਰੀ ਆਵੈ, ਸੱਚੇ ਹੀ ਸੁਖ ਪਾਵਣਿਆ। ਸੱਚ ਮਨ ਅੰਦਰ ਰਹਿ ਸਮਾਏ, ਸਦਾ ਸੱਚ ਨੇ ਚਲੇ ਆਵੈ ਨਾ ਜਾਈ। ਸੱਚੇ ਲਾਗੈ ਸੁ ਮਨ ਨਿਰਮਲ, ਗੁਰਮਤੀ ਸੱਚ ਸਮਾਵਣਿਆ। ਸੱਚ ਸਲਾਹੀ ਔਰ ਨ ਕੋਈ, ਜਿਸ ਸੇਵਿਆ ਸਦਾ ਸੁਖ ਹੋਈ। ਨਾਨਕ ਨਾਮਰਤ ਵਿਚਾਰੀ, ਸੱਚੋ ਸੱਚ ਕਮਾਵਣਿਆ। ਮਾਂ ਜੇ ਮਹਲਾ ਤੀਜਾ, ਨਿਰਮਲ ਸ਼ਬਦ ਨਿਰਮਲ ਹੈ ਬਾਣੀ, ਨਿਰਮਲ ਜੋਤ ਸਭ ਮਾਹੇ ਸਮਾਣੀ। ਨਿਰਮਲ ਬਾਣੀ ਹਰ ਸਾਲਾਹੀ, ਜਪ ਹਰ ਨਿਰਮਲ ਮਹਿਲ ਗੁਆਵਣਿਆ। ਹਉ ਵਾਰੀ ਜੀਉ ਵਾਰੀ, ਸੁਖਦਾਤਾ ਮਨ ਵਸਾਵਣਿਆ। ਹਰ ਨਿਰਮਲ ਗੁਰ ਸ਼ਬਦ ਸਲਾਹੀ, ਸ਼ਬਦੋ ਸੁਣ ਤਿਸਾਂ ਬਿਟਾਵਣਿਆ ਰਹਾਉ। ਨਿਰਮਲ ਨਾਮ ਵਸਿਆ ਮਨ ਆਏ, ਮੰਤਨ ਨਿਰਮਲ ਮਾਇਆ ਮੋਹ ਗਵਾਏ। ਨਿਰਮਲ ਗੁਣ ਗਾਵੇ ਨਿ ਸਾਚੇ ਗਏ, ਨਿਰਮਲ ਨਾਦ ਵਜਾਵਣਿਆ। ਨਿਰਮਲ ਅੰਮ੍ਰਿਤ ਗੁਰ ਤੇ ਪਾਇਆ, ਵਿੱਚੋਂ ਆਪ ਮੂਆ ਤਿੱਥੈ ਮੋਹ ਨਾ ਮਾਇਆ। ਨਿਰਮਲ ਗਿਆਨ ਧਿਆਨ ਅਤ ਨਿਰਮਲ, ਨਿਰਮਲ ਬਾਣੀ ਮਨ ਵਸਾਵਣਿਆ। ਜੋ ਨਿਰਮਲ ਸੇਵੇ ਸੋ ਨਿਰਮਲ ਹੋਵੇ, ਹਉ ਮੈਂ ਮੈਲ ਗੁਰ ਸ਼ਬਦੇ ਧੋਵੈ। ਨਿਰਮਲ ਵਾਜੈ ਅਨਹਤਨ ਬਾਣੀ, ਦਰ ਸੱਚੈ ਸੋਭਾ ਪਾਵਣਿਆ। ਨਿਰਮਲ ਤੇ ਸਭ ਨਿਰਮਲ ਹੋਵੈ, ਨਿਰਮਲ ਮਨੁਆ ਸ਼ਬਦ ਪਰੋਵੈ। ਨਿਰਮਲ ਨਾਮ ਲੱਗੇ ਬੜਭਾਗੀ, ਨਿਰਮਲ ਨਾਮ ਸੁਹਾਵਣਿਆ। ਸੋ ਨਿਰਮਲ ਜੋ ਸ਼ਬਦੇ ਸੋ ਹੈ, ਨਿਰਮਲ ਨਾਮ ਮਨ ਤਨ ਮੋਹ ਹੈ। ਸੱਚ ਨਾਮ ਮਲ ਕਦੇ ਨਾ ਲਾਗੈ, ਮੁਕੂਜਲ ਸੱਚ ਕਰਾਵਣਿਆ। ਮਨ ਮੈਲਾ ਹੈ ਦੂਜੇ ਭਾਏ, ਮੈਲਾ ਚੌਂਕਾ ਮੈਲੈ ਥਾਏ। ਮੈਲਾ ਖਾਏ ਫਿਰ ਮੈਲ ਵਧਾਏ, ਮਨਮੁਖ ਮੈਲ ਦੁੱਖ ਪਾਵਣਿਆ। ਮੈਲੇ ਨਿਰਮਲ ਸਭ ਹੁਕਮ ਸੁਭਾਏ, ਸੇ ਨਿਰਮਲ ਜੋਹਰ ਸਾਚੇ ਭਾਏ। ਨਾਨਕ ਨਾਮ ਵਸੈ ਮਨ ਅੰਤਰ, ਗੁਰਮੁਖ ਮੈਲ ਚੁਕਾਵਣਿਆ। ਮਾਂਜ ਮਹਲਾ ਤੀਜਾ, ਗੋਬਿੰਦ ਉਜਲ ਉਜਲ ਹੰਸਾ, ਮਨ ਬਾਣੀ ਨਿਰਮਲ ਮੇਰੀ ਮਨਸ਼ਾ। ਮੁੱਖ ਉਜਲ ਸਦਾ ਮੁੱਖ ਸੋ ਹੈ, ਅਤ ਉਜਲ ਨਾਮ ਧਿਆਵਣਿਆ। ਹਉ ਵਾਰੀ ਜੀਉ ਵਾਰੀ, ਗੋਬਿੰਦ ਗੁਣ ਗਾਵਣਿਆ। ਗੋਬਿੰਦ ਗੋਬਿੰਦ ਕਹਿ ਦਿਨ ਰਾਤੀ, ਗੋਬਿੰਦ ਗੁਣ ਸ਼ਬਦ ਸੁਣਾਵਣਿਆ ਰਹਾਉ। ਗੋਬਿੰਦ ਗਾਵੈ ਸਾਈ ਸੁਭਾਏ, ਗੁਰ ਕੇ ਪੈ ਉਜਲ ਹਉਮੈ ਮਲ ਜਾਏ। ਸਦਾ ਆਨੰਦ ਰਹੇ ਭਗਤ ਕਰੇ ਦਿਨ ਰਾਤੀ, ਸੁਣ ਗੋਬਿੰਦ ਗੁਣ ਗਾਵਣਿਆ। ਮਨੁਆ ਨਾਚੈ ਭਗਤ ਲੜਾਏ, ਗੁਰ ਕੈ ਸ਼ਬਦ ਮਨੈ ਮਨ ਮਿਲਾਏ। ਸੱਚਾ ਤਾਲ ਪੂਰੇ ਮਾਇਆ ਮੋਹ ਚੁਕਾਏ, ਸ਼ਬਦੇ ਨਿਰਤ ਕਰਾਵਣਿਆ। ਉੱਚਾ ਕੂਕੇ ਤਨਾ ਪਛਾੜੇ, ਮਾਇਆ ਮੋਹ ਜੋਇਆ ਜਮਕਾਲੇ। ਮਾਇਆ ਮੋਹ ਸਮਨੈ ਨਚਾਏ, ਅੰਤਰ ਕਪਟ ਦੁੱਖ ਪਾਵਣਿਆ। ਗੁਰਮੁਖ ਭਗਤਾਂ ਆਪ ਕਰਾਏ, ਤਨ ਮਨ ਰਤਾ ਸਹਿ ਸੁਭਾਏ। ਬਾਣੀ ਵੱਜੈ ਸ਼ਬਦ ਵਜਾਏ, ਗੁਰਮੁਖ ਭਗਤ ਥਾਂ ਪਾਵਣਿਆ। ਬਹੁ ਤਾਲ ਪੂਰੇ ਵਾਜੇ ਵਜਾਏ, ਨਾ ਕੋ ਸੁਣੇ ਨਾ ਮਨ ਵਸਾਏ। ਮਾਇਆ ਕਾਰਨ ਪਿੜ ਬੰਧ ਨਾਚੈ, ਦੂਜੇ ਭਾਏ ਦੁੱਖ ਪਾਵਣਿਆ। ਜਿਸ ਅੰਤਰ ਪ੍ਰੀਤ ਲੱਗੈ ਸੋ ਮੁਕਤਾ, ਇੰਦਰੀ ਵਸ ਸੱਚ ਸੰਜਮ ਯੁਕਤਾ। ਗੁਰ ਕੈ ਸ਼ਬਦ ਸਦਾ ਹਰ ਧਿਆਈ, ਇਹਾ ਭਗਤ ਹਰ ਭਾਵਣਿਆ। ਗੁਰਮੁਖ ਭਗਤ ਜੁਗ ਚਾਰੇ ਹੋਈ, ਹੋਰਤ ਭਗਤ ਨਾ ਪਾਏ ਕੋਈ। ਨਾਨਕ ਨਾਮ ਗੁਰ ਭਗਤੀ ਪਾਈਐ, ਗੁਰਚਰਨੀ ਚਿਤ ਲਾਵਣਿਆ। ਮਾਂ ਜ ਮਹਲਾ ਤੀਜਾ, ਸੱਚਾ ਸੇਵੀ ਸੱਚ ਸਲਾਹੀ। ਸੱਚੇ ਨਾਹਿ ਦੁੱਖ ਅਭੀ ਨਾਹੀ, ਸੁਖਦਾਤਾ ਸੇਵਨ ਸੁਖ ਪਾਇਨ। ਗੁਰਮਤ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਸੁਖ ਸਹਿਜ ਸਮਾਧ ਲਗਾਵਣਿਆ। ਜੋ ਹਰ ਸੇਵੈ ਸੀ ਸਦਾ ਸੋ ਹੈ, ਸ਼ੁਭਾ ਸੁਰਤ ਸੁਹਾਵਣਿਆ ਰਹਾਉ। ਸਭ ਕੋ ਤੇਰਾ ਭਗਤ ਕਹਾਏ, ਸਹੀ ਭਗਤ ਤੇਰੇ ਮਨ ਭਾਏ। ਸੱਚ ਬਾਣੀ ਤੁਦੈ ਸਲਾਹਨ, ਰੰਗਰਾਤੇ ਭਗਤ ਕਰਾਵਣਿਆ। ਸਭ ਕੋ ਸੱਚੇ ਹਰ ਜੀਉ ਤੇਰਾ, ਗੁਰਮੁਖ ਮਿਲੈ ਤਾਂ ਚੁੱਕੈ ਫੇਰਾ। ਜਾਂ ਤੁਰ ਭਾਵੈ ਤਾਂ ਨਾ ਰਚਾਵੈ, ਤੂੰ ਆਪੇ ਨਾਉ ਜਪਾਵਣਿਆ। ਗੁਰਮਤੀ ਹਰ ਮਨ ਵਸਾਇਆ, ਹਰ ਸੋਖ ਸਭ ਮੋਹ ਗਵਾਇਆ। ਇੱਕ ਸਿਉਂ ਲਿਵ ਲਾਗੀ, ਸਦ ਹੀ ਹਰ ਨਾਮ ਮਨ ਵਸਾਵਣਿਆ, ਭਗਤ ਰੰਗ ਰਾਤੀ ਸਦਾ ਤੀਰੇ ਚਾਏ, ਨਾਨਕ ਨਾ ਵਸਿਆ ਮਨ ਆਏ, ਪੂਰੇ ਭਾਗ ਸਤਿਗੁਰ ਪਾਇਆ, ਸ਼ਬਦੇ ਮੇਲ ਮਿਲਾ ਬਣਿਆ, ਤੂੰ ਦਇਆਲ ਸਦਾ ਸੁਖਦਾਤਾ, ਤੂੰ ਆਪੇ ਮਿਲੈ ਗੁਰਮੁਖ ਜਾਤਾ, ਤੂੰ ਆਪੇ ਦੇਵੈ ਨਾਮ ਵਡਾਈ, ਨਾਮਰ ਤੇ ਸੁਖ ਪਾਵਣਿਆ, ਸਦਾ ਸਦਾ ਸਾਚੇ ਤੁਰਸਾ ਲਾਹੀ ਗੁਰਮੁਖ ਜਾਤਾ, ਦੂਜਾ ਕੋ ਨਾਹੀ ਇੱਕ ਸਿਮਨ ਰਹਿ ਸਮਾਈ, ਮਨ ਮੰਨਿਆ ਮਨੈ ਮਿਲਾਵਣਿਆ, ਗੁਰਮੁਖ ਹੋਵੈ ਸੋ ਸਾ ਲਾਹੀ, ਸਾਚੇ ਠਾਕੁਰ ਵੀ ਪਰਵਾਹੀ, ਨਾਨਕ ਨਾਮ ਵਸੈ ਮਨ ਅੰਤਰ, ਗੁਰਸ਼ਬਦੀ ਹਰ ਮੇਲਾ ਬਣਿਆ, ਮਾਂਜ ਮਹਲਾ ਤੀਜਾ, ਤੇਰੇ ਭਗਤ ਸੋਹੈ ਸਾਚੇ ਦਰਬਾਰੇ, ਗੁਰ ਕੈ ਸ਼ਬਦ ਨਾਮ ਸਵਾਰੇ, ਸਦਾ ਆਨੰਦ ਰਹੇ ਦਿਨ ਰਾਤੀ, ਗੁਣ ਕਹਿ ਗੁਣੀ ਸਮਾਵਣਿਆ, ਹਉ ਵਾਰੀ ਜੀਓ ਵਾਰੀ, ਨਾਮ ਸੁਣ ਮਨ ਵਸਾਵਣਿਆ, ਹਰ ਜੀਉ ਸੱਚਾ ਉੱਚਾ ਉੱਚਾ, ਹਉ ਮੈਂ ਮਰ ਮਿਲਾਵਣਿਆ ਰਹਾਉ, ਹਰ ਜੀਉ ਸਾਚਾ ਸਾਚੀ ਨਾਈ, ਗੁਰਪ੍ਰਸਾਦੀ ਕਿਸੈ ਮਿਲਾਈ, ਗੁਰ ਸ਼ਬਦ ਮਿਲੈ ਸੇ ਵਿਛੜੈ ਨਾਹੀ, ਸਹਿਜੇ ਸੱਚ ਸਮਾਵਣਿਆ, ਤੋਇ ਤੇ ਬਾਹਰ ਕਛੂ ਨਾ ਹੋਏ, ਤੂੰ ਕਰ ਕਰ ਵੇਖੈ ਜਾਣੈ ਸੋਏ, ਆਪੇ ਕਰੇ ਕਰਾਏ ਕਰਤਾ ਗੁਰਮਤਿ ਆਮ ਮਿਲਾ ਬਣਿਆ, ਕਾਮਣ ਗੁਣਮੰਤੀ ਹਰ ਪਾਏ, ਭੈ ਪਾਏ ਸ਼ਿੰਗਾਰ ਬਣਾਏ, ਸਤਿਗੁਰ ਸੇਵ ਸਦਾ ਸੁਹਾਗਣ, ਸੱਚ ਉਪਦੇਸ਼ ਸਮਾਵਣਿਆ, ਸ਼ਬਦ ਵਿਸਾਰਨ ਤਿੰਨਾ ਠੌਰ ਨ ਠਾਉ, ਭਰਮ ਭੂਲੇ ਜਿਉਂ ਸੁਣੇ ਘਰ ਕਾਉ, ਹਲਤ ਪਲਤੀ ਦੋਵੇਂ ਗਵਾਏ, ਦੁੱਖੇ ਦੁੱਖ ਵਿਹਾਵਣਿਆ, ਲਿਖਦਿਆਂ ਲਿਖਦਿਆਂ ਕਾਗਦ ਮਸਕ ਹੋਈ, ਦੂਜਾ ਭਾਈ ਸੁਖ ਪਾਏ ਨਾ ਕੋਈ, ਕੂੜ ਲਿਖੈ ਤੇ ਕੂੜ ਕਮਾਵੈ, ਜਲ ਜਾਵੈ ਕੂੜ ਚਿਤ ਲਾਵਣਿਆ, ਗੁਰਮੁਖ ਸੱਚੋ ਸੱਚ ਲਿਖੈ ਵਿਚਾਰ, ਸਿਜਨ ਸੱਚੇ ਭਾਵੈ ਮੁਕਤ ਵਾਰ, ਸੱਚ ਕਾਗਦ ਕਲਮ ਸਮਾਣੀ, ਸੱਚ ਲਿਖ ਸੱਚ ਸਮਾਵਣਿਆ, ਮੇਰਾ ਪ੍ਰਬੰਤਰ ਬੈਠਾ ਵੇਖੈ, ਗੁਰਪ੍ਰਸਾਦੀ ਮਿਲੈ ਸੋਈ ਜਨ ਲੇਖੈ, ਨਾਨਕ ਨਾਮ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਂਜ ਮਹਲਾ ਤੀਜਾ, ਆਤਮ ਰਾਮ ਪ੍ਰਗਾਸ਼ ਗੁਰ ਤੇ ਹੋਵੈ, ਹਉਮੈ ਮੈਲ ਲਗੀ ਗੁਰਸ਼ਬਦੀ ਖੋਵੈ, ਮਨ ਨਿਰਮਲ ਅੰਦਨ ਭਗਤੀ ਰਾਤਾ, ਭਗਤ ਕਰੇ ਹਰ ਪਾਵਣਿਆ, ਹਉ ਵਾਰੀ ਜੀਉ ਵਾਰੀ, ਆਪ ਭਗਤ ਕਰਨ ਅਵਰਾਮ ਭਗਤ ਕਰਾਵਣਿਆ, ਤਿਨ ਭਗਤ ਨਾ ਕੋ ਸਦਾ ਨਮਸਕਾਰ ਕੀਜੈ, ਜੀਵੰਦਨ ਹਰ ਗੁਣ ਗਾਵਣਿਆ ਰਹਾਉ, ਆਪੇ ਕਰਤਾ ਕਾਰਨ ਕਰਾਏ, ਜਿਤ ਭਾਵੈ ਤਿਤ ਕਾਰੈ ਲਾਏ, ਪੂਰੇ ਭਾਗ ਗੁਰਸੇਵਾ ਹੋਵੈ, ਗੁਰਸੇਵਾ ਤੇ ਸੁਖ ਪਾਵਣਿਆ, ਮਰ ਮਰ ਜੀਵੈ ਤਾਂ ਕੁਛ ਪਾਏ, ਗੁਰਪ੍ਰਸਾਦੀ ਮਨ ਵਸਾਏ, ਸਦਾ ਮੁਕਤ ਹਰ ਮਨ ਵਸਾਏ, ਸਹਿਜੇ ਸਹਿਜ ਸਮਾਵਣਿਆ, ਬਹੁ ਕਰਮ ਕਮਾਵੈ ਮੁਕਤ ਨ ਪਾਏ, ਦੇਸ਼ਾਂਤਰ ਪਵੈ ਦੂਜੈ ਭਾਏ ਖਵਾਏ, ਬਿਰਥਾ ਜਨਮ ਗਵਾਇਆ ਕਪਟੀ, ਬਿਨ ਸ਼ਬਦੈ ਦੁਖ ਪਾਵਣਿਆ, ਧਾਵਤ ਰੱਖੈ ਠਾਕ ਰਹਾਏ, ਗੁਰਪ੍ਰਸਾਦੀ ਪਰਮ ਪਦ ਪਾਏ, ਸਤਿਗੁਰ ਆਪੇ ਮੇਲ ਮਿਲਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਇੱਕ ਕੂੜ ਲਾਗੇ ਕੂੜੇ ਫਲ ਪਾਏ, ਦੂਜੇ ਭਾਏ ਬਿਰਥਾ ਜਨਮ ਗਵਾਏ, ਆਪ ਡੁੱਬੇ ਸਗਲੇ ਕੁੜ ਡੁੱਬੇ, ਕੂੜ ਬੋਲ ਬਿਖਾਵਣਿਆ, ਇਸ ਤਨ ਮੈਂ ਮਨ ਕੋ ਗੁਰਮੁਖ ਦੇਖੈ, ਪਾਏ ਭਗਤ ਜਾਂ ਹਉ ਮੈਂ ਸੁਖ, ਸਿੱਧ ਸਾਧਕ ਮੋਹਨ ਧਾਰੀ ਰਹੇ ਲਿਵਲਾਏ, ਤਿੰਨ ਪੀ ਤਨ ਮੈਂ ਮਨ ਨਾ ਦਿਖਾਵਣਿਆ, ਆਪ ਕਰਾਏ ਕਰਤਾ ਸੋਈ, ਹੋਰ ਕੇ ਕਰੇ ਕੀਤੇ ਕਿਆ ਹੋਈ, ਨਾਨਕ ਜਿਸ ਨਾਮ ਦਿਵੈ ਸੂਲੀ ਵੈ, ਨਾਮੋ ਮਨ ਵਸਾਵਣਿਆ, ਮਾਂਜ ਮਹਲਾ ਤੀਜਾ, ਇਸ ਗੁਫਾ ਮੈਂ ਕੁੱਟ ਭੰਡਾਰਾ, ਤਿਸ ਵਿੱਚ ਵਸੈ ਹਰਾ ਲੱਖਿਆ ਪਾਰਾ, ਆਪੇ ਗੁਪਤ ਪ੍ਰਗਟ ਹੈ, ਆਪੇ ਗੁਰਸ਼ਬਦੀ ਆ ਵਜਾਵਣਿਆ, ਹਉ ਵਾਰੀ ਜੀਓ ਵਾਰੀ, ਅੰਮ੍ਰਿਤ ਨਾਮ ਮਨ ਵਸਾਵਣਿਆ, ਅੰਮ੍ਰਿਤ ਨਾਮ ਮਹਾਰਸ ਮੀਠਾ, ਗੁਰਮਤੀ ਅੰਮ੍ਰਿਤ ਪੀਆ ਬਣਿਆ ਰਹਾਓ, ਹਉ ਮੈਂ ਮਾਰ ਬਜਰ ਕਪਾਟ ਖੁਲਾਇਆ, ਨਾਮੇ ਮੂਲਕ ਗੁਰਪ੍ਰਸਾਦੀ ਪਾਇਆ, ਬਿਨ ਸ਼ਬਦਾਂ ਨਾਮ ਨਾ ਪਾਏ ਕੋਈ, ਗੁਰ ਕਿਰਪਾ ਮਨ ਵਸਾਵਣਿਆ, ਗੁਰ ਗਿਆਨ ਅੰਜਨ ਸੱਚ ਨੇਤਰੀ ਪਾਇਆ, ਅੰਤਰ ਚਾਨਣ ਗਿਆਨ ਅੰਧੇਰ ਗਵਾਇਆ, ਜੋਤੀ ਜੋਤ ਮਿਲੀ ਮਨ ਮਾਨਿਆ, ਹਰਦਰ ਸੋਭਾ ਪਾਵਣਿਆ, ਸਰੀਰ ਭਾਲਣ ਕੋ ਬਾਹਰ ਜਾਏ, ਨਾਮ ਨਾ ਲਾਹੇ ਬਹੁਤ ਬੇਗਾਰ ਦੁੱਖ ਪਾਏ, ਮਨ ਮੁਖਨ ਦੇ ਸੂਜੈ ਨਾਹੀ, ਫਿਰ ਘੇਰਾ ਏ ਗੁਰਮੁਖ ਮਤ ਪਾਵਣਿਆ, ਗੁਰਪ੍ਰਸਾਦੀ ਸੱਚਾ ਹਰ ਪਾਈ, ਗੁਰਪ੍ਰਸਾਦੀ ਸੱਚਾ ਹਰ ਪਾਈ, ਮੰਤਨ ਵੀ ਕਹਿ ਮੈਂ ਮੈਲ ਜਾਏ, ਬੈ ਸਥਾਨ ਸਦ ਹਰ ਗੁਣ ਗਾਵੈ, ਸੱਚਾ ਸ਼ਬਦ ਸਮਾਵਣਿਆ, ਨੌਂਦਰ ਠਾਕੇ ਧਾਵਤ ਰਹਾਈ, ਦਸਵੇਂ ਨਿਜਕਰ ਵਾਸਾ ਪਾਈ, ਉੱਥੇ ਅਨਹਤ ਸ਼ਬਦ ਵਜੇ ਦਿਨ ਰਾਤੀ, ਗੁਰਮਤੀ ਸ਼ਬਦ ਸੁਣਾ ਬਣਿਆ, ਬਿਨ ਸ਼ਬਦ ਅੰਤਰਿਆ ਨੇਰਾ, ਨਾ ਵਸਤ ਲਹੇ ਨਾ ਚੁੱਕੈ ਫੇਰਾ, ਸਤਿਗੁਰ ਹੱਥ ਕੂੰਜੀ ਹੋਰਤ ਦਰ ਖੂਲੈ ਨਾਈ, ਗੁਰਪੂਰੈ ਭਾਗ ਮਿਲਾਵਣਿਆ, ਗੁਪਤ ਪ੍ਰਗਟ ਤੂੰ ਸਭਨੀ ਥਾਈ, ਗੁਰਪ੍ਰਸਾਦੀ ਮਿਲ ਸੋਜੀ ਪਾਈ, ਨਾਨਕ ਨਾਮ ਸਲਾਹ ਸਦਾ ਤੂੰ, ਗੁਰਮੁਖ ਮਨ ਵਸਾਵਣਿਆ, ਮਾਂਜ ਮਹਲਾ ਤੀਜਾ, ਗੁਰਮੁਖ ਮੈਂ ਮਿਲਾਏ ਆਪੇ, ਕਾਲ ਨਾ ਜੋ ਹੈ ਦੁੱਖ ਨਾ ਸੰਤਾਪੀ, ਹਉ ਮੈਂ ਮਾਰ ਬੰਧਨ ਸਭ ਤੂੜੈ, ਗੁਰਮੁਖ ਸ਼ਬਦ ਸੁਹਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਹਰ ਨਾਮ ਸੁਹਾਵਣਿਆ, ਗੁਰਮੁਖ ਗਾਵੈ ਗੁਰਮੁਖ ਨਾਚੈ, ਹਰ ਸੇ ਤੀ ਚਿਤ ਲਾਵਣਿਆ ਰਹਾਉ, ਗੁਰਮੁਖ ਜੀਵੈ ਮਰੈ ਪ੍ਰਵਾਨ, ਆਰ ਜਾਨਾ ਛੀਜੈ ਸ਼ਬਦ ਪਛਾਣ, ਗੁਰਮੁਖ ਮਰੈ ਨਾ ਕਾਲ ਨਾ ਖਾਏ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਹਰਦਰ ਸੋਭਾ ਪਾਏ, ਗੁਰਮੁਖ ਪਿੱਛੋਂ ਆਪ ਗਵਾਏ, ਆਪ ਤਰੈ ਸਗਲੇ ਤਾਰੇ, ਜਨ ਗੁਰਮੁਖ ਜਨ ਸੁਭਾਰਣਿਆ, ਗੁਰਮੁਖ ਦੁੱਖ ਕਦੇ ਨਾ ਲੱਗੈ ਸਰੀਰ, ਗੁਰਮੁਖ ਹਉਮੈ ਚੁੱਕੈ ਪੀਰ, ਗੁਰਮੁਖ ਮਨ ਨਿਰਮਲ ਫਿਰ ਮੈਲ ਨਾ ਲੱਗੈ, ਗੁਰਮੁਖ ਸੱਚ ਸਮਾਵਣਿਆ, ਗੁਰਮੁਖ ਨਾਮ ਮਿਲੈ ਵਡਿਆਈ, ਗੁਰਮੁਖ ਨਾ ਮਿਲੇ ਵਡਿਆਈ, ਗੁਰਮੁਖ ਹਰਦਰ ਸੂਬਾ ਪਾਈ, ਆਪ ਤਰੈ ਕੁਲ ਸਗਲੀ ਤਾਰੈ, ਗੁਰਮੁਖ ਜਨਮ ਸੰਵਾਰਣਿਆ, ਗੁਰਮੁਖ ਅੰਦਨ ਸ਼ਬਦ ਰਾਤਾ, ਗੁਰਮੁਖ ਜੁਗ ਝਾਰੀ ਹੈ ਜਾਤਾ, ਗੁਰਮੁਖ ਗੁਣ ਗਾਵੈ ਸਰਾ ਨਿਰਮਲੁ, ਸ਼ਬਦੇ ਭਗਤ ਕਰਾ ਬਣਿਆ, ਬਾਜ ਗੁਰੂ ਹੈ ਅੰਧ ਅੰਧਾਰਾ, ਜਮ ਕਾਲ ਗ੍ਰੱਠੇ ਕਰੈ ਪੁਕਾਰਾ, ਅੰਧਨ ਰੋਗੀ ਬਿਸ਼ਟਾ ਕੇ ਕੀੜੇ, ਬਿਸ਼ਟਾ ਮੈਂ ਦੁਖ ਪਾਵਣਿਆ, ਗੁਰਮੁਖ ਆਪੇ ਕਰੇ ਕਰਾਈ, ਗੁਰਮੁਖ ਹਿਰਦੈ ਬੁੱਠਾ ਪਾਏ, ਨਾਨਕ ਨਾ ਮਿਲੈ ਵਡਿਆਈ, ਪੂਰੇ ਗੁਰ ਤੇ ਪਾਵਣਿਆ, ਮਾਂਜ ਮਹਲਾ ਤੀਜਾ। ਏਕਾ ਜੋਤ ਜੋਤ ਹੈ ਸਰੀਰਾ, ਸ਼ਬਦ ਖਾਏ ਸਤਿਗੁਰ ਪੂਰਾ, ਆਪੇ ਫਰਕ ਕੀਤੋਂ ਘਟ ਅੰਤਰੂ, ਆਪੇ ਬਣਤ ਬਣਾ ਬਣਿਆ, ਹਉ ਵਾਰੀ ਜੀਉ ਵਾਰੀ, ਹਰ ਸੱਚੇ ਕੇ ਗੁਣ ਗਾ ਬਣਿਆ, ਵਾਹਿਗੁਰੂ ਕੋ ਸਹਿਜ ਨਾ ਪਾਏ, ਗੁਰਮੁਖ ਸਹਿਜ ਸਮਾ ਬਣਿਆ ਰਹਾਓ। ਤੂੰ ਆਪੇ ਸੋਹੈਂ ਆਪੇ ਜਗ ਮੋਹੈਂ, ਤੂੰ ਆਪੇ ਨਦਰੀ ਜਗਤ ਪਰੋ ਮੈਂ, ਤੂੰ ਆਪੇ ਦੁੱਖ ਸੁਖ ਦੇਵੈਂ ਕਰਤੇ, ਗੁਰਮੁਖ ਹਰਦੇ ਖਾਵਣਿਆ, ਆਪੇ ਕਰਤਾ ਕਰੇ ਕਰਾਏ, ਆਪੇ ਸ਼ਬਦ ਗੁਰਮਨ ਵਸਾਈ, ਸ਼ਬਦੇ ਉਪਜਾਏ ਅੰਮ੍ਰਿਤ ਬਾਣੀ, ਗੁਰਮੁਖ ਆਖ ਸੁਣਾ ਬਣਿਆ, ਆਪੇ ਕਰਤਾ ਆਪੇ ਭੁਗਤਾ, ਬੰਧਨ ਤੋੜੇ ਸਦਾ ਹੈ ਮੁਕਤਾ, ਸਦਾ ਮੁਕਤੇ ਆਪੇ ਹੈ ਸੱਚਾ, ਆਪੇ ਅਲੱਖ ਲਖਾਵਣਿਆ, ਆਪੇ ਮਾਇਆ ਆਪੇ ਛਾਇਆ, ਆਪੇ ਮੋਹ ਸਭ ਜਗਤ ਉਪਾਇਆ, ਆਪੇ ਗੁਣਦਾਤਾ ਗੁਣ ਗਾਵੇ, ਆਪੇ ਆਖ ਸੁਣਾ ਬਣਿਆ, ਆਪੇ ਕਰੇ ਕਰਾਏ ਆਪੇ, ਆਪੇ ਥਾਪਿਓ ਥਾਪੇ ਆਪੇ, ਤੋਇ ਤੇ ਬਾਹਰ ਕਛੂ ਨਾ ਹੋਵੇ, ਤੂੰ ਆਪੇ ਕਾਰੈ ਲਹਾਵਣਿਆ, ਆਪੇ ਮਾਰੇ ਆਪ ਜੀਵਾਏ, ਆਪੇ ਮੇਲੇ ਮੇਲ ਮਿਲਾਏ, ਸੇਵਾ ਤੇ ਸਦਾ ਸੁਖ ਪਾਇਆ, ਗੁਰਮੁਖ ਸਹਿਜ ਸਮਾਵਣਿਆ, ਆਪੇ ਉੱਚਾ ਉੱਚੋ ਹੋਈ, ਜੇ ਸਾਹਿਬ ਵਿਖਾਲੇ ਸੋ ਵੇਖਿਆ ਕੋਈ, ਨਾਨਕ ਨਾ ਵਸੈ ਘਟ ਅੰਤਰ, ਆਪੇ ਵੇਖ ਵਿਖਾਲਣਿਆ, ਮਾਂਜ ਮਹਲਾ ਤੀਜਾ। ਮੇਰਾ ਪ੍ਰਭਰਪੁਰ ਆ ਸਭ ਥਾਈ, ਗੁਰਪ੍ਰਸਾਦੀ ਘਰ ਹੀ ਮੈਂ ਪਾਈ, ਸਦਾ ਸ੍ਰੀ ਵੀ ਇੱਕ ਮਨ ਧਿਆਈ, ਗੁਰਮੁਖ ਸਾਜ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਜਗ ਜੀਵਨ ਮਨ ਵਸਾਵਣਿਆ, ਹਰ ਜਗ ਜੀਵਨ ਨਿਰਭਉ ਦਾਤਾ, ਗੁਰਮੁਖ ਸਹਿਜ ਸਮਾਵਣਿਆ ਰਹਾਓ, ਘਰ ਮੈਂ ਧਰਤੀ ਧੌਲ ਪਤਾਲਾ, ਘਰ ਹੀ ਮੈਂ ਪ੍ਰੀਤਮ ਸਦਾ ਹੈ ਬਾਲਾ, ਸਦਾ ਆਨੰਦ ਸਰੈ ਸੁਖਦਾਤਾ, ਗੁਰਮੁਖ ਸਹਿਜ ਸਮਾਵਣਿਆ, ਕਾਇਆ ਅੰਦਰ ਹਉਮ ਮੈਂ ਮੀਰਾ, ਜੰਮਣ ਮਰਨ ਨਾ ਚੁੱਕੈ ਫੀਰਾ, ਗੁਰਮੁਖ ਹੋਵੈ ਸੋਹਮ ਮੈਂ ਮਾਰੈ, ਸੱਚੋ ਸੱਚ ਧਿਆਵਣਿਆ, ਕਾਇਆ ਅੰਦਰ ਪਾਪਨ ਦੋਵੇਂ ਭਾਈ, ਦੋਹੀ ਮਿਲ ਕੇ ਸ੍ਰਿਸ਼ਟ ਉਪਾਈ, ਦੋਵੇਂ ਮਰ ਜਾ ਇਕਤ ਕਰਿਆ ਵੇ, ਗੁਰਮੁਖ ਸਹਿਜ ਸਮਾਵਣਿਆ, ਕਰ ਹੀ ਮਾਹੇ ਦੂਜੇ ਭਾਈ ਹਨੇਰਾ, ਚਾਨਣ ਹੋਵੈ ਛੋਡੇ ਹਉਮ ਮੈਂ ਮੀਰਾ, ਪ੍ਰਗਟ ਸ਼ਬਦ ਹੈ ਸੁਖਦਾਤਾ, ਇਹਦੇ ਨਾਮ ਧਿਆਵਣਿਆ, ਅੰਤਰ ਜੋਤ ਪ੍ਰਗਟ ਪਾ ਸਾਰਾ, ਗੁਰਸਾ ਕੀ ਮਿਠਿਆ ਅੰਧਿਆਰਾ, ਕਮਲ ਵਿਗਾਸ ਸਦਾ ਸੁਖ ਪਾਇਆ, ਜੋਤੀ ਜੋਤ ਮਿਲਾ ਬਣਿਆ, ਅੰਦਰ ਮਹਿਲ ਰਤਨੀ ਭਰੇ ਭੰਡਾਰਾ, ਗੁਰਮੁਖ ਪਾਏ ਨਾਮ ਅਪਾਰ, ਗੁਰਮੁਖ ਬਣ ਜੇ ਸਦਾ ਵਪਾਰੀ, ਲਾਹ ਨਾਮ ਸਦ ਪਾਵਣਿਆ, ਆਪੇ ਵੱਥ ਰੱਖੇ ਆਪੇ ਦੀ, ਗੁਰਮੁਖ ਬਣ ਜਾ ਕੇਈ ਕੇ, ਨਾਨਕ ਜਿਸ ਨਦਰ ਕਰੇ ਸੋ ਪਾਏ, ਕਰ ਕਿਰਪਾ ਮਨ ਵਸਾਵਣਿਆ, ਮਾਂ ਜੋ ਮਹਲਾ ਤੀਜਾ। ਅਰੇ ਆਪੇ ਮੇਲੇ ਸੇਵ ਕਰਾਏ, ਗੁਰ ਕੇ ਸ਼ਬਦ ਭਾਉ ਦੂਜਾ ਜਾਏ, ਹਰ ਨਿਰਮਲ ਸਦਾ ਗੁਣਦਾਤਾ, ਹਰ ਗੁਣਮੈ ਆਪ ਸਮਾਵਣਿਆ, ਹਉ ਵਾਰੀ ਜੀਉ ਵਾਰੀ, ਸੱਚ ਸੱਚਾ ਹਿਰਦੈ ਵਸਾਵਣਿਆ, ਸੱਚਾ ਨਾਮ ਸਦਾ ਹੈ ਨਿਰਮਲ, ਗੁਰਸ਼ਬਦੀ ਮਨ ਵਸਾਵਣਿਆ ਰਹਾਉ। ਆਪੇ ਗੁਰਦਾਤਾ ਕਰਮ ਵਧਾਤਾ, ਸੇਵਕ ਸੇਵੈ ਗੁਰਮੁਖ ਹਰ ਜਾਤਾ, ਅੰਮ੍ਰਿਤ ਨਾਮ ਸਦਾ ਜਨ ਸੋਹੈ, ਗੁਰਮਤ ਹਰ ਹਰ ਸਮਾਵਣਿਆ, ਇਸ ਗੁਫਾ ਮੈਂ ਕਥਾਨ ਸੁਹਾਇਆ, ਪੂਰੇ ਗੁਰ ਹੋਮੈ ਭਰਮ ਚੁਕਾਇਆ, ਆਨੰਦ ਨਾਮ ਸਲਾਹ ਨਗਰਾਤੇ, ਗੁਰ ਕਿਰਪਾ ਤੇ ਪਾਵਣਿਆ, ਗੁਰ ਕੈ ਸ਼ਬਦ ਗੁਫਾ ਵਿਚਾਰੇ, ਨਾਮ ਨਿਰੰਜਨ ਅੰਤਰ ਵਸੈ ਮੁਰਾਰੇ, ਹਰ ਗੁਣ ਗਾਵੈ ਸ਼ਬਦ ਸੁਹਾਏ, ਮਿਲ ਪ੍ਰੀਤਮ ਸੁਖ ਪਾਵਣਿਆ, ਜਮ ਜਾ ਗਾਤੀ ਦੂਜੇ ਭਾਈ ਕਰ ਲਾਏ, ਨਾਮ ਭੁੱਲੇ ਦੇ ਸਜਾਏ, ਘੜੀ ਮੌਤ ਕਾਲੀ ਖਾ ਲੇਵੈ, ਰਤੀਆਂ ਮਾਸਾ ਤੋਲ ਕਢਾਵਣਿਆ, ਪਈ ਅੜੈ ਪ੍ਰਚੇਤੇ ਨਾਹੀਂ, ਦੂਜਾ ਮੁੱਠੀ ਰੂਵੈ ਤਾਹੀ, ਖਰੀ ਕੁਆਲਿਓ ਕਰੂਪ ਕਲੱਖਣੀ, ਸੁਪਨੈ ਪਿਰ ਨਹੀਂ ਪਾਵਣਿਆ, ਪਈ ਅੜੈ ਪਰ ਮਨ ਵਸਾਇਆ, ਪੂਰੇ ਗੁਰ ਹਦੂਰ ਦਿਖਾਇਆ, ਕਾਮਣ ਪਿਰ ਰਾਖਿਆ ਕੰਠ ਲਾਏ, ਸ਼ਬਦੇ ਪਿਰ ਰਾਵੈ ਸੇ ਸੁਹਾਵਣਿਆ, ਆਪੇ ਦੀਵੈ ਸਾਦ ਬੁਲਾਏ, ਆਪਣਾ ਨਾਉ ਮਨ ਵਸਾਏ, ਨਾਨਕ ਨਾ ਮਿਲੈ ਵਡਿਆਈ, ਅੰਦਨ ਸਦਾ ਗੁਣ ਗਾਵਣਿਆ, ਮਾਂ ਜੀ ਮਹਲਾ ਤੀਜਾ। ਊਤਮ ਜਨਮ ਸੁਥਾਨ ਹੈ ਵਾਸਾ, ਸਤਿਗੁਰ ਸੇਵੈ ਘਰ ਮਾਹੀ ਉਦਾਸਾ, ਹਰ ਰੰਗ ਰਹੈ ਸਦਾ ਰੰਗ ਰਾਤੇ, ਹਰ ਰਸ ਮੰਤਰ ਪਤਾਵਣਿਆ, ਹਉ ਵਾਰੀ ਜੀਉ ਵਾਰੀ, ਪੜ ਬੁਝ ਮਨ ਵਸਾਵਣਿਆ, ਗੁਰਮੁਖ ਪੜੇ ਹਰ ਨਾਮ ਸਲਾਹੈ, ਦਰ ਸੱਚੇ ਸੂਬਾ ਪਾਵਣਿਆ ਰਹਾਉ, ਅਲਖ ਭਿਉ ਰਹਿ ਸਮਾਇਉ, ਪਾਏ ਨਾ ਕੀਤੀ ਪਾਇਆ ਜਾਏ, ਕਿਰਪਾ ਕਰੇ ਤਾਂ ਸਤਿਗੁਰ ਭੇਟੈ ਨਦਰੀ ਮੇਲ ਮਿਲਾਵਣਿਆ, ਦੂਜੇ ਭਾਏ ਪੜੈ ਨੀ ਬੂਝੈ, ਤ੍ਰਿਬਧ ਮਾਇਆ ਕਾਰਨ ਲੂਝੈ, ਤ੍ਰਿਬਿਧ ਬੰਧਨ ਟੂਟੈ ਗੁਰਸ਼ਬਦੀ, ਗੁਰਸ਼ਬਦੀ ਮੁਕਤ ਕਰਾ ਬਣਿਆ, ਇਹ ਮਨ ਚੰਚਲ ਵਸ ਨਾ ਆਵੇ, ਦੁਬਿਧਾ ਲਾਗੈ ਦਹ ਦਿਸ਼ ਧਾਵੈ, ਬੇਕਾ ਕੀੜਾ ਬਿਕ ਮੈਂ ਰਾਤਾ, ਬੇਕੀ ਮਾਹੇ ਪਚਾਵਣਿਆ, ਹਉ ਹਉ ਕਰੇ ਤਿਆ ਭਜਣਾਈ, ਬਹੁ ਕਰਮ ਕਰਿਆ ਕਿਸ ਥਾਂ ਨਾ ਪਾਈ, ਤੁਝ ਤੇ ਬਾਹਰ ਕਿਛੂ ਨਾ ਹੋਵੈ, ਬਖਸ਼ੇ ਸ਼ਬਦ ਸੁਹਾਵਣਿਆ, ਉਪਜੈ ਪਚੈ ਹਰ ਬੂਜੈ ਨਾਹੀ, ਅੰਦਨ ਦੂਜੈ ਭਾਈ ਫਿਰਾਹੀ, ਮਨਮੁਖ ਜਨਮ ਗਿਆ ਹੈ ਬਿਰਥਾ, ਅੰਤ ਗਿਆ ਪਛਤਾਵਣਿਆ, ਫਿਰ ਪਰਦੇ ਸ਼ਿੰਗਾਰ ਬਣਾਈ, ਮਨਮੁਖ ਅੰਧ ਐਸੇ ਕਰਮ ਕਮਾਈ, ਹਲਤਨ ਸੂਬਾ ਪਲਤਨ ਢੋਈ, ਬਿਰਥਾ ਜਨਮ ਗਵਾਵਣਿਆ, ਹਰ ਕਾ ਨਾਮ ਕਿਨੈ ਵਿਰਲੈ ਜਾਤਾ, ਪੂਰੇ ਗੁਰ ਕੈ ਸ਼ਬਦ ਪਛਾਤਾ, ਅੰਦਨ ਭਗਤ ਕਰੇ ਦਿਨ ਰਾਤੀ, ਸਹਿਜੇ ਹੀ ਸੁਖ ਪਾਵਣਿਆ, ਸਮੈ ਵਰਤੈ ਇੱਕੋ ਸੋਈ, ਗੁਰਮੁਖ ਵਿਰਲਾ ਬੂਝੈ ਕੋਈ, ਨਾਨਕ ਨਾਮ ਰਤੇ ਜਨ ਸੋਹੈ, ਕਰ ਕਿਰਪਾ ਮਿਲਾਵਣਿਆ। ਮਾਂਜ ਮਹਲਾ ਤੀਜਾ। ਮਨਮੁਖ ਪੜੈ ਪੰਡਿਤ ਕਹਾਵੈ, ਦੂਜੈ ਭਾਵੈ ਮਹਾ ਦੁਖ ਪਾਵੈ, ਵਿਖਿਆ ਮਾਤੇ ਕਿ ਸੂਜੈ ਨਾਹੀ, ਫਿਰ ਫਿਰ ਜੂਨੀ ਆਵਣਿਆ, ਹਉ ਵਾਰੀ ਜੀਉ ਵਾਰੀ, ਹਉ ਮੈਂ ਮਾਰ ਮਲਾ ਵਣਿਆ, ਗੁਰ ਸੇਵਾ ਤੇ ਹਰ ਮਨ ਵਸਿਆ, ਹਰ ਰਸ ਸਹਿਜ ਪੀਆ ਵਣਿਆ, ਰਹਾਉ ਵੇਦ ਪੜੈ ਹਰ ਰਸ ਨਹੀਂ ਆਇਆ, ਵਾਦ ਵਖਾਣੈ ਮੋਹੇ ਮਾਇਆ, ਗਿਆਨ ਮਤੀ ਸਦਾ ਅੰਧਿਆਰਾ, ਗੁਰਮੁਖ ਬੂਝ ਹਰਗਾਵਣਿਆ, ਕਥੋ ਕਥੀਏ ਸ਼ਬਦ ਸੁਹਾਵੈ, ਗੁਰਮਤੀ ਮਨ ਸਚੋ ਭਾਵੈ, ਸਚੋ ਸੱਚ ਰਵੈ ਦਿਨ ਰਾਤੀ, ਇਹ ਮਨ ਸੱਚ ਰੰਗਾਵਣਿਆ, ਜੋ ਸੱਚ ਰਾਤੇ ਤਿਨ ਸਚੋ ਭਾਵੈ, ਆਪੇ ਦੇ ਨ ਪਛੋ ਤਾਵੈ, ਗੁਰ ਕੈ ਸ਼ਬਦ ਸਦਾ ਸੱਚ ਜਾਤਾ, ਮਿਲ ਸੱਚੇ ਸੁਖ ਪਾਵਣਿਆ, ਕੂੜ ਕੁਸੱਤ ਤਿਨਾ ਮੈਲ ਨਾ ਲੱਗੈ, ਗੁਰਪ੍ਰਸਾਦੀ ਆਂਦਨ ਜਾਗੈ, ਨਿਰਮਲ ਨਾਮ ਵਸੈ ਘਟ ਭੀਤਰ, ਜੋਤੀ ਜੋਤ ਮਿਲਾਵਣਿਆ, ਤ੍ਰੈਗੁਣ ਪੜੈ ਹਰ ਤੱਤ ਨਾ ਜਾਣੈ, ਮੂਲੋਂ ਭੁੱਲੇ ਗੁਰ ਸ਼ਬਦ ਨਾ ਪਛਾਣੈ, ਮੋਹ ਵਿਆਪੇ ਕੇ ਸੂਜੈ ਨਾਹੀ, ਗੁਰ ਸ਼ਬਦੀ ਹਰ ਪਾਵਣਿਆ, ਵੇਦ ਪੁਕਾਰੈ ਤ੍ਰਿਬਦ ਮਾਇਆ, ਮਨਮੁਖ ਨਾ ਬੂਜੈ ਦੂਜੈ ਭਾਇਆ, ਤ੍ਰੈਗੁਣ ਪੜੈ ਹਰ ਇੱਕ ਨਾ ਜਾਣੈ, ਬਿਨ ਬੂਜੇ ਦੁੱਖ ਪਾਵਣਿਆ, ਜਾਂ ਤਿਸ ਭਾਵੈ ਤਾਂ ਆਪ ਮਿਲਾਏ, ਗੁਰ ਸ਼ਬਦੀ ਸਹਿਸਾ ਦੁੱਖ ਚੁਕਾਏ, ਨਾਨਕ ਨਾਵੇਂ ਕੀ ਸੱਚੀ ਵਡਿਆਈ, ਨਾਮੋ ਮਨਸੁਖ ਪਾਵਣਿਆ। ਮਾਂਜ ਮਹਲਾ ਤੀਜਾ। ਨਿਰਗੁਣ ਸਰਗੁਣ ਆਪੇ ਸੋਈ, ਤਤ ਪਛਾਣੈ ਸੋ ਪੰਡਿਤ ਹੋਈ, ਆਪ ਤਰੈ ਸਗਲੇ ਕੁਲ ਧਾਰੇ, ਹਰ ਨਾਮ ਮਨ ਵਸਾਵਣਿਆ, ਹਉ ਵਾਰੀ ਜੀਉ ਵਾਰੀ, ਹਰ ਰਸ ਚਾਖ ਸਾਦ ਪਾਵਣਿਆ, ਹਰ ਰਸ ਚਾਖੈ ਸੀ ਜਨ ਨਿਰਮਲ, ਨਿਰਮਲ ਨਾਮ ਧਿਆਵਣਿਆ, ਰਹਾਉ ਸੋ ਨਿਹ ਕਰਮੀ ਜੋ ਸ਼ਬਦ ਵਿਚਾਰੇ, ਅੰਤਰ ਤਤ ਗਿਆਨ, ਹਉ ਮੈਂ ਮਾਰੇ ਨਾਮ ਪਦਾਰਥ, ਨੌਨਿਦ ਪਾਏ ਤ੍ਰੈਗੁਣ ਮੀਟ ਸਮਾਵਣਿਆ, ਹਉ ਮੈਂ ਕਰੈ ਨਿਹ ਕਰਮੀ ਨ ਹੋਵੈ, ਗੁਰਪ੍ਰਸਾਦੀ ਹਉ ਮੈਂ ਖੋਵੈ, ਅੰਤਰ ਵਿਵੇਕ ਸਲਾਹ ਆਪ ਵਿਚਾਰੇ, ਗੁਰ ਸ਼ਬਦੀ ਗੁਣ ਗਾਵਣਿਆ, ਹਰ ਸਰ ਸਾਗਰ ਨਿਰਮਲ ਸੋਈ, ਸੰਤ ਚੁਗੈ ਨਿਤ ਗੁਰਮੁਖ ਹੋਈ, ਇਸ਼ਨਾਨ ਕਰਾਂ ਸਦਾ ਦਿਨ ਰਾਤੀ, ਹਉ ਮੈਂ ਮੈਲ ਚੁਕਾਵਣਿਆ, ਨਿਰਮਲ ਹੰਸਾ ਪ੍ਰੇਮ ਪਿਆਰ, ਹਰ ਸਰ ਵਸੈ ਹਉ ਮੈਂ ਮਾਰ, ਅਹਿਨ ਸਪ੍ਰੀਤ ਸ਼ਬਦ ਸੱਚ ਹੈ, ਹਰ ਸਰ ਵਾਸਾ ਪਾਵਣਿਆ, ਮਨਮੁਖ ਸਦਾ ਬਗ ਮੈਲਾ, ਹਉ ਮੈਂ ਮਲ ਲਾਈ, ਇਸ਼ਨਾਨ ਕਰੈ ਪਰ ਮੈਲ ਨਾ ਜਾਈ, ਜੀਵਤ ਮਾਰੇ ਗੁਰ ਸ਼ਬਦ ਵਿਚਾਰੈ, ਹਉ ਮੈਂ ਮੈਲ ਚੁਕਾਵਣਿਆ, ਰਤਨ ਪਦਾਰਥ ਘਰ ਤੇ ਪਾਇਆ, ਪੂਰੇ ਸਤਿਗੁਰ ਸ਼ਬਦ ਸੁਣਾਇਆ, ਗੁਰਪ੍ਰਸਾਦ ਮਿਟਿਆ ਅੰਧਿਆਰਾ, ਘਟ ਚਾਨਣਿਆ ਪਛਾਨਣਿਆ, ਆਪ ਉਪਾਇ ਤੇ ਆਪੇ ਵੇਖੈ, ਸਤਿਗੁਰ ਸੇਵੈ ਸੁਜਨ ਲੇਖੈ, ਨਾਨਕ ਨਾਮ ਸਹਿ ਘਟ ਅੰਤਰ, ਗੁਰਕਿਰਪਾ ਤੇ ਪਾਵਣਿਆ। ਮਾਂਜ ਮਹਲਾ ਤੀਜਾ। ਮਾਇਆ ਮੋਹ ਜਗ ਸੁਭਾਇਆ, ਤ੍ਰੈਗੁਣ ਦੀ ਸਹਿ ਮੋਹੇ ਮਾਇਆ, ਗੁਰਪ੍ਰਸਾਦੀ ਕੋਈ ਵਿਰਲਾ ਬੂਜਾ, ਚੌਥੇ ਪਾਦ ਲਿਵ ਲਾਵਣਿਆ, ਹਉ ਵਾਰੀ ਜੀਉ ਵਾਰੀ, ਮਾਇਆ ਮੋਹ ਸ਼ਬਦ ਜਲਾਵਣਿਆ, ਮਾਇਆ ਮੋਹ ਜਲਾਏ ਸੋ ਹਰ ਸਿਉ ਚਤਲਾਏ, ਹਰਦਰ ਮਹਿਲੀ ਸੁਭਾ ਪਾਵਣਿਆ, ਰਹਾਉ ਦੇਵੀ ਦੇਵਾ ਮੂਲ ਹੈ ਮਾਇਆ, ਸਿਮਰਤ ਸ਼ਾਸਤ ਜਿਨਿਓ ਪਾਇਆ, ਕਾਮ ਕ੍ਰੋਧ ਪਸਰਿਆ ਸੰਸਾਰੇ, ਆਏ ਜਾਏ ਦੁੱਖ ਪਾਵਣਿਆ, ਤਿਸ ਵਿੱਚ ਗਿਆਨ ਰਤਨ ਇੱਕ ਪਾਇਆ, ਗੁਰਪ੍ਰਸਾਦੀ ਮਨ ਵਸਾਇਆ, ਜਤ ਸਾ ਸੰਜਮ ਸੱਚ ਕਮਾਵੈ, ਗੁਰਪੂਰਿਆ ਨਾਮ ਧਿਆਵਣਿਆ, ਪਈ ਜਿਹੜਾ ਤਨ ਭਰਮ ਭੁਲਾਣੀ, ਦੂਜਾ ਲਾਗੀ ਫਿਰ ਪਛਤਾਣੀ, ਹਲਤ ਪਲਤ ਦੋਵੇਂ ਗਵਾਏ, ਸੁਪਨੇ ਸੁਖਨੀ ਪਾਵਣਿਆ, ਪਈ ਜਿਹੜਾ ਤਨ ਕੰਨ ਸੰਭਾਲੇ, ਗੁਰਪ੍ਰਸਾਦੀ ਵੇਖੈ ਨਾਲੇ, ਪਿਰਕੈ ਸਹਿਜ ਰਹਿ ਰੰਗ ਰਾਤੀ, ਸ਼ਬਦ ਸ਼ਿੰਗਾਰ ਬਣਾ ਬਣਿਆ, ਸਫਲ ਜਨਮ ਜਿਨਾ ਸਤਿਗੁਰ ਪਾਇਆ, ਦੂਜਾ ਭਾਵਗੁਰ ਸ਼ਬਦ ਜਲਾਇਆ, ਇੱਕੋ ਰਵ ਰਹਿਆ ਘਟ ਅੰਦਰ, ਮਿਲ ਸੰਗਤ ਹਰ ਗੁਣ ਗਾ ਬਣਿਆ, ਸਤਿਗੁਰ ਨਾ ਸੇਵੇ ਸੋ ਕਾਹੇ ਆਇਆ, ਤ੍ਰਿਗ ਜੀਵਨ ਬਿਰਥਾ ਜਨਮ ਗਵਾਇਆ, ਮਨਮੁਖ ਨਾਮ ਚੇਤਨਾ ਆਵੈ, ਬਿਨ ਨਾਵੈ ਬਹੁ ਦੁਖ ਪਾਵਣਿਆ, ਜਿਨ ਸਿਰਟ ਸਾਜੀ ਸੋਈ ਜਾਣੈ, ਆਪੇ ਮਿਲੈ ਸ਼ਬਦ ਪਛਾਣੈ, ਨਾਨਕ ਨਾਮ ਮਿਲਿਆ ਤਨ ਜਨ ਕਉ, ਜਿਨ ਤੁਰ ਮਸਤਕ ਲੇਖ ਲਿਖਾਵਣਿਆ। ਮਾਂਜ ਮਹਲਾ ਚੌਥਾ। ਆਦਿ ਪੁਰਖ ਪਰੰਪਰੇ ਆਪੇ, ਆਪੇ ਥਾਪੇ ਥਾਪਿਓ ਥਾਪੇ, ਸਭ ਮੈਂ ਗੁਰਮੁਖ ਇੱਕੋ ਇੱਕੋ, ਸਭ ਮੈਂ ਵਰਤੈ ਇੱਕੋ ਸੋਈ, ਗੁਰਮੁਖ ਸੁਭਾ ਪਾਵਣਿਆ, ਹਉ ਵਾਰੀ ਜੀਉ ਵਾਰੀ, ਨਿਰੰਕਾਰੀ ਨਾਮ ਧਿਆਵਣਿਆ, ਤਿਸ ਰੂਪ ਨਾ ਰੇਖਿਆ ਘਟ ਘਟ ਦੇਖਿਆ, ਗੁਰਮੁਖ ਅਲਖ ਲਖਾਵਣਿਆ, ਰਹਾਉ ਤੂੰ ਦਇਆਲ ਕਿਰਪਾਲ ਪ੍ਰਭ ਸੋਈ, ਤੁਰਬਿਨ ਦੂਜਾ ਅਵਰ ਨਾ ਕੋਈ, ਗੁਰਪ੍ਰਸਾਦ ਕਰੇ ਨਾਮ ਦੇਵੈ, ਨਾਮੇ ਨਾਮ ਸਮਾਵਣਿਆ, ਤੂੰ ਆਪੇ ਸੱਚਾ ਸਿਰਜਣਹਾਰਾ, ਭਗਤੀ ਭਰੇ ਤੇਰੇ ਭੰਡਾਰਾ, ਗੁਰਮੁਖ ਨਾਮ ਮਿਲੈ ਮਨ ਭੀਜੈ, ਸਹਿਜ ਸਮਾਦ ਲਗਾਵਣਿਆ, ਆਨੰਦਨ ਗੁਣ ਗਾਵਾਂ ਪ੍ਰਭ ਤੀਰੀ, ਤੁਲਸਾ ਲਾਹੀ ਪ੍ਰੀਤਮ ਮੇਰੀ, ਤੁਰਬਿਨ ਅਵਰ ਨਾ ਕੋਈ ਜਾਚਾਂ, ਗੁਰਪ੍ਰਸਾਦੀ ਤੂੰ ਪਾਵਣਿਆ, ਆਗਾਮੀ ਅਗੋਚਰ ਮਿਤ ਨਹੀਂ ਪਾਈ, ਆਪਣੀ ਕਿਰਪਾ ਕਰੈ ਤੂੰ ਲੈ ਮਿਲਾਈ, ਪੂਰੇ ਗੁਰ ਕੈ ਸ਼ਬਦ ਧਿਆਈ ਹੈ, ਸ਼ਬਦ ਸੇਵ ਸੁਖ ਪਾਵਣਿਆ, ਰਸਨਾ ਗੁਣਵੰਤੀ ਗੁਣ ਗਾਵੈ, ਨਾਮ ਸਲਾਹੇ ਸੱਚੇ ਭਾਵੈ, ਗੁਰਮੁਖ ਸਦਾ ਰਹਿ ਰੰਗ ਰਾਤੀ, ਮਿਲ ਸੱਚੇ ਸੋਭਾ ਪਾਵਣਿਆ, ਮਨਮੁਖ ਕਰਮ ਕਰੇ ਹੰਕਾਰੀ, ਜੂਐ ਜਨਮ ਸਭ ਬਾਜੀ ਹਾਰੀ, ਅੰਤਰ ਲੋਭ ਮਹਾਂ ਗੁਬਾਰਾ, ਫਿਰ ਫਿਰ ਆਵਣ ਜਾਵਣਿਆ, ਆਪੇ ਕਰਤਾ ਦੇ ਬੜਿਆਈ, ਜਿਨ ਕੋ ਆਪ ਲਿਖ ਤੁਰ ਪਾਈ, ਨਾਨਕ ਨਾਮ ਮਿਲੈ ਪਉ ਭੰਜਨ, ਗੁਰ ਸ਼ਬਦੀ ਸੁਖ ਪਾਵਣਿਆ, ਮਾਝ ਮਹਲਾ ਪੰਜਵਾਂ ਕਰ ਪਹਿਲਾ, ਅੰਤਰਿਆਲਕ ਨ ਜਾਈ ਲਖਿਆ, ਨਾਮ ਰਤਨ ਲੈ ਗੁੱਜਾ ਰਖਿਆ, ਆਗਾਮਿਆ ਗੋਚਰ ਸਭ ਤੇ ਉੱਚਾ, ਗੁਰ ਕੈ ਸ਼ਬਦ ਲਿਖਾਵਣਿਆ, ਹਉ ਵਾਰੀ ਜੀਉ ਵਾਰੀ, ਕਲ ਮੈਂ ਨਾਮ ਸੁਣਾਵਣਿਆ, ਸੰਤ ਪਿਆਰੇ ਸੱਚੇ ਧਾਰੇ, ਵਡਭਾਗੀ ਦਰਸ਼ਨ ਪਾਵਣਿਆ, ਰਹਾਓ ਸਾਧਿਕ ਸਿੱਧ ਜਿਸੈ ਕੋ ਫਿਰਦੇ, ਬ੍ਰਹਮੇ ਇੰਦਰ ਧਿਆਇਨ ਹਿਰਦੇ, ਕੋਟ ਤੇ ਤੀਸਾ ਖੋਜੈ ਤਾਂ ਕਉ, ਗੁਰਮਿਲ ਹਿਰਦੈ ਗਾਵਣਿਆ, ਆਠ ਪੈਰ ਤੁਰ ਜਾਪੀ ਪਵਨਾ, ਧਰਤੀ ਸੇਵਕ ਪਾਇਕ ਚਰਨਾ, ਖਾਣੀ ਬਾਣੀ ਸਰਬ ਨਿਵਾਸੀ, ਸਭਨਾ ਕੈ ਮਨ ਭਾਵਣਿਆ, ਸਾਚਾ ਸਾਹਿਬ ਗੁਰਮੁਖ ਜਾਪੈ, ਪੂਰੇ ਗੁਰ ਕੈ ਸ਼ਬਦ ਸੰਜਾਪੈ, ਜਿਨ ਪੀਆ ਸਹੀ ਤ੍ਰਿਪਤਾਸੀ, ਸੱਚੇ ਸਾਚੇ ਅਗਾਵਣਿਆ, ਤਿਸ ਕਰ ਸਹਿਜਾ ਸੋਈ ਸੁਹੇਲਾ, ਆਨੰਦ ਬਿਨੋਦ ਕਰੇ ਸਦ ਕੇਲਾ, ਸੋ ਧਨਵੰਤਾ ਸੋ ਵਡਸ਼ਾਹਾ, ਜੋ ਗੁਰ ਚਰਣੀ ਮਨ ਲਾਵਣਿਆ, ਪਹਿਲੋਂ ਦੇ ਤੈਂ ਰਜਕ ਸਮਾਹਾ, ਪਿੱਛੋਂ ਦੇ ਤੈਂ ਜੰਤ ਉਪਾਹਾ, ਤੁਰ ਜੇਵੜ ਦਾਤਾ ਵਰਨ ਸੁਆਮੀ, ਲਵੈ ਨਾ ਕੋਈ ਲਾਵਣਿਆ, ਜਿਸ ਤੂੰ ਤੁੱਠਾ ਜੋ ਤੁਰ ਧਿਆਏ, ਸਾਧ ਦਿਨਾ ਕਾ ਮੰਤਰ ਕਮਾਏ, ਆਪ ਤਰੈ ਸਗਲੇ ਕੁਲਤਾਰੇ, ਤਿਸ ਦਰਗਾਹ ਠਾਕ ਨਾ ਪਾਵਣਿਆ, ਤੂੰ ਵੱਡਾ ਤੂੰ ਉੱਚੋ ਉੱਚਾ, ਤੂੰ ਬੇਅੰਤ ਤੂੰ ਉੱਚੋ ਉੱਚਾ, ਹਉ ਕੁਰਬਾਣੀ ਤੇਰੇ ਵੰਝਾ, ਨਾਨਕ ਦਾ ਦਸਾਵਣਿਆ, ਮਾਝ ਮਹਲਾ ਪੰਜਵਾਂ, ਕੌਣ ਸੋ ਮੁਕਤਾ ਕੌਣ ਸੋ ਜੁਗਤਾ, ਕੌਣ ਸੋ ਗਿਆਨੀ ਕੌਣ ਸੋ ਬਖਤਾ, ਕੌਣ ਸੋ ਗ੍ਰਹੀ ਕੌਣ ਉਦਾਸੀ, ਕੌਣ ਸੋ ਕੀਮਤ ਪਾਏ ਜੀਉ, ਕਿਨ ਬਿਦ ਵਾਧਾ ਕਿਨ ਬਿਦ ਛੂਟਾ, ਕਿਨ ਬਿਦ ਆਵਣ ਜਾਵਣ ਤੂਟਾ, ਕੌਣ ਕਰਮ ਕੌਣ ਹੈ ਕਰਮਾ, ਕੌਣ ਸੋ ਕਹੈ ਕਹਾਏ ਜੀਉ, ਕੌਣ ਸੋ ਸੁਖੀਆ ਕੌਣ ਸੋ ਦੁਖੀਆ, ਕੌਣ ਸੋ ਸਨਮੁਖ ਕੌਣ ਵਿਮੁਖੀਆ, ਕਿਨ ਬਿਦ ਮਿਲੀਐ ਕਿਨ ਬਿਦ ਬਿਛਰੈ, ਕੇ ਬਿਦ ਕੌਣ ਪ੍ਰਗਟਾਏ ਜੀਉ, ਕੌਣ ਸਵੱਖਰ ਜਿਤ ਧਾਵਤ ਰਹਿਤਾ, ਕੌਣ ਉਪਦੇਸ਼ ਦੁੱਖ ਸੁੱਖ ਸਮ ਸਹਿਤਾ, ਕੌਣ ਸੋ ਚਾਲ ਜਿਤ ਪਾਰ ਬ੍ਰਹਮ ਧਿਆਏ, ਕਿਨ ਬਿਰ ਕੀਰਤਨ ਗਾਏ ਜੀਉ, ਗੁਰਮੁਖ ਮੁਕਤਾ ਗੁਰਮੁਖ ਜੁਗਤਾ, ਗੁਰਮੁਖ ਗਿਆਨੀ ਗੁਰਮੁਖ ਬਖਤਾ, ਧਨ ਗ੍ਰਹੀ ਉਦਾਸੀ ਗੁਰਮੁਖ, ਗੁਰਮੁਖ ਕੀਮਤ ਪਾਏ ਜੀਉ, ਓਵੇਂ ਬੰਦਾ ਗੁਰਮੁਖ ਛੂਟਾ, ਗੁਰਮੁਖ ਆਵਣ ਜਾਵਣ ਧੂਟਾ, ਗੁਰਮੁਖ ਕਰਮ ਗੁਰਮੁਖ ਨਿਹਕਰਮਾ, ਗੁਰਮੁਖ ਕਰੇ ਸੁਭਾਏ ਜੀਉ, ਗੁਰਮੁਖ ਸੁਖੀਆ ਮਨਮੁਖ ਦੁਖੀਆ, ਗੁਰਮੁਖ ਸਨਮੁਖ ਮਨਮੁਖ ਵਿਮੁਖੀਆ, ਗੁਰਮੁਖ ਮਿਲੀਐ ਮਨਮੁਖ ਬਿਛਰੈ, ਗੁਰਮੁਖ ਵਿਪ੍ਰਗਟਾਏ ਜੀਉ, ਗੁਰਮੁਖ ਅੱਖਰ ਜਿਤ ਧਾਵਤ ਰਹਿਤਾ, ਗੁਰਮੁਖ ਉਦੇਸ਼ ਦੁੱਖ ਸੁੱਖ ਸਮ ਸਹਿਤਾ, ਗੁਰਮੁਖ ਚਾਲ ਜਿਤ ਪਾਰ ਬ੍ਰਹਮ ਧਿਆਏ, ਗੁਰਮੁਖ ਕੀਰਤਨ ਗਾਏ ਜੀਉ, ਸਗਲੀ ਬਣਤ ਬਣਾਈ ਆਪੇ, ਆਪੇ ਕਰੇ ਕਰਾਏ ਥਾਪੇ, ਇੱਕ ਸਤੇ ਹੋਇਓ ਅਨੰਤਾ, ਨਾਨਕ ਇੱਕ ਸਮਾਏ ਸਮਾਏ ਜੀਉ, ਮਾਂ ਜੀ ਮਹਲਾ ਪੰਜਵਾਂ, ਪ੍ਰਭ ਅਬਿਨਾਸ਼ੀ ਤਾਂ ਕਿਆ ਕਾੜਾ, ਹਰ ਭਗਵੰਤਾ ਤਾਂ ਜਨ ਖਰਾ ਸੁਖਾਲਾ, ਜੀ ਪ੍ਰਾਣ ਮਾਨ ਸੁਖਦਾਤਾ, ਤੂੰ ਕਰੇ ਸੋਈ ਸੁਖ ਪਾਵਣਿਆ, ਹਉ ਵਾਰੀ ਜੀਉ ਵਾਰੀ, ਗੁਰਮੁਖ ਮੰਤਨ ਭਾਵਣਿਆ, ਤੂੰ ਮੇਰਾ ਪਰਬਤ ਤੂੰ ਮੇਰਾ ਓਲਾ, ਤੁਮ ਸੰਗ ਲਵੈ ਨਾ ਲਾਵਣਿਆ, ਰਹਾਉ ਤੇਰਾ ਕੀਤਾ ਜਿਸ ਲਾਗੈ ਮੀਠਾ, ਘੜ ਘੜ ਪਾਰ ਬ੍ਰਹਮ ਜਨ ਜਨ ਡੀਠਾ, ਥਾਂ ਥਨੰਤਰ ਤੂੰ ਹੈ ਏਕੋ ਇੱਕੋ ਇੱਕ ਵਰਤਾਵਣਿਆ, ਸਗਲ ਮਨੋਰ ਤੂੰ ਦੇਮਣਹਾਰਾ, ਭਗਤੀ ਭਾਇਤ ਭਰੇ ਭੰਡਾਰਾ, ਦਇਆ ਧਾਰ ਰਾਖੇ ਤੁਰ ਸੇਈ, ਪੂਰੇ ਕਰਮ ਸਮਾਵਣਿਆ, ਅੰਧ ਗੁਪਤ ਕੰਡੇ ਚਾੜੇ, ਕਰ ਕਿਰਪਾ ਦਾਸ ਨਦਰ ਨਿਹਾਲੇ, ਗੁਣ ਗਾਵੈ ਪੂਰਨ ਬਨਾਸੀ, ਕੈ ਸੰਤੋੜ ਨਾ ਆਵਣਿਆ, ਇੱਥੇ ਤੂੰ ਹੈ ਇੱਥੇ ਉੱਥੇ ਤੂੰ ਹੈ ਰਖਵਾਲਾ, ਮਾਤ ਗਰਭ ਮੈਂ ਤੁਮੀ ਪਾਲਾ, ਮਾਇਆ ਅਗਨ ਪੂਹੈ ਤਨ ਕੌ ਰੰਗ ਰਤੇ, ਗੁਣ ਗਾਵਣਿਆ ਕਿਆ ਗੁਣ ਤੇਰੇ ਆਖ ਸੰਭਾਲੀ, ਮੰਤ ਨੰਤਰ ਨਦਰ ਨਿਹਾਲੀ, ਤੂੰ ਮੇਰਾ ਮੀਤ ਸਾਜਨ ਮੇਰਾ ਸਵਾਮੀ, ਵਰਨਾ ਜਾਣਿਆ ਜਿਸ ਕੋ ਤੂੰ ਪ੍ਰਭੈ ਸਹਾਈ, ਤਿਸ ਤੱਤੀ ਵਾਵਰਨ ਲੱਗੈ ਕਾਈ,
1: ਤੂੰ ਸਾਹਿਬ ਸੁਖਦਾਤਾ, ਸਤ ਸੰਗਤ ਜਪ ਪ੍ਰਗਟਾ ਬਣਿਆ, ਤੂੰ ਚਥਾ ਪਰ ਮੋਲਾ, ਤੂੰ ਸਾਚਾ ਸਾਹਿਬ ਦਾਸ ਤੇਰਾ ਗੋਲਾ, ਤੂੰ ਮੀਰਾ ਸਾਚੀ ਠਕੁਰਾਈ, ਨਾਨਕ ਬਲ ਬਲ ਜਾ ਬਣਿਆ, ਮਾਝ ਮਹਿਲਾ ਪੰਜਵਾਂ ਘਰ ਦੂਜਾ, ਨਿਤ ਨਿਤ ਦਈ ਸੰਭਾਲੀਐ, ਮੂਲ ਨਾ ਮਨੋ ਵਿਸਾਰੀਐ, ਰਹਾਓ

ਤੇਰੇ ਕੋਲੇ ਨਾ ਲਾਗੈ ਗਾਲ ਜੀਓ। ਜੋ ਸਿਮਰਨ ਦੇ ਸਾਈਐ ਨਰਕ ਨਾ ਸਈ ਪਾਈਐ ਤੱਤੀ ਵਾਉ ਨਾ ਲੱਗਈ ਜਿਨ ਮਨ ਉਠਾ ਆਏ ਜੀਓ। ਸੇ ਸੁੰਦਰ ਸੋਹਣੇ ਸਾਧ ਸੰਗ ਜਿਨ ਬਹਿਣੇ ਜੇ ਹਰ ਧਨ ਜਿਨੀ ਸੰਜਿਆ ਸੇਈ ਗੰਭੀਰ ਅਪਾਰ ਜੀਓ। ਹਰ ਅਮਿਓ ਰਸਾਇਣ ਪੀਵੀਐ ਮੂੰਹ ਡਿੱਠੈ ਜਨ ਕੈ ਜੀਵੀਐ ਕਾਰਜ ਸਭ ਸਵਾਰ ਲੈ ਨਿਤ ਪੂਜੋ ਗੁਰ ਕੇ ਪਾਮ ਜੀਓ। ਜੋ ਹਰ ਕੀਤਾ ਆਪਣਾ ਤਿਨੈ ਗੁਸਾਈ ਜਾਪਣਾ ਸੋ ਸੂਰਾ ਪ੍ਰਧਾਨ ਸੋ ਮਸਤਕ ਜਿਸ ਦੈ ਭਾਗ ਜੀਓ। ਮਨ ਮੰਦੇ ਪ੍ਰਭ ਅਵਗਾਹੀਆ ਇਹ ਰਸ ਭੋਗਣ ਪਾਤਸ਼ਾਹੀਆ ਮੰਦਾ ਮੂਲ ਨਾ ਉਪਜਿਓ ਤਰੇ ਸੱਚੀ ਘਰ ਲਾਗ ਜੀਓ। ਕਰਤਾ ਮਨ ਵਸਾਇਆ ਜਨਮੈ ਕਾ ਫਲ ਪਾਇਆ ਮਨ ਭਵੰਦਾ ਕੰਤ ਹਰ ਤੇਰਾ ਥਿਰ ਹੋਆ ਸੁਹਾਗ ਜੀਓ। ਅਟਲ

ਸਤਿਗੁਰ ਪ੍ਰਸਾਦ। ਮਾਝ ਮਹਿਲਾ ਪੰਜਵਾਂ, ਘਰ ਤੀਜਾ, ਹਰ ਜਪ ਜਪੇ ਮਨ ਧੀਰੇ ਰਹਾਉ, ਸਿਮਰ ਸਿਮਰ ਗੁਰਦਿਓ ਮਿਟ ਗਏ ਪਹਿ ਦੂਰੇ, ਸ਼ਰਨ ਆਵੈ ਪਾਰ ਬ੍ਰਹਮ ਕੀ ਤਾਂ ਫਿਰਕਾ ਹੀ ਝੂਰੇ, ਚਰਨ ਸੇਵ ਸੰਤ ਸਾਧਕੇ ਸਗਲ ਮਨੋਰਥ ਪੂਰੇ, ਘਟ ਘਟ ਏਕ ਵਰਤਦਾ ਜਲ ਥਲ ਮਹੀਲ ਪੂਰੇ, ਪਾਪ ਬਿਨਾਸਨ ਸੇਵਿਆ ਪਵਿੱਤਰ ਸੰਤਨ ਕੀ ਧੂਰੇ, ਸਭ ਛੜਾਈ ਖਸਮ ਆਪ ਹਰ ਜਪ ਭਈ ਠਰੂਰੇ, ਕਰਤੈ ਕੀਆ ਤਪਾਵਸੂ ਦੁਸ਼ਟ ਮੋਏ ਹੋਏ ਮੂਰੇ, ਨਾਨਕ ਰਤਾ ਸੱਚ ਨਾਏ ਹਰ ਵੇਖੈ ਸਦਾ ਹਦੂਰੇ। ਬਾਰਾਂ ਮਾਹ ਮਾਝ ਮਹੱਲਾ ਪੰਜਵਾਂ, ਘਰ ਚੌਥਾ,

ਹਰ ਕੁੰਟ ਦਾ ਦਿਸ਼ ਭਰਮੇ, ਥੱਕ ਆਏ ਪ੍ਰਭ ਕੀ ਸ਼ਾਮ, ਧੇਨ ਦੁਧੈ ਤੇ ਬਾਹਰੀ ਕਿਤੇ ਨਾ ਆਵੈ ਕਾਮ, ਜਲ ਮਿਨਸ਼ਾ ਕੁਮਲਾਵਤੀ ਉਪਜੈ ਨਾਹੀ ਦਾਮ, ਹਰ ਨਾਹ ਨਾ ਮਿਲੀਐ ਸਾਜਨੈ ਕਤ ਪਾਈਐ ਬਿਸਰਾਮ, ਜਿਤ ਘਰ ਹਰ ਕੰਤ ਨਾ ਪ੍ਰਗਟੀ, ਭੱਠ ਨਗਰ ਸੇ ਗ੍ਰਾਮ, ਸ਼ਰਭ ਸ਼ਿੰਗਾਰ ਤੰਬੋਲਾ ਸਣ ਦੇਹੀ ਸਭ ਕਾਮ, ਪ੍ਰਭ ਸਵਾਮੀ ਕੰਤ ਵਿਹੂਣੀਆ ਮੀਤ ਸੱਜਣ ਸਭ ਜਾਮ, ਨਾਨਕ ਕੀ ਬੇਨੰਤੀਆ ਕਰ ਕਿਰਪਾ ਦੀਜੈ ਨਾਮ, ਹਰ ਮੇਲੋ ਸਵਾਮੀ ਸੰਗ ਪ੍ਰਭ ਜਿਸਕਾ ਨਿਚਲ ਧਾਮ, ਚੇਤ ਗੋਬਿੰਦ ਅਰਾਧੀਐ ਹੋਵੈ ਆਨੰਦ ਘਣਾ, ਸੰਤ ਜਨਾ ਮਿਲ ਪਾਈਐ ਰਸਨਾ ਨਾਮ ਪਣਾ, ਜਿਨ ਪਾਇਆ ਪ੍ਰਭ ਆਪਣਾ ਆਏ ਤਿਸੈ ਗਣਾ, ਇੱਕ ਖਿਨ ਤਿਸ ਬਿਨ ਜੀਵਣਾ ਬਿਰਥਾ ਜਨਮ ਜਣਾ, ਜਲ ਥਲ ਮਹੀਲ ਪੂਰਿਆ ਰਵਿਆ ਵਿੱਚ ਵਣਾ, ਸੋ ਪ੍ਰਭ ਚੇਤਨਾ ਆਵਈ ਕਿਤੜਾ ਦੁੱਖ ਗਣਾ, ਜਿਨੀ ਰਾਵਿਆ ਸੋ ਪ੍ਰਭੂ ਤਿੰਨਾ ਭਾਗ ਮਣਾ, ਹਰ ਦਰਸ਼ਨ ਕੋ ਮਨ ਲੋਚਦਾ ਨਾਨਕ ਪਿਆਸ ਮਨਾ।

ਵਿਸ਼ੋ ਹਰ ਸਾਜਣ ਪੁਰਖ ਵਿਸਾਰ ਕੈ ਲੱਗੀ ਮਾਇਆ ਧੋ ਪੁੱਤਰ ਕਲਤਰ ਨਾ ਸੰਗਤ ਨਾ ਹਾਰੇ ਵਿਨਾਸ਼ੀਓ ਪਲਚ ਪਲਚ ਸਗਲੀ ਮੋਈ ਝੂਠੈ ਧੰਦੈ ਮੋਹ

ਨਾਨਕ ਰੰਗ ਮਾਣਨ ਹਰ ਜੇਠ ਰੰਗੀਲਾ ਤਿਸ ਧਣੀ ਜਿਸ ਕੈ ਭਾਗ ਮਥਨ ਆਸਾੜ ਤਪੰਦਾ ਤਿਸ ਲੱਗੈ ਹਰ ਨਾਨਾ ਜਿੰਨਾ ਪਾਸ ਜਗ ਜੀਵਨ ਪੁਰਖ ਤਿਆਕੈ ਮਾਣਸ ਸੰਧੀ ਆਸ ਦੁਈਐ ਪਏ ਵਿਗੁਚੀਐ ਗੜ ਪਈਅਸ ਜਮ ਕੀ ਫਾਸ ਜਿਹਾ ਬੀਜੈ ਸੋ ਲੁਣੈ ਮੱਥੈ ਜੋ ਲਿਖਿਆਸ ਰਹਿਣ ਵਿਹਾਣੀ ਪਛੋ ਤਾਣੀ ਉੱਠ ਚੱਲੀ ਗਈ ਨਿਰਾਸ਼ ਜਿਨ ਕੋ ਸਾਧੂ ਭੇਟੀਐ ਸੋ ਦਰਗਾ ਹੋਏ ਖਲਾਸ ਕਰ ਕਿਰਪਾ ਪ੍ਰਭ ਆਪਣੀ ਤੇਰੇ ਦਰਸ਼ਨ ਹੋਏ ਪਿਆਸ ਪ੍ਰਭ ਤੁਧ ਬਿਨ ਦੂਜਾ ਕੋ ਨਹੀਂ ਨਾਨਕ ਕੀ ਅਰਦਾਸ ਆਸਾੜ ਸੁਹੰਦਾ ਤਿਸ ਲੱਗੈ ਜਿਸ

ਮਨ ਤਨ ਪਿਆਸ ਦਰਸ਼ਨ ਘਣੀ ਕੋਈ ਆਣ ਮਿਲਾਵੇ ਮਾਏ ਸੰਤ ਸਹਾਈ ਪ੍ਰੇਮ ਕੇ ਹੋ ਤਿਨ ਕਹਿ ਲਾਗਾਂ ਪਾਏ ਵਿਣ ਪ੍ਰਭ ਕਿਉਂ ਸੁਖ ਪਾਈਐ ਦੂਜੀ ਨਾਹੀ ਜਾਏ ਜਿਨੀ ਚਾਖਿਆ ਪ੍ਰੇਮ ਰਸ ਸੇ ਤ੍ਰਿਪਤ ਰਹੇ ਆਗਾਏ ਆਪ ਤਿਆਗ ਬਿਨਤੀ ਕਰੈ ਲੇਹ ਪ੍ਰਭੁ ਲੜ ਲਾਏ ਜੋ ਹਰ ਕੰਤ ਮਿਲਾਈਆਂ ਸੇ ਵਿਛੜ ਕਤੈ ਨਾ ਜਾਏ ਪ੍ਰਭ ਵਿਣ ਦੂਜਾ ਕੋ ਨਹੀਂ ਨਾਨਕ ਹਰਿ ਸ਼ਰਨਾਏ ਅਸੂ ਸੁਖੀ ਵਸੰਦੀਆਂ ਜਿਨਾ ਮਇਆ ਹਰ ਰਾਏ।

ਸੋਚ ਮੰਗਰ ਮਾਹੇ ਸੁਹੰਦੀਆਂ ਹਰ ਪਿਰ ਸੰਗ ਬੈਠੜੀਆਂ ਤਿਨ ਕੀ ਸ਼ੋਭਾ ਕਿਆ ਗਣੀ ਜੇ ਸਾਹਿਬ ਮੇਲੜੀਆਂ ਤਨ ਮਨ ਮੌਲਿਆ ਰਾਮ ਸਿਉ ਸੰਗ ਸਾਧ ਸਹੇਲੜੀਆਂ।

ਵਸ ਪੜੀਆਂ, ਜਿਨੀ ਰਾਵਿਆ ਪ੍ਰਭ ਆਪਣਾ, ਸੇ ਦਿਸਣ ਨਿਤ ਖੜੀਆਂ, ਰਤਨ ਜਵੇਹਰ ਲਾਲ ਹਰ ਕੰਠ ਤਿੰਨਾ ਜੜੀਆਂ, ਨਾਨਕ ਬਾਂਚੈ ਧੂੜ ਤਿੰਨ, ਪ੍ਰਭ ਸ਼ਰਨੀ ਦਰ ਪੜੀਆਂ, ਮੰਕਰ ਪ੍ਰਭ ਆਰਾਧਣਾ, ਬਹੁੜ ਨਾ ਜਨਮਣੀਆਂ, ਪੋਖ ਤੁਖਾਰ ਨਾ ਵਿਆਪਈ, ਕੰਠ ਮਿਲਿਆ ਹਰ ਨਾਮ, ਮਨ ਵਿਦਿਆ ਚਰਨਾਰ ਬਿੰਦ, ਦਰਸ਼ਨ ਲੱਗੜਾ ਸਾ,

ਬਹੁੜ ਨਾ ਵਿਛੜੀਆਂ, ਬਾਹਰ ਜਾਉ ਲਖ ਬੇਰੀਆ ਹਰ ਸੱਜਣ ਗਾਮੇਗਾ, ਸ਼ਰਮ ਪਾਈ ਨਾਰਾਇਣ ਹੈ ਨਾਨਕ ਦਰ ਪਈਆਂ, ਪੋਖ ਸੁਹੰਦਾ ਸਰਬ ਸੁਖ ਜਿਸ ਬਖਸ਼ੇ ਵੇ ਪ੍ਰਵਾ, ਮਾਘ ਮੱਝਣ ਸੰਗ ਸਾਧੂਆਂ ਧੂੜੀ ਕਰ ਇਸ਼ਨਾਨ, ਹਰ ਕਾ ਨਾਮ ਧਿਆਏ ਸੁਣ ਸਭਨਾ ਨੂੰ ਕਰ ਦਾਨ, ਜਨਮ ਕਰਮ ਮਲ ਉਤਰੈ ਮਨ ਤੇ ਜਾਏ ਗੁਮਾਨ, ਕਾਮ ਕ੍ਰੋਧ ਨ ਮੋਹੀਐ ਮਿਨਸੈ ਲੋਭ ਸਵਾਨ, ਸੱਚੈ ਮਾਰਗ ਚਲਦਿਆਂ ਉਸਤਤ ਕਰੇ ਜਹਾਨ। 68

ਚਰਨ ਹਰ ਪੌਜਲ ਬਿਖਮ ਤਰੇ ਪ੍ਰੇਮ ਭਗਤ ਤਿਨ ਪਾਈਆ ਬਿਖਿਆ ਨਾਹੀ ਜਰੇ ਕੂੜ ਗਏ ਦੁਬਦਾ ਨਸੀ ਪੂਰਨ ਸੱਚ ਭਰੇ ਪਾਰ ਬ੍ਰਹਮ ਪ੍ਰਭ ਸ਼ਿਵ ਦੇ ਮਨ ਅੰਦਰ ਏਕ ਤਰੇ ਮਹਾ ਦਿਵਸ ਮੂਰਤ ਭਲੇ ਜਿਸ ਕੋ ਨਦਰ ਕਰੇ ਨਾਨਕ ਮੰਗੈ ਦਰਸ਼ ਦਾਨ ਕਿਰਪਾ ਕਰੋ ਹਰੇ ਮਾਜ ਮਹਲਾ ਪੰਜਵਾਂ ਦਿਨ ਰਹਿਣ ਇੱਕ ਓਅੰਕਾਰ ਸਤਿਗੁਰ ਪ੍ਰਸਾਦ ਸੇਵੀ ਸਤਿਗੁਰ ਆਪਣਾ ਹਰ ਸਿਮਰੀ ਦਿਨ ਸਭ ਰਹਿਣ ਆਪ ਤਿਆਗ ਸ਼ਰਨੀ ਪਵਾ ਮੁਖ ਬੋਲੀ ਮਿੱਠੜੇ ਵੈਣ ਜਨਮ ਜਨਮ ਕਾ ਵਿਛੜਿਆ ਹਰ ਮੇਲੋ ਸੱਜਣ ਸਹਿਣ ਜੋ ਜੀ ਹਰ ਤੇ ਵਿਛੜੇ ਸੇ ਸੁਖ ਨਾ ਵਸਣ ਭੈਣ ਹਰ ਪਿਰ ਬਿਨ ਚੈਨ ਨਾ ਪਾਈਐ ਖੋਜ ਡਿੱਠੇ ਸਭ ਗੈਣ ਆਪ ਕਮਾਣੈ ਵਿਛੜੀ ਦੋਸ਼ ਨਾ ਕਾਹੂ ਦੇਣ ਕਰ ਕਿਰਪਾ ਪ੍ਰਭ ਰਾਖ ਲੇ ਹੋਰ ਨਾ ਹੀ ਕਰਨ ਕਰੇਨ ਹਰ ਤੁਧ ਬਿਨ ਖਾਕੂ ਰੂਲਣਾ ਕਹੀਐ ਕਿੱਥੈ ਵੈਣ ਨਾਨਕ ਕੀ ਬੇਨੰਤੀਆ ਹਰ ਸੁਰਜਣ ਦੇਖਾ ਨੈਣ ਜੀ ਕੀ ਬਿਰਥਾ ਸੋ ਸੁਣੇ ਹਰ ਸਮਰ

ਸੁਖ ਹੋਏ ਮਹਲਾ ਪਹਿਲਾ। ਪਹਿਲਾ ਪਿਆਰ ਲੱਗਾ ਥਣ ਦੁੱਧ, ਦੂਜੇ ਮਾਂ ਬਾਪ ਕੀ ਸੁਧ, ਤੀਜੇ ਭਈਆ ਭਾਬੀ ਬੇਬ, ਚੌਥੇ ਪਿਆਰ ਉਪੰਨੀ ਖੇਡ, ਪੰਜਵੇਂ ਖਾਣ ਪੀਣ ਕੀ ਧਾਤ, ਛੇਵੇਂ ਕਾਮ ਨਾ ਪੁੱਛੈ ਜਾਤ, ਸੱਤਵੇਂ ਸਾਂਝ ਕੀ ਆ ਕਰਵਾਸ, ਅੱਠਵੇਂ

ਪਿੱਛੇ ਪਤਲ ਸਦਿਉ ਕਾਂਉ ਨਾਨਕ ਮਨ ਮੁਖ ਅੰਧ ਪਿਆਰ। ਬਾਜ ਗੁਰੂ ਡੁੱਬਾ ਸੰਸਾਰ ਮਹਲਾ ਪਹਿਲਾ। ਦਸ ਬਾਲਤਨ ਬੀ ਸਰਵਣ ਤੀਸਾ ਕਾ ਸੁੰਦਰ ਕਹਾਵੇ। ਚਾਲੀਸੀ ਪੁਰ ਹੋਏ ਪਚਾਸੀ ਪਗ ਖਿਸੈ। ਸੱਠੀ ਕੈ ਬੁੜੀ ਪਾਵੈ। ਸੱਤਰ ਕਾ ਮਤਹੀਣ ਅੱਸੀਆਂ ਕਾ ਵਿਵਹਾਰ ਨ ਪਾਵੈ। ਨਵੇਂ ਕਾ ਸੇ ਜਾਸਣੀ ਮੂਲ ਨਾ ਜਾਣੇ ਆਪ ਬਲ। ਟੰਡੂਲਮ ਢੂੰਡਮ ਡਿੱਠ ਮੈਂ ਨਾਨਕ ਜਗ ਧੂਏ ਕਾ ਧੌਲਹਰ ਪੌੜੀ। ਤੂੰ ਕਰਤਾ ਪੁਰਖ ਅਗੰਮ ਹੈ ਆਪ ਸ੍ਰਿਸ਼ਟੀ ਉਪਾਤੀ। ਰੰਗ ਪਰੰਗ ਉਪਾਰ ਜਿਨ੍ਹਾਂ ਬਾਹੋ ਬਾਹੋ ਬਿਧ ਭਾਂਤੀ। ਤੂੰ ਜਾਣੈ ਜਿਨ ਪਾਈਐ ਸਭ ਖੇਲ ਤੁਮਾਤੀ। ਇੱਕ ਆਵੈ ਇੱਕ ਜਾਹੇ ਉੱਠ ਬਿਨ ਨਾਵੈ ਮਰ ਜਾਤੀ। ਗੁਰਮੁਖ ਰੰਗ ਚਰੂਲਿਆ ਰੰਗ ਹਰ ਰੰਗ ਰਾਤੀ। ਸੋ ਸੇਵੋ ਸਤ ਨਿਰੰਜਨੋ ਹਰ ਪੁਰਖ ਬਿਧਾਤੀ। ਤੂੰ ਆਪੇ ਆਪ ਸੁਜਾਨ ਹੈ ਵੱਡ ਪੁਰਖ ਬਡਾਤੀ। ਜੋ ਮਨ ਚਿੱਤ ਤੁਧ ਧਿਆਇ ਦੇ ਮੇਰੇ ਸੱਚਿਆ। ਬਲ ਬਲ ਹਉ ਤਿੰਨ ਜਾਤੀ। ਸਲੋਕ ਮਹਲਾ ਪਹਿਲਾ। ਜਿਉ ਪਾਏ ਤਨ ਸਾਜਿਆ ਰੱਖਿਆ ਬਣਤ ਬਣਾਏ। ਅੱਖੀ ਦੇਖੈ ਜੇਵਾ ਬੁਲੈ ਕੰਨੀ ਸੁਰਤ ਸਮਾਏ। ਪੈਰੀ ਚੱਲੈ ਹੱਥੀ ਕਰਨਾ ਦਿੱਤਾ ਪਹਿਨੈ ਖਾਏ। ਜਿਨ ਰਚ ਰਚਿਆ ਤਿਸੇ ਨਾ ਜਾਣੈ ਅੰਧਾ ਅੰਧ ਕਮਾਏ।

ਪਤ ਵਿਣ ਪਾਰ ਨਾ ਪਾਈ। ਮਹਲਾ ਦੂਜਾ। ਦੇਂਦੇ ਥਾਵੋਂ ਦਿੱਤਾ ਚੰਗਾ, ਮਨਮੁਖ ਐਸਾ ਜਾਣੀਐ, ਸੁਰਤ ਮਤ ਚਤੁਰਾਈ ਤਾਂ ਕੀ, ਕਿਆ ਕਰ ਆਖ ਵਖਾਣੀ ਐ। ਅੰਤਰ ਬਹਿਕੇ ਕਰਮ ਕਮਾਵੈ, ਸੋਚੋਂ ਕੁੰਡੀ ਜਾਣੀਐ, ਜੋ ਧਰਮ ਕਮਾਵੈ ਤਿਸ ਧਰਮ ਨਾ ਹੋਵੈ, ਪਾਪ ਕਮਾਣੈ ਪਾਪੀ ਜਾਣੀਐ। ਤੂੰ ਆਪੇ ਖੇਲ ਕਰੈ ਸਭ ਕਰਤੇ, ਕਿਆ ਦੂਜਾ ਆਖ ਵਖਾਣੀ ਐ। ਜਿਚਰ ਤੇਰੀ ਜੋਤ ਤੀਚਰ ਜੋਤੀ, ਵਿੱਚੋਂ ਬੋਲੈ ਵਿਣ ਜੋਤੀ, ਕੋਈ ਕਿਛ ਕਰੋ ਦਿਖਾ ਸਿਆਣੀ ਐ। ਨਾਨਕ ਗੁਰਮੁਖ ਨਦਰੀ ਆਇਆ, ਹਰ ਇੱਕੋ ਸੁਗੜ ਸੁਜਾਣੀ ਐ। ਪੌੜੀ ਤੁਧੇ ਆਪੇ ਜਗਤ ਉਪਾਏ, ਕਹਿ ਤੁਧੇ ਆਪੇ ਧੰਦੈ ਲਾਇਆ, ਮੋਠ ਗਵਲੀ ਪਾਏ ਕਹਿ ਤੁਧੇ ਆਪੋ ਜਗਤ ਖੁਆਇਆ, ਤਿਸ਼ਨਾ ਅੰਦਰ ਅਗਨ ਹੈ, ਨਹ ਤਿਪਤੈ ਭੁੱਖਾ ਧਿਆਇਆ, ਸੰਸਾ ਇਹ ਸੰਸਾਰ ਹੈ, ਮਰ ਜੰਮੈ ਆਇਆ ਜਾਇਆ, ਬਿਨ ਸਤਿਗੁਰ ਮੋਹ ਨਾ ਟੁੱਟਈ, ਸਭ ਥੱਕੇ ਕਰਮ ਕਮਾਇਆ, ਗੁਰਮਤੀ ਨਾਮ ਧਿਆਈ ਐ, ਸੁਖ ਰੱਜਾ ਜਾਂ ਤੁਧ ਪਾਇਆ, ਕੁਲ ਉਧਾਰੇ ਆਪਣਾ, ਧਨ ਜਣੀ ਦੀ ਮਾਇਆ, ਸ਼ੋਭਾ ਸੁਰ ਸੁਹਾਵਣੀ, ਜਿਨ ਹਰ ਸੇਤੀ ਚਿਤ ਲਾਇਆ। ਸਲੋਕ ਮਹਲਾ ਦੂਜਾ।

ਜੀਭੈ ਬਾਝੋਂ ਬੋਲਣਾ ਓ ਜੀਵਤ ਮਰਣਾ, ਨਾਨਕ ਹੁਕਮ ਪਛਾਣ ਕੈ ਤੋ ਖਸਮੈ ਮਿਲਣਾ। ਮਹਲਾ ਦੂਜਾ। ਦਿਸੈ ਸੁਣੀਐ ਜਾਣੀਐ ਸਾਉ ਨ ਪਾਇਆ ਜਾਏ, ਰੋਲਾ ਟੁੰਡਾ ਅੰਧਲਾ ਕਿਉਂ ਗਲ ਲੱਗੈ ਧਾਈ। ਭੈ ਕੇ ਚਰਨ ਕਰ ਭਾਵ ਕੇ ਲੋਇਨ ਸੁਰਤ ਕਰੇ, ਨਾਨਕ ਕਹਿ ਸਿਆਣੀਏ ਇਮਕੰਤ ਮਿਲਾਵ ਹੋਏ। ਪੌੜੀ। ਸਦਾ ਸਦਾ ਤੂੰ ਏਕ ਹੈ, ਤੁਰ ਦੂਜਾ ਖੇਲ ਰਚਾਇਆ, ਹਉਮੈ ਗਰਬ ਉਪਾਈ ਕੈ ਲੋਹ ਬੰਤਰ ਜਨਤਾ ਪਾਇਆ। ਜਿਉਂ ਪਾਵੈ ਤਿਉਂ ਰੱਖ ਤੂੰ, ਸਭ ਕਰੇ ਤੇਰਾ ਕਰਾਇਆ, ਇੱਕ ਨਾ ਬਖਸ਼ੀ ਮੀਲ ਲੈ ਗੁਰਮਤੀ ਤੁਦੈ ਲਾਇਆ, ਇੱਕ ਖੜੇ ਕਰੇ ਤੇਰੀ ਚਾਕਰੀ ਵਿਣਨਾ ਮੈਂ ਹੋਰ ਨਾ ਪਾਇਆ। ਹੋਰ ਕਾਰ ਵਿਕਾਰ ਹੈ ਇੱਕ ਸੱਚੀ ਕਾਰ ਹੈ ਲਾਇਆ, ਪੁੱਤ ਕਲਤ ਕੁਟੰਬ ਹੈ ਇੱਕ ਲਿਪਤ ਰਹੇ ਜੋ ਤੁਰ ਪਾਇਆ। ਉਹ ਅੰਦਰੋਂ ਬਾਹਰੋਂ ਨਿਰਮਲੀ ਸੱਚੈ ਨਾਏ ਸਮਾਇਆ। ਸਲੋਕ ਮਹਲਾ ਪਹਿਲਾ। ਸੋਏ ਨੇ ਕੈ ਪਰਬਤ ਗੁਫਾ ਕਰੀ, ਕੈ ਪਾਣੀ ਪਿਆਲ ਕੈ ਵਿੱਚ ਧਰਤੀ ਕੈ ਆਕਾਸ਼ੀ ਉਰਦਰ ਹਾਂ ਸਿਰ ਭਾਰੂ, ਪੁਰ ਕਰ ਕਾਇਆ ਕੱਪੜ ਪਹਿਰਾਂ ਧੋਹਾਂ ਸਦਾ ਕਾਰ, ਬੱਗਾ ਰੱਤਾ ਪੀਲਾ ਕਾਲਾ ਬੇਦਾ ਕਰੀ ਪੁਕਾਰ। ਹੋਏ ਕੁਚੀਲ ਰਹਾਂ ਮਲ ਧਾਰੀ ਦੁਰਮਤ ਮਤ ਬਕਾਰ, ਨਾ ਹੋ ਨਾ ਮੈਂ ਨਾ ਹੋ ਹੁਮਾਨ ਨਾਨਕ ਸ਼ਬਦ ਵਿਚਾਰ। ਮਹਲਾ ਪਹਿਲਾ। ਵਸਤਰ ਪਖਾਲ ਪਖਾਲੇ ਕਾਇਆ ਆਪੇ ਸੰਜਮ ਹੋਵੇ, ਅੰਤਰ ਮੈਲ ਲੱਗੀ ਨਹੀਂ ਜਾਣੈ ਬਾਹਰੋਂ ਮਲ ਮਲ ਧੋਵੈ, ਅੰਧਾ ਭੂਲ ਪਿਆ ਜਮਜਾਲੇ ਵਸਤ ਪਰਾਈ ਆਪਣੀ ਕਰ ਜਾਣੈ ਹਉਮੈ ਵਿੱਚ ਦੁਕਾਲੇ। ਨਾਨਕ ਗੁਰਮੁਖ ਹਉਮੈ ਤੁੱਟੈ ਤਾਂ ਹਰ ਹਰ ਨਾਮ ਧਿਆਵੈ, ਨਾਮ ਜਪੇ ਨਾਮ ਹੋਆ ਰਾਧੀ ਨਾਨਕ ਨਾਮੇ ਸੁਖ ਸਮਾਵੈ। ਪੌੜੀ। ਕਾਇਆ ਹੰ ਸੰਜੋਗ ਮੇਲ ਮਿਲਾਇਆ, ਤਿਨਹੀਂ ਕੀਆ ਵੇ ਜੋਗ ਜਿਨ ਉਪਾਇਆ, ਮੂਰਖ ਭੋਗੇ ਭੋਗ ਦੁੱਖ ਸਬਾਇਆ, ਸੁਖੋਂ ਉੱਠੇ ਰੋਗ ਪਾਪ ਕਮਾਇਆ। ਹਰ ਖੋਂ ਸੋਗ ਵੇ ਜੋਗ ਉਪਾਏ ਖਪਾਇਆ, ਮੂਰਖ ਗਣਤ ਗਣਾਏ ਝਗੜਾ ਪਾਇਆ। ਸਤਿਗੁਰ ਹੱਥ ਨਿਬੇੜ ਝਗੜ ਚੁਕਾਇਆ, ਕਰਤਾ ਕਰੇ ਸੁਹੋਗ ਨਾ ਚਲੈ ਚਲਾਇਆ। ਸਲੋਕ ਮਹਲਾ ਪਹਿਲਾ। ਕੂੜ ਬੋਲ ਮੁਰਦਾਰ ਖਾਏ, ਅਵਰੀ ਨੂੰ ਸਮਝਾਵਣ ਜਾਏ, ਮੁੱਠਾ ਆਪ ਮੁਹਾਏ ਸੱਥ ਹੈ, ਨਾਨਕ ਐਸਾ ਆਗੂ ਜਾਪੈ। ਮਹਲਾ ਚੌਥਾ। ਜਿਸ ਦੇ ਅੰਦਰ ਸੱਚ ਹੈ ਸੋ ਸੱਚਾ ਨਾਮ ਮੁਖ ਸੱਚ ਲਾਏ, ਉਹ ਹਰ ਮਾਰਗ ਆਪ ਚੱਲਦਾ ਹੋਰਨਾਂ ਨੂੰ ਹਰ ਮਾਰਗ ਪਾਏ। ਜੇ ਅੱਗੇ ਤੀਰਥ ਹੋਏ ਤਾਂ ਮਲ ਹੈ, ਛੱਪੜ ਨਾ ਤੈ ਸਗਮੀ ਮਲ ਆਏ, ਤੀਰਥ ਪੂਰਾ ਸਤਿਗੁਰੂ ਜੋ ਅੰਦਨ ਹਰ ਹਰ ਨਾਮ ਧਿਆਏ, ਉਹ ਆਪ ਛੁੱਟਾ ਕੁਟੰਬ ਸਿਉਂ ਦੇ ਹਰ ਹਰ ਨਾਮ ਸਭ ਸ੍ਰੇਸ਼ ਛਡਾਏ, ਜਾਂ ਨਾਨਕ ਤਿਸ ਬਲਹਾਰਨੈ ਜੋ ਆਪ ਜਪੈ ਅਵਰਾ ਨਾਮ ਜਪਾਏ। ਪੌੜੀ। ਇੱਕ ਕੰਦ ਮੂਲ ਚੁਣ ਖਾਹੇ ਵਣ ਖੰਡ ਵਾਸਾ, ਇੱਕ ਭਗਵਾਂ ਵੇਸ ਕਰ ਫਿਰੈ ਜੋਗੀ ਸੰਨਿਆਸਾ, ਅੰਦਰ ਤ੍ਰਿਸ਼ਨਾ ਬਹੁਤ ਸਾਧਨ ਭੋਜਨ ਕੀ ਆਸਾ, ਬਿਰਥਾ ਜਨਮ ਗਵਾਏ ਨਾ ਗਿਰਹੀ ਨਾ ਉਦਾਸਾ, ਜਮਕਾਲ ਸਿਰ ਨਾ ਉਤਰ ਤ੍ਰਿਬਿਤ ਮਨੁਸਾ, ਗੁਰਮਤੀ ਕਾਲ ਨਾ ਆਵੈ ਨੇੜੈ ਜਾਂ ਹੋਵੇ ਦਾਤਨ ਦਾਸਾ, ਸੱਚਾ ਸ਼ਬਦ ਸੱਚ ਮਨ ਘਰ ਹੀ ਮਾਹੀ ਉਦਾਸਾ, ਨਾਨਕ ਸਤਿਗੁਰ ਸੇ ਬਣੇ ਆਪਣਾ ਸੇ ਆਸਾ ਤੇ ਨਿਰਾਸ਼ਾ। ਸਲੋਕ ਮਹਲਾ ਪਹਿਲਾ। ਜੇ ਰਤ ਲੱਗੈ ਕੱਪੜੈ ਜਾਮਾ ਹੋਏ ਪਲੀਤ, ਜੋ ਰਤ ਪੀਵੈ ਮਾਨਸਾ ਤਿੰਨ ਕਿਉਂ ਨਿਰਮਲ ਚੀਤ, ਨਾਨਕ ਨਾਉ ਖੁਦਾਏ ਕਾ ਦਿਲ ਹੱਛੈ ਮੁਖ ਲੇ ਹੋ, ਅਵਰ ਦਵਾਜੇ ਦੁਨੀ ਕੇ ਝੂਠੇ ਅਮਲ ਕਰੇ ਹੋ। ਮਹਲਾ ਪਹਿਲਾ। ਜਾਹੋ ਨਾਹੀ ਤਾ ਕਿਆ ਆਖਾਂ ਕੇ ਨਾਹੀ ਕਿਆ ਹੋਵਾਂ, ਕੀਤਾ ਕਰਨਾ ਕਹਿਆ ਕਥਨਾ ਭਰਿਆ ਭਾਰ ਭਾਰ ਧੋਵਾਂ।

ਅੱਗੇ ਗਿਆ ਮੋਹਿ ਮੋਹ ਜਾਪਾਏ ਸੋ ਐਸਾ ਆਗੂ ਜਾਪੈ। ਨਾਨਕ ਅੰਧਾ ਹੋਏ ਕਾ ਦੱਸੀ ਰਾਹ ਹੈ, ਸਭ ਸਮੁਹਾਏ ਸਤ ਹੈ। ਅੱਗੇ ਗਿਆ ਮੋਹਿ ਮੋਹ ਪਾਹੇ ਸੋ ਐਸਾ ਆਗੂ ਜਾਪੈ। ਪੌੜੀ ਮਹਾਰੁਤੀ ਸਭ ਤੂੰ ਘੜੀ ਮੂਰਤ ਵਿਚਾਰਾ, ਤੂੰ ਗਣਤੈ ਕਿਨ ਨ ਪਾਇਓ ਸੱਚੀ ਅਲਖ ਅਪਾਰਾ। ਪੜਿਆ ਮੂਰਖ ਆਖੀਐ ਜਿਸ ਲੱਭ ਲੋਭ ਅਹੰਕਾਰਾ, ਨਾਉ ਪੜੀਐ ਨਾਉ ਬੁੱਝੀਐ ਗੁਰਮਤੀ ਵਿਚਾਰਾ। ਗੁਰਮਤੀ ਨਾਮ ਤਨ ਖੱਟਿਆ ਭਗਤੀ ਭਰੇ ਭੰਡਾਰਾ, ਨਿਰਮਲ ਨਾਮ ਮੰਨਿਆ ਦਰ ਸੱਚੇ ਸਚਿਆਰਾ। ਜਿਸ ਦਾ ਜੀਉ ਪ੍ਰਾਣ ਹੈ ਅੰਤਰ ਜੋਤ ਅਪਾਰਾ, ਸੱਚਾ ਸ਼ਾਹ ਇੱਕ ਤੂੰ ਹੋਰ ਜਗਤ ਵਣਜਾਰਾ। ਸਲੋਕ ਮਹਲਾ ਪਹਿਲਾ। ਮਿਹਰ ਮਸੀਤ ਸਿਦਕ ਮਸੱਲਾ, ਹੱਕ ਹਲਾਲ ਕੁਰਾਨ, ਸ਼ਰਮ ਸੁਨਤ ਸੀਲ ਰੋਜਾ ਹੋ ਮੁਸਲਮਾਨ। ਕਰਨੀ ਕਾਬਾ ਸੱਚ ਪੀਰ, ਕਰਨੀ ਕਾਬਾ ਸੱਚ ਪੀਰ, ਕਲਮਾ ਕਬਰੰਦ ਕਰਮ ਨਵਾਜ, ਤਸਵੀ ਸਤ ਭਾਵਸੀ, ਨਾਨਕ ਰੱਖੇ ਲਾਜ। ਮਹਲਾ ਪਹਿਲਾ। ਹੱਕ ਪਰਾਇਆ ਨਾਨਕਾ ਉਸ

ਗੱਲੀ ਭਿਸਤ ਨਾ ਜਾਈ ਹੈ, ਛੁੱਟੈ ਸੱਚ ਕਮਾਈ, ਮਾਰਨ ਪਾਹੀ ਹਰਾ ਮੈਂ ਹੋਏ ਹਲਾਲ ਨਾ ਜਾਏ, ਨਾਨਕ ਗੱਲੀ ਕੂੜਈ, ਕੂੜੋ ਪੱਲੇ ਪਾਈ ਮਹੱਲਾ ਪਹਿਲਾ। ਪੰਜ ਨਵਾਜਾਂ ਵਕਤ ਪੰਜ, ਪੰਜਾਂ ਪੰਜੇ ਨਾਉ, ਪਹਿਲਾਂ ਸੱਚ ਹਲਾਲ ਦੋਏ, ਤੀਜਾ ਖੈਰ ਖੁਦਾਏ, ਚੌਥੀ ਨੀਯਤ ਰਾਸਮਨ, ਪੰਜਵੀਂ ਸਿਫਤ ਸੁਣਾਏ। ਕਰਨੀ ਕਲਮਾ ਆਕੈ ਤਾਂ ਮੁਸਲਮਾਨ ਸਦਾਏ, ਨਾਨਕ ਜੇਤੇ ਕੂੜਿਆਰ, ਕੂੜੈ ਕੂੜੀ ਪਾਏ ਪਾਉੜੀ। ਇੱਕ ਰਤਨ ਪਦਾਰਥ ਬਣ ਜਦੇ ਇੱਕ ਕੱਚੈ ਦੇ ਵਪਾਰਾ, ਸਤਿਗੁਰ ਤੁਠੈ ਪਾਈ ਅੰਦਰ ਰਤਨ ਭੰਡਾਰ, ਵਿਣ ਗੁਰ ਕਿਨੇ ਨ ਲੱਧਿਆ ਅੰਧੇ ਭੌਂਕ ਮੋਏ ਕੁੜਿਆਰਾ। ਮਨਮੁਖ ਦੂਜੇ ਪਚ ਮੋਏ ਨਾ ਬੂਝੈ ਵਿਚਾਰਾ, ਇੱਕ ਸਬਾਜੋਂ ਦੂਜਾ ਕੋ ਨਹੀਂ ਕਿ ਸਾਗੈ ਕਰੈ ਪੁਕਾਰਾ। ਇੱਕ ਨਿਰਧਨ ਸਦਾ ਭੌਂਕ ਦੇ ਇੱਕ ਨਾ ਭਰੇ ਤੁਜਾਰਾ, ਵਿਣ ਨਾਵੈ ਹੋਰ ਧਨ ਨਾਹੀ ਹੋਰ ਬਿਖਿਆ ਸਭ ਇਸ਼ਾਰਾ। ਨਾਨਕ ਆਪ ਕਰਾਏ ਕਰੇ ਆਪ ਹੁਕਮ ਸਵਾਰ ਨਹਾਰਾ। ਸਲੋਕ ਮਹਲਾ ਪਹਿਲਾ। ਮੁਸਲਮਾਨ ਕਹਾਵਣ ਮੁਸ਼ਕਲ, ਜਾ ਹੋਏ ਤਾਂ ਮੁਸਲਮਾਨ ਕਹਾਵੈ, ਅਵਲ ਔਲ ਦੀਨ ਕਰ ਮਿੱਠਾ, ਮੁਸ਼ਕਲ ਮਾਨਾ ਮਾਲ ਮੁਸਾਵੈ। ਹੋਏ ਮੁਸਲਮ ਦੀਨ ਮਹਾਨੈ,

ਵੈ ਤੋ ਨਾਨਕ ਸਰਬ ਜੀਆਂ ਮਿਹਰਾਮਤ ਹੋਏ ਤਾਂ ਮੁਸਲਮਾਨ ਕਹਾਵੈ ਮਹਲਾ ਚੌਥਾ। ਪਰ ਹਰ ਕਾਮ ਕ੍ਰੋਧ ਝੂਠ ਨਿੰਦਾ ਤਜ ਮਾਇਆ ਅਹੰਕਾਰ ਚੁਕਾਵੈ, ਤਜ ਕਾਮ ਕਾਮਨੀ ਮੋਹ ਤਜੈ ਤਾਂ ਅੰਜਨ ਮਹਿ ਨਿਰੰਜਨ ਪਾਵੈ। ਤਜ ਮਾਨ ਅਭਿਮਾਨ ਪ੍ਰੀਤ ਸੁਤ ਦਾਰਾ ਤਜ ਪਿਆਸ ਆਸ ਰਾਮ ਲਿਵਲਾਵੈ, ਨਾਨਕ ਸਾਚਾ ਮਨ ਵਸੈ ਸਾਚ ਸ਼ਬਦ ਹਰ ਨਾਮ ਸਮਾਵੈ। ਪੌੜੀ ਰਾਜੇ ਰਈਅਤ ਸਿੱਕਦਾਰ ਕੋਈ ਨਾ ਰਹਿਸੀਓ, ਹੱਟ ਪੱਟਣ ਬਾਜ਼ਾਰ ਹੁਕਮੀ ਟੈਸੀਓ, ਪੱਕੇ ਬੰਕ ਦੁਆਰ ਮੂਰਖ ਜਾਣੇ ਆਪਣੇ, ਦਰ ਭਰੇ ਭੰਡਾਰ ਦੀ ਤੇ ਇੱਕ ਖਣੇ, ਤਾਜ਼ੀ ਰੱਥ ਤੁਖਾਰ ਹਾਥੀ ਪਾਖਰੇ, ਬਾਘ ਮਿਲ ਕਰਬਾਰ ਕਿੱਥੇ ਸੇ ਆਪਣੇ, ਤੰਬੂ ਪਲੰਘ ਨਵਾਰ ਸਰਾਇਚੀ ਲਾਲਤੀ, ਨਾਨਕ ਸੱਚ ਦਾ ਤਾਰ ਸਨਾਖਤ ਕੁਦਰਤੀ। ਸਲੋਕ ਮਹਲਾ ਪਹਿਲਾ। ਨਦੀਆਂ ਹੋਵੇ ਧਿਣਵਾ ਸੁਮ ਹੋਵੇ ਦੁੱਧ ਕੀਓ, ਸਗਲੀ ਧਰਤੀ ਸ਼ੱਕਰ ਹੋਵੇ ਖੁਸ਼ੀ ਕਰੇ ਨਿਤ ਜੀਉ, ਪਰਬਤ ਸੋਇਨਾ ਰੂਪਾ ਹੋਵੇ ਹੀਰੇ ਲਾਲ ਜੜਾਓ, ਪੀਤੂ ਹੈ ਸਾਲਾ ਹਣਾ ਆਖਣ ਲਹਿ ਨਾ ਚਾਓ। ਮਹਲਾ ਪਹਿਲਾ। ਭਾਰੇ 18 ਮੇਵਾ ਹੋਵੇ ਗਰੜਾ ਹੋਏ ਸੁਭਾਓ, ਚੰਦ ਸੂਰਜ ਤੋਂ ਫਿਰਦੇ ਰੱਖੀਐ ਨਿਚਲ ਹੋਵੇ ਥਾਉ, ਪੀਤੂ ਹੈ ਸਾਲਾਹਣਾ ਆਖਣ ਲੈ ਨਾ ਚਾਓ। ਮਹਲਾ ਪਹਿਲਾ। ਜੇ ਦੇਹੈ ਦੁੱਖ ਲਾਈਐ ਪਾਪ ਗਰਹ ਦੋਏ ਰਾਹ, ਰੱਤ ਪੀਣੇ ਰਾਜੇ ਸਿਰੇ ਉੱਪਰ ਰੱਖੀਐ, ਹਿਵੇਂ ਜਾਪੈ ਭਾਓ, ਪੀਤੂ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਮਹਲਾ ਪਹਿਲਾ। ਅੱਗੀ ਪਾਲਾ ਕੱਪੜ ਹੋਵੇ ਖਾਣਾ ਹੋਵੇ ਵਾਓ, ਸੁਰਗੈ ਦੀਆਂ ਮੋਹਣੀਆਂ ਇਸਤਰੀਆਂ ਹੋਵਣ ਨਾਨਕ ਸਭੂ ਜਾਓ, ਪੀਤੂ ਹੈ ਸਾਲਾਹਣਾ ਆਖਣ ਲਹਿ ਨਾ ਚਾਓ। ਪੌੜੀ। ਵੱਧ ਫੈਲੀ ਗੈ ਬਾਨਾ ਖਸਮ ਨ ਜਾਣੀ, ਸੋ ਕਹੀਐ ਦੇਵਾਨਾ ਆਪ ਨਾ ਪਛਾਣੀ, ਕਲਹ ਬੁਰੀ ਸੰਸਾਰ ਵਾਦੇ ਖੱਪੀਐ, ਵਿਣਨਾ ਮੈਂ ਵੇਕਾਰ ਭਰਮੇ ਪੱਚੀਐ, ਰਾਤ ਦੋਵੇਂ ਇੱਕ ਜਾਣੈ ਸੋਈ ਸਿਜ ਸੀ, ਕੁਫਰ ਗੋ ਕੁਫਰਾਨ ਪਿਆ ਦਜਸੀ, ਸਭ ਦੁਨੀਆਂ ਸੁਭਾਨ ਸੱਚ ਸਮਾਈਐ ਸਿਜੈ ਦਰ ਦੀਵਾਨ ਆਪ ਗਵਾਈਐ। ਸਲੋਕ ਮਹਲਾ ਪਹਿਲਾ। ਸੋ ਜੀਵੇ ਜਿਸ ਮਨ ਵਸਿਆ ਸੋਏ, ਨਾਨਕ ਅਵਰ ਨ ਜੀਵੈ ਕੋਏ, ਜੇ ਜੀਵੈ ਪਤ ਲੱਥੀ ਜਾਏ, ਸਭ ਹਰਾਮ ਜੀਤਾ ਕਿਛ ਖਾਏ, ਰਾਜ ਰੰਗ ਬਾਲ ਰੰਗ ਰੰਗ ਰੱਤਾ ਨੱਚੈ ਨੰਗ, ਨਾਨਕ ਠੱਗਿਆਂ ਮੁੱਠਾ ਜਾਏ, ਵਿਣਨਾ ਮੈਂ ਪਤ ਗਿਆ ਗਵਾਏ। ਮਹਲਾ ਪਹਿਲਾ। ਕਿਆ ਖਾਦੈ ਕਿਆ ਪਹਿਨਦੈ ਹੋਏ, ਜਾਂ ਮਨ ਨਾਹੀ ਸੱਚਾ ਸੋਏ, ਕਿਆ ਮੇਵਾ ਕਿਆ ਘਿਓ ਗੁੜ ਮਿੱਠਾ, ਕਿਆ ਮੈਦਾ ਕਿਆ ਮਾਸ, ਕਿਆ ਕੱਪੜ ਕਿਆ ਸੇਜ ਸੁਖਾਲੀ, ਕੀਜੈ ਭੋਗ ਬਿਲਾਸ਼, ਕਿਆ ਲਸ਼ਕਰ ਕਿਆ ਨੇਬ ਖਵਾਸੀ, ਆਵੈ ਮਹਿਲੀ ਵਾਸ, ਨਾਨਕ ਸੱਚੇ ਨਾਮ ਵਿਣ ਸਭੇ ਟੋਲ ਵਿਨਾਸ਼। ਪੌੜੀ। ਜਾਤੀ ਦੇ ਕਿਆ ਹੱਥ ਸੱਚ ਪਰਖੀਐ, ਮੌਰਾ ਹੋਵੇ ਹੱਥ ਮਰੀਐ ਚੱਕੀਐ, ਸੱਚੇ ਕੀ ਸਰਕਾਰ ਸੱਚੇ ਕੀ ਸਰਕਾਰ, ਜੁਗ ਜੁਗ ਜਾਣੀਐ, ਹੁਕਮ ਮੰਨੇ ਸਿਰਦਾਰ ਦਰਦੀ ਫਾਣੀਐ, ਫੁਰਮਾਨੀ ਹੈ ਕਾਰ ਖਸਮ ਪਠਾਇਆ, ਤਬਲ ਬਾਜ ਵਿਚਾਰ ਸ਼ਬਦ ਸੁਣਾਇਆ, ਇੱਕ ਹੋਏ ਅਸਵਾਰ ਇੱਕ ਨਾ ਸਾਖਤੀ, ਇੱਕ ਨੀ ਬਦੇ ਭਾਰ ਇੱਕ ਨਾ ਤਾਕਤੀ। ਸਲੋਕ ਮਹਲਾ ਪਹਿਲਾ। ਜਾਂ ਪੱਕਾ ਤਾਂ ਕੱਟਿਆ ਰਹੀ ਸੋ ਪੱਲਰ ਵਾੜ, ਸਣ ਕੀ ਸਾਰਾ ਚਿੱਥਿਆ ਕਣ ਲਿਆ ਤਨ ਝਾੜ, ਦੋਏ ਪੁੜ ਚੱਕੀ ਜੋੜ ਕੇ ਪੀਸਣ ਆਏ ਬੈਠ, ਜੋ ਦਰ ਰਹੇ ਸੋ ਬਰੇ ਨਾਨਕ ਅਜਬ ਡਿੱਠ। ਮਹਲਾ ਪਹਿਲਾ।

ਲੋਹਾ ਮਰਨ ਪਾਈਐ ਢਹਿ ਨਾ ਹੋਏ ਕਪਾਸ। ਨਾਨਕ ਮੂਰਖ ਇਹ ਗੁਣ ਬੋਲੇ ਸਦਾ ਵਿਨਾਸ਼। ਮਹਲਾ ਪਹਿਲਾ। ਕਹਾਂ ਕੰਚਨ ਤੁੱਟੈ ਸਾਰ, ਅਗਨੀ ਗੰਢ ਪਾਏ ਲੋਹਾਰ, ਗੋਰੀ ਸੇਤੀ ਤੁੱਟੈ ਪਤਾਰ, ਪੁੱਤੀ ਗੰਢ ਪਵੈ ਸੰਸਾਰ। ਰਾਜਾ ਮੰਗੈ ਦਿੱਤੈ ਗੰਢ ਪਾਏ, ਭੁੱਖਿਆਂ ਗੰਢ ਪਵੈ ਜਾਂ ਖਾਏ, ਕਾਲਾ ਗੰਢ ਨਦੀਆਂ ਮੀਂਹ ਝੋਲ, ਗੰਢ ਪ੍ਰੀਤੀ ਮਿੱਠੇ ਬੋਲ। ਬੇਦਾ ਗੰਢ ਬੋਲੇ ਸੱਚ ਕੋਏ, ਮੋਇਆ ਗੰਢ ਨੇ ਕੀ ਸਤ ਹੋਏ, ਏਤ ਗੰਢ ਵਰਤੈ ਸੰਸਾਰ, ਮੂਰਖ ਗੰਢ ਪਵੈ ਮੋਹ ਮਾਰ। ਨਾਨਕ ਆਖੈ ਇਹ ਵਿਚਾਰ, ਸਿਫਤੀ ਗੰਢ ਪਵੈ ਦਰਬਾਰ। ਪੌੜੀ। ਆਪੇ ਕੁਦਰਤ ਸਾਜ ਕਹਿ ਆਪੇ ਕਰੇ ਵਿਚਾਰ, ਇੱਕ ਖੋਟੇ ਇੱਕ ਖਰੇ ਆਪੇ ਪਰਖਣਹਾਰ, ਖਰੇ ਖਜ਼ਾਨੇ ਪਾਈਐ ਖੋਟੇ ਸਟੀਆਂ ਬਾਰ ਵਾਰ। ਖੋਟੇ ਸੱਚੀ ਦਰਗਾਹ ਸੁੱਟੀਆਂ ਕਿਸੇ ਆਗੈ ਕਰਾਂ ਪੁਕਾਰ, ਸਤਿਗੁਰ ਪਿੱਛੇ ਭੱਜ ਪਵੈ ਹਾ ਕਰਨੀ ਸਾਰ, ਸਤਿਗੁਰ ਖੋਟਿਓ ਖਰੇ ਕਰੇ ਸ਼ਬਦ ਸਵਾਰ ਨਹਾਰ, ਸੱਚੀ ਦਰਗਾਹ ਮੰਨੀਐਨ ਗੁਰ ਕੈ ਪ੍ਰੇਮ ਪਿਆਰ। ਗਣਤ ਤਨਾ ਦੀ ਕੋ ਕਿਆ ਕਰੇ ਜੁਆ ਬਖਸ਼ੇ ਕਰਤਾਰ। ਸਲੋਕ ਮਹਲਾ ਪਹਿਲਾ। ਹਮ ਜ਼ੇਰ ਜ਼ਿਮੀ ਦੁਨੀਆ ਪੀਰਾ ਮਸਾਏ ਕਰਾਇਆ, ਮੇਰਾ ਬਦ ਬਾਦਸ਼ਾਹ ਯਾ ਫਜ਼ੂਨ ਖੁਦਾਏ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾ ਦੇਵ ਦਾਨ ਮਨ ਰਾਨ ਸਿੱਧ ਸਾਧਕ ਤਰ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾ ਦਾਦੇ ਦੇ ਹੁੰਦੇ ਆਦਮੀ, ਨਾ ਸਪਤ ਜ਼ੇਰ ਜ਼ਮੀ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾ ਸੂਰ ਸੱਸ ਮੰਡਲੋ, ਨਾ ਸਪਤ ਦੀਪ ਨਾ ਜਲੋ, ਅੰਨ ਪਾਉਣ ਥਿਰ ਨਾ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾ ਰਿਜ਼ਕ ਦਸਤ ਆਕਸੇ, ਹਮਾਰਾ ਏਕ ਆਸ ਵਸਤੇ, ਅਸਤ ਏਕ ਦਿਗਰ ਕੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਪਰੰਦੇ ਨਾ ਗਿਆਹ ਜ਼ਰ, ਦਰਖਤ ਆਬਿਆਸ ਕਰ, ਦਹੰਦ ਸੋਈ, ਏਕ ਤੂੰ ਹੀ ਏਕ ਤੂੰ ਹੀ। ਮਹਲਾ ਪਹਿਲਾ। ਨਾਨਕ ਲਲਾਰ ਲਿਖਿਆ ਸੋਏ, ਮਿਟ ਨਾ ਸਕੈ ਕੋਈ, ਕਲਾ ਧਰੈ ਹਿਰੈ ਸੋਈ, ਏਕ ਤੂੰ ਹੀ ਏਕ ਤੂੰ ਹੀ। ਪੌੜੀ। ਸੱਚਾ ਤੀਰਾ ਹੁਕਮ ਗੁਰਮੁਖ ਜਾਣਿਆ, ਗੁਰਮਤੀ ਆਪ ਗਵਾਏ ਸੱਚ ਪਛਾਣਿਆ, ਸੱਚ ਤੇਰਾ ਦਰਬਾਰ ਸ਼ਬਦ ਨਿਸਾਣਿਆ, ਸੱਚਾ ਸ਼ਬਦ ਵਿਚਾਰ ਸੱਚ ਸਮਾਣਿਆ, ਮਨਮੁਖ ਸਦਾ ਕੁੜਿਆਰ ਭਰਮ ਭੁਲਾਣਿਆ, ਵਿਸ਼ਟਾ ਇੰਦਰ ਵਾਸ ਸਾਧਨਾ ਜਾਣਿਆ, ਵਿੰਨਾ ਮੈਂ ਦੁੱਖ ਪਾਏ ਆਵਣ ਜਾਣਿਆ, ਨਾਨਕ ਪਾਰਖ ਆਪ ਜਿਨ ਖੋਟਾ ਖਰਾ ਪਛਾਣਿਆ। ਸਲੋਕ ਮਹਲਾ ਪਹਿਲਾ। ਸ਼ੀਹਾਂ ਬਾਜਾਂ ਚਰਗਾਂ ਕੁਈਆਂ, ਇਨਾ ਖਵਾਲੇ ਘਾਹ, ਕਾ ਖਾਣ ਤਿਨਾ ਮਾਸ ਖਵਾਲੇ, ਇਹ ਚਲਾਏ ਰਾਹ। ਨਦੀਆਂ ਵਿੱਚ ਟਿੱਬੇ ਦੇ ਖਾਲੇ, ਥਲੀ ਕਰੇ ਅਸਗਾਹ, ਕੀੜਾ ਥਾਪ ਦੇ ਪਾਤਸ਼ਾਹੀ, ਲਸ਼ਕਰ ਕਰੇ ਸੁਆਹ, ਜੇਤੇ ਜੀ ਜੀਵੈ ਲੈ ਸਾਹ, ਜੀਵਾਲੇ ਤਾਂ ਕੀ ਅਸਾਹ। ਨਾਨਕ ਜਿਉਂ ਜਿਉਂ ਸੱਚੇ ਭਾਵੈ, ਤਿਉਂ ਤਿਉਂ ਦੇ ਗਿਰਾਹ। ਮਹਲਾ ਪਹਿਲਾ। ਇੱਕ ਮਾਸਾਹਾਰੀ ਇੱਕ ਤ੍ਰਿਣ ਖਾਹ, ਇੱਕ ਨਾ ਛਤੀਆ ਅੰਮ੍ਰਿਤ ਪਾਹੇ, ਇੱਕ ਮਿੱਟੀਆਂ ਮੈਂ ਮਿੱਟੀਆਂ ਖਾਹੇ, ਇੱਕ ਪੌਣ ਸ਼ੁਮਾਰੀ ਪੌਣ ਸ਼ੁਮਾਰ, ਇੱਕ ਨਿਰੰਕਾਰੀ ਨਾਮ ਆਧਾਰ। ਜੀਵੈ ਦਾਤਾ ਮਰੈ ਨਾ ਕੋਈ, ਨਾਨਕ ਮੁੱਠੇ ਜਾਹੇ ਨਾਹੀ ਮਨ ਸੋਏ। ਪੌੜੀ। ਪੂਰੇ ਗੁਰ ਕੀ ਕਾਰ ਕਰਮ ਕਮਾਈਐ, ਗੁਰਮਤੀਆਂ ਪਗਵਾਏ ਨਾਮ ਧਿਆਈਐ, ਦੂਜੀ ਕਾਰੈ ਲੱਗ ਜਨਮ ਗਵਾਈਐ, ਵਿਣਨਾ ਮੈਂ ਸਭ ਵਿਸ਼ ਪੈ ਜੈ ਖਾਈਐ, ਸੱਚਾ ਸ਼ਬਦ ਸਲਾਹ ਸੱਚ ਸਮਾਈਐ, ਵਿਣ ਸਤਿਗੁਰ ਸੇਵੇ ਨਾਹੀ ਸੁੱਖ ਨਿਵਾਸ, ਫਿਰ ਫਿਰ ਆਈਐ, ਦੁਨੀਆਂ ਖੋਟੀ ਰਾਸ ਕੂੜ ਕਮਾਈਐ, ਨਾਨਕ ਸੱਚ ਕਰੈ ਸਲਾਹ ਪਾਸਿਓ ਜਾਈਐ। ਸਲੋਕ ਮਹਲਾ ਪਹਿਲਾ। ਤੁਧ ਪਾਵੈ ਤਾਂ ਵਾਵੈਂ ਗਾਵੈਂ, ਤੁਧ ਪਾਵੈ ਜਲ ਨਾਵੈਂ, ਜਾਂ ਤੁਧ ਪਾਵੈਂ ਤਾਂ ਕਰਹਿ ਵਿਭੂਤਾ, ਸਿੰਘੀ ਨਾਦ ਵਜਾਵੈਂ, ਜਾਂ ਤੁਧ ਪਾਵੈ ਤਾਂ ਪੜ੍ਹੈ ਕਤੀਬਾਂ, ਮੁੱਲਾਂ ਸ਼ੇਕ ਕਹਾਵੈਂ, ਜਾਂ ਤੁਧ ਪਾਵੈ ਤਾਂ ਹੋਵੈ ਰਾਜੇ, ਰਸ ਕਸ ਬਹੁਤ ਕਮਾਵੈਂ, ਜਾਂ ਤੁਧ ਪਾਵੈ ਤੇਗ ਵਗਾਵੈਂ, ਸਿਰ ਮੁੰਡੀ ਕੱਟ ਜਾਵੈਂ, ਜਾਂ ਤੁਧ ਪਾਵੈ ਜਾਹੇ ਦਿਸੰਤਰ, ਸੁਣ ਗੱਲਾਂ ਕਰ ਆਵੈਂ।
ਜਾਂ ਤੁਰ ਪਾਵੈ ਨਾ ਹੀ ਰਚਾਵੈ, ਤੁਰ ਭਾਣੈ ਤੂੰ ਭਾਵੈ, ਨਾਨਕ ਏ ਕਹੈ ਬੇਨੰਤੀ, ਹੋਰ ਸਗਲੇ ਕੂੜ ਕਮਾਵੈ ਮਹਲਾ ਪਹਿਲਾ। ਜਾਂ ਤੂੰ ਵੱਡਾ ਸਭ ਵਡਿਆਈਆ, ਚੰਗਾ ਚੰਗਾ ਹੋਈ, ਜਾਂ ਤੂੰ ਸੱਚਾ ਤਾਂ ਸਭ ਕੁਛ ਸੱਚਾ, ਕੂੜਾ ਕੋਈ ਨਾ ਕੋਈ, ਆਖਣ ਵੇਖਣ ਬੋਲਣ ਚੱਲਣ ਜੀਵਨ ਮਰਨਾ ਧਾਤ, ਹੁਕਮ ਸਾਜ ਹੁਕਮੈ ਵਿੱਚ ਰੱਖੈ, ਨਾਨਕ ਸੱਚਾ ਆਪ ਪੌੜੀ। ਸਤਿਗੁਰ ਸੇਵਨ ਸੰਗ ਭਰਮ ਚੁਕਾਈ ਹੈ, ਸਤਿਗੁਰ ਆਖੈ ਕਾਰ ਸੁਕਾਰ ਕਮਾਈ ਹੈ, ਸਤਿਗੁਰ ਹੋਏ ਦਇਆਲ ਤਾਂ ਨਾਮ ਧਿਆਈ ਹੈ, ਲਾਹਾ ਭਗਤ ਸੁਸਾਰ ਗੁਰਮੁਖ ਪਾਈ ਹੈ। ਮਨ ਮਕੂਲ ਗਵਾਰ ਕੂੜ ਕਮਾਈ ਹੈ, ਸੱਚੇ ਦੇ ਦਰ ਜਾਏ ਸੱਚ ਚਵਾਈ ਹੈ, ਸੱਚੇ ਅੰਦਰ ਮਹਿਲ ਸੱਚ ਬੁਲਾਈ ਹੈ, ਨਾਨਕ ਸੱਚ ਸਦਾ ਕੁੜਿਆਰ ਸੱਚ ਸਮਾਈ ਹੈ। ਸਲੋਕ ਮਹਲਾ ਪਹਿਲਾ। ਕਲ ਕਾ ਤੀਰਾ ਜੇ ਕਾ ਸਾਈ, ਧਰਮ ਪੰਖ ਕਰੇ ਉੱਡਰਿਆ, ਕੂੜ ਅਮਾਵਸ ਸੱਚ ਚੰਦਰਮਾ ਦੀਸੈ, ਨਾਹੀ ਕਹਿ ਚੜਿਆ। ਹਾਂ ਭਾਲ ਵੇਕੁੰਨੀ ਹੋਈ, ਅੰਧੇਰਾ ਰਾਹ ਨਾ ਕੋਈ, ਵਿੱਚ ਹਉ ਮੈਂ ਕਰ ਦੁਖਰੋਈ, ਕਹੋ ਨਾਨਕ ਕਿਨ ਵਿਦਗਤ ਹੋਈ। ਮਹਲਾ ਤੀਜਾ। ਕਲ ਕੀਰਤ ਪ੍ਰਗਟ ਜਾਣਨ ਸੰਸਾਰ, ਗੁਰਮੁਖ ਕੋਈ ਉਤਰੈ ਪਾਰ, ਜਿਸਨੂੰ ਨਦਰ ਕਰੇ ਸੋਦੀ ਵੈ, ਨਾਨਕ ਗੁਰਮੁਖ ਰਤਨ ਸੂਲੀ ਵੈ ਪੌੜੀ। ਭਗਤਾਂ ਤੈ ਸੰਸਾਰੀਆਂ, ਜੋੜ ਕਦੇ ਨਾ ਆਇਆ, ਕਰਤਾ ਆਪਾ ਭੁੱਲ ਹੈ ਨਾ ਭੁੱਲੈ ਕਿਸੈ ਦਾ ਭੁਲਾਇਆ, ਭਗਤ ਆਪੇ ਮੇਲੇ ਹਨ ਜਿਨੀ ਸੱਚੋ ਸੱਚ ਕਮਾਇਆ, ਸੰਸਾਰੀ ਆਪ ਖੁਆਏ ਹਨ ਜਿਨੀ ਕੂੜ ਬੋਲ ਬੋਲ ਵੇਖਾਇਆ, ਚੱਲਣ ਸਾਰ ਨਾ ਜਾਣਵੀ ਕਾਮ ਕ੍ਰੋਧ ਵਿਸ਼ ਵਧਾਇਆ, ਭਗਤ ਕਰਨ ਹਰ ਚਾਕਰੀ ਜਿਨੀ ਅੰਦਰ ਨਾਮ ਧਿਆਇਆ, ਦਾਸਨ ਦਾਸ ਹੋਏ ਕਿ ਜਿਨੀ ਵਿੱਚੋਂ ਆਪ ਗਵਾਇਆ, ਉਹਨਾਂ ਖਸਮੈ ਕੈ ਧਰਮ ਖੁਜਲੇ, ਸੱਚਾ ਸ਼ਬਦ ਸੁਹਾਇਆ। ਸਲੋਕ ਮਹਲਾ ਪਹਿਲਾ। ਸਭ ਅਹਿੰਸਾ ਲਾਹਾ ਜਿਨੀ ਧਿਆਇਆ ਇੱਕ ਮਨ, ਸਭ ਅਹਿੰਸਾ ਲਾਹਾ ਜਿਨੀ ਧਿਆਇਆ ਇੱਕ ਮਨ, ਸੇ ਪੂਰੇ ਸ਼ਾਹ, ਵਕਤੈ ਉੱਪਰ ਲੜ ਮੋਈ। ਦੂਜੇ ਬਹੁਤੇ ਰਾਹ ਮਨ ਕੀਆਂ ਮੱਤੀ ਖਿੰਡੀਆਂ, ਬਹੁਤ ਪਏ ਸਗਾ ਗੋਤੇ ਖਾਹਿਨ ਨਿਕਲੈ, ਤੀਜੇ ਮੋਏ ਗਿਰਾਹਾ, ਭੁੱਖ ਤਿਖਾ ਦੋਏ ਭੌਂਕੀਆ, ਖਾਧਾ ਹੋਏ ਸੁਆਹਾ, ਭੀ ਖਾਣੇ ਸਿਉਂ ਦੋਸਤੀ। ਚੌਥੇ ਆਈ ਊਂਗ ਅੱਖੀ ਮੀਠ ਪਵਾਰ ਗਿਆ, ਭੀ ਉੱਠ ਰਚਿਨ ਵਾਦ ਸਹਿ ਵਰਿਆ ਕੀ ਪਿੜ ਬੱਧੀ, ਸਭੇ ਵੇਲਾ ਵਕਤ ਸਭ ਜੀ ਅੱਠੀ ਪਾਹੋਏ। ਨਾਨਕ ਸਾਹਿਬ ਮਨ ਵਸੈ ਸੱਚਾ ਨਾਵਣ ਹੋਏ। ਮਹਲਾ ਦੂਜਾ। ਸੇ ਪੂਰੇ ਸ਼ਾਹ ਜਿਨੀ ਪੂਰਾ ਪਾਇਆ, ਅੱਠੀ ਵੇ ਪ੍ਰਵਾਹ ਰਹਿਣੇ ਕੱਤੇ ਰੰਗ, ਦਰਸ਼ਨ ਰੂਪ ਯਥਾ ਵਿਰਲੇ ਪਾਈਐ, ਕਰਮ ਪੂਰਾ ਪੂਰਾ ਗੁਰੂ ਪੂਰਾ ਜਾਂ ਕਾ ਬੋਲ, ਨਾਨਕ ਪੂਰਾ ਜੇ ਕਰੇ ਘਟੈ ਨਾਹੀ ਤੋਲ, ਪੌੜੀ ਜਾਂ ਤੂੰ ਤਾਂ ਕਿਆ ਹੋਰ ਮੈਂ ਸੱਚ ਸੁਣਾਈ ਹੈ, ਮੁੱਠੀ ਧੰਦੈ ਚੋਰ ਮਹਿਲ ਨਾ ਪਾਈਐ, ਇਹਨਾਂ ਚਿਤ ਕਠੋਰ ਸ਼ਿਵ ਗਵਾਈਐ, ਜਿਤ ਘੱਟ ਸੱਚ ਨਾ ਪਾਏ ਸੋ ਭੰਨ ਕਢਾਈਐ, ਕਿਉਂ ਪੂਰੇ ਪੂਰਾ ਵੱਟ ਤੋਲ ਤੁਲਾਈਐ, ਕੋਈ ਨਾ ਆਖੈ ਘੱਟ ਹਉ ਮੈਂ ਜਾਈਐ, ਲਈਨ ਖਰੇ ਪਰਖ ਦਰਬੀ ਨਾਈਐ, ਸੌਦਾ ਇੱਕ ਤਹਟ ਪੂਰੇ ਗੁਰ ਪਾਈਐ। ਸਲੋਕ ਮਹਲਾ ਦੂਜਾ। ਅੱਠੀ ਪੈਰੀ ਅੱਠ ਖੰਡ ਨਾਵਾਂ ਖੰਡ ਸਰੀਰ, ਤਿਸ ਵਿੱਚ ਨਾਉ ਨਿਦ ਨਾਮ ਏਕ ਪਲ ਗੁਣੀ ਗਹੀਰ, ਕਰਮਵੰਤੀ ਸਲਾਹਿਆ ਨਾਨਕ ਕਰ ਗੁਰਪੀਰ। ਚੌਥੇ ਪੈਰ ਸੁਬਾਹ ਕੇ ਸੁਰਤਿਆਂ ਉਪਜੈ ਚਾਓ, ਤਿਨਾ ਦਰਿਆਵਾਂ ਸਿਉਂ ਦੋਸਤੀ, ਮਨ ਮੁਖ ਸੱਚਾ ਨਾਓ, ਉਥੈ ਅੰਮ੍ਰਿਤ ਵੰਡੀਐ ਕਰਮੀ ਹੋਏ ਪਸਾਓ। ਕੰਚਨ ਕਾਇਆ ਕਸੀਐ ਵੰਨੀ ਚੜੈ ਚੜਾਓ, ਜੇ ਹੋਵੈ ਨਦਰ ਸਰਾਪ ਕੀ ਬਹੁ ਨਾ ਪਾਈ ਤਾਓ, ਸੱਤੀ ਪਹਿਰੀ ਸਤ ਭਲਾ ਬਈਐ ਪੜਿਆ ਪਾਸ, ਉਥੈ ਪਾਪੁਨ ਵਿਚਾਰੀਐ ਕੂੜੈ ਘਟੈ ਰਾਸ, ਉਥੈ ਖੋਟੇ ਸੱਟੀਐ ਖਰੇ ਕੀਚੈ ਸ਼ਾਬਾਸ਼, ਬੋਲਣ ਫਾਦਲ ਨਾਨਕਾ ਦੁੱਖ ਸੁੱਖ ਖਸਮੈ ਪਾਸ। ਮਹਲਾ ਦੂਜਾ। ਪਾਉਣ ਗੁਰੂ ਪਾਣੀ ਪਿਤਾ, ਮਾਤਾ ਧਰਤ ਮਹਤ, ਦਿਨ ਸ ਰਾਤ ਦੁਇ ਦਾਈ, ਦਾਇਆ ਖਿਲੈ ਸਗਲ ਜਗਤ, ਚੰਗਿਆਈਆਂ ਬੁਰਿਆਈਆਂ ਵਾਚੇ ਧਰਮ ਹਦੂਰ, ਕਰਮੀ ਆਪੋ ਆਪਣੀ ਕੇ ਨੇੜੇ ਕੇ ਦੂਰ, ਜਿਨੀ ਨਾਮ ਧਿਆਇਆ ਗਏ ਮਸ਼ਕਤ ਕਾਲ, ਨਾਨਕ ਤੇ ਮੁਖ ਉਜੜੇ ਹੋਰ ਕੀਤੀ ਛੁੱਟੀ ਨਾਲ। ਪੌੜੀ। ਸੱਚਾ ਭੋਜਨ ਭਾਉ ਸਤਿਗੁਰ ਦੱਸਿਆ, ਸੱਚੇ ਹੀ ਪਤੀ ਆਏ ਸੱਚ ਵਿਗਸਿਆ, ਸੱਚਾ ਕੋਟ ਗਿਰਾਏ ਨਿਜ ਕਰ ਵਸਿਆ, ਸਤਿਗੁਰ ਤੁਠੈ ਨਾਉ ਪ੍ਰੇਮ ਰਹਿਸਿਆ, ਸੱਚੇ ਦੈ ਦੀਵਾਨ ਕੂੜ ਨਾ ਜਾਈਐ, ਝੂਠੋ ਝੂਠ ਵਖਾਣ ਸੁਮਹਿਲ ਖੁਆਈਐ,
ਸੱਚਾ ਸ਼ਬਦ ਨਿਸ਼ਾਨ ਠਾਕ ਨਾ ਪਾਈਐ ਸੱਚ ਸੁਣ ਬੁਝ ਵਖਾਣ ਮਹਿਲ ਬੁਲਾਈਐ ਸਲੋਕ ਮਹਲਾ ਪਹਿਲਾ ਪੈਰਾਂ ਯਗਨ ਹਿਵੈ ਕਰ ਬੰਧਾ ਭੋਜਨ ਸਾਰ ਕਰਾਈ ਸਗਲੇ ਦੂਕ ਪਾਣੀ ਕਰ ਪੀਵਾਂ ਧਰਤੀ ਹਾਕ ਚਲਾਈ ਧਰ ਤਾਰਾਜੀ ਅੰਬਰ ਤੋਲੀ ਪਿੱਛੇ ਟੰਕ ਚੜਾਈ ਇਬੜ ਵੱਡਾ ਮਾਵਾ ਨਾਹੀ ਸਭਸੇ ਨੱਤ ਚਲਾਈ ਏਤਾ ਤਾਣ ਹੋਵੇ ਮਨ ਅੰਦਰ ਕਰੀ ਪਿਆ ਕਰਾਈ ਜੇਵੜ ਸਾਹਿਬ ਤੇਵੜ ਦਾਤੀ ਦੇ ਦੇ ਕਰੇ ਰਜਾਈ ਨਾਨਕ ਨਦਰ ਕਰੇ ਜਿਸ ਉਪਰ ਸੱਚ ਨਾਮ ਵਡਿਆਈ ਮਹਲਾ ਦੂਜਾ ਆਖਣ ਆਖ ਨਾ ਰੱਜਿਆ ਸੁਣਨ ਨਾ ਰੱਜੇ ਕੰਨ ਅੱਖੀਂ ਦੇਖ ਨਾ ਰੱਜੀਆਂ ਗੁਣ ਗਾਹਕ ਇੱਕ ਵੰਨ

ਭੁੱਖਾ ਤਾਂ ਰੱਜੈ ਜਾਂ ਗੁਣ ਕੈ ਗੁਣੀ ਸਮਾਏ ਪੌੜੀ, ਵਿਣ ਸੱਚੀ ਸਭ ਕੂੜ ਕੂੜ ਕਮਾਈਐ, ਵਿਣ ਸੱਚੇ ਕੂੜਿਆਰ ਬੰਨ ਚਲਾਈਐ, ਵਿਣ ਸੱਚੀ ਤਨਸ਼ਾਰ ਛਾਰ ਰਲਾਈਐ, ਵਿਣ ਸੱਚੇ ਸਭ ਭੁੱਖ ਜੇ ਪੈਜੈ ਖਾਈਐ, ਵਿਣ ਸੱਚੇ ਦਰਬਾਰ ਕੂੜ ਨਾ ਪਾਈਐ, ਕੂੜੈ ਲਾਲਚ ਲੱਗ ਮਹਿਲ ਖਵਾਈਐ, ਸਭ ਜਗ ਠੱਗੇ ਉੱਠਾ ਗਿਆਈਐ ਜਾਈਐ। ਤਨ ਮੈਂ ਤ੍ਰਿਸ਼ਨਾ ਯਾਗ ਸ਼ਬਦ ਬਜਾਈਐ। ਸਲੋਕ ਮਹਲਾ ਪਹਿਲਾ। ਨਾਨਕ ਗੁਰ ਸੰਤੋਖ ਰੁੱਖ, ਧਰਮ ਫੁੱਲ ਫਲ ਗਿਆਨ, ਰਸ ਰਸਿਆ ਹਰਿਆ ਸਦਾ ਪੱਕੇ ਕਰਮ ਧਿਆਨ, ਪੱਤ ਕੇ ਸਾਧ ਖਾਂਦਾ ਲਹਿ ਦਾਨਾ ਕੈ ਸਿਰਦਾਨ। ਮਹਲਾ ਪਹਿਲਾ। ਸੋਇਨੇ ਕਾ ਬਿਰਖ ਪੱਤ ਪਰਵਾਲਾ, ਫੁੱਲ ਜਿਵੇਂ ਲਾਲ, ਤਿਤ ਫਲ ਰਤਨ ਲੱਗੇ ਮੁੱਖ ਪਾਖਤ, ਹਿਰਦੈ ਹਿਰਦੈ ਨਿਹਾਲ, ਨਾਨਕ ਕਰਮ ਹੋਵੇ ਮੁੱਖ ਮਸਤਕ, ਲਿਖਿਆ ਹੋਵੇ ਲੇਖ। ਅੱਠ ਸੱਠ ਤੀਰਥ ਗੁਰ ਕੀ ਚਰਨੀ, ਪੂਜੈ ਸਦਾ ਵਿਸੇਖ, ਹੰਸ ਹੇਤ ਲੋਭ ਕੋਪ, ਚਾਰੇ ਨਦੀਆਂ ਅੱਗ, ਪਵੈ ਦਜੈ ਨਾਨਕਾ ਤਰੀਆ ਕਰਮੀ ਲੱਗ ਪੌੜੀ। ਜੀਵਦਿਆਂ ਮਰ ਮਾਰ ਨਾ ਪਛਤਾਈਐ, ਝੂਠਾ ਏ ਸੰਸਾਰ ਕਿਨ ਸਮਝਾਈਐ, ਸੱਚ ਨਾ ਧਰੇ ਪਿਆਰ ਧੰਦੈ ਧਾਈਐ, ਕਾਲ ਬੁਰਾ ਖੈ ਕਾਲ ਸਿਰ ਦੁਨੀਆਈਐ, ਹੁਕਮੀ ਸਿਰਜਨਦਾਰ ਮਾਰੇ ਦਾਈਐ, ਆਪੇ ਦੇ ਪਿਆਰ ਮਨ ਵਸਾਈਐ, ਮੌਤ ਨਾ ਚਸਾ ਵਿਲੰਬ ਭਰੀਐ ਪਾਈਐ, ਗੁਰਪ੍ਰਸਾਦੀ ਬੁੱਝ ਸੱਚ ਸਮਾਈਐ। ਸਲੋਕ ਮਹਲਾ ਪਹਿਲਾ। ਤੁਮੀ ਤੁਮਾ ਵਿਸ਼ ਅਕਤ ਧੂਰਾ ਨਿਮ ਫਲ, ਮਨਮੁਖ ਵਸੈ ਤਿਸ ਜਿਸ ਤੂੰ ਚੇਤਨਾ ਆਵਹੀ, ਨਾਨਕ ਕਹੀਐ ਕਿਸ ਹੰਡਨ ਕਰਮਾ ਬਾਹਰੀ। ਮਹਲਾ ਪਹਿਲਾ। ਮਤ ਪੰਖੇ ਰੂ ਕਿਰਤ ਸਾਤ, ਕਬ ਉੱਤਮ ਕਬ ਨੀਚ, ਕਬ ਚੰਦਨ ਕਬ ਅਕਡਾਲ, ਕਬ ਉੱਚੀ ਪ੍ਰੀਤ, ਨਾਨਕ ਹੁਕਮ ਚਲਾਈਐ ਸਾਹਿਬ ਲਗੀ ਰੀਤ ਪੌੜੀ। ਕੇਤੇ ਕਹਿ ਵਖਾਣ ਕਹਿ ਕਹਿ ਜਾਵਣਾ, ਵੀਰ ਕਹਿ ਵਖਿਆਣ ਅੰਤ ਨਾ ਪਾਵਣਾ, ਪੜਿਐ ਨਾਹੀ ਭੇਦ ਬੁੱਝਿਐ ਪਾਵਣਾ, ਖੜ ਦਰਸ਼ਨ ਕਹਿ ਭੇਖ ਕਿਸੈ ਸਮਾਵਣਾ, ਸੱਚਾ ਪੁਰਖਾ ਲੱਖ ਸ਼ਬਦ ਸੁਹਾਵਣਾ, ਮੰਨੇ ਨਾਉ ਬਿਸੰਖ ਦਰਗਾਹ ਪਾਵਣਾ, ਖਾਲਕ ਆਦੇਸ ਢਾਡੀ ਗਾਵਣਾ, ਨਾਨਕ ਜੁਗ ਜੁਗ ਏਕ ਮਨ ਵਸਾਵਣਾ। ਸਲੋਕ ਮਹਲਾ ਦੂਜਾ। ਮੰਤਰੀ ਹੋਏ ਅਠੂਆ, ਨਾਗੀ ਲੱਗੈ ਜਾਏ, ਆਪਣ ਹੱਥੀ ਆਪਣੇ ਦੇ ਕੂਚਾ ਆਪੇ ਲਾਏ, ਹੁਕਮ ਪਾਇਆ ਧੁਰ ਖਸਮ ਕਾ, ਅਤੀ ਹੂੰ ਧੱਕਾ ਖਾਏ, ਗੁਰਮੁਖ ਸਿਉ ਮਨਮੁਖ ਅੜੈ, ਡੁੱਬੈ ਹੱਕ ਨਿਆਏ, ਦੋਹਾਂ ਸਿਰਿਆਂ ਆਪੇ ਖਸਮ ਵਿਖੇ ਕਰਵਿਓ ਪਾਏ, ਨਾਨਕ ਕਿਵੇਂ ਜਾਣੀਐ ਸਭ ਕਿਛੁ ਤਿਸੈ ਰਜਾਏ। ਮਹਲਾ ਦੂਜਾ। ਨਾਨਕ ਪਰਖੇ ਆਪ ਕਹੋ ਤਾਂ ਪਾਰਖ ਜਾਣ, ਰੋਗ ਦਾਰੂ ਦੋਵੇਂ ਬੁੱਝੀ ਤਾਂ ਵੈਰ ਸੁਜਾਣ, ਵਾਟ ਨਾ ਕਰੀ ਮਾਮਲਾ ਜਾਣੈ ਮਹਿਮਾਨ, ਮੂਲ ਜਾਣ ਗੱਲਾਂ

ਆਕਾਸ਼ ਕਹੋ ਕਿਉਂ ਪਹੁੰਚੇ ਬਾਣ, ਅੱਗੇ ਉਹ ਆ ਗਮ ਹੈ ਵਾਹਿੰਦੜ ਜਾਣ ਪੌੜੀ, ਨਾਰੀ ਪੁਰਖ ਪਿਆਰ ਪ੍ਰੇਮ ਸ਼ਿੰਗਾਰੀ ਆ, ਕਰਨ ਭਗਤ ਦਿਨ ਰਾਤ ਨਹਿਨੀ ਵਾਰੀ ਆ, ਮਹਿਲਾ ਮਾਂ ਜਨਵਾਸ ਸ਼ਬਦ ਸਵਾਰੀ ਆ, ਸੱਚ ਕਹਿਣੀ ਅਰਦਾਸ ਸੇ ਵਿਚਾਰੀ ਆ, ਸੋਨ ਖਸਮੈ ਪਾਸ ਹੁਕਮ ਸਿਧਾਰੀ ਆ, ਸਖੀ ਕਹਿਣੀ ਅਰਦਾਸ ਮਨੋ ਪਿਆਰੀ ਆ, ਬਿਨਾਂ ਮੈਂ ਤ੍ਰਿਗਵਾਸ ਫਿੱਟ ਸੋ ਜੀਵਿਆ, ਸ਼ਬਦ ਸਵਾਰੀ ਆਸ ਅੰਮ੍ਰਿਤ ਪੀਵਿਆ, ਸਲੋਕ ਮਹਿਲਾ ਪਹਿਲਾ।

0: ਰਾਜ ਨਾ ਤ੍ਰਿਪਤਿਆ ਸਾਇਰ ਭਰੇ ਕਿਸ ਸੁੱਕ। ਨਾਨਕ ਸੱਚੀ ਨਾਮ ਕੀਤੀ ਪੁੱਛਾਂ ਪੁੱਛ ਮਹਲਾ ਦੂਜਾ। ਨਿਫਲੰਗ ਤਸ ਜਨਮਸ ਜਾਵਤ ਬ੍ਰਹਮ ਨਾ ਬਿੰਦਤੇ ਸਾਗਰੰਗ ਸੰਸਾਰਸ ਗੁਰਪ੍ਰਸਾਦੀ ਤਰ੍ਹਾਂ ਕੇ। ਕਰਨ ਕਾਰਨ ਸਮਰੱਥ ਹੈ ਕਉ ਨਾਨਕ ਵਿਚਾਰ, ਕਾਰਨ ਕਰਤੀ ਵਸ ਹੈ ਜਿਨ ਕਲ ਰਕੀ ਧਾਰ ਪੌੜੀ। ਖਸਮੈ ਕੈ ਦਰਬਾਰ ਢਾਡੀ ਵਸਿਆ, ਸੱਚਾ ਖਸਮ ਕਲਾਣ ਕਮਲ ਵਿਗਸਿਆ। ਖਸਮ ਪੂਰਾ ਪਾਏ ਮਨੋ ਰਹਿਸਿਆ, ਦੁਸ਼ਮਣ ਕੱਢੇ ਮਾਰ ਸੱਜਣ ਸਰਸਿਆ। ਸੱਚਾ ਸਤਿਗੁਰ ਸੇਵਨ ਸੱਚਾ ਮਾਰਗ ਦੱਸਿਆ, ਸੱਚਾ ਸ਼ਬਦ ਵਿਚਾਰ ਕਾਲ ਵਿਧਸਿਆ। ਢਾਡੀ ਕਥੇ ਅਕਥ ਸ਼ਬਦ ਸਵਾਰਿਆ, ਨਾਨਕ ਗੁਣ ਗਹਿ ਰਾਸ ਹਰ ਜੀਉ ਮੇਰੇ ਪਿਆਰਿਆ। ਸਲੋਕ ਮਹਲਾ ਪਹਿਲਾ। ਖਤਿਉ ਜੰਮੇ ਖਤੇ ਕਰਨ ਤਾਂ ਖਤਿਆ ਵਿੱਚ ਪਾਹੇ, ਧੋਤੇ ਮੂਲਾਂ ਉਤਰੈ ਜੇ ਸੌ ਧੋਵਣ ਪਾਹੇ। ਨਾਨਕ ਬਖਸ਼ੀ ਬਖਸ਼ੀਐ ਨਾਹੀ ਤਾਂ ਪਾਹੀ ਪਾਹੇ। ਮਹਲਾ ਪਹਿਲਾ। ਨਾਨਕ ਬੋਲਣ ਝੱਖਣਾ ਦੁੱਖ ਛੱਡ ਮੰਗੀਐ ਸੁੱਖ, ਸੁੱਖ ਦੁੱਖ ਦੋਇ ਕਰ ਕੱਪੜੇ ਪਹਿਰੇ ਜਾਏ ਮਨੁੱਖ। ਜਿੱਥੈ ਬੋਲਣ ਹਾਰੀ ਹੈ ਤਿੱਥੈ ਚੰਗੀ ਚੁੱਪ ਪੌੜੀ। ਚਾਰੇ ਕੁੰਡਾਂ ਦੇਖੀ ਅੰਦਰ ਭਾਲਿਆ, ਸੱਚੇ ਪੁਰਖ ਅਲਖ ਸਿਰਜ ਨਿਹਾਲਿਆ। ਉੱਜੜ ਭੁੱਲੇ ਰਾਹ ਗੁਰ ਵੇਖਾਲਿਆ, ਸਤਿਗੁਰ ਸੱਚੇ ਵਾਹ ਸੱਚ ਸੰਭਾਲਿਆ। ਪਾਇਆ ਰਤਨ ਘਰਾਂ ਦੀਵਾ ਬਾਲਿਆ, ਸੱਚੇ ਸ਼ਬਦ ਸਲਾਹ ਸੁਖੀਏ ਸੱਚ ਵਾਲਿਆ। ਨਡਰਿਆਂ ਡਰ ਲੱਗ ਗਰਭ ਸੇ ਗਾਲਿਆ, ਨਾਵਾਂ ਭੁੱਲਾ ਜਗ ਫਿਰੈ ਬੇਤਾਲਿਆ। ਸਲੋਕ ਮਹਲਾ ਤੀਜਾ। ਭੈ ਵਿੱਚ ਜੰਮੈ ਬਹੁਤ ਮਰੈ, ਭੈ ਵਿੱਚ ਜੰਮੈ ਭੈ ਮਰੈ, ਭੀ ਭਉ ਮਨ ਮੈਂ ਹੋਈ। ਨਾਨਕ ਭੈ ਵਿੱਚ ਜੀ ਮਰੈ ਸਹਿਲਾ ਆਇਆ ਸੋਏ। ਮਹਲਾ ਤੀਜਾ। ਭੈਵਣ ਜੀਵੈ ਬਹੁਤ ਬਹੁਤ ਖੁਸ਼ੀਆਂ ਖੁਸ਼ੀ ਕਮਾਏ, ਨਾਨਕ ਭੈ ਵਿਣ ਜੀ ਮਰੈ ਮੂੰਹ ਕਾਲੇ ਉੱਠ ਜਾਏ ਪੌੜੀ। ਸਤਿਗੁਰ ਹੋਏ ਦਇਆਲ ਤਾਂ ਸ਼ਰਧਾ ਪੂਰੀ ਹੈ, ਸਤਿਗੁਰ ਹੋਏ ਦਇਆਲ ਨਾ ਕਬਹੂੰ ਝੂਰੀ ਹੈ। ਸਤਿਗੁਰੂ ਹੋਏ ਦਇਆਲ ਤਾਂ ਦੁੱਖ ਨਾ ਜਾਣੀਐ, ਸਤਿਗੁਰੂ ਹੋਏ ਦਇਆਲ ਤਾਂ ਹਰ ਰੰਗ ਮਾਣੀਐ, ਸਤਿਗੁਰੂ ਹੋਏ ਦਇਆਲ ਤਾਂ ਜਮ ਕਾ ਡਰ ਕਿਹਾ, ਸਤਿਗੁਰੂ ਹੋਏ ਦਇਆਲ ਤਾਂ ਸਦ ਹੀ ਸੁਖ ਦੇਹਾ। ਸਤਿਗੁਰੂ ਹੋਏ ਦਇਆਲ ਤਾਂ ਨਵਨਿਦ ਪਾਈਐ, ਸਤਿਗੁਰੂ ਹੋਏ ਦਇਆਲ ਤਾਂ ਸੱਚ ਸਮਾਈਐ। ਸਲੋਕ ਮਹਲਾ ਪਹਿਲਾ। ਸਿਰ ਖੁਹਾਏ ਪੀਵੈ ਮਲਵਾਣੀ, ਜੂਠਾ ਮੰਗ ਮੰਗ ਖਾਹੀ, ਫੋਲ ਫਦੀਹਤ ਮੋਹ ਲੈਣ ਪੜਾਸਾਂ, ਪਾਣੀ ਦੇਖ ਸੰਗਾਹੀ। ਭੇਡਾਂ ਵਾਂਗੀ ਸਿਰ ਖੁਹਾਇਨ ਭਰੀਅਨ ਹੱਥ ਸਵਾਹੀ, ਮਾਊ ਪੀਊ ਕਿਰਤ ਗਵਾਇਨ ਟੱਬਰ ਰੋਮਣ ਧਾਹੀ। ਉਹਨਾਂ ਪਿੰਡ ਨਾ ਪੱਤਲ ਕਿਰਿਆ ਨਾ ਦੀਵਾ, ਮੋਏ ਕਿਥਾਉਂ ਪਾਹੀ। ਅੱਠ ਸੱਟ ਧੀਰਤ ਦੇਣ ਨਾ ਢੋਈ, ਬ੍ਰਾਹਮਣ ਅੰਨ ਨਾ ਖਾਹੀ। ਸਦਾ ਕੁਚੀਲ ਰਹੇ ਦਿਨ ਰਾਤੀ, ਮੱਥੇ ਟਿਕੇ ਨਾਹੀ। ਝੁੰਡੀ ਪਾਏ ਬਹਿਨਤ ਮਰਨੈ, ਦੜਦੀ ਬਾਣ ਨਾ ਜਾਹੀ। ਲੱਕੀ ਕਾ ਸੇ ਹੱਥੀ ਪੁੰਮਣ ਅੱਗੋਂ ਪਿਛੀ ਜਾਹੀ। ਨਾ ਉਹ ਜੋਗੀ ਨਾ ਉਹ ਜੰਗਮ ਨਾ ਉਹ ਕਾਜ਼ੀ ਮੁੱਲਾ, ਦਈ ਵਿਗੋਏ ਫਿਰੈ ਵਿਗੁੱਤੇ, ਫਿੱਟਾ ਵੱਤੈ ਗੱਲਾਂ। ਜੀਆਂ ਮਾਰ ਜੀ ਵਾਲੇ ਸੋਈ, ਅਵਰ ਨਾ ਕੋਈ ਰੱਖੈ। ਦਾਨੋ ਤੈ ਇਸ਼ਨਾਨੋ ਵੰਜੇ, ਭਸ ਪਈ ਸਿਰ ਖੁੱਥ ਹੈ। ਪਾਣੀ ਵਿੱਚੋਂ ਰਤਨ ਪੰਨੇ ਮੇਰ ਕੀਆ ਮਾਧਾਣੀ, ਅੱਠ ਸੱਠ ਤੀਰਥ ਦੇਵੀ ਥਾਪੇ, ਪੁਰਬੀ ਲੱਗੈ ਬਾਣੀ। ਨਾਏ ਨਵਾਜਾ ਨਾ ਤੈ ਪੂਜਾ, ਨਾ ਮਨ ਸਦਾ ਸਜਾਣੀ। ਮੋਇਆਂ ਜੀਵਦਿਆਂ ਗੱਤ ਹੋਵੈ, ਜਾਂ ਸਿਰ ਪਾਈਐ ਪਾਣੀ। ਨਾਨਕ ਸਿਰ ਖੁੱਥੇ ਸ਼ੈਤਾਨੀ, ਇਹਨਾਂ ਗੱਲ ਨਾ ਪਾਣੀ। ਉੱਠੇ ਹੋਇਆ ਹੋਏ ਬਿਲਾਵਲ ਜੀਆਂ ਜੁਗ ਸਮਾਣੀ, ਵੁੱਠੈ ਅੰਨ ਕਮਾਤ ਕਪਾਹਾਂ, ਸਭ ਸੈ ਪੜਦਾ ਹੋਵੈ। ਵੁੱਠੈ ਘਾ ਚਰਨਤ ਸੁਰਹੀ, ਸਾ ਧਨ ਦਹੀਂ ਵਿਲੋਵੈ। ਤਿਤ ਕੇ ਹੋਮ ਜਗ ਸਰ ਪੂਜਾ, ਭੈ ਕਾਰਜ ਸੋ ਹੈ। ਗੁਰੂ ਸਮੁੰਦ ਨਦੀ ਸਭ ਸਿੱਖੀ, ਨਾਤੈ ਜਿਤ ਵਡਿਆਈ, ਨਾਨਕ ਜੇ ਸਿਰ ਖੁੱਥੇ ਨਾਵਣ ਨਾਹੀ, ਤਾਂ ਸੱਤ ਚੱਟੇ ਸਿਰ ਛਾਈ। ਮਹਲਾ ਦੂਜਾ। ਅੱਗੀ ਪਾਲਾ ਕੇ ਕਰੇ ਸੂਰਜ ਕੇ ਹੀ ਰਾਤ, ਚੰਦ ਹਨੇਰਾ ਕੇ ਕਰੇ ਪੌਣ ਪਾਣੀ ਕਿਆ ਜਾਤ। ਧਰਤੀ ਚੀਜੀ ਕੇ ਕਰੇ ਜਿਸ ਵਿੱਚ ਸਭ ਕੁਛ ਹੋਏ, ਨਾਨਕ ਤਾਂ ਪਤ ਜਾਣੀਐ ਜਾਂ ਪਤ ਰੱਖੈ ਸੋਏ ਪੌੜੀ। ਤੁਰ ਸੱਚੇ ਸੁਭਾਨ ਸਦਾ ਕਲਾਣਿਆ, ਤੂੰ ਸੱਚਾ ਦੀਵਾਨ ਹੋ ਰਾਵਣ ਜਾਣਿਆ। ਸੱਜ ਮੰਗੈ ਦਾਨ ਸੇ ਤੂੰ ਦੈਸੀ ਵਿਆ, ਸੱਚ ਤੇਰਾ ਫਰਮਾਨ ਸ਼ਬਦੇ ਸੋਹਿਆ। ਮੰਨਿਆ ਗਿਆਨ ਧਿਆਨ ਤੁਦੈ ਤੇ ਪਾਇਆ, ਕਰਮ ਪਵੈ ਨੀਸਾਂ ਨ ਚੱਲੈ ਚਲਾਇਆ। ਤੂੰ ਸੱਚਾ ਦਾਤਾਰ ਨੇ ਦੀਵੇਂ ਚਣੇ ਸਵਾਇਆ, ਨਾਨਕ ਮੰਗੈ ਦਾਨ ਜੋ ਤੁਰ ਪਾਇਆ। ਸਲੋਕ ਮਹਲਾ ਦੂਜਾ। ਦੀਖਿਆ ਅੱਖ ਬੁਝਾਇਆ ਸਿਵਤੀ ਸੱਚ ਸਮਿਓ, ਤਿੰਨ ਕੋ ਕਿਆ ਉਪਦੇਸ਼ੀ ਹੈ ਜਿਨ ਗੁਰ ਨਾਨਕ ਦੇਉ। ਮਹਲਾ ਪਹਿਲਾ। ਆਪ ਬੁਝਾਏ ਸੋਈ ਬੁਝੈ, ਜਿਸ ਆਪ ਸੁਝਾਏ ਤਿਸ ਸਭ ਕਿਛ ਸੁਝੈ। ਕਹਿ ਕੇ ਕਥਨਾ ਮਾਇਆ ਲੁਝੈ, ਹੁਕਮੀ ਸਗਲ ਕਰੇ ਆਕਾਰੂ, ਆਪੇ ਜਾਣੇ ਸਰ ਵਿਚਾਰੂ। ਅੱਖਰ ਨਾਨਕ ਅੱਖਿਓ ਆਪ, ਲਹਿ ਭਰਾਂਤ ਹੋਵੇ ਜਿਸ ਦਾਤ ਪੌੜੀ। ਹਉ ਢਾਡੀ ਬੇਕਾਰ ਕਾਰੈ ਲਾਇਆ, ਰਾਤ ਦਹਿ ਕੈ ਵਾਰ ਧੁਰੋਂ ਫੁਰਮਾਇਆ। ਢਾਡੀ ਸੱਚੈ ਮਹਿਲ ਖਸਮ ਬੁਲਾਇਆ, ਸੱਚੀ ਸਿਵਤ ਸਲਾਹ ਕੱਪੜਾ ਪਾਇਆ। ਸੱਚਾ ਅੰਮ੍ਰਿਤ ਨਾਮ ਭੋਜਨ ਆਇਆ, ਗੁਰਮਤੀ ਖਾਧਾ ਰੱਜ ਤਿੰਨ ਸੁਖ ਪਾਇਆ। ਢਾਡੀ ਕਰੇ ਪਸਾਓ ਸ਼ਬਦ ਵਜਾਇਆ, ਨਾਨਕ ਸੱਚ ਸਲਾ ਪੂਰਾ ਪਾਇਆ। ਰਾਗ ਗੌੜੀ ਗੁਆਰੇਰੀ ਮਹਲਾ ਪਹਿਲਾ। ਚੌਪ ਦੇ ਦੋਪ ਦੇ ਇੱਕ ਓਅੰਕਾਰ, ਸਤਨਾਮ ਕਰਤਾ ਪੁਰਖ ਨਿਰਭਉ ਨਿਰਵੈਰ
1: ਅਕਾਲ ਮੂਰਤ ਅਜੂਨੀ ਸਹਿ ਭੰਗ ਗੁਰਪ੍ਰਸਾਦ। ਭਉ ਮੁੱਛ ਭਾਰਾ ਵੱਡਾ ਤੋਲ, ਮਨ ਮਤ ਹੌਲੀ ਬੋਲੇ ਬੋਲ। ਸਿਰ ਸਿਰ ਧਰ ਚੱਲੀਏ ਸਹੀਏ ਭਾਰ, ਨਦਰੀ ਕਰਮ ਗੁਰ ਵਿਚਾਰ, ਭੈਵਨ ਕੋਈ ਨਾ ਲੰਘਸ ਪਾਰ। ਭੈ ਭਉ ਰਾਖਿਆ ਭਾਏ ਸਵਾਰ ਰਹਾਉ, ਭੈ ਤਗਨ ਭੈ ਤਨ ਅਗਨ ਪੱਖੇ ਭੈ ਨਾਲ, ਭੈ ਭਉ ਘੜੀਏ ਸ਼ਬਦ ਵਿਚਾਰ ਸ਼ਬਦ ਸਵਾਰ। ਭੈ ਬਿਨ ਕਾਟ ਕੱਚ ਨਕੱਚ, ਅੰਧਾ ਸੱਚਾ ਅੰਧੀ ਸੱਟ। ਬੁੱਧੀਬਾਜੀ ਉਪਜੇ ਚਾਓ, ਸਹਿ ਸਿਆਣਪ ਪਵੇ ਨਾ ਤਾਓ। ਨਾਨਕ ਮਨ ਮੁੱਖ ਬੋਲਣ ਪਾਓ, ਅੰਧਾ ਅੱਖਰ ਵਾਓ ਦਵਾਓ। ਗੌੜੀ ਮਹੱਲਾ ਪਹਿਲਾ। ਡਰ ਘਰ ਘਰ ਡਰ, ਡਰ ਡਰ ਜਾਰੇ ਡਰ ਡਰ ਜਾਏ, ਸੋ ਡਰ ਕਿਹਾ ਜਿਤ ਡਰ ਡਰ ਪਾਏ। ਤੁਦ ਮੈਂ ਦੂਜੀ ਨਾਹੀ ਜਾਏ, ਜੋ ਕੁਛ ਵਰਤੇ ਸਭ ਤੇਰੀ ਰਜ਼ਾਏ। ਡਰੀਏ ਜੇ ਡਰ ਹੋਵੇ ਹੋਰ, ਡਰ ਡਰ ਡਰਨਾ ਮਨ ਕਾ ਸੋਰ। ਰਹਾਉ ਨਾ ਜਿਉ ਮਰੇ ਨਾ ਡੁੱਬੇ ਤਰੇ, ਜਿਨ ਕੁਛ ਕੀਆ ਸੋ ਕੁਛ ਕਰੇ। ਹੁਕਮੇ ਆਵੇ ਹੁਕਮੇ ਜਾਏ, ਆਗੇ ਪਾਛੇ ਹੁਕਮ ਸਮਾਏ। ਹੰਥ ਹੇ ਸਾਸਾ ਅਸਮਾਨ, ਤੇ ਸਵੈ ਪੂਖਤ ਬਹੁਤ ਨਹਿਸਾਨ। ਭਉ ਖਾਣਾ ਪੀਣਾ ਆਧਾਰ, ਬਿਨ ਖਾਧੇ ਮਰ ਹੋਏ ਗਵਾਰ। ਜਿਸ ਕਾ ਕੋਏ ਕੋਈ ਕੋਏ ਕੋਏ, ਸਭ ਕੋ ਤੇਰਾ ਤੂੰ ਸਭਨਾ ਕਾਸ ਹੋਏ। ਜਾਂ ਕੇ ਜੀ ਜੰਤ ਧਨ ਮਾਲ, ਨਾਨਕ ਆਖਣ ਵਿਖਮ ਵਿਚਾਰ। ਗੌੜੀ ਮਹੱਲਾ ਪਹਿਲਾ। ਮਾਤਾ ਮਤ ਪਿਤਾ ਸੰਤੋਖ, ਸਤ ਭਾਈ ਘਰ ਅਭਿਸ਼ੇਖ। ਕਹਿਣਾ ਹੈ ਕੁਛ ਕਹਿਣ ਨਾ ਜਾਏ, ਤੋ ਕੁਦਰਤ ਕੀਮਤ ਨਹੀਂ ਪਾਏ। ਰਹਾਓ ਸਰਮ ਸੁਰਤ ਦੋਏ ਸੁੱਤ ਸਰ ਭਏ, ਕਰਨੀ ਕਾਮਣ ਕਰ ਮਨ ਲਏ। ਸਾਹਾ ਸੰਯੋਗ ਵਿਆਹ ਵਿਯੋਗ, ਸਤ ਸੰਤੋ ਕੋ ਨਾਨਕ ਜੋਗ। ਗੌੜੀ ਮਹੱਲਾ ਪਹਿਲਾ। ਪਵਣੇ ਪਾਣੀ ਅਗਨੀ ਕਾ ਮੇਲ, ਚੰਪਲ ਚੱਪਲ ਬੁੱਧ ਕਾ ਖੇਲ। ਨੌ ਦਰਵਾਜੇ ਦਸਵਾਂ ਦੁਆਰ, ਬੁੱਜਰੇ ਗਿਆਨੀ ਇਹੋ ਵਿਚਾਰ। ਕਥਤਾ ਬਕਤਾ ਸੁਨਤਾ ਸੋਏ, ਆਪ ਵਿਚਾਰੇ ਸੋ ਗਿਆਨੀ ਹੋਏ। ਆਪ ਵਿਚਾਰੇ ਸੋ ਗਿਆਨੀ ਹੋਏ। ਰਹਾਓ ਦੇਹੀ ਮਾਟੇ ਬੋਲੇ ਪੌਣ, ਬੁੱਜਰੇ ਗਿਆਨੀ ਮੂਆ ਹੈ ਕੌਣ। ਮੂਹੀ ਸੁਰਤ ਬਾਦ ਹੰਕਾਰ, ਉਹ ਨਾ ਮੂਆ ਜੋ ਦੇਖਣ ਹਾਰ। ਜੈ ਕਾਰਨ ਤਰ ਤੀਰਥ ਜਾਹੀ, ਰਤਨ ਪਦਾਰਥ ਘੱਟ ਹੀ ਮਾਹੀ। ਪੜ ਪੜ ਪੰਡਿਤ ਬਾਦ ਵਿਖਾਣੇ, ਭੀਤਰ ਹੋਣ ਦੀ ਵਾਸਤ ਨਾ ਜਾਣੇ। ਉਹ ਨਾ ਮੂਆ ਮੇਰੀ ਮੂਈ ਬੁਲਾਏ, ਉਹ ਨਾ ਮੂਆ ਜੋ ਰਿਹਾ ਸਮਾਏ। ਕੋ ਨਾਨਕ ਉਹ ਬ੍ਰਹਮ ਦਿਖਾਇਆ, ਮਰਤਾ ਜਾਤਾ ਨਜ਼ਰ ਨਾ ਆਇਆ। ਗੌੜੀ ਮਹੱਲਾ ਪਹਿਲਾ ਦੱਖਣੀ। ਸੁਣ ਸੁਣ ਬੂਝੇ ਮਾਨੇ ਨਾਉ, ਤਾਂ ਕਿ ਸਤ ਬੁਲਹਾਰੇ ਜਾਓ। ਆਪ ਲਾਏ ਠੌਰ ਨਾ ਠਾਓ, ਤੂੰ ਸਮਝਾਵੇ ਮੇਲ ਮਿਲਾਓ। ਨਾਮ ਮਿਲੇ ਚੱਲੇ ਮੈਂ ਨਾਲ, ਬਿਨ ਨਾਵੇਂ ਬਾਧੀ ਸਭ ਕਾਲ। ਰਹਾਓ ਖੇਤੀ ਬਣਜ ਨਾਮੇ ਕੀ ਓਟ, ਪਾਪੁਨ ਬੀਜ ਕੀ ਪੋਟ, ਕਾਮ ਕ੍ਰੋਧ ਜੀ ਮੈਂ ਚੋਟ, ਨਾਮ ਵਿਸਾਰ ਚੱਲੇ ਮਨ ਖੋਟ, ਸੱਚੇ ਗੁਰ ਕੀ ਸਾਚੀ ਸੀਖ, ਤਨ ਮਨ ਸੀਤਲ ਸੀਖ ਸੀਤਲ ਸਾਚ ਪ੍ਰੀਖ, ਜਲ ਪੁਰਾਇਣ ਰਸ ਕਮਲ ਪ੍ਰੀਖ, ਸ਼ਬਦ ਰਤੇ ਮਿੱਠੇ ਰਸ ਈਖ, ਹੁਕਮ ਸੰਜੋਗੀ ਗੜ ਦਸ ਦੁਆਰ, ਪੰਚ ਵਸੇ ਮਿਲ ਜੋਤ ਅਪਾਰ, ਆਪ ਤੁਲੇ ਆਪੇ ਬਣਜਾਰ, ਨਾਨਕ ਨਾਮ ਸਵਾਰਨ ਹਾਰ। ਗੌੜੀ ਮਹੱਲਾ ਪਹਿਲਾ। ਜਾਤੋ ਜਾਏ ਕਹਾਂ ਤੇ ਆਵੇ, ਕਹਿ ਉਪਜੇ ਕਹਿ ਜਾਏ ਸਮਾਏ, ਕਿਉਂ ਵਾਧਿਓ ਕਿਉਂ ਮੁਕਤੀ ਪਾਵੇ, ਕਿਉਂ ਵਿਨਾਸੀ ਸਹਿ ਸਮਾਵੇ, ਨਾਮ ਹਿਰਦੇ ਅੰਮ੍ਰਿਤ ਮੁਖ ਨਾਮ, ਨਰ ਹਰ ਨਾਮ ਨਰ ਹਰ ਨਹਿ ਕਾਮ। ਰਹਾਓ ਸਹਿਜੇ ਆਵੇ ਸਹਿਜੇ ਜਾਏ, ਮਨ ਤੇ ਉਪਜੇ ਮਨ ਮਾਹੇ ਸਮਾਏ, ਗੁਰਮੁਖ ਮੁਖ ਤੋਂ ਬੰਧ ਨਾ ਪਾਏ, ਸ਼ਬਦ ਵਿਚਾਰ ਛੁੱਟੇ ਹਰ ਨਾਏ, ਤਰਬਰ ਪੰਖੀ ਬਹੁ ਨਿਸਵਾਸ, ਸੁਖ ਦੁਖਿਆ ਮਨ ਮੋਹ ਵਿਨਾਸ਼, ਸਾਜ ਵਿਕਾਰ ਤੱਕੇ ਆਗਾਸ, ਦਸ ਦਸ ਤਾਵੇ ਕਰਮ ਲਿਖਿਆਸ, ਨਾਮ ਸੰਜੋਗੀ ਗੋਇਲ ਥਾਟ, ਕਾਮ ਕ੍ਰੋਧ ਫੂਟੇ ਵਿਖ ਮਾਟ, ਬਿਨ ਵਖਰ ਫੁਨੋ ਕਰ ਹਾਟ, ਗੁਰਮਿਲ ਖੋਲੇ ਬਜਰ ਕਪਾਟ, ਸਾਧੂ ਮਿਲੇ ਪੂਰਬ ਸੰਜੋਗ, ਸਚ ਰਹਿਸੇ ਪੂਰੇ ਹਰ ਲੋਕ, ਮਨ ਤਨ ਦੇ ਲੈ ਸਹਿ ਸੁਭਾਏ, ਨਾਨਕ ਤਿਨ ਕੈ ਲਾਗੋ ਪਾਏ। ਗੌੜੀ ਮਹੱਲਾ ਪਹਿਲਾ। ਕਾਮ ਕ੍ਰੋਧ ਮਾਇਆ ਮੇ ਚੀਤ, ਝੂਠ ਵਿਕਾਰ ਜਾਗੇ ਹੈ ਤਚੀਤ, ਪੂੰਜੀ ਪਾਪ ਲੋਭ ਕੀ ਤਰ ਤਾਰੀ ਮਨ ਨਾਮ ਸੁਚੀਤ, ਵਾਹ ਵਾਹ ਸਾਚੇ ਮੈਂ ਤੇਰੀ ਟੇਕ, ਹੋ ਪਾਪੀ ਤੂੰ ਨਿਰਮਲ ਏਕ। ਰਹਾਓ ਅਗਨ ਪਾਣੀ ਬੋਲੇ ਪੜਵਾਓ, ਜਿਹਵਾ ਇੰਦਰੀ ਏਕ ਸੁਆਓ, ਦਿਸ਼ਟ ਵਿਕਾਰੀ ਨਾਹੀ ਪਾਓ ਪਾਵਾ, ਮਾਰੇ ਤਾਂ ਪਾਏ ਨਾਉ, ਸ਼ਬਦ ਮਰੇ ਫਿਰ ਮਰ ਨਾ ਹੋਏ, ਬਿਨ ਮੂਹੇ ਕਿਉਂ ਪੂਰਾ ਹੋਏ, ਪਰਪੰਚ ਵਿਆਪ ਰਹਿਆ ਮਨ ਦੋਏ, ਥਿਰ ਨਾਰਾਇਣ ਕਰੇ ਸੋ ਹੋਏ, ਬੋਤ ਚੜੋ ਨਾ ਆਵੇ ਵਾਰ, ਠਾਕੇ ਬੋਤ ਦਰਗੈ ਮਾਰ, ਸੱਚ ਸਲਾਹੀ ਤਨ ਗੁਰਦੁਆਰ, ਨਾਨਕ ਦਰ ਕਰ ਏਕ ਓਂਕਾਰ। ਗੌੜੀ ਮਹੱਲਾ ਪਹਿਲਾ। ਉਲਟਿਓ ਕਮਲ ਬ੍ਰਹਮ ਵਿਚਾਰ, ਅੰਮ੍ਰਿਤਾਰ ਗਗਨ ਦਸ ਦੁਆਰ, ਤ੍ਰੈਭਣ ਵੇਦਿਆ ਆਮ ਮੁਰਾਰ, ਨੇ ਮਨ ਮੇਰੇ ਪਰਮ ਨਾ ਕੀਜੇ, ਮਨ ਮਾਨੀਏ ਅੰਮ੍ਰਿਤ ਰਸ ਪੀਜੇ। ਰਹਾਓ ਜਨਮ ਜੀਤ ਮਰਨ ਮਨ ਮਾਨਿਆ, ਆਪ ਮੂਆ ਮਨ ਮਨ ਤੇ ਜਾਣਿਆ, ਨਜ਼ਰ ਭਈ ਕਰ ਕਰ ਤੇ ਜਾਣਿਆ, ਜਥ ਤੀਰਥ ਮੱਜਨ ਨਾਮ, ਨਿਖ ਵਿਸਾਰ ਕਰੋ ਕਿਸ ਕਾਮ, ਨਰ ਨਾਰਾਇਣ ਅੰਤਰ ਜਾਮ, ਆਨ ਮਾਨੋ ਤੋ ਪਰ ਕਰ ਜਾਓ, ਕਿਸ ਜਾਚੋ ਨਾਹੀ ਕੋ ਥਾਓ, ਨਾਨਕ ਗੁਰਮਤਿ ਸਹਿ ਸਮਾਓ। ਗੌੜੀ ਮਹੱਲਾ ਪਹਿਲਾ। ਸਤਿਗੁਰ ਮਿਲੇ ਤਾਂ ਮਰਨ ਦਿਖਾਏ, ਮਰਨ ਰਹਿਣ ਰਸ ਅੰਤਰ ਪਾਏ, ਗਰਭ ਨਿਵਾਰ ਗਗਨ ਪੁਰ ਪਾਏ, ਮਰਨ ਲਿਖਾਏ ਆਏ ਨਹੀਂ ਰਹਿਣਾ, ਹਰ ਹਰ ਜਪ ਜਾਪ ਰਹਿਣ ਹਰ ਸਰਣਾ। ਰਹਾਓ ਸਤਿਗੁਰ ਮਿਲੇ ਤਾਂ ਦੁਵਿਧਾ ਭਾਗੇ, ਕਮਲ ਵਿਗਾਸ ਮਨ ਹਰ ਪ੍ਰਭ ਲਾਗੇ, ਜੀਵਿਤ ਮਰੇ ਮਹਾਰਸ ਆਗੇ, ਸਤਿਗੁਰ ਮਿਲੀਏ ਸਤ ਸੰਜਮ ਸੂਚਾ, ਗੁਰ ਕੀ ਪੌੜੀ ਉੱਚੋ ਉੱਚਾ, ਕਰਮ ਮਿਲੇ ਜਮ ਕਾ ਭਉ ਮੂਚਾ, ਗੁਰ ਮਿਲੀਏ ਮਿਲ ਅੰਕ ਸਮਾਇਆ, ਕਰ ਕਿਰਪਾ ਕਰ ਮਹਿਲ ਦਿਖਾਇਆ, ਨਾਨਕ ਹੋਮੇ ਮਾਰ ਮਿਲਾਇਆ। ਗੌੜੀ ਮਹੱਲਾ ਪਹਿਲਾ। ਕਿਰਤ ਪਿਆ ਨਾ ਮੇਟੇ ਕੋਏ, ਕਿਆ ਜਾਣਾ ਕਿਆ ਆਗੇ ਹੋਏ, ਜੋ ਤਿਸਮਾਣਾ ਸੋਈ ਹੁਆ, ਅਵਰ ਨਾ ਕਰਨੇ ਵਾਲਾ ਦੂਆ, ਨਾ ਜਾਣਾ ਕਰਮ ਕੇਵਟ ਤੇਰੀ ਦਾਤ, ਕਰਮ ਧਰਮ ਤੇਰੇ ਨਾਮ ਕੀ ਜਾਤ। ਰਹਾਓ ਤੂੰ ਏਵਟ ਦਾਤਾ ਦੇਵਨਹਾਰ, ਤੋਟ ਨਾਹੀ ਤੁਧ ਭਗਤ ਭੰਡਾਰ, ਕੀਆ ਗਰਬ ਨਾ ਆਵੇ ਰਾਸ, ਜਿਉ ਪਿੰਡ ਸਭ ਤੇਰੇ ਪਾਸ, ਤੂੰ ਮਾਰ ਜਵਾਲੇ ਬਖਸ਼ ਮਿਲਾਏ, ਜਿਉਂ ਭਾਵੀ ਤਿਉਂ ਨਾਮ ਜਪਾਏ, ਤੂੰ ਦਾਨਾ ਬੀਨਾ ਸਾਚਾ ਸਿਰ, ਮੇਰੇ ਗੁਰਮੁਖ ਦੇ ਭਰੋਸੇ ਤੇਰੇ, ਮਨ ਮੇ ਮੈਲ ਨਾਹੀ ਮਨ ਰਾਤਾ, ਗੁਰਬਚਨੀ ਸਤ ਸ਼ਬਦ ਪਛਾਤਾ, ਤੇਰਾ ਤਾਣ ਨਾਮ ਕੀ ਵਡਿਆਈ, ਨਾਨਕ ਰਹਿਣਾ ਭਗਤ ਸ਼ਰਨ ਆਈ। ਗੌੜੀ ਮਹੱਲਾ ਪਹਿਲਾ। ਜਿਨ ਅਕਥ ਕਹਾਇਆ ਪਿਓ ਪੀ ਆਇਆ, ਅਨਪੈ ਬਿਸਰੇ ਨਾਮ ਸਮਾਇਆ, ਕਿਆ ਡਰੀਏ ਡਰ ਡਰੇ ਸਮਾਨਾ, ਪੂਰੇ ਗੁਰ ਕੇ ਸ਼ਬਦ ਪਛਾਨਾ। ਰਹਾਓ ਜਿਸ ਨਰ ਰਾਮ ਹਿਰਦੇ ਹਰ ਰਾਸ, ਸਹਿ ਸੁਭਾਏ ਮਿਲੇ ਸਾ ਵਾਸ, ਜਾ ਸਵਾਰੇ ਸਾਜ ਬਿਆਲ, ਇਤੁਤ ਮਨਮੁਖ ਵਾਧੇ ਕਾਲ, ਐਨਸ ਰਾਮ ਹਿਰਦੇ ਸੇ ਪੂਰੇ, ਨਾਨਕ ਰਾਮ ਮਿਲੇ ਭਰਮ ਦੂਰੇ। ਗੌੜੀ ਮਹੱਲਾ ਪਹਿਲਾ। ਜਨਮ ਮਰੇ ਤ੍ਰੈ ਗੁਣ ਹਿਤਕਾਰ, ਚਾਰੇ ਵੇਦ ਕਥੇ ਆਕਾਰ, ਤੀਨ ਵਾਸਤਾ ਕਹੇ ਬਖਿਆਨ, ਤੁਰਿਆ ਵਾਸਤਾ ਸਤਿਗੁਰ ਤੇ ਹਰ ਜਾਨ, ਰਾਮ ਭਗਤ ਗੁਰ ਸੇਵਾ ਤਰਨਾ, ਬੋੜ ਜਨਮ ਨਾ ਹੋਏ ਹੈ ਮਰਨਾ। ਰਹਾਓ ਚਾਰ ਪਦਾਰਥ ਕਹੇ ਸਭ ਕੋਈ ਸਿਮਰਤ ਸਾਥ ਪੰਡਿਤ ਮੁਖ ਸੋਈ ਬਿਨ ਗੁਰ ਵਰਥ ਵਿਚਾਰ ਨਾ ਪਾਇਆ ਮੁਕਤ ਪਦਾਰਥ ਭਗਤ ਹਰ ਪਾਇਆ ਜਾ ਕੇ ਹਿਰਦੇ ਵਸਿਆ ਹਰ ਸੋਈ ਗੁਰਮੁਖ ਭਗਤ ਪ੍ਰਾਪਤ ਹੋਈ ਹਰ ਕੀ ਭਗਤ ਮੁਕਤ ਆਨੰਦ ਗੁਰਮਤ ਪਾਏ ਪਰਮਾਨੰਦ ਜਿਨ ਪਾਇਆ ਗੁਰ ਦੇਖ ਦਿਖਾਇਆ ਆਸਾ ਮਾਏ ਨਿਰਾਸ ਬਜਾਇਆ ਦੀਨਾ ਨਾ ਸਰਬ ਸੁਖ ਦਾਤਾ ਨਾਨਕ ਹਰ ਚਰਣੀ ਮਨ ਰਾਤਾ ਗੋੜੀ ਚੇਤੀ ਮਹੱਲਾ ਪਹਿਲਾ ਅੰਮ੍ਰਿਤ ਕਾਇਆ ਰਹੇ ਸੁਖਾਲੀ ਬਾਜੀ ਏ ਸੰਸਾਰੋ ਲੱਭ ਲੋਭ ਮੁੱਚ ਕੂੜ ਕਮਾਵੇ ਬਹੁਤ ਉਠਾਵੇ ਭਾਰੋ ਤੂੰ ਕਾਇਆ ਮੈਂ ਰੁਲਦੀ ਦੇਖੀ ਜਿਉਂ ਤਰ ਉੱਪਰ ਸ਼ਾਰੋ ਸੁਣ ਸੁਣ ਸਿੱਖ ਮਾਰੀ ਸੁਕਦਰਾ ਕੀਤੀ ਰਹਿਸੀ ਮੇਰੇ ਜੀੜੇ ਆਬੋ ਨਾ ਆਵੇ ਬਾਰੀ ਰਹਾਓ ਹੁਣ ਤੋਂ ਦਾਖਾ ਮੇਰੀ ਕਾਇਆ ਤੂੰ ਸੁਣ ਸਿੱਖ ਮਾਰੀ ਨਿੰਦਾ ਚਿੰਦਾ ਕਰੇ ਪਰਾਈ ਝੂਠੀ ਲਾ ਇਤਵਾਰੀ ਬੇਲ ਪਰਾਈ ਜੋਹੇ ਜੀੜੇ ਕਰੇ ਚੋਰੀ ਬਰਿਆਈ ਹੰਸ ਚੱਲਿਆ ਤੂੰ ਪਿੱਛੇ ਰਹੀਏ ਛੁੱਟੜ ਹੋਈਏ ਨਾਰੀ ਤੂੰ ਕਾਇਆ ਰਹੇ ਅਦਾ ਤੂੰ ਕਾਇਆ ਰਹੀਏ ਸੁਪਨਾਂਤਰ ਤੁਧ ਕਿਆ ਕਰਮ ਕਮਾਇਆ ਕਰ ਚੋਰੀ ਮੈਂ ਜਾਂ ਕੁਛ ਲਈਆ ਤਾਂ ਮਨ ਭੱਲਾ ਪਾਇਆ ਹਲਤ ਨਾ ਸੋਭਾ ਪਲਤ ਨਾ ਢੋਈ ਅਹਿਲਾ ਜਨਮ ਗਵਾਇਆ ਹੁਣ ਖਰੀ ਦੁਹੇਲੀ ਹੋਈ ਬਾਬਾ ਨਾਨਕ ਮੇਰੀ ਬਾਤ ਨਾ ਪੁੱਛੇ ਕੋਈ ਰਹਾਓ ਤਾ ਜੀ ਤੁਰਕੀ ਸੋਏ ਨਾ ਰੁਪਾ ਕੱਪੜ ਘੇਰੇ ਭਾਰਾ ਕੈਸੀ ਨਾਲ ਨਾ ਚੱਲੇ ਨਾਨਕ ਚੜ ਚੜ ਪਏ ਗਵਾਰਾ ਕੂਜਾ ਮੇਵਾ ਮੈਂ ਸਭ ਕੁਛ ਚਾਖਿਆ ਇੱਕ ਅੰਮ੍ਰਿਤ ਨਾਮ ਤੁਮਾਰਾ ਦੇ ਦੇ ਨੀਬ ਦਿਵਾਲ ਸਾਰੀ ਭਸ ਮੰਡਲ ਕੀ ਢੇਰੀ ਸਾਂਚੇ ਸਾਂਚ ਨਾ ਦੇ ਕੈਸੀ ਅੰਧ ਜਾਣੇ ਸਭ ਮੇਰੀ ਸੋਇਨ ਲੰਕਾ ਸੋਇਨ ਮਾੜੀ ਸੌਂਪੇ ਕਿਸੇ ਨਾ ਕੇਰੀ ਸੁਣ ਮੂਰਖ ਮਨ ਅਜਾਣਾ ਹੋਰ ਤਿਸੇ ਕਾ ਭਾਣਾ ਰਹਾਓ ਸਾਹ ਹਮਾਰਾ ਠਾਕਰ ਭਾਰਾ ਹਮ ਤਿਸਕੇ ਬਣਜਾਰੇ ਜੀਓ ਪਿੰਡ ਸਭ ਰਾਸ ਤਿਸੇ ਕੀ ਮਾਰ ਆਪੇ ਜੀ ਵਾਲੇ ਗੋੜੀ ਚੇਤੀ ਮਹੱਲਾ ਪਹਿਲਾ ਉਬਰ ਪਾਂਚਾ ਮੇਕ ਜਨਾ ਕਿਉਂ ਰਾਖੋ ਘਰ ਬਾਰ ਮਨਾ ਮਾਰੇ ਲੂਟੇ ਨੀਤ ਨੀਤ ਕੇ ਸਾਗੇ ਕਰੀ ਪੁਕਾਰ ਜਨਾ ਸ਼੍ਰੀ ਰਾਮ ਨਾਮਾ ਉਚਰ ਮਨਾ ਆਗੇ ਜਮ ਦਲ ਵਿਖਮ ਘਨਾ ਰਹਾਓ ਉਸਾਰ ਮੜੋਲੀ ਰਾਖੇ ਦੁਆਰਾ ਪੀਤਰ ਬੈਠੀ ਸਾ ਤਨਾ ਅੰਮ੍ਰਿਤ ਕੇਰ ਕਰੇ ਨਿਤ ਕਾਮਣਾ ਅਬਰ ਲਟੇਨ ਸੋ ਪੰਚ ਜਨਾ ਢਾ ਮਲੋੜੀ ਲੂਟਿਆ ਦੇਰਾ ਸਾ ਤਨ ਪਕੜੀ ਏਕ ਜਨਾ ਜਮ ਡੰਡਾ ਗਲ ਸੰਗਲ ਪੜਿਆ ਭਾਗ ਗਏ ਸੇ ਪੰਚ ਜਨਾ ਕਾਮਣ ਲੋੜੇ ਸੋਇਨਾ ਰੂਪਾ ਮਿੱਤਰ ਲੁਤੇਣ ਸੋ ਖਦਾਤਾ ਨਾਨਕ ਪਾਪ ਕਰੇ ਤਿਨ ਕਾਰਨ ਜਾਸੀ ਜੰਪੁਰ ਵਧਾਤਾ ਗੋੜੀ ਚੇਤੀ ਮਹੱਲਾ ਪਹਿਲਾ ਮੁੰਦਰਾ ਤੇ ਘੱਟ ਭੀਤਰ ਮੁੰਦਰਾ ਕਾਇਆ ਕੀਜੇ ਖਿਦਾਂਤਾ ਪੰਚੇਲੇ ਬਸ ਕੀਜੇ ਰਾਵਲ ਏ ਮਨ ਕੀਜੇ ਡੰਡਾਤਾ ਜੋਗ ਜੋਗ ਤੇ ਪਾਪ ਸਿੱਤਾ ਇੱਕ ਸ਼ਬਦ ਦੂਜਾ ਹੋ ਨਾਸਤ ਕੰਦ ਮੂਲ ਮਨ ਲਾਭ ਸਿੱਤਾ ਰਹਾਓ ਮੂੰਡ ਮੁੰਡਾਈਏ ਜੇ ਗੁਰ ਪਾਈਏ ਹਮ ਗੁਰ ਕੀਨੀ ਗੰਗਾਤਾ ਤ੍ਰਿਭਣ ਤਾਰਨ ਹਾਰ ਸਵਾਮੀ ਏਕ ਨਾ ਚੀਤਸ ਅੰਨਦਾਤਾ ਕਰ ਪਟੰਬ ਗਲੀ ਮਨ ਲਾਵ ਸੰਸਾ ਮੂਲ ਨਾ ਜਾਵ ਸਿੱਤਾ ਏਕ ਚਰਣੀ ਜੇ ਚਿਤ ਲਾਵੇ ਲੋਭ ਲਭ ਲੋਭ ਕੀ ਤਾਵ ਸਿੱਤਾ ਜਪਸ ਨਿਰੰਜਨ ਰਸਤ ਮਨਾਮ ਕਾਹੇ ਬੋਲੇ ਜੋਗੀ ਕਪਟ ਘਨਾ ਰਹਾਓ ਕਾਇਆ ਕਮਲੀ ਹੰਸ ਐਣਾ ਮੇਰੀ ਮੇਰੀ ਕਰਤ ਬਹਾਣੀਤਾ ਪਣਵਰ ਨਾਨਕ ਨਾਗੀ ਦਾਜੇ ਫਿਰ ਪਾਛੇ ਪਛਤਾ ਨੀਤਾ ਗੋੜੀ ਚੇਤੀ ਮਹੱਲਾ ਪਹਿਲਾ ਔਗਤ ਮੰਤਰ ਮੂਲ ਮਨ ਏਕੇ ਜੇਕਰ ਦ੍ਰਿੜ ਚਿੱਤ ਕੀਜੇ ਰੇ ਜਨਮ ਜਨਮ ਕੇ ਪਾਪ ਕਰਮ ਕੇ ਕੱਟ ਨਹਾਰਾ ਲੀਜੇ ਰੇ ਮਨ ਏਕੋ ਸਾਹ ਭਾਈ ਰੇ ਤੇਰੇ ਤੀਨ ਗੁਣਾ ਸੰਸਾਰ ਸਮਾਵੇ ਅਲੱਖ ਨਾ ਲੱਖਣਾ ਜਾਈ ਰੇ ਰਹਾਓ ਸ਼ੱਕਰ ਖੰਡ ਮਾਇਆ ਤਨ ਮੀਠੀ ਹਮ ਤੋ ਪੰਡ ਉਚਾਈ ਰੇ ਰਾਤ ਅਨੇਰੀ ਸੂਜਸ ਨਾਹੀ ਲਾ ਜੱਟੂ ਕਸ ਮੂਸਾ ਪਾਈ ਰੇ ਮਨਮੁਖ ਕਰੇ ਤੇਤਾ ਦੁੱਖ ਲਾਗੇ ਗੁਰਮੁਖ ਮਿਲੇ ਬੜਾਈ ਰੇ ਜੋ ਤਿਨ ਕੀਆ ਸੋਈ ਹੁਆ ਕਿਰਤ ਨਾ ਮੇਟਿਆ ਜਾਈ ਰੇ ਸੁਭਰ ਪਰੇ ਨਾ ਹੋਵੇ ਹੋਵੇ ਊਣੇ ਜੋ ਰਾਤੇ ਰੰਗ ਲਾਈ ਰੇ ਤਿਨ ਕੀ ਪੰਕ ਹੋਵੇ ਜੇ ਨਾਨਕ ਤੋ ਮੂੜਾ ਕੁਛ ਪਾਈ ਰੇ ਗੋੜੀ ਚੇਤੀ ਮਹੱਲਾ ਪਹਿਲਾ ਕਤਕੀ ਮਾਈ ਬਾਪ ਕਤ ਕੇਰਾ ਕਿੰਦੂ ਧਾਵੋ ਹਮ ਆਏ ਅਗਨ ਬਿਬ ਜਲ ਪੀਤਰ ਨਿਪਜੇ ਕਾਹੇ ਕੰਮ ਉਪਾਏ ਮੇਰੇ ਸਾਹਿਬਾ ਕੌਣ ਜਾਣੇ ਗੁਣ ਤੇਰੇ ਕਹੀ ਨਾ ਜਾਣੀ ਔਗੁਣ ਮੇਰੇ ਰਹਾਓ ਕਿਤੇ ਰੁੱਖ ਬਿਰਖਾਂ ਮਚੀਨੇ ਕਿਤੇ ਪਸ਼ੂ ਉਪਾਏ ਕਿਤੇ ਨਕ ਨਾਗ ਕੁੱਲੀ ਮੈਂ ਆਏ ਕਿਤੇ ਪੰਖ ਉਡਾਏ ਹੱਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਹੱਟ ਪਟਣ ਵਿੱਚ ਮੰਦਰ ਭੰਨੇ ਕਰ ਚੋਰੀ ਕਰ ਆਵੇ ਅੱਗੋਂ ਦੇਖੇ ਪਿੱਛੋਂ ਦੇਖੇ ਤੁਝ ਤੇ ਕਹਾਂ ਛਪਾਵੇ ਤਟ ਤੀਰਥਮ ਨਵਖੰਡ ਦੇਖੇ ਹੱਟ ਬਟਣ ਬਜ਼ਾਰਾ ਲੈ ਕੇ ਤੱਕੜੀ ਤੋਲਣ ਲੱਗਾ ਘੱਟ ਹੀ ਮੈਂ ਬਣਜਾਰਾ ਜੇਤਾ ਸਮੁੰਦ ਸਾਗਰ ਨੀਰ ਭਰਿਆ ਤੇਤੇ ਔਗਣ ਹਮਾਰੇ ਦਇਆ ਕਰੋ ਕੁਛ ਮੇਹਰ ਪਾਵੋ ਡੁੱਬਦੇ ਪੱਥਰ ਤਾਰੇ ਜੀੜਾ ਅਗਨ ਬਰਾਬਰ ਤਪੇ ਪਿੱਤਰ ਬੱਗੇ ਕਾਤੀ ਪਣਬਰ ਨਾਨਕ ਹੁਕਮ ਪਛਾਣੇ ਸੁੱਖ ਹੋਵੇ ਦਿਨ ਰਾਤੀ ਗੌੜੀ ਬਰਾਗਣ ਮਹੱਲਾ ਪਹਿਲਾ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਰਹਿਣ ਗਵਾਈ ਸੋਏ ਕੇ ਦਿਵਸ ਗਵਾਇਆ ਖਾਏ ਹੀਰੇ ਜੈਸਾ ਜਨਮ ਹੈ ਕੌਡੀ ਬਦਲੇ ਜਾਏ ਨਾਮ ਨਾ ਜਾਣਿਆ ਰਾਮ ਕਾ ਮੂੜੇ ਫਿਰ ਪਾਛੇ ਪੁਛਤਾਹੇ ਰੇ ਰਹਾਓ ਅੰਤ

ਅੰਬ ਅਖਰ ਵਪਾਰ ਜੀ ਰਹਾਓ। ਕੋਕਲ ਹੋਵਾਂ ਅੰਬ ਵਸਾਂ, ਸਹਿ ਸ਼ਬਦ ਵਿਚਾਰ, ਸਹਿ ਸੁਭਾਏ ਮੇਰਾ ਸੌ ਮਿਲੇ, ਦਰਸ਼ਨ ਰੂਪ ਅਪਾਰ। ਮਛਲੀ ਹੋਵਾਂ ਜਲ ਵਸਾਂ, ਜੀ ਜੰਤ ਸਭ ਸਾਰ, ਔਰ ਬਾਰ ਪਾਰ ਮੇਰਾ ਸੌ ਵਸੇ, ਹੋ ਮਿਲੋਂਗੀ ਬਾਂਹ ਪਸਾਰ। ਨਾਗਨ ਹੋਵਾਂ ਤਰ ਵਸਾਂ, ਸ਼ਬਦ ਵਸੇ ਭਉ ਜਾਏ, ਨਾਨਕ ਸਦਾ ਸੁਹਾਗਣੀ, ਜਨ ਜੋਤੀ ਜੋ ਸਮਾਏ। ਗੌੜੀ ਪੂਰਬੀ ਦੀਪਕੀ ਮੁਹੱਲਾ ਪਹਿਲਾ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਜੈ ਕਰ ਕੀਰਤ ਆਖੀਏ ਕਰਤੇ ਕਾ ਹੋਏ ਵਿਚਾਰੋ, ਤਿਤ ਕਰ ਗਾਵੋ ਸੋਹਲਾ ਸਿਮਰੋ ਸਿਰਜਣ ਹਾਰੋ, ਤੁਮ ਗਾਵੋ ਮੇਰੇ ਨਿਰਭਉ ਕਾ ਸੋਹਲਾ, ਹੁਮ ਬਾਰੀ ਜਾਓ ਜਿਤ ਸੋਹਲੇ ਸਦਾ ਸੁਖ ਹੋਏ ਰਹਾਓ। ਨਿਤ ਨਿਤ ਜੀੜੇ ਸੰਭਾਲੀਅਨ, ਦੇਖੇਗਾ ਦੇਵਨ ਹਾਰ, ਤੇਰੇ ਦਾਨੇ ਕੀਮਤ ਨਾ ਪਵੇ, ਤਿਸ ਦਾਤੇ ਕਵਣ ਸਮਾਰ। ਸੰਬਤ ਸਾਹ ਲਿਖਿਆ ਮਿਲ ਕਰ ਪਾਵੋ ਤੇਲ, ਦਿਓ ਸੱਜਣ ਸੀਸੜੀਆਂ ਜੇ ਹੋਵੇ ਸਾਹਿਬ ਸਿਉ ਮੇਲ। ਘਰ ਘਰ ਇਹੋ ਪਹੁੰਚਾ ਸੱਦੜੇ ਨਿਤ ਪਵਨ, ਸੱਦਣ ਹਾਰਾ ਸਿਮਰੀਏ ਨਾਨਕ ਸੇ ਦੇ ਆਵਨ। ਰਾ ਗੌੜੀ ਗੁਆਰੇਰੀ ਮਹੱਲਾ ਤੀਜਾ ਚੌਪਦੇ, ਇੱਕ ਓਂਕਾਰ ਸਤਿਗੁਰ ਪ੍ਰਸਾਦ। ਗੁਰ ਮਿਲੀਏ ਹਰ ਮੇਲਾ ਹੋਈ, ਆਪੇ ਮੇਲ ਮਿਲਾਵੇ ਸੋਈ, ਮੇਰਾ ਪ੍ਰਭੂ ਸਭ ਵਿਦ ਆਪੇ ਜਾਣੇ, ਹੁਕਮੇ ਮੇਲੇ ਸ਼ਬਦ ਪਛਾਣੇ, ਸਤਿਗੁਰ ਕੇ ਭੈ ਭਰਮ ਪਉ ਜਾਏ, ਪੈ ਰਾਚੇ ਸਚ ਰੰਗ ਸਮਾਏ ਰਹਾਓ। ਗੁਰ ਮਿਲੀਏ ਹਰ ਮਨ ਵਸੇ ਸੁਭਾਏ, ਮੇਰਾ ਪ੍ਰਭ ਭਾਰਾ ਕੀਮਤ ਨਹੀਂ ਪਾਏ, ਸ਼ਬਦ ਸਲਾਹੇ ਅੰਤ ਨਾ ਪਾਰਾ ਵਾਰ, ਮੇਰਾ ਪ੍ਰਭੂ ਬਖਸ਼ੇ ਬਖਸ਼ਣ ਹਾਰ। ਗੁਰ ਮਿਲੀਏ ਸਭ ਮਤ ਬੁੱਧ ਹੋਏ, ਮਨ ਨਿਰਮਲ ਵਸੇ ਸੱਚ ਸੋਏ, ਸਾਚ ਵਸੀਏ ਸਾਚੀ ਸਵਕਾਰ, ਊਤਮ ਕਰਨੀ ਸ਼ਬਦ ਵਿਚਾਰ। ਗੁਰ ਤੇ ਸਾਚੀ ਸੇਵਾ ਹੋਏ, ਗੁਰਮੁਖ ਨਾਮ ਪਛਾਣੇ ਕੋਏ, ਜੀਵੇ ਜਾਤਾ ਦੇਵਣ ਹਾਰ, ਨਾਨਕ ਹਰ ਨਾਮੇ ਲੱਗੇ ਪਿਆਰ। ਗੌੜੀ ਗੁਆਰੇਰੀ ਮਹੱਲਾ ਤੀਜਾ। ਗੁਰ ਤੇ ਗਿਆਨ ਪਾਏ ਜਨ ਕੋਏ, ਗੁਰ ਤੇ ਬੂਝੇ ਸੀਝੇ ਸੋਏ, ਗੁਰ ਤੇ ਸਹਿਜ ਸਾਚ ਵਿਚਾਰ, ਗੁਰ ਤੇ ਪਾਏ ਮੁਕਤ ਦੁਆਰ, ਪੂਰੇ ਭਾਗ ਮਿਲੇ ਗੁਰ ਆਏ, ਸਾਚੇ ਸਹਿਜ ਸਾਚ ਸਮਾਏ ਰਹਾਓ। ਗੁਰ ਮਿਲੀਏ ਤ੍ਰਿਸ਼ਨਾ ਅਗਨ ਬੁਝਾਏ, ਗੁਰ ਤੇ ਸ਼ਾਂਤ ਬਸੇ ਮਨ ਆਏ, ਗੁਰ ਤੇ ਪਵਿੱਤ ਪਾਵਨ ਸੁੱਚ ਹੋਏ, ਗੁਰ ਤੇ ਸ਼ਬਦ ਮਿਲਾਵਾ ਹੋਏ। ਵਾਹਿਗੁਰੂ ਸਾਹਿਬ ਭਰਮ ਭੁਲਾਈ, ਬਿਨ ਨਾਵੇਂ ਬਹੁਤਾ ਦੁੱਖ ਪਾਈ। ਗੁਰਮੁਖ ਹੋਵੇ ਸੋ ਨਾਮ ਧਿਆਈ, ਦਰਸ਼ਨ ਸੱਚੇ ਸੱਚੀ ਪਤ ਹੋਈ, ਕਿਸ ਨੂੰ ਕਹੀਏ ਦਾਤਾ ਇੱਕ ਸੋਈ। ਕਿਰਪਾ ਕਰੇ ਸ਼ਬਦ ਮਿਲਾਵਾ ਹੋਈ, ਮਿਲ ਪ੍ਰੀਤਮ ਸੱਚੇ ਗੁਣ ਗਾਵਾਂ, ਨਾਨਕ ਸਾਚੇ ਸਾਧ ਸਮਾਵਾਂ। ਗੌੜੀ ਗੁਆਰੇਰੀ ਮਹੱਲਾ ਤੀਜਾ। ਸੋ ਥਾਉ ਸੱਚ ਮਨ ਨਿਰਮਲ ਹੋਏ, ਸੱਚ ਨਿਵਾਸ ਕਰੇ ਸੱਚ ਸੋਏ, ਸੱਚੀ ਬਾਣੀ ਜੁਗਚਾਰੇ ਜਾਪੇ, ਸਭ ਕੁ ਸੱਚਾ ਆਪੇ ਆਪੇ ਕਰਮ ਹੋਵੇ, ਸਤਸੰਗ ਮਿਲਾਏ ਹਰ ਗੁਣ ਗਾਵੇ, ਬੈਸੋ ਥਾਏ ਰਹਾਓ। ਜਲੋ ਏ ਜੇਹਵਾ ਦੂਜੇ ਪਾਏ, ਹਰ ਰਸ ਨਾ ਚੀਕੇ ਫੀਕੇ ਅਲਾਏ, ਬਿਨ ਬੂਝੇ ਤਨ ਮਨ ਫੀਕਾ ਹੋਏ, ਬਿਨ ਨਾਵੇਂ ਦੁਖੀਆ ਚੱਲਿਆ ਰੋਏ। ਰਸਨਾ ਹਰ ਰਸ ਚੱਕਿਆ ਸਹਿ ਸੁਭਾਏ, ਗੁਰ ਕਿਰਪਾ ਤੇ ਸੱਚ ਸਮਾਏ, ਸੱਚੇ ਰਾਤੀ ਗੁਰ ਸ਼ਬਦ ਵਿਚਾਰ, ਅੰਮ੍ਰਿਤ ਪੀਵੇ ਨਿਰਮਲ ਧਾਰ। ਨਾਮ ਸਮਾਵੇ ਜੋ ਭਾਂਡਾ ਹੋਏ, ਉਂਦੇ ਭਾਂਡੇ ਟਿਕੇ ਨਾ ਕੋਏ। ਗੁਰ ਸ਼ਬਦੀ ਮਨ ਨਾਮ ਨਿਵਾਸ, ਨਾਨਕ ਸੱਚ ਭਾਂਡਾ ਜਿਸ ਸ਼ਬਦ ਪਿਆਸ। ਗੌੜੀ ਗੁਆਰੇਰੀ ਮਹੱਲਾ ਤੀਜਾ। ਗਾਵਤ ਰਹੇ ਮਨ ਸਾਧ ਨਾ ਪਾਏ, ਹੋਮੇ ਵਿੱਚ ਗਾਵੇ ਬਿਰਥਾ ਜਾਏ, ਗਾਵਣ ਗਾਵੇ ਜੇ ਨਾਮ ਪਿਆਰ, ਸਾਚੀ ਬਾਣੀ ਸ਼ਬਦ ਵਿਚਾਰ, ਗਾਵਤ ਰਹੇ ਜੇ ਸਤਿਗੁਰ ਭਾਵੇ, ਮਨ ਤਨ ਰਾਤਾ ਨਾਮ ਸੁਹਾਵੇ ਰਹਾਓ। ਗਾਵੇ ਇੱਕ ਭਗਤ ਕਰੇ ਨਾਮ ਨਾ ਪਾਵੇ ਬਿਨ ਸਨੇਹ, ਸੱਚੀ ਭਗਤ ਗੁਰ ਸ਼ਬਦ ਪਿਆਰ, ਆਪਣਾ ਪੈਰ ਰੱਖਿਆ ਸਦਾ ਔਰ ਧਾਰ। ਭਗਤ ਕਰੇ ਮੂਰਖ ਆਪ ਜਣਾਵੇ, ਨੱਚ ਨੱਚ ਟੱਪੇ ਬਹੁਤ ਦੁੱਖ ਪਾਵੇ, ਨੱਚੀਏ ਟੱਪੀਏ ਭਗਤ ਨਾ ਹੋਏ, ਸ਼ਬਦ ਮਰੇ ਭਗਤ ਪਾਏ ਜਨ ਸੋਏ, ਭਗਤ ਬਸ਼ਲ ਭਗਤ ਕਰਾਏ ਸੋਏ, ਸੱਚੀ ਭਗਤ ਵਿੱਚੋਂ ਆਪ ਖੋਏ। ਮੇਰਾ ਪ੍ਰਭ ਸਾਚਾ ਸਭ ਵਿਦ ਜਾਣੇ, ਨਾਨਕ ਬਖਸ਼ੇ ਨਾਮ ਪਛਾਣੇ। ਗੌੜੀ ਗੁਆਰੇਰੀ ਮਹੱਲਾ ਤੀਜਾ। ਮਨ ਮਾਰੇ ਧਾਤ ਮਰ ਜਾਏ, ਬਿਨ ਮੂਹੇ ਕੈਸੇ ਹਰ ਪਾਏ, ਮਨ ਮਰੇ ਦਾਰੂ ਜਾਣੇ ਕੋਏ, ਮਨ ਸ਼ਬਦ ਮਰੇ ਬੂਝੇ ਜਨ ਸੋਏ, ਜਿਸ ਨੂੰ ਬਖਸ਼ੇ ਦੇ ਵਡਿਆਈ, ਗੁਰਪ੍ਰਸਾਦ ਹਰ ਬਸੇ ਮਨ ਆਈ ਰਹਾਓ। ਗੁਰਮੁਖ ਕਰਨੀ ਕਾਰ ਕਮਾਵੇ,

ਤਾਂ ਇਸ ਮਨ ਕੀ ਸੋਝੀ ਪਾਵੇ, ਮਨ ਮੈਂ ਮਤ ਮੈਗਨ ਮਿਕਦਾਰਾ ਗੁਰੰਕ ਸਮਾਰ ਜਵਾਲਣ ਹਾਰਾ। ਮਨ ਸਾਧ ਸਾਧੇ ਜਨ ਕੋਏ ਅਚਰ ਅਚਰ ਚਰੇ ਤਾਂ ਨਿਰਮਲ ਹੋਏ ਗੁਰਮੁਖੇ ਮਨ ਲਿਆ ਸਵਾਰ, ਹੋਮੇ ਵਿੱਚੋਂ ਤਜੇ ਵਿਕਾਰ। ਜੋ ਤਾਂ ਰਾਖਿਅਨ ਮੇਲ ਮਿਲਾਏ ਕਦੇ ਨਾ ਵਿਛੜੇ ਸ਼ਬਦ ਸਮਾਏ, ਆਪਣੀ ਕਲਾ ਆਪੇ ਹੀ ਜਾਣੇ ਨਾਨਕ ਗੁਰਮੁਖ ਨਾਮ ਪਛਾਣੇ। ਗੋਲੀ ਗੁਆਰੇਰੀ ਮਹਲਾ ਤੀਜਾ। ਹੋਮੇ ਵਿੱਚ ਸਭ ਜਗ ਬਹੁ ਰਾਨਾ, ਹੋਮੇ ਵਿੱਚ ਸਭ ਜਗ ਬਹੁ ਰਾਨਾ, ਦੂਜੇ ਭਾਏ ਭਰਮ ਭੁਲਾਨਾ, ਬਹੁ ਚਿੰਤਾ ਚਿਤਵੇ ਆਪ ਨਾ ਪਛਾਨਾ। ਧੰਦਾ ਕਰਦਿਆਂ ਆਨ ਦਿਨ ਬਿਹਾਨਾ, ਹਿਰਦੇ ਰਾਮ ਰਮੋ ਮੇਰੇ ਭਾਈ, ਗੁਰਮੁਖ ਰਸਨਾ ਹਰ ਰਸਨ ਰਸਾਈ ਰਹਾਓ। ਗੁਰਮੁਖ ਹਿਰਦੇ ਜਨ ਰਾਮ ਪਛਾਤਾ, ਜਗ ਜੀਵਨ ਸੇਵ ਜੁਗ ਚਾਰੇ ਜਾਤਾ, ਹੋਮੇ ਮਾਰਗ ਸ਼ਬਦ ਪਛਾਤਾ, ਕਿਰਪਾ ਕਰੇ ਪ੍ਰਭ ਕਰਮ ਵਿਧਾਤਾ। ਸੇ ਜਨ ਸੱਚੇ ਜੇ ਗੁਰ ਸ਼ਬਦ ਮਿਲਾਏ, ਧਾਵਤ ਬਾਜੇ ਠਾਕ ਰਹਾਏ, ਨਾਮ ਨਵ ਨਿਧ ਗੁਰ ਤੇ ਪਾਏ, ਹਰ ਕਿਰਪਾ ਤੇ ਹਰ ਬਸੇ ਮਨ ਆਏ। ਰਾਮ ਰਾਮ ਕਰਤਿਆ ਸੁਖ ਸ਼ਾਂਤ ਸਰੀਰ, ਅੰਤਰ ਬਸੇ ਨਾ ਲਾਗੇ ਜੰਪੀਰ, ਆਪੇ ਸਾਹਿਬ ਆਪ ਵਜ਼ੀਰ, ਨਾਨਕ ਸੇਵ ਸਦਾ ਹਰ ਗੁਣੀ ਗਹੀਰ। ਗੋੜੀ ਗੁਆਰੇਰੀ ਮਹਲਾ ਤੀਜਾ। ਸੋ ਕਿਉਂ ਵਿਸਰੇ ਜਿਸ ਕੇ ਜੀ ਪੁਰਾਨਾ, ਸੋ ਕਿਉਂ ਵਿਸਰੇ ਸਭ ਮਾਏ ਸਮਾਨਾ, ਜੇ ਸੇਵੀਏ ਦਰਗਹਿ ਪਤ ਪਰਵਾਨਾ, ਹਰ ਕੇ ਨਾਮ ਬਿਟਹੋਂ ਬਲ ਜਾਓ, ਤੂੰ ਵਿਸਰੇ ਤਦ ਹੀ ਮਰ ਜਾਓ ਰਹਾਓ। ਤੈਨ ਤੂੰ ਵਿਸਰੇ ਜੇ ਤਦ ਆਪ ਭੁਲਾਏ, ਤੈਨ ਤੂੰ ਵਿਸਰੇ ਜੇ ਦੂਜੇ ਪਾਏ, ਮਨ ਮੁੱਖ ਅਗਿਆਨੀ ਜੋਨੀ ਪਾਏ। ਜਿਸ ਇੱਕ ਮਨ ਤੁੱਠਾ ਸੇ ਸਤਿਗੁਰ ਸੇਵਾ ਲਾਏ, ਜਿਨ ਇੱਕ ਮਨ ਤੁੱਠਾ ਤਿੰਨ ਹਰ ਮਨ ਵਸਾਏ, ਗੁਰਮਤੀ ਹਰ ਨਾਮ ਸਮਾਏ। ਜਿਨ੍ਹਾਂ ਪੋਤੇ ਪੁੰਨ ਸੇ ਗਿਆਨ ਵਿਚਾਰੀ, ਜਿਨ੍ਹਾਂ ਪੋਤੇ ਪੁੰਨ ਤਿੰਨ ਹੋਮੇ ਮਾਰੀ, ਨਾਨਕ ਨਾਮ ਜੋਰ ਅਤੇ ਤਿੰਨ ਕੋ ਬਲਹਾਰੀ। ਗੋੜੀ ਗੁਆਰੇਰੀ ਮਹਲਾ ਤੀਜਾ। ਤੂੰ ਅਕਥ ਕਿਉਂ ਕਥਿਆ ਜਾਹੇ, ਗੁਰ ਸ਼ਬਦ ਮਾਣ ਮਨ ਮਾਏ ਸਮਾਏ, ਤੇਰੇ ਗੁਣ ਅਨੇਕ ਕੀਮਤ ਨਾ ਪਾਏ। ਜਿਸ ਕੀ ਬਾਣੀ ਤਿਸ ਮਾਏ ਸਮਾਣੀ, ਤੇਰੀ ਅਕਥ ਕਥਾ ਗੁਰ ਸ਼ਬਦ ਵਿਖਾਣੀ ਰਹਾਓ। ਜੈ ਸਤਿਗੁਰ ਤੈ ਸਤ ਸੰਗਤ ਬਣਾਈ, ਜੈ ਸਤਿਗੁਰ ਸਹਿਜੇ ਹਰ ਗੁਣ ਗਾਈ, ਜੈ ਸਤਿਗੁਰ ਤਹਾਂ ਹੋਮੇ ਸ਼ਬਦ ਜਲਾਈ, ਗੁਰਮੁਖ ਸੇਵਾ ਮਹਿਲੀ ਥਾਉ ਪਾਏ, ਗੁਰਮੁਖ ਅੰਤਰ ਹਰ ਨਾਮ ਵਸਾਏ, ਗੁਰਮੁਖ ਭਗਤ ਹਰ ਨਾਮ ਸਮਾਏ। ਆਪੇ ਦਾਤ ਕਰੇ ਦਾਤਾਰ, ਪੂਰੇ ਸਤਿਗੁਰ ਸਿਉਂ ਲੱਗੇ ਪਿਆਰ, ਨਾਨਕ ਨਾਮ ਰਤੇ ਤਿੰਨ ਕੋ ਜੈਕਾਰ। ਗੋੜੀ ਗੁਆਰੇਰੀ ਮਹਲਾ ਤੀਜਾ। ਇੱਕ ਅਸਤੇ ਸਭ ਰੂਪ ਹੈ ਰੰਗਾ, ਪੌਣ ਪਾਣੀ ਬਸੰਤਰ ਸਭ ਸਹਿ ਲੰਗਾ, ਭਿੰਨ ਭਿੰਨ ਵੇਖੇ ਹਰ ਪ੍ਰਵੰਗਾ, ਏਕ ਆਚਾਰਜ ਏਕੋ ਹੈ ਸੋਈ, ਗੁਰਮੁਖ ਵਿਚਾਰੇ ਬਿਰਲਾ ਕੋਈ ਰਹਾਓ। ਸਹਿਜ ਪਵੇ ਪ੍ਰਭ ਸਭਨੀ ਥਾਈ, ਕਹਾਂ ਗਉਤ ਪ੍ਰਗਟ ਪ੍ਰਭ ਬਣਤ ਬਣਾਈ, ਆਪੇ ਸੁੱਤਿਆਂ ਦੇਹ ਜਗਾਈ, ਤਿਸ ਕੀ ਕੀਮਤ ਕਿਨੇ ਨਾ ਹੋਏ, ਕਹਿ ਕਹਿ ਕਥਨ ਕਹੇ ਸਭ ਕੋਏ, ਗੁਰ ਸ਼ਬਦ ਸਮਾਵੇ ਬੂਝੇ ਹਰ ਸੋਏ, ਸੁਣ ਸੁਣ ਵੇਖੇ ਸ਼ਬਦ ਮਿਲਾਏ, ਵੱਡੀ ਵਡਿਆਈ ਗੁਰ ਸੇਵਾ ਤੇ ਪਾਏ, ਨਾਨਕ ਨਾਮ ਰਤੇ ਹਰ ਨਾਮ ਸਮਾਏ। ਗੋੜੀ ਗੁਆਰੇਰੀ ਮਹਲਾ ਤੀਜਾ। ਮਨਮੁਖ ਸੂਤਾ ਮਾਇਆ ਮੋਹ ਪਿਆਰ, ਗੁਰਮੁਖ ਜਾਗੇ ਗੁਣ ਗਿਆਨ ਵਿਚਾਰ, ਸੇ ਜਨ ਜਾਗੇ ਜੈ ਨਾਮ ਪਿਆਰ, ਸਹਿਜੇ ਜਾਗੇ ਸਵੇ ਨਾ ਕੋਏ, ਪੂਰੇ ਗੁਰ ਤੇ ਬੂਝੇ ਜਨ ਕੋਏ ਰਹਾਓ। ਅਸੰਤ ਨਾੜੀ ਕਦੇ ਨਾ ਬੂਝੇ, ਕਥਨੀ ਕਰੇ ਤੈ ਮਾਇਆ ਨਾਲ ਲੂਝੇ, ਅੰਧ ਗਿਆਨੀ ਕਦੇ ਨਾ ਸੀਜੇ, ਇਸ ਯੁਗ ਮੇ ਰਾਮ ਨਾਮ ਨਿਸਤਾਰਾ, ਬਿਰਲਾ ਕੋ ਪਾਏ ਗੁਰ ਸ਼ਬਦ ਵਿਚਾਰਾ, ਆਪ ਤਰੇ ਸਗਲੇ ਕੁੱਲ ਉਧਾਰਾ, ਇਸ ਕਲਯੁਗ ਮੇ ਕਰਮ ਧਰਮ ਨਾ ਕੋਈ, ਕਲੀ ਕਾ ਜਨਮ ਚੰਡਾਲ ਕੇ ਕਰ ਹੋਈ, ਨਾਨਕ ਨਾਮ ਬਿਨਾ ਕੋ ਮੁਕਤ ਨਾ ਹੋਈ। ਗੋੜੀ ਮਹੱਲਾ ਤੀਜਾ ਗੁਆਰੇਰੀ। ਸੱਚਾ ਅਮਰ ਸੱਚਾ ਪਾਤਸ਼ਾਹ, ਮਨ ਸੱਚੇ ਰਾਤੇ ਹਰ ਬੇਪਰਵਾਹ, ਸੱਚੇ ਮਹਿਲ ਸੱਚ ਨਾਮ ਸਮਾਹੋ,
ਸੁਣ ਮਨ ਮੇਰੇ ਸ਼ਬਦ ਵਿਚਾਰ, ਰਾਮ ਜਪਹੋ ਭਵ ਜਲ ਉਤਰੋ ਪਾਰ ਰਹੋ। ਭਰਮੇ ਆਵੇ ਭਰਮੇ ਜਾਏ, ਇਹ ਜਗ ਜਨਮਿਆ ਦੂਜੇ ਪਾਏ, ਮਨ ਮੁਖ ਨਾ ਚੇਤੇ ਆਵੇ ਜਾਏ। ਆਪ ਭੁਲਾ ਕੇ ਪ੍ਰਭ ਆਪ ਭੁਲਾਇਆ, ਇਹ ਜਿਉ ਬੜਾਈ ਚਾਕਰੀ ਲਾਇਆ, ਮਹਾ ਦੁੱਖ ਖੱਟੇ ਬਿਰਥਾ ਜਨਮ ਗਵਾਇਆ। ਕਿਰਪਾ ਕਰ ਸਤਿਗੁਰੂ ਮਿਲਾਏ, ਏਕੋ ਨਾਮ ਚੇਤੇ ਵਿੱਚੋਂ ਭਰਮ ਚੁਕਾਏ, ਨਾਨਕ ਨਾਮ ਜਪੇ ਨਾਉ ਨੌ ਨਿਧ ਪਾਏ। ਗੌੜੀ ਗੁਆਰੇਰੀ ਮਹਲਾ ਤੀਜਾ। ਜਿਨ੍ਹਾਂ ਗੁਰਮੁਖ ਤੇ ਆਇਆ ਤੈਨ ਪੁੱਛੋ ਜਾਏ, ਗੁਰ ਸੇਵਾ ਤੇ ਮਨ ਪਤਿਆਏ, ਸੇ ਧਨਵੰਤ ਹਰ ਨਾਮ ਕਮਾਏ, ਪੂਰੇ ਗੁਰ ਤੇ ਸੋਝੀ ਪਾਏ। ਹਰ ਹਰ ਨਾਮ ਜਪੋ ਮੇਰੇ ਭਾਈ, ਗੁਰਮੁਖ ਸੇਵਾ ਹਰ ਘਾਲ ਥਾਏ ਪਾਈ ਰਹਾਓ। ਆਪ ਪਛਾਣੇ ਮਨ ਨਿਰਮਲ ਹੋਏ, ਜੀਵਨ ਮੁਕਤ ਹਰ ਪਾਵੇ ਸੋਏ, ਹਰ ਗੁਣ ਗਾਵੇ ਹਰ ਗੁਣ ਗਾਵੇ, ਮਤ ਊਤਮ ਹੋਏ ਸਗਲੇ ਸਹਿ ਸਮਾਵੇ ਸੋਏ। ਦੂਜੇ ਪਾਏ ਨਾ ਸੇਵਿਆ ਜਾਏ, ਹੋਮੇ ਮਾਇਆ ਮਹਾ ਵਿਖ ਖਾਏ, ਪੁੱਤ ਕਟੰਬ ਗ੍ਰਹਿ ਮੋਹਿਆ ਮਾਏ, ਮਨਮੁਖ ਅੰਧਾ ਆਵੇ ਜਾਏ। ਹਰ ਹਰ ਨਾਮ ਦੇਵੇ ਜਨ ਸੋਏ, ਅਨਦਨ ਭਗਤ ਗੁਰ ਸ਼ਬਦੀ ਹੋਏ, ਗੁਰਮਤ ਬਿਰਲਾ ਬੂਝੇ ਕੋਏ, ਨਾਨਕ ਨਾਮ ਸਮਾਵੇ ਸੋਏ। ਗੌੜੀ ਗੁਆਰੇਰੀ ਮਹਲਾ ਤੀਜਾ। ਗੁਰ ਸੇਵਾ ਜੁਗ ਚਾਰੇ ਹੋਈ, ਪੂਰਾ ਜਨਕਾਰ ਕਮਾਵੇ ਕੋਈ, ਅਖਟ ਨਾਮ ਧਨ ਹਰ ਤੋਟ ਨਾ ਹੋਈ, ਇੱਥੇ ਸਦਾ ਸੁੱਖ ਸਰ ਸੋਭਾ ਹੋਈ। ਇਹ ਮਨ ਮੇਰੇ ਭਰਮ ਨਾ ਕੀਜੇ, ਗੁਰਮੁਖ ਸੇਵਾ ਅੰਮ੍ਰਿਤ ਰਸ ਪੀਜੇ ਰਹਾਓ। ਸਤਿਗੁਰ ਸੇਵੇ ਸੇ ਮਹਾਂਪੁਰਖ ਸੰਸਾਰੇ, ਆਪ ਉਧਰੇ ਕੁਲ ਸਗਲ ਨਿਸਤਾਰੇ, ਹਰ ਕਾ ਨਾਮ ਰੱਖੇ ਔਰ ਧਾਰੇ, ਨਾਮ ਰਤੇ ਭਵ ਜਲ ਉਤਰੇ ਪਾਰੇ। ਸਤਿਗੁਰ ਸੇਵੇ ਸਦਾ ਮਨ ਦਾਸਾ, ਹੋਮੇ ਮਾਰ ਕਮਲ ਪ੍ਰਗਾਸਾ, ਅਨਹਤ ਬਾਜੇ ਨਿਜ ਕਰ ਵਾਸਾ, ਨਾਮ ਰਤੇ ਕਰ ਮਾਹੇ ਉਦਾਸਾ। ਸਤਿਗੁਰ ਸੇਵੇ ਤਿੰਨ ਕੀ ਸੱਚੀ ਬਾਣੀ, ਜੁਗ ਜੁਗ ਭਗਤੀ ਆਖ ਬਖਾਣੀ, ਅੰਦਨ ਜਪੇ ਹਰ ਸਾਰੰਗ ਪਾਣੀ, ਨਾਨਕ ਨਾਮ ਰਤੇ ਨਹਿ ਕੇਵਲ ਨਿਰਬਾਣੀ। ਗੌੜੀ ਗੁਆਰੇਰੀ ਮਹਲਾ ਤੀਜਾ। ਸਤਿਗੁਰ ਮਿਲੇ ਬਿੜਭਾਗ ਸੰਯੋਗ, ਹਿਰਦੇ ਨਾਮ ਨਿਤ ਹਰ ਰਸ ਭੋਗ, ਗੁਰਮੁਖ ਪ੍ਰਾਣੀ ਨਾਮ ਹਰ ਤਿਆਏ, ਜਨਮ ਜੀਤ ਲਾਹਾ ਨਾਮ ਪਾਏ ਰਹਾਓ। ਗਿਆਨ ਧਿਆਨ ਗੁਰ ਸ਼ਬਦ ਹੈ ਮੀਠਾ, ਗੁਰ ਕਿਰਪਾ ਤੇ ਕਿਨੇ ਬਿਰਲੇ ਚੱਖ ਡੀਠਾ, ਕਰਮ ਕਾਂਡ ਬੋ ਕਰੇ ਆਚਾਰ, ਬਿਨ ਨਾਮੇ ਤ੍ਰਿਗ ਤ੍ਰਿਗ ਹੰਕਾਰ, ਬੰਧਨ ਬਾਧਿਓ ਮਾਇਆ ਫਾਹ, ਜਾਂ ਨਾਨਕ ਛੁੱਟੇ ਗੁਰ ਪ੍ਰਗਾਸ। ਮਹਲਾ ਤੀਜਾ। ਗੌੜੀ ਬਰਾਗਣ। ਜੈਸੀ ਧਰਤੀ ਉੱਪਰ ਮੇਘਲਾ ਵਰਸਤ ਹੈ, ਕਿਆ ਧਰਤੀ ਮਦੇ ਪਾਣੀ ਨਾਹੀ, ਜੈਸੇ ਧਰਤੀ ਮਦੇ ਪਾਣੀ ਪ੍ਰਗਾਸਿਆ, ਬੈਨ ਬੱਗਾ ਫਿਰਸਤ ਫਰਾਹੀ, ਬਾਬਾ ਤੂੰ ਐਸੇ ਭਰਮ ਚੁਕਾਹੀ, ਜੋ ਕੁਛ ਕਰਤਾ ਹੈ ਸੋਈ ਕੋਈ ਹੈ, ਰੇ ਤੈਸੇ ਜਾਏ ਸਮਾਹੀ ਰਹਾਉ। ਇਸਤਰੀ ਪੁਰਖ ਹੋਏ ਕਹਿ ਕਿਆ ਉਹ ਕਰਮ ਕਮਾਹੀ, ਨਾਨਾ ਰੂਪ ਸਦਾ ਹੈ ਤੇਰੇ ਤੁਝ ਹੀ ਮਾਹੇ ਸਮਾਹੀ। ਇਤਨੇ ਜਨਮ ਭੂਲ ਪਰੇ ਸੇ, ਜਾਂ ਪਾਇਆ ਤਾਂ ਭੂਲੇ ਨਾਹੀ, ਜਾਂ ਕਾ ਕਾਰਜ ਸੋਈ ਪਰ ਜਾਣੇ, ਜੇ ਗੁਰ ਕੇ ਸ਼ਬਦ ਸਮਾਹੀ, ਤੇਰਾ ਸ਼ਬਦ ਤੂੰ ਹੈ ਆਪੇ ਭਰਮ ਕਹਾਹੀ, ਨਾਨਕ ਤਤ ਸਿਉਂ ਮਿਲ, ਨਾਨਕ ਤਤ ਤਤ ਸਿਉਂ ਮਿਲਿਆ, ਪੁਨਰਪ ਜਨਮ ਨਾ ਆਹੀ। ਗੌੜੀ ਬਰਾਗਣ ਮਹਲਾ ਤੀਜਾ। ਸਭ ਜਾ ਕਾਲੇ ਬਸ ਹੈ ਵਾਧਾ, ਦੂਜੇ ਭਾਏ ਹੋਮੇ ਕਰਮ ਕਮਾਮ ਦੇ, ਮਨਮੁਖ ਮਿਲੇ ਸਜਾਏ, ਮੇਰੇ ਮਨ ਗੁਰ ਚਰਣੀ ਚਿੱਤ ਲਾਏ, ਗੁਰਮੁਖ ਨਾਮ ਨਿਧਾਨ ਲੈ, ਦਰਗਹਿ ਲੈ ਛੁਡਾਏ ਰਹਾਓ। ਲੱਖ 84 ਭਰਮ ਦੇ ਮਨ ਹਠਾਵੇ ਜਾਏ, ਗੁਰ ਕਾ ਸ਼ਬਦ ਨਾ ਚੀਨਿਓ ਫਿਰ ਫਿਰ ਜੋਨੀ ਪਾਏ, ਗੁਰਮੁਖ ਆਪ ਪਛਾਣਿਆ ਹਰ ਨਾਮ ਵਸਿਆ ਮਨ ਆਏ, ਅੰਦਨ ਭਗਤੀ ਰਤਿਆ ਹਰ ਨਾਮੇ ਸੁਖ ਸਮਾਏ, ਮਨ ਸ਼ਬਦ ਮਰੇ ਪ੍ਰਤੀਤ ਹੋਏ, ਹੋਮੇ ਤਜੇ ਵਿਕਾਰ, ਜਾਂ ਨਾਨਕ ਕਰਮੀ ਪਾਏ ਨਾ ਨਾਮਾ ਭਗਤ ਭੰਡਾਰ। ਗੌੜੀ ਬਰਾਗਣ ਮਹੱਲਾ ਤੀਜਾ। ਪੇ ਅੜੇ ਦਿਨ ਚਾਰ ਹੈ ਹਰ ਹਰ ਲਿਖ ਪਾਇਆ, ਸੋਭਾ ਬੰਤਾ ਨਾਰ ਹੈ ਗੁਰਮੁਖ ਗੁਣ ਗਾਇਆ, ਪੇਵਕੜੇ ਗੁਣ ਸੁਮਲੇ ਸੋਹਰੇ ਵਾਸ ਪਾਇਆ, ਗੁਰਮੁਖ ਸਹਿ ਸਮਾਣੀਆਂ ਹਰ ਹਰ ਮਨ ਭਾਇਆ, ਸੱਸੇ ਪਈਏ ਪਿਰ ਵਸੇ
ਕਹੋ ਕਹਿਤ ਬੈਦ ਪਾਈਏ, ਆਪ ਨਿਰੰਜਨ ਅਲੱਖ ਹੈ, ਆਪੇ ਮੇਲ ਆਈਏ ਰਹਾਉ। ਆਪੇ ਹੀ ਪ੍ਰਭ ਦੇ ਮਤ ਹਰਨਾਮ ਤੇ ਆਈਏ, ਵਡਭਾਗੀ ਸਤਿਗੁਰ ਮਿਲੇ ਮੁਖ ਅੰਮ੍ਰਿਤ ਪਾਈਏ, ਹੋਮੇ ਦੁਵਿਧਾ ਬੈਂਸ ਜਾਏ, ਸਹਿਜੇ ਸੁਖ ਸਮਾਈਏ। ਸਭ ਆਪੇ ਆਪ ਵਰਤਦਾ ਆਪੇ ਨਾਏ ਲਾਈਏ, ਮਨ ਮ ਗਰਬ ਨਾ ਪਾਇਓ ਗਿਆਨ ਆਣੇ, ਸਤਿਗੁਰ ਸੇਵਾ ਨਾ ਕਰੇ ਫਿਰ ਫਿਰ ਪਛਤਾਣੇ। ਗਰਬ ਜੋਨੀ ਬਾਸ ਪਾਜ ਦੇ ਗਰਬੇ ਗੱਲ ਜਾਣੇ, ਮੇਰੇ ਕਰਤੇ ਏਵੇ ਭਾਵਦਾ ਮਨ ਮੁਖ ਪਰਮਾਣੇ। ਮੇਰੇ ਹਰ ਪ੍ਰਭ ਲੇਖ ਲਿਖਾਇਆ ਤੁਰ ਮਸਤਕ ਪੂਰਾ, ਹਰ ਹਰ ਨਾਮ ਧਿਆਇਆ ਭੇਟਿਆ ਗੁਰਸੂਰਾ। ਮੇਰਾ ਪਿਤਾ ਮਾਤਾ ਹਰ ਨਾਮ ਹੈ, ਹਰ ਬੰਧਵ ਵੀਰਾ, ਹਰ ਹਰ ਬਖਸ਼ ਮਿਲਾਏ ਪ੍ਰਭ ਜਨ ਨਾਨਕ ਕੀਰਾ। ਗੌੜੀ ਬਰਾਗਣ ਮਹਲਾ ਤੀਜਾ। ਸਤਿਗੁਰ ਤੇ ਗਿਆਨ ਪਾਇਆ ਹਰ ਤੱਤ ਵਿਚਾਰਾ, ਮਤ ਮਲੀਨ ਪ੍ਰਗਟ ਪਈ ਜਪ ਨਾਮ ਮੁਰਾਰਾ। ਸ਼ਿਵ ਸਖਤ ਮਿਟਾਇਆ ਚੂਕਾ ਅੰਧਿਆਰਾ, ਤੁਰ ਮਸਤਕ ਜਿਨ ਕੋ ਲਿਖਿਆ ਤੈਨ ਹਰ ਨਾਮ ਪਿਆਰਾ। ਹਰ ਕਹਿਤ ਬੈਦ ਪਾਈਏ ਸੰਤ ਜਨੋ, ਜਸ ਦੇਖੋ ਜੀਵਾਂ ਹਰ ਬੈ ਚਸਾ ਨਾ ਜੀਵਤੀ, ਗੁਰ ਮੇਲੋ ਹਰ ਰਸ ਪੀਵਾਂ ਰਹਾਓ। ਹੋਂ ਹਰ ਗੁਣ ਗਾਵਾਂ ਨਿਤ ਹਰ ਸੁਣੀ, ਹਰ ਹਰ ਗਤ ਕੀ

ਸੋਹਣਾ ਵੱਡਾ ਆਖੇ ਸਭ ਕੋਏ, ਕੇਵੜ ਵੱਡਾ ਡੀਠਾ ਹੋਏ। ਕੀਮਤ ਪਾਏ ਨਾ ਕਹਿਆ ਜਾਏ, ਕਹਿਣੇ ਵਾਲੇ ਤੇਰੇ ਰਹੇ ਸਮਾਏ। ਵੱਡੇ ਮੇਰੇ ਸਾਹਿਬਾ ਗਹਿਰ ਗੰਭੀਰਾ ਗੁਣੀ ਗਹੀਰਾ, ਕੋਈ ਨਾ ਜਾਣੈ ਤੇਰਾ ਕੀਤਾ ਕੇਵੜ ਚੀਰਾ ਰਹਾਉ। ਸਭ ਸੁਰਤੀ ਮਿਲ ਸੁਰਤ ਕਮਾਈ, ਸਭ ਕੀਮਤ ਮਿਲ ਕੀਮਤ ਪਾਈ। ਗਿਆਨੀ ਧਿਆਨੀ ਗੁਰ ਗੁਰਹਾਈ, ਕਹਿਣ ਨਾ ਜਾਈ ਤੇਰੀ ਤਿਲ ਵਡਿਆਈ। ਸਭ ਸਤ ਸਭ ਤਪ ਸਭ ਚੰਗਿਆਈਆਂ,

ਨਾ ਹੀ ਠਾਕ ਰਹਾਇਆ। ਆਖਣ ਵਾਲਾ ਕਿਆ ਵਿਚਾਰਾ, ਸ਼ਿਫਤੀ ਭਰੇ ਤੇਰੇ ਭੰਡਾਰਾ। ਜਿਸ ਤੂੰ ਦੇ ਤਿਸੈ ਕਿਆ ਚਾਰਾ, ਨਾਨਕ ਸੱਚ ਸਵਾਰਨ ਹਾਰਾ।

ਸਾਚੇ ਨਾਮ ਕੀ ਲਾਗੈ ਭੂਖ, ਉਤ ਭੁਖੈ ਖਾਏ ਚਲੀਐ ਦੁਖ। ਸੋ ਕਿਉਂ ਵਿਸਰੈ ਮੇਰੀ ਮਾਏ, ਸਾਚਾ ਸਾਹਿਬ ਸਾਚੈ ਨਾਏ ਰਹਾਉ। ਸਾਚੇ ਨਾਮ ਕੀ ਤਿਲ ਵਡਿਆਈ, ਆਖ ਥਕੇ ਕੀਮਤ ਨਹੀਂ ਪਾਈ।

ਗੁਣ ਇਹੋ ਹੋਰ ਨਾਹੀ ਕੋਏ, ਨਾ ਕੋਹੁਆ ਨਾ ਕੋਹੋਏ, ਜੇਵੜ ਆਪ ਤੇਵੜ ਤੇਰੀ ਦਾਤ, ਜਿਨ ਦਿਨ ਕਰਕੇ ਕੀਤੀ ਰਾਤ, ਖਸਮ ਵਿਸਾਰੇ ਤੇ ਕਮਜ਼ਾਤ, ਨਾਨਕ ਨਾਮੈ ਬਾਜ ਸਨਾਤ, ਰਾਗ ਗੁਜ਼ਰੀ ਮਹਲਾ ਚੌਥਾ, ਹਰ ਕੇ ਜਨ ਸਤਿਗੁਰ ਸਤਿਪੁਰਖਾ, ਬਿਨੋ